ਰੇਡੀਓ ਹਾਂਜੀ 1674 ਐਮ ਅੱਜ ਗਾਣੇ ਤੁਸੀਂ ਸੁਣ ਰਹੇ ਹੋ ਪੁਰਾਣੇ ਪੁਰਾਣੇ ਅਤੇ ਆਸ ਕਰਦਾ ਕਿ ਤੁਸੀਂ ਇੰਜੋਏ ਕਰ ਰਹੇ ਹੋਗੇ ਅੱਜ ਦਾ ਦਿਨ ਅਤੇ ਅੱਜ ਪੁਰਾਣੇ ਗਾਣੇ ਤੁਹਾਡੇ ਨਾਲ ਸਾਂਝੇ ਕਰਾਂਗੇ ਅਤੇ ਜੇ ਤੁਹਾਨੂੰ ਲੱਗਦਾ ਹੋਵੇ ਕਿ ਇਸ ਜੋਨਰ ਦਾ ਕੋਈ ਤੁਹਾਡਾ ਫੇਵਰੇਟ ਗਾਣਾ ਅਤੇ ਉਹ ਤੁਸੀਂ ਸਾਨੂੰ ਭੇਜ ਸਕਦੇ ਹੋ ਪੁਰਾਣੇ ਗਾਣਿਆਂ ਦੀ ਗੱਲ ਇਸ ਕਰਕੇ ਕਿਉਂਕਿ ਅੱਜ ਗੱਲਬਾਤ ਜਿਹੜੀ ਆਪਾਂ ਆਪਣੇ ਬਜ਼ੁਰਗਾਂ ਦੇ ਬਾਰੇ ਕਰਨੀ ਆ ਗੱਲਬਾਤ ਜਿਹੜੀ ਆ ਉਹ ਆਪਾਂ ਆਪਣੇ ਪੁਰਖਿਆਂ ਦੇ ਬਾਰੇ ਕਰਨੀ ਆ ਅਤੇ ਇਸ ਸੰਬੰਧ ਦੇ ਵਿੱਚ ਤੁਸੀਂ ਥੋੜ੍ਹੀਆਂ ਜਿਹੀਆਂ ਜਾਣਕਾਰੀਆਂ ਆਪਣੀਆਂ ਤਾਜ਼ੀਆਂ ਕਰਕੇ ਰੱਖੋ ਆਪਣੇ ਸੋਚ ਵਿਚਾਰ ਥੋੜ੍ਹੇ ਜਿਹੇ ਕਰਕੇ ਰੱਖੋ ਕਿਉਂਕਿ ਵਜ੍ਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਟਿਕਟੋਕ ਟ੍ਰੈਂਡ ਵੀ ਇੱਕ ਖਿੱਤੇ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਪੁਰਖਿਆਂ ਦਾ ਆਪਣੇ ਮਾਂ ਪਿਓ ਨੂੰ ਭੁਲੇਖਾ ਪਾਇਆ ਜਾ ਰਿਹਾ ਵਾ ਪੁਰਾਣੀਆਂ ਪੁਰਾਣੀਆਂ ਫੋਟੋਆਂ ਦੀ ਆਪਾਂ ਗੱਲ ਕੀਤੀ ਸੀ ਸੋ ਉਹ 80s ਵਾਲਾ ਜਿਹੜਾ ਸਾਡੇ ਤੱਕ ਪਹੁੰਚਿਆ ਉਹਦੀ ਗੱਲ ਨਹੀਂ ਆ ਗੱਲ ਉਸ ਤੋਂ ਵੀ ਪਿੱਛੇ ਦੀ ਆ ਪਿੱਛੇ ਦੀ ਗੱਲ ਇਹ ਆ ਕਿ ਆਪਣੇ ਉਸ ਤੋਂ ਵੀ ਮਗਰ ਜਿਹੜੀਆਂ ਹੋਰ ਅਤੇ ਹੋਰ ਪਿੱਛੇ ਪੀੜ੍ਹੀਆਂ ਨੇ ਉਹਨਾਂ ਦੇ ਭੁਲੇਖੇ ਪਾ ਪਾ ਕੇ ਅਤੇ ਭੋਲੇ ਭਾਲੇ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਰਝਾਇਆ ਜਾਂਦਾ ਵਾ ਇਸ ਚੀਜ਼ ਦੇ ਵਿੱਚ ਉਲਝਾਇਆ ਜਾਂਦਾ ਵਾ ਵੀ ਆਹ ਤੁਹਾਨੂੰ ਪਤਾ ਇਹ ਇੱਦਾਂ ਦਾ ਦਿਖਦਾ ਸੀ ਸਾਡਾ ਦਾਦਾ ਪੜਦਾਦਾ ਨਕੜ ਦਾਦਾ ਜਿੱਥੋਂ ਤੱਕ ਕਿ ਪਤਾ ਹੋਵੇ ਉਸ ਤੋਂ ਵੀ ਥੋੜ੍ਹਾ ਜਿਹਾ ਹੋਰ ਪਿੱਛੇ ਲੈ ਕੇ ਜਾਣਾ ਅਸਲ ਵਿੱਚ ਹੁਣ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦਾ ਯੁੱਗ ਆ ਇਸ ਟਾਈਮ ਦੇ ਉੱਤੇ ਟੈਕਨੋਲੋਜੀ ਦਾ ਯੁੱਗ ਆ ਸਰਚਾਂ ਵੱਜਦੀਆਂ ਨੇ ਬਹੁਤ ਸਾਰਾ ਕੁਛ ਜਿਹੜਾ ਪਹਿਲਾਂ ਦੇ ਨਾਲੋਂ ਆਸਾਨੀ ਦੇ ਨਾਲ ਲੱਭ ਜਾਂਦਾ ਅਤੇ ਸ਼ਾਇਦ ਸਾਡੇ ਸਰੋਤਿਆਂ ਨੂੰ ਵੀ ਪਤਾ ਹੋਊਗਾ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਆਪਾਂ ancestry.com ਦੇ ਉੱਤੇ ਜਾ ਕੇ ਵੀ ਵੇਖ ਸਕਦੇ ਹਾਂ ਕਿ ਸਾਡੀ ਪਿੱਛੇ ਕਿਹੜੀ ਅੰਸਾ ਹੈ ਪਿੱਛੇ ਕਿਹੜੀ ਕਿਹੜੀ ਸਾਡੀ ਪੀੜ੍ਹੀ ਅਤੇ ਕੌਣ ਪਿਓ ਦਾਦੇ ਅਤੇ ਕੀ ਉਹਨਾਂ ਦਾ ਇਤਿਹਾਸ ਸੀ ਕਿੱਥੋਂ ਆਏ ਸੋ ਇਹ ਸਾਰਾ ਕੁਛ ਆਪਾਂ ਵੇਖ ਸਕਦੇ ਹਾਂ ਅਤੇ ਇਸ ਚੀਜ਼ ਦੀਆਂ ਥੋੜ੍ਹੀ ਜਿਹੀ ਗਰਾਊਂਡ ਬਣਾ ਕੇ ਅਤੇ ਫਿਰ ਆਪਣੇ ਬਜ਼ੁਰਗਾਂ ਨੂੰ ਥੋੜ੍ਹਾ ਜਿਹਾ ਜਜ਼ਬਾਤੀ ਕੀਤਾ ਜਾਂਦਾ ਹੈਰਾਨੀ ਦੀ ਗੱਲ ਇਹ ਆ ਕਿ ਉਹ ਜ਼ਿਆਦਾਤਰ ਕਹਿੰਦੇ ਨੇ ਕਿ ਮੰਨ ਵੀ ਲੈਂਦੇ ਆ ਸੋ ਆਪਾਂ ਮੰਗਲਵਾਰ ਦੇ ਦਿਨ ਇੱਕ ਸਿਲਸਿਲਾ ਆਪਾਂ ਰੱਖਦੇ ਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਸੋ ਬਹੁਤ ਸਾਰੇ ਕੁਛ ਦੇ ਵਿੱਚੋਂ ਇਹ ਵੀ ਇੱਕ ਚੱਲ ਰਿਹਾ ਵਾ ਅਤੇ ਇਸ ਕਰਕੇ ਆਪਾਂ ਸੋਚਿਆ ਕਿ ਕਿਉਂ ਨਾ ਫਿਰ ਅੱਜ ਇਹਦੇ ਉੱਤੇ ਗੱਲ ਕੀਤੀ ਜਾਵੇ ਸੋ ਆਪਾਂ ਕੀ ਕਰਨਾ ਕਿ ਜਿੰਨਾ ਕੁ ਆਪਾਂ ਜਾਣਦੇ ਹਾਂ ਜੇ ਤੁਸੀਂ ਠੀਕ ਸਮਝੋ ਅਤੇ ਆਪਣੇ ਪਰਿਵਾਰ ਦੇ ਵਿੱਚ ਆਪਣੀ ਬੈਕਗਰਾਊਂਡ ਦੇ ਵਿੱਚ ਝਾਤੀ ਮਾਰ ਕੇ ਤੁਸੀਂ ਦੱਸਣਾ ਕਿ ਤੁਸੀਂ ਕਿੱਥੋਂ ਕੁ ਤੱਕ ਜਾਣਦੇ ਹੋ ਆਪਾਂ ਵੱਧ ਤੋਂ ਵੱਧ ਹੋ ਸਕਦਾ ਕਿ ਆਪਣੇ ਦਾਦਾ ਦਾਦੀ ਦਾ ਨਾਂ ਜਾਣਦੇ ਹੋਈਏ ਹੋ ਸਕਦਾ ਕਿ ਕਈ ਪੜਦਾਦੇ ਪੜਦਾਦੀ ਦਾ ਜਾਣਦੇ ਹੋਣ ਜਾਂ ਫਿਰ ਜਿਹੜੇ ਉਸ ਤੋਂ ਵੀ ਪਿੱਛੇ ਦਾ ਜਾਣਦੇ ਨੇ ਤੁਸੀਂ ਅੱਜ ਥੋੜ੍ਹਾ ਜਿਹਾ ਇਹ ਘੁਮਾ ਕੇ ਵੇਖਣੀ ਆਪਣੀ ਯਾਦਾਸ਼ਤ ਕਿ ਕਿੱਥੋਂ ਕੁ ਤੱਕ ਤੁਸੀਂ ਉਹਨਾਂ ਦੇ ਨਾਂ ਜਾਂ ਉਹਨਾਂ ਦੀਆਂ ਕੋਈ ਗੱਲਾਂ ਬਾਤਾਂ ਜਾਣਦੇ ਹੋ ਉਹ ਕੌਣ ਸੀ ਉਹ ਕਿੱਥੋਂ ਆਏ ਸੀ ਆਪਣੇ ਪੁਰਖਿਆਂ ਦੇ ਬਾਰੇ ਜੇਕਰ ਕੋਈ ਵੀ ਕਹਾਣੀ ਖਾਸ ਤੌਰ ਦੇ ਉੱਤੇ ਤੁਹਾਨੂੰ ਪਤਾ ਹੋਵੇ ਅਤੇ ਬਹੁਤ ਸਾਰੀਆਂ ਆਪਾਂ ਸੁਣੀਆਂ ਹੁੰਦੀਆਂ ਆਪਣੇ ਪਰਿਵਾਰ ਦੇ ਵਿੱਚੋਂ ਪਿੰਡੋਂ ਰਿਸ਼ਤੇਦਾਰਾਂ ਦੇ ਕੋਲੋਂ ਸੋ ਉਹਨਾਂ ਕਹਾਣੀਆਂ ਦੀ ਕੋਈ ਸਾਂਝ ਹੋਵੇ ਉਹ ਭਲੇ ਵੇਲਿਆਂ ਦੇ ਵਿੱਚ ਉਹ ਬਰਮਾ ਗਏ ਸੀ ਉਹ ਫਲਾਣੀ ਲੜਾਈ ਲੜੀ ਉਹਨਾਂ ਨੇ ਉਹ ਸੁਤੰਤਰਤਾ ਸੰਗਰਾਮੀ ਹੀ ਚਲੋ ਉੱਥੋਂ ਤੱਕ ਤਾਂ ਯਾਦ ਹੀ ਹੋਣਾ ਅਤੇ ਉਸ ਤੋਂ ਪਿੱਛੇ ਹੋਰ ਕੀ ਸਾਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਆਪਣੇ ਪਰਿਵਾਰ ਦੇ ਵਿੱਚੋਂ ਸੁਣਨ ਨੂੰ ਮਿਲਦੀਆਂ ਕਹਾਣੀਆਂ ਅਤੇ ਤੁਸੀਂ ਉਹ ਯਾਦ ਕਰਕੇ ਦੱਸਣੀਆਂ ਅਤੇ ਨਾਲੇ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਬੈਕ ਕਿੱਥੋਂ ਕੁ ਤੱਕ ਤੁਸੀਂ ਜਾ ਸਕਦੇ ਹੋ ਕਿੱਥੋਂ ਕੁ ਤੱਕ ਦੇ ਨਾਂ ਪਤਾ ਮੈਂ ਆਪਣੀ ਜੇ ਗੱਲ ਕਰਾਂ ਤਾਂ ਮੈਨੂੰ ਵੱਧ ਤੋਂ ਵੱਧ ਆਪਣੇ ਪੜਦਾਦਾ ਜੀ ਤੱਕ ਦਾ ਪਤਾ ਉਸ ਤੋਂ ਪਿੱਛੇ ਵਾਲਾ ਜਿਹੜਾ ਵਾ ਉਹ ਮੈਂ ਕੋਸ਼ਿਸ਼ ਕੀਤੀ ਯਾਦ ਕਰਨ ਦੀ ਪਰ ਮੈਨੂੰ ਭੁੱਲ ਗਿਆ ਪਰ ਤੁਸੀਂ ਆਪਣੀ ਯਾਦਾਸ਼ਤ ਦੱਸਣੀ ਆ ਵੇਖਦੇ ਹਾਂ ਫਿਰ ਕੌਣ ਕਿੱਥੋਂ ਕੁ ਤੱਕ ਕਿੰਨਾ ਕੁ ਪਿੱਛੇ ਜਾ ਸਕਦਾ ਗੁਰਜੀਤ ਜੀ ਕਹਿੰਦੇ ਨੇ ਕਿ ਇੰਜੋਇੰਗ ਸੌਂਗਸ ਵਾਈਲ ਸਾਈਕਲਿੰਗ ਸੋ ਬੱਚਿਆਂ ਦੇ ਨਾਲ ਸਾਈਕਲਿੰਗ 'ਤੇ ਨਿਕਲੇ ਨੇ ਬੜੀ ਸੋਹਣੀ ਪਿਆਰੀ ਬਾਹਰ ਧੁੱਪ ਲੱਗੀ ਆ ਅਤੇ ਥੈਂਕ ਯੂ ਬੱਚੋ ਤੁਸੀਂ ਘਰ ਸਕਰੀਨ ਵੇਖਣ ਦੀ ਬਜਾਏ ਬਾਹਰ ਤੁਸੀਂ ਸਾਈਕਲ ਲੈ ਕੇ ਨਿਕਲੇ ਹੋ ਅਤੇ ਇਹ ਬਹੁਤ ਵਧੀਆ ਪੁੱਤ ਗੱਲ ਆ ਛੁੱਟੀਆਂ ਦੇ ਵਿੱਚ ਅਤੇ ਬਸ ਇਸੇ ਤਰ੍ਹਾਂ ਤੁਸੀਂ ਖਿੱਚ ਕੇ ਰੱਖੋ ਇੰਜੋਏ ਕਰੋ ਤੁਸੀਂ ਛੁੱਟੀਆਂ ਨੂੰ ਅਤੇ ਘਰ ਬੈਠੇ ਸਾਨੂੰ ਲੱਗਦਾ ਵੀ ਸਾਰੀ ਦੁਨੀਆ ਸਾਡੀ ਮੁੱਠੀ 'ਚ ਆਪਾਂ ਸਾਰਾ ਕੁਛ ਜਾਣਦੇ ਹਾਂ ਪਰ ਕਿਤੇ ਨਾ ਕਿਤੇ ਸਿਆਣੇ ਕਹਿੰਦੇ ਵੀ ਆਪਾਂ ਘਰ ਬੈਠੇ ਖੂਹ ਦੇ ਡੱਡੂ ਹੁੰਦੇ ਹਾਂ ਅਤੇ ਥੈਂਕ ਯੂ ਬਾਕੀ ਵੀ ਬੱਚੇ ਤੁਸੀਂ ਦੱਸ ਸਕਦੇ ਹੋ ਛੁੱਟੀਆਂ ਦੇ ਵਿੱਚ ਬੈਠੇ ਤੁਸੀਂ ਕੀ ਕਰ ਰਹੇ ਹੋ ਅਤੇ ਆਓ ਫਿਰ ਅੱਜ ਦੇ ਸਫ਼ਰ ਨੂੰ ਆਪਾਂ ਅੱਗੇ ਤੋਰਦੇ ਹਾਂ ਇਹ ਤਾਂ ਸਿਲਸਿਲਾ ਸੀ ਕਿ ਆਪਾਂ ਪੁਰਾਣੇ ਗਾਣੇ ਅੱਜ ਕਿਉਂ ਚਲਾਏ ਅਤੇ ਉਹਨਾਂ ਪੁਰਾਣੇ ਗਾਣਿਆਂ ਦੇ ਵਿੱਚੋਂ ਮਤਲਬ ਇਸੇ ਜੋਨਰ ਦੇ ਹੋਣ ਤੁਸੀਂ ਆਪਣੀ ਪਸੰਦ ਦਾ ਗਾਣਾ ਦੱਸ ਸਕਦੇ ਹੋ ਖਾਸ ਤੌਰ ਦੇ ਉੱਤੇ ਉਹ ਜਿਹੜਾ ਤੁਸੀਂ ਟਰੈਵਲ ਕਰਦੇ ਸਮੇਂ ਤੁਹਾਨੂੰ ਲੱਗਦਾ ਹੋਵੇ ਬਾਹਰ ਅੰਦਰ ਜਾਂਦਿਆਂ ਸਮੇਂ ਤੁਸੀਂ
ਬਹੁਤ ਇੰਜੋਏ ਕਰਦੇ ਹੋ, ਤੁਹਾਨੂੰ ਵਧੀਆ ਲੱਗਦਾ, ਜਾਂ ਫਿਰ ਉਹ ਗਾਣਾ ਜਿਹੜਾ ਸਾਡੇ ਵੱਡੇ ਰੇਡੀਓ ਦੇ ਉੱਤੇ ਸੁਣਦੇ ਹੁੰਦੇ ਸੀ, ਜਾਂ ਤੁਹਾਡੀ ਯਾਦ ਦੇ ਵਿੱਚ ਹੋਵੇ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਸੀ ਆਹ ਵਾਲਾ ਸਿੰਗਰ, ਅਤੇ ਉਸ ਸਿੰਗਰ ਦਾ ਉਹ ਆਹ ਵਾਲਾ ਗਾਣਾ ਸੁਣਦੇ ਰਹੇ ਨੇ, ਅਤੇ ਉਹ ਤੁਸੀਂ ਕੋਸ਼ਿਸ਼ ਕਰਿਓ, ਜੇ ਤਾਂ ਤੁਸੀਂ ਲਿੰਕ ਭੇਜ ਦਿਓਗੇ ਤਾਂ ਇੱਕ ਕੋਸ਼ਿਸ਼ ਹੋਰ ਕਰਿਓ ਕਿ ਉਸ ਗਾਣੇ ਨੂੰ ਪਹਿਲਾਂ ਤੁਸੀਂ ਆਪ ਚੰਗੀ ਤਰ੍ਹਾਂ ਦੇ ਨਾਲ ਸੁਣ ਲਿਓ, ਵੀ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਪਰਿਵਾਰ ਦੇ ਵਿੱਚ ਕਿ ਉਹ ਗਾਣਾ ਭਾਈ ਸਾਰਿਆਂ ਦੇ ਬੱਚੇ ਵੀ ਸੁਣ ਰਹੇ ਹੁੰਦੇ ਆ, ਉਹਨਾਂ ਦੇ ਵੀ ਸੁਣਨ ਵਾਲਾ ਹੋਵੇ, ਅਤੇ ਬੱਚੇ ਉਹਦੇ ਵਿੱਚੋਂ ਜੇ ਕੋਈ ਸ਼ਬਦ ਦੇ ਉੱਤੇ ਸਵਾਲ ਕਰਨ ਤਾਂ ਆਪਾਂ ਦੱਸਣ ਜੋਗੇ ਹੋਈਏ। ਸੋ ਉਹ ਤੁਸੀਂ ਜ਼ਰੂਰ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਸੀਂ ਭੇਜਣਾ ਵਾ, ਅਤੇ ਬਿਹਤਰ ਇਹੋ ਹੀ ਆ ਕਿ ਤੁਸੀਂ ਨਾਲ ਲਿੰਕ ਭੇਜ ਦਿਓ। ਉੱਦਾਂ ਕਿਸੇ ਵੇਲੇ ਪੁਰਾਣੇ ਗਾਣੇ ਲੱਭਣੇ ਬੜੇ ਔਖੇ ਹੋ ਜਾਂਦੇ ਆ, ਮੈਨੂੰ ਵੀ ਕਾਫੀ ਜਦੋਜਹਿਦ ਕਰਨੀ ਪਈ, ਅਤੇ ਹਾਲੇ ਵੀ ਕਈ ਜਿਹੜੀਆਂ ਚੀਜ਼ਾਂ ਨੇ, ਕਈ ਗਾਣੇ ਉਹ ਮੈਂ ਨਹੀਂ ਲੱਭ ਪਾਇਆ। ਸੋ ਇਹ ਥੋੜ੍ਹੀ ਰੂਪ ਰੇਖਾ। ਰਜਤ ਸੈਣੀ ਜੀ ਕਹਿੰਦੇ ਕਿ ਹੋਪ ਸਭ ਦਾ ਦਿਨ ਵਧੀਆ ਹੋਵੇ, ਧੰਨਵਾਦ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਅਤੇ ਵੈਸੇ ਅੱਜ ਮੰਗਲਵਾਰ ਦਾ ਦਿਨ, ਅਤੇ ਅੱਜ ਰਣਜੋਤ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਅੱਜ ਦੇ ਦਿਨ ਸੁੱਖ ਜੀ ਛੁੱਟੀ ਦੇ ਉੱਤੇ ਨੇ, ਅਤੇ ਆਪਾਂ ਰਲ ਮਿਲ ਕੇ ਅੱਜ ਦੇ ਸਫ਼ਰ ਨੂੰ ਅੱਗੇ ਤੋਰਦੇ ਹਾਂ, ਇਸ ਆਸ ਦੇ ਨਾਲ ਕਿ ਤੁਸੀਂ ਸੋਹਣਾ ਦਿਨ ਅੱਗੇ ਤੋਰ ਲਿਆਊਗਾ, ਸੋਹਣੇ ਤਰੀਕੇ ਦੇ ਨਾਲ ਅੱਜ ਦੇ ਦਿਨ ਦੇ ਵਿੱਚ ਵਿਚਰੇ ਹੋਵੋਗੇ, ਅਤੇ ਇਸ ਸੋਹਣੀ ਧੁੱਪ ਦਾ ਚਿੱਟੇ ਦਿਨ ਦਾ ਆਨੰਦ ਮਾਣ ਰਹੇ ਹੋਵੋਗੇ। ਅਤੇ ਆਓ ਫਿਰ ਇਸ ਸੋਹਣੇ ਦਿਨ ਦਾ ਸੋਹਣਾ ਸੋਹਣਾ ਆਨੰਦ ਮਾਣਦੇ ਆਪਾਂ ਅੱਗੇ ਵੱਧਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੰਗਲਵਾਰ ਦੇ ਦਿਨ ਆਪਾਂ 7 ਸ਼ਬਦ ਲੈ ਕੇ ਆਉਂਦੇ ਹੁੰਦੇ ਹਾਂ, ਅੱਜ ਸੁੱਖ ਜੀ ਨਹੀਂ ਆਏ, ਸੋ ਇਸ ਕਰਕੇ ਆਪਾਂ ਮੈਂ ਤੁਹਾਡੇ ਲਈ ਕੁਛ ਵੱਖਰਾ ਲੈ ਕੇ ਆਉਂਦਾ ਹੁੰਦਾ ਸ਼ਬਦਾਂ ਦੀ ਬਜਾਏ, ਕਿਉਂਕਿ ਥੋੜ੍ਹਾ ਥੋੜ੍ਹਾ ਜਿਹਾ ਫਰਕ ਰਵੇ, ਅਤੇ ਮੈਂ ਅੱਜ ਦੇ ਦਿਨ ਤੁਹਾਡੇ ਲਈ ਮੁਹਾਵਰੇ ਲੈ ਕੇ ਆਇਆ ਵਾਂ। ਸੋ ਇਹ ਤੁਸੀਂ ਦੱਸਣੇ ਆ ਮੁਹਾਵਰੇ, ਵੀ ਇਹਨਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ, ਕਿੱਥੇ ਕੁ ਕਰਕੇ ਆਪਾਂ ਇਹ ਚੀਜ਼ ਵਰਤਦੇ ਹਾਂ, ਅਤੇ ਇੱਕ ਤਾਂ ਆਪਾਂ ਇਹ ਸਾਂਝੇ ਕਰਾਂਗੇ ਤੁਹਾਡੇ ਨਾਲ, ਅਤੇ ਦੂਸਰਾ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਉਸ ਸੰਬੰਧ ਦੇ ਵਿੱਚ ਇੱਕ ਚੀਜ਼ ਤਾਂ ਤੁਹਾਡੇ ਨਾਲ ਮੈਂ ਸਾਂਝੀ ਕਰ ਹੀ ਚੁੱਕਾ, ਅਤੇ ਦੂਸਰੀ ਵੀ ਚੀਜ਼ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ, ਪਰ ਉਹਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਵਾ ਉਹਦੇ ਵਿੱਚੋਂ ਹੀ ਸਾਡਾ ਅੱਜ ਦਾ ਵਿਸ਼ਾ ਵੀ ਆ, ਅਤੇ ਵਿਸ਼ਾ ਸਾਡੇ ਬਜ਼ੁਰਗਾਂ ਦੇ ਬਾਰੇ, ਵੀ ਆਪਾਂ ਆਪਣੀ ਪੀੜ੍ਹੀ ਨੂੰ, ਆਪਣੇ ਖਾਨਦਾਨ ਨੂੰ ਆਪਾਂ ਕਿੱਥੋਂ ਕੁ ਤੱਕ ਜਾਣਦੇ ਹਾਂ, ਨਾ ਕਿੱਥੋਂ ਕੁ ਤੱਕ ਜਾਣਦੇ ਹਾਂ, ਉਹਨਾਂ ਦੇ ਨਾਲ ਜੁੜੀਆਂ ਕਹਾਣੀਆਂ ਆਪਾਂ ਕੀ ਜਾਣਦੇ ਹਾਂ। ਅੱਜ ਦੇ ਦਿਨ ਮੇਰੇ ਕੋਲ ਵੀ ਕੁਛ ਕਹਾਣੀਆਂ ਨੇ, ਕੁਝ ਉਹ ਕਹਾਣੀਆਂ ਜਿਹੜੀਆਂ ਕਿ ਸਮੇਂ ਦੇ ਨਾਲ ਜਦੋਂ ਕਿਸੇ ਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਪਰਿਵਾਰ ਦੇ ਬਾਰੇ ਜਾਣਾਂ, ਅਤੇ ਉਹਨੂੰ ਕੀ ਪਤਾ ਲੱਗਾ ਅਜੋਕੇ ਸਮੇਂ ਦੇ ਵਿੱਚ ਉਹਦੀ ਕੀ ਮਦਦ ਹੋਈ, ਅੱਜ ਦੀ ਟੈਕਨੋਲੋਜੀ ਨੇ ਉਹਦੀ ਕੀ ਮਦਦ ਕੀਤੀ। ਸੋ ਉਸ ਸੰਬੰਧ ਦੇ ਵਿੱਚ ਮੇਰੇ ਕੋਲ ਕੁਛ ਕਹਾਣੀਆਂ ਨੇ, ਅਤੇ ਜੇਕਰ ਤੁਸੀਂ ਚਾਹੋ ਆਪਣੇ ਪਰਿਵਾਰ ਦੇ ਵਿੱਚੋਂ ਜਾਂ ਆਸ ਪਾਸ ਦੀ ਕਿਸੇ ਦੀ ਕੋਈ ਕਹਾਣੀ ਉਹਨਾਂ ਦੇ ਪੁਰਖਿਆਂ ਦੇ ਨਾਲ ਸੰਬੰਧਿਤ ਜੇ ਤੁਹਾਡੇ ਕੋਲ ਹੋਵੇ ਤਾਂ ਉਹ ਵੀ ਤੁਸੀਂ ਜ਼ਰੂਰ ਸਾਂਝੀ ਕਰਿਓ। ਨੰਬਰ ਸਾਡਾ 044-717-1674, 0447-1674, ਅਤੇ 93-56-0-344, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਮੈਸੇਜ ਪਾ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਆਪਾਂ, ਚਲੋ ਇਹ ਸਾਡਾ ਅੱਜ ਦਾ ਵਿਸ਼ਾ ਹੋ ਗਿਆ, ਉਸ ਤੋਂ ਬਾਅਦ ਆਪਾਂ ਜਿਹੜੇ 7 ਮੁਹਾਵਰੇ ਵੀ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ। ਸੋ ਅੱਜ ਦਾ ਜਿਹੜਾ ਸਾਡਾ ਪਹਿਲਾ ਮੁਹਾਵਰਾ ਆ ਉਹ ਆ ਜੀ, ਗੋਡੇ ਦਮ ਕਰਨਾ ਕੀ ਹੁੰਦਾ ਵਾ, ਕਿੱਥੇ ਆਪਾਂ ਵਰਤਦੇ ਹਾਂ, ਕਿੱਦਾਂ ਤੁਸੀਂ ਵਰਤਦੇ ਰਹੇ ਹੋ, ਅਤੇ ਜਾਂ ਤੁਹਾਡੇ ਲਈ ਬਿਲਕੁਲ ਇਹ ਨਵਾਂ ਆ ਅਤੇ ਤਾਂ ਵੀ ਦੱਸ ਸਕਦੇ ਹੋ। ਦੂਸਰਾ ਨੰਬਰ ਆ ਜੀ, ਘੱਗਾ ਬੈਠਣਾ ਕਿਹਨੂੰ ਕਹਿੰਦੇ ਨੇ, ਕਿੱਥੇ ਆਪਾਂ ਵਰਤਦੇ ਹਾਂ। ਤੀਸਰਾ ਆ ਘਰੋਂ ਚੂਹੇ ਖਾਲੀ ਮੋੜਨਾ, ਕਿਹਨੂੰ ਕਹਿੰਦੇ ਆ, ਕਿੱਥੇ ਵਰਤਦੇ ਆ ਮੁਹਾਵਰਾ। ਅਤੇ ਚੌਥਾ ਹੈ ਜੀ ਘਰ ਕਰਨਾ, ਅਤੇ ਪੰਜਵਾਂ ਆ ਚੱਕਰ ਚੱਲਣਾ, ਅਤੇ ਛੇਵਾਂ ਆ ਘੁੱਗੀ ਨੱਪਣਾ। ਸੱਤਵੇਂ ਨੰਬਰ ਦੇ ਉੱਤੇ 2 ਨੇ ਸਾਡੇ ਕੋਲ, ਕਿਉਂਕਿ ਇਹਨਾਂ ਦੋਵਾਂ ਦੇ ਵਿੱਚ ਕਈ ਵਾਰੀ ਆਪਾਂ ਕੰਫਿਊਜ਼ ਹੁੰਦੇ ਹਾਂ, ਅਤੇ ਹੋ ਸਕਦਾ ਇਹ ਦੋਵੇਂ ਇੱਕ ਹੀ ਹੋਣਾ, ਇਹ ਚਲੋ ਤੁਸੀਂ ਦੱਸਿਓ ਕੀ ਆ, ਕਿੱਦਾਂ ਕੀ ਜਾਣਦੇ ਹੋ ਤੁਸੀਂ। ਘਿਓ ਸ਼ੱਕਰ ਹੋਣਾ ਅਤੇ ਘਿਓ ਖਿਚੜੀ ਹੋਣਾ, ਸੋ ਇਹ 2 ਅਲੱਗ ਅਲੱਗ ਆਪਾਂ ਮੁਹਾਵਰੇ ਵਰਤਦੇ ਹਾਂ, ਪਰ ਇਹਨਾਂ ਦੋਵਾਂ ਦੇ ਦਰਮਿਆਨ ਕੀ ਇਹ ਦੋਵੇਂ ਚੀਜ਼ਾਂ ਸੇਮ ਨੇ ਜਾਂ ਫਿਰ ਵੱਖ ਵੱਖ ਨੇ। ਘਿਓ ਸ਼ੱਕਰ ਹੋਣਾ ਅਤੇ ਘਿਓ ਖਿਚੜੀ ਹੋਣਾ, ਸੋ ਇਹ ਸਾਡੇ ਅੱਜ ਦੇ 7 ਮੁਹਾਵਰੇ ਨੇ।
ਤੇ ਇੱਕ ਆਪਾਂ ਐਡੀਸ਼ਨਲ ਵੀ ਲਿਖਿਆ ਵਾ, ਚਲੋ ਉਹ ਵੀ ਆਪਾਂ ਅੱਗੇ ਰੱਖਦੇ ਹਾਂ। ਫਿਲਹਾਲ ਤੁਸੀਂ ਇਹਨਾਂ ਦੇ ਬਾਰੇ ਮੈਸੇਜ ਕਰਕੇ ਦੱਸ ਸਕਦੇ ਹੋ। ਮੈਸੇਜ ਤਾਂ ਔਖਾ ਹੋ ਜਾਣਾ ਵਾ ਇਹ ਮੁਹਾਵਰਿਆਂ ਦਾ, ਚਲੋ ਫਿਰ ਵੀ ਤੁਸੀਂ ਫਿਰ ਕੋਸ਼ਿਸ਼ ਕਰ ਲਿਓ, ਜੇ ਨਹੀਂ ਟਾਈਮ ਹੋਊਗਾ ਤਾਂ ਵੈਸੇ ਕਾਲ ਕਰਕੇ ਤੁਸੀਂ ਦੱਸ ਸਕਦੇ ਹੋ ਇਹਦੇ ਬਾਰੇ। ਸੋ ਇਹ ਹੋ ਗਿਆ ਜੀ ਇੱਕ ਮਸਲਾ, ਅਤੇ ਤੁਹਾਡੇ ਗਾਣੇ ਆਉਣੇ ਸ਼ੁਰੂ ਹੋ ਗਏ ਨੇ ਜੀ ਸਦਕੇ, ਪਰ ਨਾਲ ਤੁਹਾਨੂੰ ਭਾਈ ਇਹ ਵੀ ਦੱਸਣਾ ਪਊਗਾ ਵੀ ਇਹ ਗਾਣਾ ਕਿਉਂ ਅਤੇ ਕਿੱਦਾਂ ਅਤੇ ਕਿਹਦਾ ਪਸੰਦੀਦਾ। ਤੁਹਾਡਾ ਆਪਣਾ ਪਸੰਦੀਦਾ ਵਾ ਸੋਸ਼ਲ ਮੀਡੀਆ ਦੇ ਉੱਤੇ ਸੁਣ ਲਿਆ ਅਤੇ ਤੁਹਾਨੂੰ ਇਹ ਵਧੀਆ ਲੱਗਾ, ਜਾਂ ਫਿਰ ਅੱਜ ਦੀ ਸਾਡੀ ਸ਼ਰਤ ਇਹ ਆ ਵੀ ਤੁਹਾਡੇ ਬਜ਼ੁਰਗ ਸੁਣਦੇ ਹੀ, ਜਾਂ ਫਿਰ ਕੌਣ ਸੁਣਦਾ ਸੀ, ਮਾਤਾ ਜੀ ਸੁਣਦੇ ਹੀ, ਪਿਤਾ ਜੀ ਸੁਣਦੇ ਹੀ, ਅਤੇ ਉਹਦੇ ਨਾਲ ਜਿੰਨਾ ਚਿਰ ਤੁਸੀਂ ਕੋਈ ਰਿਲੇਟਿਡ ਕੋਈ ਨਿੱਕੀ ਮੋਟੀ ਕਹਾਣੀ ਨਹੀਂ ਦੱਸਦੇ, ਉਹਨਾਂ ਚਿਰ ਤੱਕ ਮੈਂ ਇਹਨੂੰ ਸੈਕੰਡਰੀ ਰੱਖੂੰਗਾ ਤੁਹਾਡੇ ਗਾਣਿਆਂ ਨੂੰ, ਅਤੇ ਜਿਹੜਾ ਜਿਹੜਾ ਨਾਲ ਸਾਨੂੰ ਥੋੜ੍ਹਾ ਜਿਹਾ ਦੱਸੂਗਾ ਲਿਖ ਕੇ ਭੇਜੂਗਾ। ਮਕਸਦ ਸਿਰਫ ਇੰਨਾ ਵਾ ਕਿ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਪਿਛੋਕੜ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਬਾਰੇ ਥੋੜ੍ਹਾ ਜਿਹਾ ਸੋਚੀਏ, ਖੁਰਚੀਏ, ਜਾਣੀਏ, ਦੱਸੀਏ। ਸੋ ਵਾਪਸ ਆਪਾਂ ਉਹਨਾਂ ਦੇ ਬਾਰੇ ਕੁਛ ਥੋੜ੍ਹੀ ਜਿਹੀ ਗੱਲਬਾਤ ਕਰੀਏ, ਅਤੇ ਜੇ ਨਹੀਂ ਆ ਅਤੇ ਤੁਸੀਂ ਜੇ ਲਾਗੇ ਬੈਠੇ ਨੇ ਇੱਥੇ ਨੇ ਅਤੇ ਉਹਨਾਂ ਨੂੰ ਪੁੱਛ ਕੇ ਅਤੇ ਉਹਨਾਂ ਤੋਂ ਗਾਂਹ ਤੁਸੀਂ ਦੱਸ ਸਕਦੇ ਹੋ। ਕਈ ਵਾਰੀ ਸਾਨੂੰ ਬੜੀਆਂ ਕੰਮ ਦੀਆਂ ਗੱਲਾਂ ਸਾਨੂੰ ਘਰੋਂ ਹੀ ਪਤਾ ਲੱਗ ਜਾਂਦੀਆਂ। ਜਦੋਂ ਫੋਰ ਐਗਜ਼ਾਮਪਲ ਇੱਕ ਮੈਂ ਕਹਾਣੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੈਂਦਾ, ਇਹ ਆਸਟ੍ਰੇਲੀਆ ਦੀ ਇੱਕ ਕਹਾਣੀ ਹੈ ਅਤੇ ਇੱਦਾਂ ਦੀਆਂ ਕਹਾਣੀਆਂ ਆਪਾਂ ਹੋਰ ਵੀ ਅੱਜ ਸਾਂਝੀਆਂ ਕਰਾਂਗੇ। ਆਸਟ੍ਰੇਲੀਆ ਦੇ ਨਾਲ ਰਿਲੇਟਿਡ ਇੱਕ ਕਹਾਣੀ ਜਿਹੜੀਆਂ ਜਿਹੜੀ ਕਿ ਅਖਬਾਰਾਂ ਦੇ ਵਿੱਚ ਕਾਫੀ ਜਿਹਨੂੰ ਜਗ੍ਹਾ ਮਿਲੀ ਉਹ ਸਮੇਂ ਦੀਆਂ ਅਖਬਾਰਾਂ ਦੇ ਵਿੱਚ ਕਹਿ ਲਓ, ਲਗਭਗ ਆਪਾਂ ਕਹਿ ਲਈਏ ਕਿ ਜਦੋਂ 19ਵੀਂ ਸਦੀ ਦਾ ਅੰਤ ਹੋਣ ਵਾਲਾ ਸੀ ਅਤੇ ਉਸ ਸਮੇਂ ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਵਿਚਕਾਰ ਆਉਣਾ ਜਾਣਾ ਕੋਈ ਐਡਾ ਸੌਖਾ ਨਹੀਂ ਸੀ, ਕਾਫੀ ਸਮਾਂ ਲੱਗ ਜਾਂਦਾ ਸੀ ਅਤੇ ਕਾਫੀ ਔਖਾ ਰਾਹ ਸੀ ਇਹ। ਉਸ ਸਮੇਂ ਕਾਫੀ ਖਤਰਨਾਕ ਸੀ ਇਹ ਆਉਣ ਜਾਣ, ਸਿਰਫ ਵਪਾਰ ਦੇ ਲਈ ਲੋਕ ਆਉਂਦੇ ਜਾਂਦੇ ਸੀ ਅਤੇ ਕਈ ਵਾਰ ਕਈ ਪਰਿਵਾਰ ਜਿਹੜੇ ਸੀ ਉਹ ਇੱਕ ਵਾਰੀ ਆਉਂਦੇ ਅਤੇ ਫਿਰ ਪਤਾ ਨਹੀਂ 6-6, 7-7 ਸਾਲ ਇੱਕ ਦੂਸਰੇ ਨੂੰ ਵੇਖ ਨਾ ਪਾਉਂਦੇ, ਵਾਪਸੀ ਦੇ ਉੱਤੇ ਜਹਾਜ਼ ਨਾ ਮਿਲਦਾ, ਜਾਂ ਫਿਰ ਉਹ ਇੱਥੋਂ ਦੇ ਹੀ ਹੋ ਕੇ ਰਹਿ ਜਾਂਦੇ, ਜਾਂ ਫਿਰ ਉਹ ਬਹੁਤੇ ਕਹਿੰਦੇ ਆਉਂਦੇ ਹੀ ਉਹੀ ਜਿਹੜੇ ਉੱਥੋਂ ਲੜ ਲੁੜ ਕੇ ਆਉਂਦੇ ਸੀ। ਸੋ ਇਸੇ ਤਰ੍ਹਾਂ ਦੀ ਲੜਨ ਦੀ ਇੱਕ ਕਹਾਣੀ ਆ ਜਿਹੜੀ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਰਹੀ ਹੈ। ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ। ਸੋ ਇਸੇ ਦੇ ਦਰਮਿਆਨ ਜੇਕਰ ਤੁਹਾਡੀ ਕੋਈ ਕਹਾਣੀ ਆ ਤਾਂ ਤੁਸੀਂ ਕਾਲ ਕਰਕੇ ਭਾਈ ਹੋਲਡ 'ਤੇ ਰਹਿ ਸਕਦੇ ਹੋ, ਅਤੇ ਵਾਰ ਵਾਰ ਤੁਸੀਂ ਕਰੋ ਕੱਟੋ ਨਾ, ਜਿਹੜੇ ਨਵੇਂ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਇੱਕ ਵਾਰੀ ਕਾਲ ਕਰ ਲਈ ਆ ਅਤੇ ਮੈਂ ਤੁਹਾਨੂੰ ਹੋਲਡ 'ਤੇ ਰੱਖ ਦੂੰਗਾ, ਫਿਰ ਮੇਰੀ ਜਦੋਂ ਕਹਾਣੀ ਪੂਰੀ ਹੋ ਜੂਗੀ ਅਤੇ ਫਿਰ ਤੁਸੀਂ ਆਪਣੀ ਕਹਾਣੀ ਸੁਣਾਓ। ਸਾਲ 1888 ਦੀ ਗੱਲ ਆ, 88 ਦੇ ਅਖੀਰ ਜੇ ਦੇ ਉੱਤੇ ਇੰਗਲੈਂਡ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਸੀ, ਦੋ ਭਰਾ ਸੀ ਉੱਥੇ ਥੋਮਸ ਅਤੇ ਵਿਲੀਅਮ, ਦੋਵਾਂ ਦੇ ਵਿਚਕਾਰ ਕੋਈ ਘਰੇਲੂ ਗੱਲਬਾਤ ਨੂੰ ਲੈ ਕੇ ਅਤੇ ਝਗੜਾ ਹੋ ਗਿਆ। ਝਗੜਾ ਹੌਲੀ ਹੌਲੀ ਵੱਧਦਾ ਵੱਧਦਾ ਇੰਨਾ ਕੁ ਜ਼ਿਆਦਾ ਵੱਧ ਗਿਆ ਵੀ ਦੋਵਾਂ ਧਿਰਾਂ ਨੂੰ ਇੰਨਾ ਕੁ ਜ਼ਿਆਦਾ ਗੁੱਸਾ ਆ ਗਿਆ ਕਿ ਵੱਡਾ ਭਰਾ ਜਿਹੜਾ ਥੋਮਸ ਸੀ ਉਦੋਂ ਉਹਦੀ ਲਗਭਗ ਉਮਰ ਸੀ 22 ਸਾਲ 1988 ਦੇ ਵਿੱਚ, ਉਹ ਘਰੋਂ ਭੱਜ ਗਿਆ ਗੁੱਸਾ ਕਰਕੇ ਛੋਟੇ ਭਰਾ ਦੇ ਨਾਲ। ਪੈਸੇ ਦੀ ਕਾਫੀ ਤੰਗੀ ਸੀ, ਗੁੱਸਾ ਇੰਨਾ ਜ਼ਿਆਦਾ ਸੀ ਵੀ ਫਿਰ ਦੁਬਾਰਾ ਤੋਂ ਵਾਪਸ ਨਹੀਂ ਗਿਆ। ਸੋ ਉੱਥੋਂ ਘੁੰਮਦਾ ਘੁੰਮਾਉਂਦਾ ਲਿਵਰਪੂਲ ਬੰਦਰਗਾਹ ਦੇ ਉੱਤੇ ਪਹੁੰਚਿਆ ਅਤੇ ਉੱਥੇ ਉਹਨੂੰ ਕੀ ਪਤਾ ਲੱਗਦਾ ਕਿ ਆਸਟ੍ਰੇਲੀਆ ਜਾਣ ਵਾਲਾ ਇੱਕ ਜਹਾਜ਼ ਜਿਹੜਾ ਵਾ ਜਿਹੜਾ ਕਿ ਮਾਲ ਦੀ ਢੋਆ ਢਵਾਈ ਕਰਦਾ ਵਾ, ਅਤੇ ਉਸ ਜਹਾਜ਼ ਦੇ ਵਿੱਚ ਕੁਛ ਯਾਤਰੀ ਵੀ ਜਾ ਰਹੇ ਨੇ, ਅਤੇ ਉਹ ਫੈਸਲਾ ਕਰਦਾ ਵਾ ਕਿ ਉਹ ਇਸ ਜਹਾਜ਼ ਦੇ ਉੱਤੇ ਬਹਿ ਕੇ ਅਤੇ ਇਸ ਦੁਨੀਆ ਤੋਂ, ਇਸ ਘਰ ਤੋਂ, ਇਸ ਵਤਨ ਤੋਂ, ਆਪਣੇ ਭਰਾ ਤੋਂ ਇੰਨਾ ਕੁ ਦੂਰ ਚਲ ਜੂਗਾ, ਉਹਦੇ ਮੱਥੇ ਹੀ ਨਹੀਂ ਲੱਗਣਾ ਚਾਹੁੰਦਾ, ਉਸ ਤੋਂ ਬਾਅਦ ਉਹਨੂੰ ਮਿਲਣਾ ਹੀ ਨਹੀਂ ਚਾਹੁੰਦਾ। ਸੋ ਉੱਥੇ ਜਹਾਜ਼ ਦੇ ਉੱਤੇ ਉਹ ਕੋਸ਼ਿਸ਼ ਕਰਦਾ ਵਾ, ਉਹਨੂੰ ਪੈਸਾ ਤਾਂ ਕੋਈ ਖਾਸ ਹੁੰਦਾ ਨਹੀਂ ਆ, ਪਰ ਉੱਥੇ ਇੱਕ ਕਰਮਚਾਰੀ ਦੇ ਵਜੋਂ ਉਹਨੂੰ ਜਿਹੜਾ ਲੇਬਰ ਦੇ ਵਜੋਂ ਉਹਨੂੰ ਨੌਕਰੀ ਮਿਲ ਜਾਂਦੀ ਹੈ ਜਹਾਜ਼ ਦੇ ਉੱਤੇ। ਸੋ ਇਹ ਜਹਾਜ਼ ਸੀ SS ਗ੍ਰੇਟ ਬ੍ਰਿਟੇਨ। ਸੋ ਇਸ ਸਮੇਂ ਕੀ ਹੁੰਦਾ ਵਾ ਕਿ ਫਿਰ ਉਹ ਆਸਟ੍ਰੇਲੀਆ ਵੱਲ ਨੂੰ ਜਦੋਂ ਯਾਤਰਾ ਜਹਾਜ਼ ਕਰਦਾ ਅਤੇ ਸਾਲ 1899 ਦੇ ਵਿੱਚ ਜਨਵਰੀ ਦਾ ਮਹੀਨਾ ਸੀ ਅਤੇ ਉਸ ਸਮੇਂ ਜਹਾਜ਼ ਜਿਹੜਾ ਵਾ ਉਹ ਮੈਲਬਰਨ ਆ ਕੇ ਅਤੇ ਇੱਥੇ ਜਦੋਂ ਲੱਗਦਾ ਵਾ ਕਿਨਾਰੇ, ਅਤੇ ਥੋਮਸ ਜਹਾਜ਼ ਵਾਪਸ ਨਹੀਂ ਜਾਂਦਾ ਉਹਦੇ ਉੱਤੇ, ਉਹ ਨੌਕਰੀ ਜਿਹੜੀ ਆ ਉਹ ਰਾਹ ਦੇ ਵਿੱਚ, ਕਿਉਂਕਿ ਇੰਨਾ ਕੁ ਕਹਿੰਦੇ ਅੱਕ ਚੁੱਕਾ ਹੁੰਦਾ, ਇੰਨਾ ਕੁ ਥੱਕ ਚੁੱਕਾ ਹੁੰਦਾ, ਉਹਨੇ ਸਫ਼ਰ ਪਹਿਲਾਂ ਕਦੀ ਸਮੁੰਦਰਾਂ ਦੇ ਵਿੱਚ ਕੀਤਾ ਨਹੀਂ ਹੁੰਦਾ, ਇੱਕ ਲੰਮਾ ਸਫ਼ਰ ਸੀ, ਇਸ ਵਜ੍ਹਾ ਕਰਕੇ ਉਹ ਉੱਥੋਂ ਫੈਸਲਾ ਕਰਦਾ ਵਾ ਕਿ ਮੈਂ ਹੁਣ ਆਸਟ੍ਰੇਲੀਆ ਦੇ ਵਿੱਚ ਹੀ ਰਹਿਣਾ ਹਮੇਸ਼ਾ ਦੇ ਲਈ। ਫਿਰ ਉਹ ਆਸਟ੍ਰੇਲੀਆ ਦੇ ਵਿੱਚ ਇੱਥੇ ਵਸਣ ਦਾ ਫੈਸਲਾ ਕਰਦਾ ਵਾ।
उस तो बाद उन्हें पता लगता भी इतने उस समय के हिसाब के नाल ज़्यादा माइनिंग का ही काम है उस पैसे सोहने बन जाते हैं। उस तो अलावा फिर माइनिंग दे विच भी काम किया खेतीबाड़ी दे नाल कहिंदा भी मैं कई जुड़े काम किए। उस तो बाद फिर इत्थे ही आस्ट्रेलिया दे विच एक कुड़ी मिलती है तो वह विआह करवा लैंदा। उधर ब्रिटेन दे विच उहदा भरा जां फिर मापे वह लभ लुभ के कोई उन्होंने खास पता नहीं लगता कि वह कित्थे गया क्योंकि आज बड़ी दूर गया हुंदा उन्होंने यह भी लागे बन्ने गया वा छेती इन्हें वापस आ जाना पर वह कदी भी वापस नहीं परत्या। समय दे नाल हुण अगे परिवार भी अगे वध गया ब्रिटेन दे विच उत्थे परिवार मन के बह गया भी वह हुण गवाच गया वा वो मर गया वा सानू छड्ड गया वा। सो हौली हौली करके जिदा जिदा समा बीतिया लम्मा समा बीत गया वह भी भुल गए। हुण विचली सारी स्टोरी जिहड़ी आ आपां स्किप करदे हां क्योंकि फिर समा काफ़ी लग जाना। एक गल सी जनवरी 1899 की फिर उस तो बाद साल आउंदा वा 2010। सो लगभग 100 साल बाद दी जिहड़ी आ आपां कह लईए कि जिहड़ी तरक्की हुई जां फिर कंप्यूटर दे राहीं खोज होनी शुरू हुई क्योंकि साढ़े तक ये चीज़ां शायद लेट पहुँचियां वा इन्हां विकसित देशां दे विच शायद पहलां पहुँच गईआं। सो 100 साल दे बाद इन्ना समां बीतण तों बाद फिर दोबारा तो क्योंकि परिवार दे विच लगातार गलबात चलती रहिंदी ही कि इदां एक भरा सी उह घर छड्ड के चल गया सी दोवें लड़े सी बजुर्ग माँ प्यो भी आपस दे विच गल्लां बातां करदे समय दर समय वो रोंदे करलाउंदे भी रहिंदे। सो हुण इस टाइम दे उत्ते यूके दे विच रह रहे जिहड़े थॉमस दा उस समय जिहड़ा ਆਪਾਂ ਕਹਿ ਲਈਏ ਗ੍ਰੇਟ ਗ੍ਰੈਂਡ ਸਨ ਮਤਲਬ ਪੜਪੋਤਾ ਹੋ ਗਿਆ ਅਤੇ ਉਹਦਾ ਨਾਂ ਸੀ ਮਾਕ ਜਿਹਦੇ ਮੁੜ ਕੇ ਆਸਟ੍ਰੇਲੀਆ 'ਚ ਇਹ ਹਵਾਲੇ ਮਿਲਦੇ ਨੇ। ਉਹਨੇ ਵੇਖਿਆ ਵੀ ਦਾਦੇ ਦੀ ਅਲਮਾਰੀ ਦੇ ਵਿੱਚ ਕੁਛ ਪੁਰਾਣੇ ਖੱਤ ਪਏ ਨੇ ਕੁਛ ਲੈਟਰ ਪਏ ਨੇ ਇੱਕ ਫੋਟੋ ਵੀ ਉਹਨੂੰ ਫਿਰ ਉਹ ਖੱਤਾਂ ਦੇ ਲਾਗੋਂ ਹੀ ਲੱਭ ਗਈ ਜਿਹਦੇ ਵਿੱਚ ਉਹਨੇ ਵੇਖਿਆ ਵੀ ਇੱਕ ਅਣਪਛਾਤਾ ਜਿਹਾ ਇੱਕ ਇੱਕ ਚਿਹਰਾ ਵਾ ਜਿਹੜਾ ਮੈਂ ਆਪਣੇ ਪਰਿਵਾਰ ਦੇ ਵਿੱਚ ਤਾਂ ਕਦੀ ਵੇਖਿਆ ਨਹੀਂ। ਉਸ ਤੋਂ ਬਾਅਦ ਉਹਨੇ ਫਿਰ ਜਿਨੇਲੋਜੀ ਦੀ ਮਦਦ ਦੇ ਨਾਲ ਇੱਕ ਇੰਟਰਨੈਟ ਦੇ ਉੱਤੇ ਇੱਕ ਵੈਬਸਾਈਟ ਆ ਜਿਹਦੇ ਵਿੱਚ ਤੁਸੀਂ ਆਪਣੀ ਖਾਨਦਾਨੀ ਆਪਣੀ ਵੰਸ਼ਾਵਲੀ ਵੀ ਜਿਹੜੀ ਉਹ ਵੇਖ ਸਕਦੇ ਹੋ। 2010 ਦੇ ਨੇੜੇ ਤੇੜੇ ਮਾਕ ਨੇ ਇੰਟਰਨੈਟ ਦੇ ਉੱਤੇ ਖੋਜ ਕਰਨੀ ਸ਼ੁਰੂ ਕੀਤੀ ਆਸਟ੍ਰੇਲੀਆ ਦੇ ਪੁਰਾਣੇ ਰਿਕਾਰਡ ਲੱਭੇ ਉੱਥੋਂ ਉਹਨੂੰ ਪਤਾ ਲੱਗਾ 19ਵੀਂ ਸਦੀ ਦੇ ਵਿੱਚ ਸ਼ਿਪਿੰਗ ਮੈਨੇਜਮੈਂਟ ਅਤੇ ਇਮੀਗ੍ਰੇਸ਼ਨ ਦੇ ਰਿਕਾਰਡ ਕੱਢੇ ਅਤੇ ਉੱਥੋਂ ਲੱਕਲੀ ਉਹਨੂੰ ਰਿਕਾਰਡ ਦੇ ਵਿੱਚੋਂ ਇਹ ਪਤਾ ਲੱਗ ਗਿਆ ਕਿ ਇਸ ਨਾਂ ਦਾ ਇੱਕ ਬੰਦਾ ਉਦੋਂ ਜਹਾਜ਼ ਦੇ ਉੱਤੇ ਗਿਆ ਸੀ ਉਹ ਨੌਕਰੀ ਕਰਨ ਦੇ ਲਈ ਗਿਆ ਸੀ ਉਸ ਤੋਂ ਬਾਅਦ ਕਦੀ ਫਿਰ ਵਾਪਸ ਉਹਦੇ ਆਉਣ ਦਾ ਕੋਈ ਰਿਕਾਰਡ ਨਹੀਂ ਹੈਗਾ। ਸੋ ਔਨਲਾਈਨ ਉਹਨੇ ਆਪਣੀ ਖੋਜ ਸ਼ੁਰੂ ਕੀਤੀ ਐਨਸੈਸਟਰੀ .com ਦੇ ਉੱਤੇ ਅਤੇ ਫਿਰ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੀ ਜਿਹੜੀ ਨੈਸ਼ਨਲ ਆਰਕਾਈਵਸ ਦੀ ਵੈਬਸਾਈਟ ਸੀ ਉਹਦੇ ਉੱਤੇ ਵੀ ਉਹਨੇ ਜੰਪ ਕੀਤਾ ਉਹਦੇ ਉੱਤੇ ਵੀ ਉਹਨੇ ਕਾਫੀ ਸਮਾਂ ਬਤੀਤ ਕੀਤਾ ਪਰ ਉਸ ਤੋਂ ਬਾਅਦ ਉਹਦਾ ਜਿਹੜਾ ਸਮਾਂ ਸੀ ਉਹ ਵਿਅਰਥ ਨਹੀਂ ਗਿਆ। ਆਖਿਰਕਾਰ ਉਹਨੂੰ ਸਰਚ ਕਰਦਿਆਂ ਕਰਦਿਆਂ ਮਾਕ ਦੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਹੋਣ ਦੇ ਅਤੇ ਆਸਟ੍ਰੇਲੀਆ ਦੇ ਵਿੱਚੋਂ ਵਿਕਟੋਰੀਆ ਦੇ ਵਿੱਚ ਹੋਣ ਦੇ ਕਈ ਸਬੂਤ ਮਿਲ ਗਏ। ਸੋ ਥੋਮਸ ਦੇ ਵਾਰਸਾਂ ਜਿਹੜੇ ਕਿ ਦੂਰ ਦਰੇਡੇ ਬੈਠੇ ਸੀ ਸੋ ਉਹਨਾਂ ਤੱਕ ਹੁਣੇ ਗੱਲਬਾਤ ਜਿਹੜੀ ਆ ਜਦੋਂ ਪਹੁੰਚਦੀ ਆ ਅਤੇ ਕਾਫੀ ਮਤਲਬ ਹੈਰਾਨੀ ਵਾਲੀ ਗੱਲ ਵੀ ਸੀ ਕਿਉਂਕਿ ਉਸ ਸਮੇਂ ਦੇ ਹਿਸਾਬ ਦੇ ਨਾਲ ਉਹ ਬਜ਼ੁਰਗ 'ਤੇ ਮੰਨ ਕੇ ਬੈਠੇ ਸੀ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਇੱਦਾਂ ਤਾਂ ਹੁਣ ਇੰਨੇ ਚਿਰ ਬਾਅਦ ਕੌਣ ਲੱਭੂਗਾ। ਸਭ ਤੋਂ ਹੈਰਾਨੀ ਵਾਲੀ ਦਿਲਚਸਪ ਗੱਲ ਇਹ ਹੋਈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਰਹਿ ਰਹੇ ਉਹਦੇ ਪਰਿਵਾਰ ਸੀ ਕਈ ਪੀੜ੍ਹੀਆਂ ਬੀਤ ਚੁੱਕੀਆਂ ਸੀ ਅਤੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਇਸ ਚੀਜ਼ ਦਾ ਵੀ ਉਹਨਾਂ ਦਾ ਬਜ਼ੁਰਗ ਅਸਲ ਦੇ ਵਿੱਚ ਆਇਆ ਕਿੱਥੋਂ ਸੀ। ਥੋਮਸ ਨੇ ਕਹਿੰਦੇ ਨੇ ਕਿ ਇੱਕ ਹੱਦ ਤੱਕ ਹੀ ਸ਼ਾਇਦ ਗੱਲਾਂ ਬਾਤਾਂ ਕੀਤੀਆਂ ਜਾਂ ਫਿਰ ਗਾਂ ਉਹ ਗੱਲਾਂ ਬਾਤਾਂ ਪਹੁੰਚੀਆਂ ਹੀ ਨਹੀਂ ਉਹਨੂੰ ਜਾਂ ਫਿਰ ਉਹਨਾਂ ਦੇ ਜਿਹੜੇ ਅਗਲੇ ਪੀੜ੍ਹੀਆਂ ਸੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਇੰਗਲੈਂਡ ਤੋਂ ਆਇਆ ਸੀ ਇਸ ਤਰੀਕੇ ਦੇ ਨਾਲ ਭੱਜ ਗਿਆ ਹੈ। ਸੋ ਆਖਿਰਕਾਰ ਇੰਟਰਨੈਟ ਅਤੇ ਉਸ ਤੋਂ ਬਾਅਦ ਫਿਰ ਇੱਥੋਂ ਤੱਕ ਵੀ ਕੀਤਾ ਗਿਆ ਕਿ DNA ਰਿਕਾਰਡ ਵੀ ਚੈੱਕ ਕੀਤਾ ਗਿਆ ਕਿ ਇਹ ਨਹੀਂ ਕਿ ਕਿਤੇ ਇੰਟਰਨੈਟ ਦੇ ਉੱਤੇ ਹੋਰ ਹੀ ਕੋਈ ਥੋਮਸ ਹੋਵੇ ਫਿਰ ਆਪਣੇ ਹੋਰ ਪੱਕਾ ਕਰਨ ਦੇ ਲਈ ਪੁਖਤਾ ਕਰਨ ਦੇ ਲਈ ਉਸ ਚੀਜ਼ ਨੂੰ DNA ਵੀ ਚੈੱਕ ਕੀਤਾ ਗਿਆ ਅਤੇ ਲਗਭਗ 100 ਸਾਲ ਦੇ ਵਿੱਚ ਸਰਚ ਸ਼ੁਰੂ ਹੋਈ। ਇਸ ਤੋਂ ਬਾਅਦ ਫਿਰ 20 ਸਾਲ ਲੱਗੇ ਸਾਰੇ DNA ਤੱਕ ਪਹੁੰਚਦੇ 120 ਸਾਲ ਬਾਅਦ ਆਸਟ੍ਰੇਲੀਆ ਅਤੇ ਬ੍ਰਿਟਾਨੀਆ ਦੇ ਦਰਮਿਆਨ ਇਹ ਜਿਹੜਾ ਚੱਲ ਰਿਹਾ ਸਫ਼ਰ ਸੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਪਹੁੰਚ ਚੁੱਕਾ ਥੋਮਸ ਸੀ ਉਹ ਆਖਿਰਕਾਰ ਆਪ ਤਾਂ ਨਹੀਂ ਪਰ ਉਹਨਾਂ ਦੇ ਜਿਹੜੇ ਪਰਿਵਾਰ ਸੀ ਉਹਨਾਂ ਦਾ ਜਿਹੜਾ ਖਾਨਦਾਨ ਸੀ ਉਹਨਾਂ ਦੀ ਜਿਹੜੀਆਂ ਅਗਲੀਆਂ ਪੀੜ੍ਹੀਆਂ ਸੀ ਉਹਨਾਂ ਨੂੰ ਜ਼ਰੂਰ ਪਤਾ ਲੱਗ ਗਿਆ ਕਿ ਸਾਡਾ ਕੋਈ ਸੀ ਪੜਦਾਦਾ ਵਗੈਰਾ ਜਿਹੜਾ ਇੱਥੇ ਆਇਆ ਸੀ। ਸੋ ਮੈਲਬਨ ਦੇ ਵਿੱਚ ਇੱਕ ਵੱਡਾ ਪਰਿਵਾਰ
ਵੱਡੀ ਮਿਲ ਨਹੀਂ ਕਰਦਾ, ਫਿਰ ਸਾਰੇ ਜਾਣੇ ਜਿਹੜੇ ਆ ਉੱਥੋਂ ਸੱਦੇ ਜਾਂਦੇ ਆ। ਅਤੇ ਇੱਥੇ ਕਾਫੀ ਵੱਡੀ ਉਹਨਾਂ ਨੇ ਆਪਸ ਦੇ ਵਿੱਚ ਪਾਰਟੀ ਰੱਖੀ, ਇੱਕ ਜਿੰਨਾ ਕੁ ਵੀ ਪਤਾ ਸੀ ਉਸ ਫਿਰ ਯਾਦਾਂ ਸਾਂਝੀਆਂ ਕੀਤੀਆਂ। ਅਤੇ ਉਸ ਸਮੇਂ ਦੀਆਂ ਅਖਬਾਰਾਂ ਦੇ ਵਿੱਚ ਮੈਂ ਵੇਖ ਪਾ ਰਿਹਾ ਹਾਂ ਕਿ ਕਾਫੀ ਇਸ ਚੀਜ਼ ਨੂੰ ਥਾਂ ਮਿਲੀ, ਕਾਫੀ ਉਹਨਾਂ ਦੀਆਂ ਫੋਟੋਆਂ ਛਪੀਆਂ। ਸੋ ਇਹ ਸੀਗੀ ਇਸ ਟਾਈਮ ਦੇ ਉੱਤੇ ਇੱਕ ਕਹਾਣੀ, ਸਿਰਫ ਇਸ ਕਰਕੇ ਕਿ ਆਪਾਂ ਵੀ ਆਪਣੇ ਉਹਦੇ ਉੱਤੇ ਕਹਿ ਲਓ ਡਸਟਿੰਗ ਕਰੀਏ, ਯਾਦਾਂ ਦੋ ਤੋਂ ਥੋੜ੍ਹਾ ਜਿਹਾ ਘੱਟਾ ਝਾੜੀਏ, ਅਤੇ ਆਪਾਂ ਵੀ ਇਹ ਵੇਖੀਏ ਕਿ ਸਾਡੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਕੀ ਕਹਾਣੀ ਹੈਗੀ ਆ ਕੋਈ ਚਿਰਾਂ ਬਾਅਦ ਕੋਈ ਮਿਲਣ ਦੀ। ਉਹ ਚਲੋ ਬਹੁਤ ਘੱਟ ਇੱਦਾਂ ਦੇ ਹੁੰਦੇ ਨੇ ਇੰਸੀਡੈਂਟ, ਪਰ ਫਿਰ ਵੀ ਕੀ ਤੁਹਾਨੂੰ ਪਤਾ ਵਾ ਕਿ ਤੁਹਾਡੇ ਪੜਦਾਦਾ ਜਾਂ ਫਿਰ ਉਸ ਤੋਂ ਪਿੱਛੇ ਕੀ ਨਾਂ ਸੀ ਜਾਂ ਉਹਨਾਂ ਦੇ ਪਿੱਛੇ ਕੀ ਕਹਾਣੀ ਸੀ, ਕਿੱਦਾਂ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਵਾ। ਬੜੀ ਵਾਰੀ ਆਪਾਂ ਇੱਥੋਂ ਤੱਕ ਵੀ ਸੁਣਿਆ ਹੁੰਦਾ ਵੀ ਉਹ ਨਾ ਪੜਦਾਦਾ ਤੁਹਾਡਾ ਬੜਾ ਵੱਡਾ ਭਲਵਾਨ ਸੀ ਭਾਈ, ਉਹਨੇ ਫਲਾਣੇ ਥਾਂ ਤੋਂ ਉਹਨੇ ਕੁਸ਼ਤੀ ਜਿੱਤੀ ਸੀ, ਉਹ ਭਾਰ ਬੜਾ ਚੁੱਕਦਾ ਸੀ, ਪੱਥਰ ਬੜਾ ਚੁੱਕਦਾ ਸੀ, ਉਹ ਉਹਨੇ ਰੁਮਾਲੀ ਰੱਖੀ ਸੀ, ਜਾਂ ਫਿਰ ਉਹ ਇਕੱਲਾ ਹੀ ਇੰਨੇ ਖੇਤ ਵਾਹ ਦਿੰਦਾ ਸੀ, ਉਹਦਾ ਰਿਕਾਰਡ ਸੀ ਵੀ ਉਹ ਸਾਰਾ ਦਿਨ ਕਈ ਵਾਹ ਲੈਂਦਾ ਸੀ, ਇੱਦਾਂ ਦਾ ਉਹਦਾ ਰਿਕਾਰਡ ਸੀ ਭਾਈ, ਉਹਨੇ ਬੋਲਦ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਸੀ। ਸੋ ਇੱਦਾਂ ਦੀਆਂ ਬੜੀਆਂ ਕਹਾਣੀਆਂ ਆਪਾਂ ਸੁਣਦੇ ਹੁੰਦੇ ਹਾਂ ਪਿੰਡਾਂ ਤੋਂ। ਸੋ ਉਹ ਤੁਸੀਂ ਆਪਣੀਆਂ ਜਾਂ ਕਿਸੇ ਦੀਆਂ ਉਹ ਵੀ ਤੁਸੀਂ ਸਾਂਝੀਆਂ ਕਰ ਸਕਦੇ ਹੋ। ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਨਾਲ ਦੀ ਨਾਲ ਆਪਾਂ ਗਾਣੇ ਵੀ ਰੱਖਾਂਗੇ, ਗਾਣੇ ਅੱਜ ਥੋੜ੍ਹੇ ਜਿਹੇ ਵੱਧ ਰੱਖਾਂਗੇ ਕਿਉਂਕਿ ਮੈਂ ਇਕੱਲਾ ਬੋਲਣ ਵਾਲਾ ਅਤੇ ਤੁਸੀਂ ਸਾਰੇ ਸੁਣਨ ਵਾਲੇ, ਅਤੇ ਮੈਂ ਚਾਹੂੰਗਾ ਵੀ ਬਹੁਤ ਸਾਰੇ ਸੁਣਨ ਵਾਲਿਆਂ ਦੇ ਵਿੱਚੋਂ ਕੁਛ ਬੋਲਣ ਵਾਲਿਆਂ ਦੇ ਵਿੱਚ ਵੀ ਤਬਦੀਲ ਹੋਣ, ਅਤੇ ਇੱਧਰੋਂ ਫਿਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਹੋਰ ਅੱਗੇ ਵਧਣ। ਅਤੇ ਆਓ ਫਿਰ ਆਪਾਂ ਇਸ ਸਫ਼ਰ ਨੂੰ ਅੱਗੇ ਤੋਰਦੇ ਹਾਂ ਅਤੇ ਅਗਲਾ ਗਾਣਾ ਸੁਣਦੇ ਹਾਂ ਆਪਾਂ, ਅਤੇ ਗਾਣਾ ਸੁਣ ਕੇ ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਸੋ ਇਹੋ ਜਿਹੇ ਗਾਣਿਆਂ ਦਾ ਅਤੇ ਅੱਜ ਦੇ ਮੁਹਾਵਰਿਆਂ ਦਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ, ਇੱਥੇ ਹੀ ਸਫ਼ਰ ਨਹੀਂ ਖਤਮ ਹੁੰਦਾ, ਹਾਲੇ ਕੁਛ ਇੱਕ ਚੀਜ਼ਾਂ ਹੋਰ ਵੀ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ, ਅਤੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਪਰ ਫਿਲਹਾਲ ਆਪਾਂ ਗਾਣਾ ਇੰਜੋਏ ਕਰਦੇ ਹਾਂ। ਧੰਨਵਾਦ।

0: 5596 ਗਰੇਵਾਲ ਵੀਜ਼ਾ solutions.com.au ਤੇ ਜਾਓ। आओ थोड़ा कोई हल करिए।
1: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले दाला ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच
2: हुन थोड़े मोढे नाल मोढा मिला के थोड़ी तरक्की दी राह नू होर भी सौखा अते सुरक्षित बनाउण दा वादा करदा है वेरी बी टोयोटा।
3: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपने टोयोटा चूज करन लई जो ने एक दहाके तो वेरी बी टोयोटा दे नाल।
2: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ। ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।
9: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
10: किचन ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
11: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
11: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਅਤੇ ਇਹ ਸਾਨੂੰ ਫਰਮਾਇਸ਼ ਭੇਜੀ ਸੀ ਸਿਮਨ ਜੀ ਨੇ ਕਹਿੰਦੇ ਨੇ ਕਿ ਇਹਨਾਂ ਦੇ ਡੈਡੀ ਰਣਜੀਤ ਕੌਰ ਜੀ ਦਾ ਇਹ ਗੀਤ ਸੁਣਦੇ ਹੁੰਦੇ ਸੀ ਬਹੁਤ ਪਿਛਲੇ ਦਿਨੀ ਉਹ ਸਾਨੂੰ ਛੱਡ ਕੇ ਦੁਨੀਆ ਤੋਂ ਚਲੇ ਗਏ ਅਤੇ ਮੈਂ ਜਦੋਂ ਵੀ ਇਹ ਗਾਣਾ ਸੁਣਦੀ ਹਾਂ ਡੂੰਘੇ ਡੁੱਬ ਗਏ ਜਿਗਰੀਆ ਯਾਰਾ ਅਤੇ ਮੈਂ ਬਹੁਤ ਯਾਦ ਕਰਦੀ ਹਾਂ ਆਪਣੇ ਡੈਡ ਨੂੰ ਸੋ ਉਹਨਾਂ ਦਾ ਵਿਛੜੇ ਜੀਆਂ ਦਾ ਜੋ ਵੀ ਪਸੰਦੀਦਾ ਕਾਰਜ ਹੁੰਦੇ ਨੇ ਜੋ ਵੀ ਉਹਨਾਂ ਦੇ ਘਰ 'ਚ ਪਈਆਂ ਵਸਤਾਂ ਜਾਂ ਜਿਹੜੇ ਵੀ ਗਾਣੇ ਜਿਹੜੀਆਂ ਵੀ ਫਿਲਮਾਂ ਆਪਾਂ ਉਹਨਾਂ ਨੂੰ ਵੇਖਿਆ ਵਾ ਵੇਖਦੇ ਜਿੱਥੇ ਵੀ ਉਹਨਾਂ ਨੂੰ ਜਾਂਦੇ ਹਾਂ ਜਿਹੜੇ ਰਿਸ਼ਤੇਦਾਰਾਂ ਨਾਲ ਯਾਰਾਂ ਦੋਸਤਾਂ ਦੇ ਨਾਲ ਪਿੰਡ ਦੇ ਵਿੱਚ ਵਿਚਰਦੇ ਹਾਂ ਆਪਾਂ ਵੇਖਿਆ ਸੋ ਸਾਰੇ ਸਾਨੂੰ ਆਪਣੇ ਆਪਣੇ ਲੱਗਦੇ ਹਮੇਸ਼ਾ ਸਾਡੇ ਮਨ ਦੇ ਵਿੱਚ ਇਹ ਲੱਗਦਾ ਕਿ ਉਹਨਾਂ ਦੇ ਕੋਲੋਂ ਕੁਛ ਨਵਾਂ ਸਾਨੂੰ ਉਹਨਾਂ ਦੇ ਬਾਰੇ ਸਿੱਖਣ ਨੂੰ ਮਿਲੇ ਕੁਛ ਨਵਾਂ ਉਹਨਾਂ ਦੇ ਬਾਰੇ ਜਾਣਨ ਨੂੰ ਮਿਲੇ ਕਿਉਂਕਿ ਆਪਾਂ ਸਾਰੀ ਜ਼ਿੰਦਗੀ ਨਾਲ ਰਹਿ ਕੇ ਵੀ ਕਈ ਵਾਰੀ ਉਹ ਚੀਜ਼ਾਂ ਨਹੀਂ ਸਿੱਖੀਆਂ ਹੁੰਦੀਆਂ ਇੱਕ ਵਾਰੀ ਫਿਰ ਤੋਂ ਸਵਾਗਤ ਤੁਹਾਡਾ ਅਤੇ ਬੇਨਤੀ ਇਹੋ ਹੀ ਕਿ ਜੋ ਤੁਸੀਂ ਗਾਣਾ ਭੇਜ ਰਹੇ ਹੋ ਕਿਉਂਕਿ ਸਾਰੇ ਤਾਂ ਆਪਾਂ ਲਾ ਵੀ ਨਹੀਂ ਸਕਣੇ ਅਤੇ ਗਾਣਾ ਭੇਜ ਦਿਓ ਅਤੇ ਨਾਲ ਇੱਦਾਂ ਤੁਸੀਂ ਥੋੜ੍ਹੀ ਜਿਹੀ ਯਾਦ ਆਪਣੀ ਜ਼ਰੂਰ ਭੇਜੋ ਤਾਂ ਕਿ ਆਪਾਂ ਥੋੜ੍ਹਾ ਜਿਹਾ ਉਹਨੂੰ ਇੱਕ ਡਾਇਰੈਕਸ਼ਨ ਦੇ ਸਕੀਏ ਨਹੀਂ ਤਾਂ ਫਿਰ ਇੰਨੇ ਜ਼ਿਆਦਾ ਗਾਣੇ ਵੈਸੇ ਵੀ ਮੇਰੇ ਕੋਲ ਪ੍ਰੋਗਰਾਮ ਦੇ ਵਿੱਚ ਨਹੀਂ ਲਾਏ ਜਾਣੇ ਪਰ ਫਿਰ ਵੀ ਉਹਨਾਂ ਦੇ ਵਿੱਚੋਂ ਜਿੰਨੇ ਕੁ ਵੀ ਲੱਗ ਪਾਉਣਗੇ ਉਨੇ ਕੁ ਮੈਂ ਜ਼ਰੂਰ ਚਲਾਉਣ ਦੀ ਕੋਸ਼ਿਸ਼ ਕਰੂੰਗਾ ਧੰਨਵਾਦ ਅਤੇ ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਸਲ ਵਿੱਚ ਪੁਰਾਣੇ ਗਾਣਿਆਂ ਦਾ ਸਿਲਸਿਲਾ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਪੁਰਾਣੇ ਗਾਣਿਆਂ ਦਾ ਸਿਲਸਿਲਾ ਅੱਜ ਆਪਾਂ ਚਲਾਇਆ ਵਾ ਉਹ ਇਸ ਕਰਕੇ ਕਿਉਂਕਿ ਅੱਜ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਪੁਰਾਣੇ ਪਰਿਵਾਰ ਦੇ ਵਿੱਚ ਚੱਲੀਏ ਆਪਣੇ ਪੁਰਖਿਆਂ ਦੀਆਂ ਯਾਦਾਂ ਸਾਂਝੀਆਂ ਕਰੀਏ ਇੱਕ ਦੂਸਰੇ ਦੇ ਨਾਲ ਕੋਈ ਤੁਹਾਡੇ ਕੋਲ ਵੀ ਕੋਈ ਕਹਾਣੀ ਹੋਵੇ ਉਹਨਾਂ ਦੀ ਕੋਈ ਉਹਨਾਂ ਦੇ ਨਾਲ ਜੁੜੀ ਕਹਾਣੀ ਜਾਂ ਫਿਰ ਉਹਨਾਂ ਦੇ ਨਾਂ ਯਾਦ ਕਰਕੇ ਵੇਖੋ ਵੀ ਕਿੱਥੋਂ ਕੁ ਤੱਕ ਤੁਹਾਡੀ ਯਾਦ ਪਹੁੰਚਦੀ ਹੈ ਕਿੱਥੋਂ ਕੁ ਤੱਕ ਤੁਹਾਨੂੰ ਪਤਾ ਸੋ ਉੱਥੋਂ ਕੁ ਤੱਕ ਯਾਦਾਂ ਪਹੁੰਚਾ ਕੇ ਅਤੇ ਉਹ ਤੁਸੀਂ ਚਾਹੋ ਤਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ 044-747-1674 0447-1674 ਇਹ ਸਾਡਾ ਨੰਬਰ ਹੈ ਇਹਦੇ ਉੱਤੇ ਤੁਸੀਂ ਕਾਲ ਕਰਕੇ ਅਤੇ ਸਾਂਝਾਂ ਪਾ ਸਕਦੇ ਹੋ ਜਾਂ ਫਿਰ 93-56-0-344 ਦੇ ਉੱਤੇ ਵੀ ਕਾਲ ਕਰ ਸਕਦੇ ਹੋ ਇੱਕ ਵਾਰੀ ਫਿਰ ਤੋਂ ਮੈਂ ਮੁਹਾਵਰੇ ਰਿਪੀਟ ਕਰ ਦਿੰਦਾ ਗੋਡੇ ਦਮ ਕਰਨਾ ਘੱਗਾ ਬੈਠਣਾ ਘਰੋਂ ਚੂਹੇ ਖਾਲੀ ਮੋੜਨਾ ਘਰ ਕਰਨਾ ਚੱਕਰ ਚੱਲਣਾ ਘੁੱਗੀ ਨੱਪਣਾ ਅਤੇ ਘਿਓ ਛੱਕਰ ਹੋਣਾ ਜਾਂ ਫਿਰ ਘਿਓ ਖਿਚੜੀ ਹੋਣਾ ਸੋ ਇਹਦਾ ਅਰਥ ਕੀ ਹੈ ਅਤੇ ਕੀ ਇਹ ਦੋਵੇਂ ਸੇਮ ਨੇ ਸੋ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਅਤੇ ਦੱਸ ਸਕਦੇ ਹੋ ਭਾਈ ਵੀ ਕੀ ਆ ਇਹਨਾਂ ਦਾ ਮਤਲਬ ਇਹਦੇ ਨਾਲ ਨਾਲ ਸੋਸ਼ਲ ਮੀਡੀਆ ਦਾ ਸਾਡਾ ਦੌਰ ਚੱਲਦਾ ਹੁੰਦਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ ਸੋਸ਼ਲ ਮੀਡੀਆ ਦੀ ਇੱਕ ਕਹਾਣੀ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਤੇ ਦੂਸਰੀ ਕਹਾਣੀ ਸੋਸ਼ਲ ਮੀਡੀਆ ਦੀ ਇਹ ਹੈ ਜੇ ਆਪਾਂ ਵੇਖੀਏ ਕਿ ਆਸਟ੍ਰੇਲੀਆ ਦੇ ਵਿੱਚ ਕੀ ਚੱਲ ਰਿਹਾ ਅਤੇ ਆਸਟ੍ਰੇਲੀਆ ਦੇ ਵਿੱਚ ਜੋ ਚੱਲ ਰਿਹਾ ਵਾ ਉਹ ਚੱਲ ਰਿਹਾ AFL ਸੋ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ 26 ਤਰੀਕ ਨੂੰ AFL ਦਾ ਗ੍ਰੈਂਡ ਫਾਈਨਲ ਹੋਣਾ ਸੋ ਇਸ ਟਾਈਮ ਦੇ ਉੱਤੇ ਯਾਨੀ ਕਿ ਸੋਮਵਾਰ ਜਿਹੜਾ ਗ੍ਰੈਂਡ ਫਾਈਨਲ ਤੋਂ ਇੱਕ ਪਹਿਲਾਂ ਸੋਮਵਾਰ ਹੁੰਦਾ ਵਾ ਯਾਨੀ ਕਿ ਕੱਲ੍ਹ ਦੇ ਦਿਨ ਲੰਘ ਕੇ ਗਿਆ ਉਦੋਂ ਬ੍ਰੈਨਲੋ ਮਾਡਲ ਸੋਰੀ ਮੈਡਲ ਜਿਹੜਾ ਵਾ ਉਹ ਦਿੱਤਾ ਜਾਂਦਾ ਸੋ ਬ੍ਰੈਨਲੋ ਮੈਡਲ ਜਿਹੜਾ ਵਾ ਉਹ ਇਸ ਵਾਰੀ ਯਾਨੀ ਕਿ ਕੱਲ੍ਹ ਦੇ ਦਿਨ ਨਿੱਕ ਡੇਕੋਸ ਨੂੰ ਮਿਲਿਆ ਸੋ ਕੋਲਿੰਗਵੁੱਡ ਕਲੱਬ ਚਾਹੇ ਕਿ ਫਾਈਨਲ ਦੇ ਵਿੱਚ ਨਹੀਂ ਪਹੁੰਚ ਸਕਿਆ ਚਾਹੇ ਕਿ ਮੈਂ ਗਲਤ ਨਹੀਂ ਹਾਂ ਅਤੇ 9ਵੇਂ ਨੰਬਰ ਦੇ ਉੱਤੇ 8ਵਾਂ 'ਚੋਂ ਵੀ ਬਾਹਰ ਰਹਿ ਗਿਆ ਸੀ ਪਰ ਫਿਰ ਵੀ ਇਸ 23 ਸਾਲਾ ਖਿਡਾਰੀ ਨਿੱਕ ਡੇਕੋਸ ਸੋ ਇਹਨੂੰ ਆਸਟ੍ਰੇਲੀਆ ਦਾ ਸਭ ਤੋਂ ਸਰਵੋਤਮ ਖੇਡਾਂ ਦੇ ਵਿੱਚ ਆਪਾਂ ਪੁਰਸਕਾਰ ਕਹਿ ਲਈਏ ਜਾਂ ਫਿਰ ਮੈਡਲ ਕਹਿ ਲਈਏ ਤਾਂ ਕੋਈ ਗਲਤ ਗੱਲ ਨਹੀਂ ਹੋਊਗੀ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਿੱਦਾਂ ਜੇ ਕੋਈ ਸੋਕਰ ਵਾਲਾ ਦੇਸ਼ ਹੋਵੇ ਤਾਂ ਉੱਥੇ ਮੈਸੀ ਮੰਨ ਲਓ ਗੋਲਡਨ ਬੂਟ ਜਿੱਤ ਜੇ ਜਾਂ ਰੋਨਾਲਡੋ ਗੋਲਡਨ ਬੂਟ ਜਿੱਤ ਜੇ ਜਾਂ ਹੋਰ ਜਿੰਨੇ ਵੀ ਵੱਡੇ ਲੇਬਰੋਨ ਵਰਗੇ ਵੱਡੇ ਖਿਡਾਰੀ ਨੇ ਸੋ ਉਹਨਾਂ ਦਾ ਜਿੱਦਾਂ ਦਾ ਰੁਤਬਾ ਵਾ ਆਸਟ੍ਰੇਲੀਆ ਦੇ ਵਿੱਚ AFL ਦੇ ਵਿੱਚ ਇਹ ਵਾਲਾ ਮੈਡਲ ਜਿੱਤਣਾ ਇਹ ਉੱਦਾਂ ਦਾ ਹੀ ਇੱਕ ਰੁਤਬਾ ਵਾ ਸੋ ਕੁਛ ਇੱਕ ਅਹਿਮ ਜਿਹੜੇ ਤੁਹਾਡੇ ਨਾਲ ਤੱਤ ਸਾਂਝੇ ਕਰ ਲੈਂਦਾ 23 ਸਾਲਾ ਇਹ ਸਟਾਰ ਖਿਡਾਰੀ ਜਿਹਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਚਰਚੇ ਚੱਲ ਰਹੇ ਨੇ ਕਿ ਜਦੋਂ ਇਹਨੂੰ ਮੈਡਲ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਬੱਚਾ ਜਿਹੜਾ ਕੁਛ ਸਮਾਂ ਪਹਿਲਾਂ ਮਿਲਿਆ ਸੀ ਇਸ ਖਿਡਾਰੀ ਨੂੰ ਜਿਹੜਾ ਕਿ ਕੈਂਸਰ ਤੋਂ ਪੀੜਿਤ ਹੈ ਅਤੇ ਉਹ ਬਹੁਤ ਵੱਡਾ ਦੱਸਦਾ ਕਿ ਮੈਂ ਫੈਨ ਹਾਂ ਨਿੱਕ ਦਾ ਅਤੇ ਨਿੱਕ ਨੇ ਵੀ ਜਦੋਂ ਮੈਡਲ ਮਿਲਿਆ ਅਤੇ ਉਸ ਬੱਚੇ ਦਾ ਜ਼ਿਕਰ ਜ਼ਰੂਰ ਕੀਤਾ ਇਹ ਦੱਸਿਆ ਕਿ ਮੈਂ ਉਹਨੂੰ ਆਪਣੀਆਂ ਵੀਡੀਓ ਭੇਜਦਾ ਰਹਿੰਦਾ ਵਾਂ ਅਤੇ ਸਾਡੀ ਬੜੀ ਸੋਹਣੀ ਯਾਤਰਾ ਵਾ
ਤੇ ਬਹੁਤ ਵਧੀਆ ਮੈਨੂੰ ਲੱਗਦਾ ਵਾ ਉਹਦੇ ਨਾਲ ਸਮਾਂ ਬਤੀਤ ਕਰਨਾ, ਗੱਲਾਂ ਕਰਨੀਆਂ। ਸੋ ਇਸ ਤਰੀਕੇ ਦੇ ਨਾਲ ਇਹ ਖਿਡਾਰੀ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਹ ਵਾਹੀ ਖੱਟ ਰਿਹਾ। ਬਹੁਤੀ ਉਮਰ ਨਹੀਂ ਗੀ ਪਰ ਕੈਰੀਅਰ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਜੇ ਆਪਾਂ ਪਿੱਛੇ ਝਾਤੀ ਮਾਰੀਏ ਤਾਂ ਇੱਕ ਵਾਰੀ ਉਹ ਦੂਸਰੇ ਸਥਾਨ ਦੇ ਉੱਤੇ ਰਹਿ ਚੁੱਕਾ ਵਾ ਨਿੱਕ, ਅਤੇ ਇੱਕ ਵਾਰੀ ਤੀਜੇ ਸਥਾਨ ਦੇ ਉੱਤੇ ਰਹਿ ਕੇ, ਅਤੇ ਹੁਣ ਇਸ ਵਾਰੀ ਇਹ ਖਿਤਾਬ ਉਹਨੇ ਆਪਣੇ ਨਾਂ ਕੀਤਾ, ਸਿਰਫ ਆਪਣੇ ਨਾਂ ਖਿਤਾਬ ਹੀ ਨਹੀਂ ਕੀਤਾ। ਜੇਕਰ ਤੁਸੀਂ ਇਹ ਫਿਲਮ ਬਹੁਤਾ ਨਹੀਂ ਫੋਲੋ ਕਰ ਰਹੇ ਤਾਂ ਇਸ ਟਾਈਮ ਦੇ ਉੱਤੇ ਇਹਨੇ ਰਿਕਾਰਡ ਵੀ ਦਰਜ ਕੀਤੇ ਨੇ। ਰਿਕਾਰਡ ਨਿੱਕ ਦੇ ਨਾਂ ਇਹ ਬਣਿਆ ਕਿ 47 ਵੋਟਾਂ ਦੇ ਨਾਲ ਇਹਨੇ ਇਹ ਵਾਲਾ ਖਿਤਾਬ ਜਿੱਤਿਆ ਵਾ। ਇਸ ਤੋਂ ਪਹਿਲਾਂ ਜਿਹੜਾ ਸਭ ਤੋਂ ਵਧੇਰੇ ਵੋਟਾਂ ਪਈਆਂ ਸੀ ਹੁਣ ਤੱਕ, ਜਿਹੜੀਆਂ ਕਿ ਪੈਟ੍ਰਿਕ ਕ੍ਰਿਪਸ ਨੂੰ ਪਈਆਂ ਸੀ, 45 ਵੋਟਾਂ ਦੇ ਨਾਲ ਉਹਨੇ ਇਹ ਵਾਲਾ ਖਿਤਾਬ ਜਿੱਤਿਆ ਸੀ। ਹੁਣ 2 ਵੋਟਾਂ ਦੇ ਨਾਲ ਨਿੱਕ ਉਹਨੂੰ ਪਛਾੜ ਕੇ ਇਸ ਟਾਈਮ ਨੰਬਰ 1 ਬਣ ਗਿਆ, ਯਾਨੀ ਕਿ ਹੁਣ ਤੱਕ ਦੇ ਰਹੇ ਖਿਡਾਰੀਆਂ ਦੇ ਵਿੱਚੋਂ ਸਭ ਤੋਂ ਵਧੇਰੇ ਵੋਟਾਂ ਇਹਨੂੰ ਪਈਆਂ ਨੇ। ਹੁਣ ਵੋਟਾਂ ਦਾ ਸਿਲਸਿਲਾ ਕੀ ਆ? ਇਹ ਉਹ ਵਾਲਾ ਮੈਡਲ ਆ ਜਿਹੜੇ, ਜਾਂ ਫਿਰ ਉਹ ਵਾਲਾ ਖਿਤਾਬ ਆ ਜਿਹੜਾ ਕਿ ਮੀਡੀਆ ਨਹੀਂ ਚੁਣਦਾ, ਜਿਹੜਾ ਕਿ ਬਾਹਰ ਬੈਠੇ ਲੋਕ ਜਾਂ ਫਿਰ ਕੋਚ ਨਹੀਂ ਚੁਣਦੇ। ਇਹ ਮੈਦਾਨ ਦੇ ਵਿੱਚ ਜਿਹੜੇ ਰੈਫਰੀ ਮੈਚ ਨੂੰ ਜਿਹੜੇ ਵੇਖ ਰਹੇ ਹੁੰਦੇ ਆ, ਵਾਚ ਰਹੇ ਹੁੰਦੇ ਆ, ਉਹ ਡਿਸਾਈਡ ਕਰਦੇ ਆ ਜਦੋਂ ਮੈਚ ਖਤਮ ਹੁੰਦਾ ਵਾ। ਅਤੇ ਮੈਚ ਖਤਮ ਹੋਣ ਤੋਂ ਬਾਅਦ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਅੰਕ ਦਿੱਤੇ ਜਾਂਦੇ ਆ, ਕਿਹੜਾ ਖਿਡਾਰੀ ਸਭ ਤੋਂ ਵਧੀਆ ਖੇਡਿਆ, ਕਿਹੜਾ ਖਿਡਾਰੀ ਸਭ ਤੋਂ ਵੱਧ ਅਨੁਸ਼ਾਸਨ ਦੇ ਵਿੱਚ ਰਿਹਾ, ਕਿਹੜਾ ਖਿਡਾਰੀ ਜਿਹਨੇ ਕਿ ਹੌਂਸਲਾ ਨਹੀਂ ਹਾਰਿਆ, ਗੇਮ ਨੂੰ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਅੱਗੇ ਤੋਰਿਆ। ਸੋ ਉਸ ਲਿਹਾਜ਼ ਦੇ ਨਾਲ ਉਹਨਾਂ ਨੂੰ ਅੰਕ ਦੇਣੇ ਹੁੰਦੇ ਆ, 1, 2, 3। ਇਸ ਤਰੀਕੇ ਦੇ ਨਾਲ ਉਹਨਾਂ ਨੇ 3 ਵੋਟਾਂ ਦੇਣੀਆਂ ਹੁੰਦੀਆਂ ਵਾ, 2 ਵੋਟਾਂ 1 ਵੋਟਾਂ, ਸੋ ਫਸਟ ਸੈਕਿੰਡ ਥਰਡ, ਇਸ ਕਰਕੇ ਉਹਨਾਂ ਨੇ ਜਿਹੜਾ ਅਲੱਗ ਅਲੱਗ ਚੁਣਨਾ ਹੁੰਦਾ। ਸੋ ਉਹ ਫਿਰ ਗੁਪਤ ਰੱਖਿਆ ਜਾਂਦਾ ਵਾ, ਅਤੇ ਜਦੋਂ ਗ੍ਰੈਂਡ ਫਾਈਨਲ ਵਾਲਾ ਜਿਹੜਾ ਹਫ਼ਤੇ ਤੋਂ 1 ਸੋਮਵਾਰ ਪਹਿਲਾਂ ਇਹ ਰਿਵੀਲ ਕਰ ਦਿੱਤਾ ਜਾਂਦਾ ਕਿ ਇਸ ਵਾਰੀ ਕਿਹੜਾ ਖਿਡਾਰੀ ਜਿੱਤਿਆ। ਯਾਦ ਰਹੇ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਕੋਲਿੰਗਵੁੱਡ ਦੀ ਟੀਮ ਜਿਹਦਾ ਕਿ ਖਿਡਾਰੀ ਆ, ਉਹ ਹਾਲਾਂਕਿ 9ਵੇਂ ਨੰਬਰ ਦੇ ਉੱਤੇ ਫਿਨਿਸ਼ ਕੀਤਾ ਉਹਨੇ, ਪਰ ਫਿਰ ਵੀ ਇਸ ਖਿਡਾਰੀ ਨੇ, ਇਸ ਟੀਮ ਦੇ ਖਿਡਾਰੀ ਨੇ ਮੈਡਲ ਜਿੱਤਿਆ। ਯਾਨੀ ਕਿ ਇਹਦੇ ਵਿੱਚ ਇਹ ਕੋਈ ਮੈਟਰ ਨਹੀਂ ਕਰਦਾ ਇਸ ਮੈਡਲ ਦੇ ਵਿੱਚ ਕਿ ਟੀਮ ਜਿੱਤੀ ਆ ਜਾਂ ਨਹੀਂ ਜਿੱਤੀ, ਕਿੰਨੇ ਵੱਧ ਸਕੋਰ ਮਾਰੇ ਆ, ਕਿੰਨੇ ਘੱਟ ਮਾਰੇ ਆ, ਇਹ ਚੀਜ਼ਾਂ ਸਿਰਫ ਅਤੇ ਸਿਰਫ ਇਹ ਚੀਜ਼ਾਂ ਕਾਊਂਟ ਨਹੀਂ ਕਰਦੀਆਂ। ਇਹਦੇ ਵਿੱਚ ਇਹ ਕਾਊਂਟ ਕਰਦਾ ਕਿ ਖਿਡਾਰੀ ਕਿੰਨਾ ਕੁ ਅਨੁਸ਼ਾਸਨ ਦੇ ਵਿੱਚ ਰਿਹਾ, ਕਿੰਨੇ ਉਹਨੇ ਗੋਲ ਕੀਤੇ, ਕਿੰਨਾ ਕੁ ਵਧੀਆ ਖਿਡਾਰੀ ਆ, ਦੂਸਰਿਆਂ ਦੇ ਨਾਲ ਤਾਲਮੇਲ ਉਹਦਾ ਕਿੱਦਾਂ ਦਾ। ਇਸ ਮੈਡਲ ਦੀ ਇੱਕ ਖਾਸ ਗੱਲ ਹੋਰ ਵੀ ਆ ਕਿ ਜੇਕਰ ਜਿੰਨੇ ਮਰਜ਼ੀ ਪੁਆਇੰਟ ਕੋਈ ਖਿਡਾਰੀ ਲੈ ਚੁੱਕਾ ਹੋਵੇ, ਪਰ ਉਸ ਤੋਂ ਬਾਅਦ ਕਿਸੇ ਵੀ ਮੈਚ ਦੇ ਵਿੱਚ ਖੇਡਦਿਆਂ ਜੇਕਰ ਉਹਦੀ ਕੋਈ ਵੱਡੀ ਗਲਤੀ ਸਾਹਮਣੇ ਆ ਜਾਂਦੀ ਆ, ਤਾਂ ਉਹ ਮੈਡਲ ਉਹਨੂੰ ਨਹੀਂ ਦਿੱਤਾ ਜਾਊਗਾ। ਸੋ ਕਾਫ਼ੀ ਇੰਪੋਰਟੈਂਟ ਇਸ ਪੱਖ ਤੋਂ ਵੀ ਇਸ ਮੈਡਲ ਨੂੰ ਮੰਨਿਆ ਜਾਂਦਾ ਵਾ। ਸੋ ਫਿਲਹਾਲ ਇਸ ਟਾਈਮ ਦੇ ਉੱਤੇ AFL ਦੇ ਵਿੱਚ ਜਿਹੜਾ ਇਹ ਚਰਚੇ ਨੇ, ਅਤੇ ਸੋਸ਼ਲ ਮੀਡੀਆ ਦੇ ਉੱਤੇ AFL ਦੇ ਚਰਚੇ ਨੇ, ਅਤੇ ਫਿਲਹਾਲ ਬਰੋਨਲੋ ਮੈਡਲ ਦੇ ਚਰਚੇ ਨੇ, ਅਤੇ ਉਸ ਤੋਂ ਬਾਅਦ ਹੁਣ ਚਰਚੇ ਨੇ ਗ੍ਰੈਂਡ ਫਾਈਨਲ ਦੇ। 26 ਤਰੀਕ ਨੂੰ ਗ੍ਰੈਂਡ ਫਾਈਨਲ ਹੈ, ਅਤੇ ਇਸ ਟਾਈਮ ਦੇ ਉੱਤੇ ਜਿੱਦਾਂ ਗ੍ਰੈਂਡ ਫਾਈਨਲ ਜਿਹੜਾ ਵਾ ਉਹ ਬ੍ਰਿਸਬਿਨ ਅਤੇ ਜਿਹੜੀ ਫਿਰਮੈਂਟਲ ਦੀ ਟੀਮ ਹੈ ਇਹਨਾਂ ਦੇ ਦਰਮਿਆਨ ਖੇਡਿਆ ਜਾਣਾ। ਪਿਛਲਾ ਜਿਹੜਾ ਮੈਚ ਸੀ ਉਹਦੇ ਵਿੱਚ ਕਈਆਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਸਿਡਨੀ ਸਵਾਨਸ ਦੀ ਟੀਮ ਜਿੱਤ ਜਾਵੇ, ਕਿਉਂਕਿ ਸ਼ੁਰੂ ਤੋਂ ਹੀ ਕਾਫ਼ੀ ਦਬਦਬਾ ਇਹਨਾਂ ਨੇ ਬਣਾ ਕੇ ਰੱਖਿਆ ਸੀ ਇਸ ਲਾਡਰ ਦੇ ਵਿੱਚ, ਪਰ ਹੁਣ ਤੀਸਰੇ ਨੰਬਰ ਦੇ ਲਈ ਖੇਡਣਾ। ਅਤੇ ਇੱਧਰ ਜਿਹੜੀ ਜਲੌਂਗ ਕੈਟ ਸੀ ਉਹ ਵੀ ਕਾਫ਼ੀ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਕੇ ਆਈ, ਪਰ ਫਿਲਹਾਲ ਇਸ ਟਾਈਮ ਦੇ ਉੱਤੇ ਬ੍ਰਿਸਬਨ ਲਾਇਨਜ਼ ਦਾ ਹੱਥ ਉੱਤੇ ਦੱਸਿਆ ਜਾ ਰਿਹਾ, ਕਿਉਂਕਿ 24-25 ਦੇ ਖਿਤਾਬ ਵੀ ਇਹਨਾਂ ਨੇ ਜਿੱਤੇ ਨੇ, ਅਤੇ ਜੇਕਰ ਲਗਾਤਾਰ ਤੀਸਰਾ ਖਿਤਾਬ ਇਹ ਜਿੱਤ ਜਾਂਦੇ ਨੇ ਤਾਂ ਫਿਰ ਇਹ ਵੀ ਇੱਕ ਇਤਿਹਾਸ ਰਚ ਚੁੱਕੇ ਹੋਣਗੇ। ਸੋ ਫਿਲਹਾਲ ਇੰਤਜ਼ਾਰ ਹੋਊਗਾ 26 ਤਰੀਕ ਦਾ ਕਿ ਕੀ ਉਸ ਦਿਨ ਇਹ ਇਤਿਹਾਸ ਰਚ ਸਕਦੇ ਨੇ, ਅਤੇ ਜੇਕਰ ਨਹੀਂ ਵੀ ਰਚਦੇ ਤਾਂ ਵੀ ਇਤਿਹਾਸ ਰਚਿਆ ਜਾਣਾ। ਕਿਉਂ? ਕਿਉਂਕਿ ਫਿਰਮੈਂਟਲ ਦੀ ਟੀਮ ਕਦੀ ਜਿੱਤੀ ਨਹੀਂ ਹੈ, ਅਤੇ ਇਸ ਕਰਕੇ ਜੇ ਉਹ ਜਿੱਤ ਜਾਂਦੇ ਆ ਅਤੇ ਫਿਰ ਇੱਧਰਲੇ ਪਾਸਿਓਂ ਵੀ ਇਤਿਹਾਸ ਰਚਿਆ ਜਾਣਾ ਵਾ। ਸੋ ਕੁੱਲ ਮਿਲਾ ਕੇ ਆਪਾਂ ਜੇ ਵੇਖੀਏ ਤਾਂ ਕਿਤੇ ਨਾ ਕਿਤੇ ਪਾਸਿਓਂ ਕੋਈ ਹਾਰੇ ਕੋਈ ਜਿੱਤੇ, ਪਰ ਹਿਸਟਰੀ ਕ੍ਰੀਏਟ ਹੋਣੀ ਆ। ਸੋ AFL ਦੇ ਚਰਚੇ ਇਸ ਟਾਈਮ ਸੋਸ਼ਲ ਮੀਡੀਆ 'ਤੇ। ਇਸ ਤੋਂ ਬਾਅਦ ਇੱਕ ਨਿੱਕਾ ਜਿਹਾ ਹਲਕਾ ਜਿਹਾ ਇੱਕ ਗਾਣਾ ਸੁਣ ਲੈਂਦੇ ਹਾਂ, ਅਤੇ ਫਿਰ ਸਾਡੇ ਨਾਲ 2 ਕਾਲਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ।

0: जी बिल्कुल, मेरा बालम बड़ा जालम आ ते ये गाना दो लशियां फिल्म दे विचों ते शमशाद बेगम दी आवाज़ दे विच तुसी सुनिया। ते आओ फिर आपां अगे वधदे आं ते साढ़े नाल आंटी जी आए ही मिलदा मुहावरे दसण आए होणे आ ते आओ आपां इन्हां दे कोलों जाणदे आं अज दे विशे दे बारे। भी सत श्रीकाल आंटी जी, तुसी आउंदे रहो।
1: हेलो आंटी, सत श्रीकाल।
0: की हाल है? सत श्रीकाल आंटी, ठीक ठाक हो तुसी?
1: कल्ला ही सवा लख
0: जी अज कले।
1: ओके चलो,
0: छुट्टियां हो गईयां वेख लो, छुट्टियां दे विच कल्ले कल्ले
1: गई एंजॉय करन
0: वे। होर की
1: गई करना, यही है ना।
0: चलो
1: जेड़ियां फिर जड़ां जड़ां ने तो खड़ी रहना, कोई नहीं नाल टाणियां फुट पैनियां रहन
0: है ना। हां हां आप फुटी पियां क्या देखो? नहीं ओ ठीक ठीक नहीं गए थोड़े।
1: अच्छा
0: मौसम ओदा दा
1: बैठना घोगा बैठना।
0: हां जी अच्छा,
1: पिछे इना भजी इना भजी के मेरे तक गोडे दम कर लग
0: गए।
1: ਘਰੋਂ ਚੂਹੇ ਖਾਲੀ ਮੋੜਨਾ, ਘਰੇ ਕੁਛ ਵੀ ਨਾ ਹੋਣਾ, ਕੋਈ ਦਾਣਾ ਪਾਣੀ ਕਣਕ ਕੁਛ ਨਾ ਹੋਣਾ। ਤੇ ਉਹਨਾਂ ਨੇ ਵਿਚਾਰਿਆਂ ਨੇ ਫਿਰ ਕੱਲੀਆਂ ਮੀਂਗਣਾ ਕਰਕੇ ਵੱਜ ਜਾਣਾ
0: ਜੀ।
1: ਘਰ ਕਰਨਾ ਮੇਰੇ ਹੱਡਾਂ ਨੂੰ ਤਾਂ ਐਸਾ ਰੋਗ ਲੱਗਿਆ ਕਿ ਘਰ ਹੀ ਕਰ ਗਿਆ ਬਸ। ਚੱਕਰ ਚੱਲਣਾ ਕੋਈ ਸਮੇਂ ਦਾ ਕੋਈ ਐਸਾ ਚੱਕਰ ਚੱਲਿਆ ਕਿ ਬਸ ਪਤਾ ਹੀ ਨੀ ਚੱਲਿਆ ਕੀ ਹੋ ਗਿਆ, ਜ਼ਿੰਦਗੀ ਬਿਲਕੁਲ ਆਪੋਜ਼ਿਟ ਹੋ ਗਈ। ਭੁੱਗੀ ਨੱਪਣਾ
0: ਜੀ,
1: ਹੌਲੀ ਹੌਲੀ ਪੈਰ ਪੋਚ ਪੋਚ ਕੇ, ਜਿਵੇਂ ਬਿੱਲੀ ਨੀ ਫੜਦੀ ਹੁੰਦੀ ਕਿਸੇ ਜਾਨਵਰ ਨੂੰ, ਉਵੇਂ ਉਹਨੂੰ ਕਹਿੰਦੇ ਘੁੱਗੀ ਨੱਪਣਾ। ਹੌਲੀ ਹੌਲੀ ਪੈਰ ਚੱਕ ਕੇ ਤੇ ਕੋਈ ਚੀਜ਼ ਨੂੰ ਨੱਪ ਲੈਣਾ, ਆਪਾਂ ਚੀਜ਼ ਨੂੰ ਨੱਪ ਲੈਣੀ ਕੋਈ ਪੈਰ ਥੱਲੇ। ਜਿਵੇਂ ਅਸੀਂ ਤਾਂ ਭਾਈ ਨਿੱਕੇ ਹੁੰਦੇ ਪੈਸੇ ਪੂਸੇ ਵਿਆਹਾਂ ਬੂਹਾਂ ਚ ਨੀ ਸੀ ਜਿਹੜੇ ਸਿੱਟਦੇ ਹੁੰਦੇ, ਉਹ ਪੈਰ ਥੱਲੇ ਨੱਪ ਲੈਂਦੇ ਹੁੰਦੇ
0: ਸੀ। ਹੋਰ ਚੱਕ ਲੋ, ਹੈਗਾ ਉਹ ਹੀ, ਪਰ ਪਹਿਲਾਂ ਦੱਸਣ ਚ ਥੋੜਾ ਜਾ ਦੂਸਰੇ ਪਾਸੇ ਚਲ ਗਿਆ। ਉਹ ਤੁਹਾਡੀ ਉਦਾਹਰਣ ਠੀਕ ਆ ਵੀ ਪੈਰ ਥੱਲੇ ਪੈਸਾ ਦੱਬ ਦੇਣਾ, ਯਾਨੀ ਕਿ ਕੋਈ ਕੋਈ ਗੁੱਜੀ ਜੀ ਮਾਰ ਮਾਰਨੀ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ।
1: ਘਿਓ
0: ਖਿਚੜੀ ਹੋਣਾ, ਇਹ ਦੋਵੇਂ ਚੀਜ਼ਾਂ ਸੇਮ ਨੇ ਜਾਂ ਅਲੱਗ ਅਲੱਗ ਨੇ?
1: ਸੇਮ ਹੀ ਆ ਬਿਲਾ, ਥੋੜਾ ਫਰਕ ਨੀ ਵੀ ਘਿਓ ਦੇ ਖਿਚੜੀ ਦੇ ਵਿੱਚ ਤੁਸੀਂ ਕਿੰਨਾ ਘਿਓ ਪਾਈ, ਚਲੋ ਮਿਕਸ ਹੋਈ ਜਾਂਦਾ ਇੱਕ ਤਰ੍ਹਾਂ ਨਾਲ, ਉਹ ਵੀ ਉਵੇਂ
0: ਸਲਾਈਟਲੀ। ਸੋ ਮੈਨੂੰ ਇਹ ਲੱਗਦਾ ਵੀ ਥੋੜਾ ਜਿਹਾ ਇਹਨਾਂ ਦਾ ਫਰਕ ਆ, ਜਿੱਦਾਂ ਤੁਸੀਂ ਕਿਹਾ ਵੀ ਘਿਓ ਖਿਚੜੀ ਕਹਿੰਦੇ ਹੁੰਦੇ, ਖਿਚੜੀ ਚ ਜਿੰਨਾ ਮਰਜ਼ੀ ਘਿਓ ਪਾਈ ਜਾਓ ਤੇ ਪਤਾ ਨੀ ਲੱਗਦਾ, ਇਹਦਾ ਮਤਲਬ ਵੀ ਰਚ ਮਿਚ ਜਾਣਾ ਇੱਕ ਦੂਸਰੇ ਚ, ਹੈ ਨਾ,
1: ਰਚ ਮਿਚ ਜਾਣਾ।
0: ਹਾਂ ਤੇ ਘਿਓ ਸ਼ੱਕਰ ਜਿਹੜਾ ਵਾ ਉਹ ਉਹਦਾ ਮਤਲਬ ਇਹ ਵੀ ਜਿੱਦਾਂ ਤੁਸੀਂ ਇੱਕ ਇੱਕ ਸੁਰ ਚ ਹੋ ਜਾਣਾ,
1: ਇੱਕ ਸੁਰ ਚ ਹੋ ਜਾਣਾ। ਤੇ ਇੱਕ ਅੱਗੇ ਵੀ ਐਂ ਹੁੰਦਾ ਵੀ ਸ਼ੱਕਰ ਤਾਂ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੁਣ ਤਾਂ ਆਪਾਂ ਫੈਸ਼ਨ ਵਜੋਂ ਖਾਂਦੇ ਆ। ਪਹਿਲਾਂ ਸ਼ੱਕਰ ਖਾਂਦੇ ਹੁੰਦੇ ਸੀ ਵੀ ਜਦੋਂ ਹਾੜੀ ਵੱਢ ਕੇ ਨੀ ਸਿਆਉਂਦੇ ਹੁੰਦੇ ਗੇ, ਤੇ ਉਹਨਾਂ ਨੂੰ ਲੋੜ ਹੁੰਦੀ ਸੀਗੀ ਵੀ ਸ਼ਾਮ ਨੂੰ ਉਦੋਂ ਸਪੈਸ਼ਲ ਉਹਨਾਂ ਨੂੰ ਘਿਓ ਦੇ ਵਿੱਚ ਸ਼ੱਕਰ ਪਾ ਕੇ ਦਿੱਤੀ ਜਾਂਦੀ ਸੀ, ਕਿਉਂਕਿ ਵੀ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਤਰ ਰਹਿਣ
0: ਹੱਡੀਆਂ।
1: ਗੁੜਾ ਸ਼ੱਕਰ ਇੱਕ, ਹਾਂ ਵੀ ਗੋੜਾ ਗੁੜ ਵੀ ਸ਼ੱਕਰ ਵੀ ਗੁੜ ਉਵੇਂ ਚੰਗਾ ਹੁੰਦਾ ਆਪਾਂ ਨੂੰ ਐਨਰਜੀ ਦਿੰਦਾ, ਤੇ ਘਿਓ ਉਵੇਂ ਵੀ ਵਧੀਆ ਆਪਣਾ ਅੰਦਰੋਂ ਆਪਣੇ ਬੋਨਸ ਵਗੈਰਾ ਨੂੰ ਤਰ ਰੱਖਦਾ,
0: ਕਿਉਂਕਿ ਤੁਸੀਂ ਮਿਹਨਤ ਕਰਕੇ ਆਏ ਹੋ ਐਨਰਜੀ ਦਿੰਦਾ
1: ਕਰਕੇ। ਹਾਂ ਵੀ ਹਾਂ ਵੀ ਅਗਲੇ ਦਿਨ ਫੇਰ ਆਪਾਂ ਵੀ ਉਹੀ ਕੰਮ ਕਰਨੇ ਆ
0: ਉਦੋਂ। ਇੱਕ ਮੇਰਾ ਖਿਆਲ ਮਿੱਠਾ ਇਸ ਕਰਕੇ ਵੀ ਆਂਟੀ ਦਿੰਦੇ ਨਾ ਵੀ ਉਹ ਜਿਹੜਾ ਬਾਹਰੋਂ ਗਰਦ ਗੁਰਦ ਘੱਟਾ ਮਿੱਟੀ, ਹੈ ਨਾ, ਉਹ ਵੀ ਸਾਰਾ।
1: ਹਾਂ ਗੁੜ ਅੱਗੇ ਤਾਂ ਹੀ ਤਾਂ ਖਾਂਦੇ ਹੁੰਦੇ ਸੀ ਵੀ, ਹੁਣ ਵੀ ਕੁਛ ਆਪਾਂ ਖਾਂਦੇ ਹਾਂਗੇ ਵੀ ਆਦਤ ਬਣਾਈ ਖਾਓ, ਪਰ ਇਹ ਗੁੜ ਮੂੰਹ ਚ ਪਾ ਲੋ ਉਹਦੇ ਨਾਲ ਕੋਈ ਗਲਾ ਗੁਲਾ ਜਿਹਾ ਸਾਫ਼ ਹੋ ਜਾਂਦਾ।
0: ਹੁਣ ਅੱਜ ਕੱਲ ਟੋਫੀਆਂ ਪਾਉਂਦੇ ਆ ਤੇ ਉਹ ਵੇਖ ਲੋ ਗੁੜ ਨੂੰ ਪਿੱਛੇ ਕਰਤਾ ਆਪਾਂ,
1: ਹਾਂ
0: ਆਪਾਂ ਵਿਕਸ ਦੀ ਟੋਫੀ ਖਾਂਦੇ ਆ, ਦਿਸ ਦੈਟ। ਸੋ ਉਹ ਵਾਲਾ ਕੰਮ ਜਿਹੜਾ ਗੁੜ, ਜਦੋਂ ਤੁਹਾਨੂੰ ਯਾਦ ਹੈ ਆਪਣੇ ਮੱਝ ਸੁੰਦੀ ਹੁੰਦੀ ਸੀ ਤੇ ਉਹਨੂੰ ਵੀ ਪਹਿਲੀਆਂ ਚ ਗੁੜ ਹੀ ਦਿੰਦੇ ਸੀ ਵੀ ਮੈਲਾ ਸੁੱਟ ਦੇ,
1: ਵੀ ਦਿੰਦੇ ਆ ਬਲੇ ਹੁਣ ਵੀ ਕਾੜਾ ਬਣਾ ਕੇ ਦਿੰਦੇ।
0: ਹਾਂ ਕਾੜਾ ਬਣਾ ਕੇ
1: ਦਿੰਦੇ ਜਿਹੜੇ ਮੱਝਾਂ ਦਿੰਦੇ ਆ ਰੱਖਦੇ ਹੈਗੇ,
0: ਹਾਂਜੀ
1: ਕਾੜਾ ਬਣਾ ਕੇ ਦਿੰਦੇ
0: ਤੇ ਜਿਹੜੀ ਉਹ ਨਿੱਕੀ ਕੱਟੀ ਕੱਟਾ ਹੁੰਦਾ ਸੀ ਉਹਨੂੰ ਵੀ ਆਪਾਂ ਦਿੰਦੇ।
1: ਹਾਂ ਉਹਦੇ ਵੀ ਲਾਉਂਦੇ ਹੁੰਦੇ ਸੀਗੇ,
0: ਹਾਂਜੀ ਫਿਰ ਉਹ ਛਿੱਕ ਜੀ ਮਾਰਦੇ ਹੁੰਦੇ ਸੀ ਤੇ ਉਹਦੇ ਕਲੀਅਰ ਹੋ ਜਾਂਦਾ ਸੀ, ਫਿਰ ਉਹ ਸਾਹ ਜਿਹਾ ਆਉਣ ਲੱਗ ਪੈਂਦਾ ਇਹਨੂੰ, ਹੈ ਨਾ।
1: ਮੈਂ ਵੀ ਇੱਕ ਛੋਟਾ ਛੋਟਾ ਜਿਹਾ ਕੰਮ ਕੀਤਾ, ਹੁਣ ਬਿਜ਼ਨਸ ਸ਼ੁਰੂ ਕਰ ਲਿਆ ਛੋਟਾ ਜਿਹਾ।
0: ਕਿਹੜਾ ਕਿਹੜਾ?
1: ਬੱਕਰ, ਬੱਕਰ ਮੇਮਣੇ ਲਿਆਂਦੇ ਆ ਮੈਂ ਵੀ।
0: ਆਹਾਂ, ਉੱਥੇ ਫਾਰਮ ਤੇ? ਵਾਹ ਵਾਹ ਵਾਹ, ਗੁੱਡ।
1: ਮੈਂ ਵੀ ਉਹਨਾਂ ਦੇ ਮੂੰਹ ਨੂੰ ਗੁੜ ਲਾਉਣੀ, ਮੈਨੂੰ ਫੀਲਿੰਗ ਉਵੇਂ ਦੀ ਫੀਲਿੰਗ ਆਈ ਜਾਂਦੀ ਤੇ ਆਪਾਂ ਕਹਿੰਦੇ ਗੁੜ, ਮੈਂ ਵੀ ਮਾੜਾ ਮਾੜਾ ਗੁੜ ਲਾਉਣੀ ਆ ਮੂੰਹ ਨੂੰ।
0: ਹਾਂ ਨਹੀਂ ਵਧੀਆ, ਇਹ ਜਿਹੜੇ ਜਦੋਂ ਨਿੱਕੇ ਹੁੰਦੇ ਆ ਉਦੋਂ ਤੇ ਬਹੁਤ ਪਿਆਰੇ ਲੱਗਦੇ ਆ ਨਾ।
1: ਸੱਚੀ ਬਹੁਤ ਮੀਂਹ, ਉਹ ਤਾਂ ਮੈਨੂੰ ਵੀ ਮੀਂਹ ਮੀਂਹ ਕਰੀ ਜਾਂਦੇ ਆ, ਮੈਂ ਕਿਹਾ ਤੁਹਾਡਾ ਔਖਾ ਹੈਗਾ, ਮੈਨੂੰ ਵੀ ਰੋਈ ਜਾਂਦੇ ਮੈਂ ਕਿਹਾ।
0: ਹਾਂ ਨਹੀਂ ਵਧੀਆ, ਵੇਖ ਲਓ ਇਹ ਭਾਵੇਂ ਆਪਾਂ ਜਾਨਵਰ ਪਾਲੀਏ ਭਾਵੇਂ ਬੱਚਾ, ਤੁਹਾਡਾ ਕਿੰਨਾ ਮੋਹ ਹੁੰਦਾ ਵਾ ਉਹਦੇ ਨਾਲ, ਉਹਨੂੰ ਉਸੇ ਵੇਲੇ ਉਹ ਮੂੰਹ ਚੁੱਕ ਕੇ ਤੇ ਤੁਹਾਨੂੰ ਜਿੱਦਾਂ ਪਛਾਣਨ ਜਿਹਾ ਲੱਗ ਪੈਂਦੇ ਹਨਾ।
1: ਹਾਂ ਹਾਂ, ਤੇ ਮੈਨੂੰ ਭਾਈ ਗਾਣਾ ਲਾ ਦੇ, ਮੁੱਕ ਗਈ ਫੀਮ ਡੱਬੀ ਚੋ ਯਾਰੋ ਸਾਡੀ ਰੁੱਸੀ ਫਿਰੇ ਕਰਤਾਰੋ। ਸਾਡੇ ਤਾਇਆ ਹੁੰਦਾ ਸੀਗਾ
0: ਜੀ,
1: ਮੇਰੇ ਜਾਨੀ ਦਾਦਾ ਜੀ ਦੇ ਭਰਾ ਦਾ ਮੁੰਡਾ, ਉਹ ਤਾਇਆ, ਤੇ ਉਹਨਾਂ ਉਹ ਫੀਮ ਖਾਂਦਾ ਹੁੰਦਾ ਸੀਗਾ, ਤੇ ਉਹਨੂੰ ਸਾਰੇ ਜਾਣੇ ਹੱਸਣ ਲੱਗ ਜਾਣੇ ਵੀ ਤਾਇਆ ਕੀ ਹਾਲ ਆ ਤੇਰਾ, ਫਿਰ ਕੀ ਹਾਲ ਆ। ਸਾਡੀ ਤਾਈ ਦਾ ਨਾਂ ਸੀ ਬਚਨੂ, ਤੇ ਉਹਨੂੰ ਕਹਿਣਾ ਕੀ ਹਾਲ ਆ ਫਿਰ ਤੇਰੀ ਕਰਤਾਰ, ਉਹਦਾ ਉਦੋਂ ਗਾਣਾ ਹੀ ਚੱਲਦੇ ਹੁੰਦੇ ਸੀ ਨਾ, ਮੈਨੂੰ ਉਹ ਯਾਦ ਆ ਗਿਆ ਵੀ ਉਹ ਤਾਏ ਨੀ ਕਹਿਣਾ, ਉਹਦਾ ਭਾਈ ਬਸ ਉਹ ਤਾਂ ਆਪਦਾ ਖੁਸ਼ ਪੂਰੀ ਹੈਗੀ ਆਪਣੀ, ਮੁੱਕ ਗਈ ਬਸ ਮੇਰੀ ਨਾ ਫੀ ਮੁੱਕ ਕੇ ਡੱਬੀ ਚ।
0: ਇਹ ਮੇਰਾ ਖਿਆਲ ਉਹਦਾ ਆਪਣੇ ਦਾ ਮੁਹੰਮਦ ਸਦੀਕ ਦਾ ਹੈ ਨਾ,
1: ਪਤਾ ਨੀ ਭਾਈ, ਆਏ ਨੀ ਮੈਨੂੰ ਪਤਾ ਹੁਣ ਮੈਨੂੰ।
0: ਓਕੇ ਓਕੇ,
1: ਗਾਣਾ ਯਾਦ ਹੈਗਾ ਪਰ ਆਏ ਨੀ ਪਤਾ ਕਿਹਦਾ ਹੈਗਾ
0: ਪਿੱਛੇ। ਆਂਟੀ ਝਾਤੀ ਮਾਰਿਆ, ਕੋਈ ਯਾਦ ਹੈ ਵੀ ਬਜ਼ੁਰਗਾਂ ਦਾ ਪਿਛਲੇ ਤੋਂ ਪਿਛਲਾ ਨਾਂ ਕਿਹੜਾ ਯਾਦ ਹੈ, ਕੋਈ ਕਿਥੋਂ ਤੱਕ ਯਾਦ ਹੈ? ਦਾਦੇ ਪੜਦਾਦੇ
1: ਪੀੜੀਆਂ ਤੱਕ ਹੀ ਯਾਦ ਹੈਗੇ ਸਮਾਂ। ਸਾਡੀ ਮੇਰੀ ਗ੍ਰੈਂਡ ਡਾਟਰ ਨੇ ਨੂੰ ਤਾਂ ਅਸੀਂ ਉਹਨੂੰ ਚਾਰਾਂ ਦਾ ਦੱਸਿਆ ਹੋਇਆ ਨਾਮ ਵੀ ਤੁਹਾਡੇ ਇੱਧਰੋਂ, ਤੇ ਮੈਨੂੰ ਤਾਂ ਆਪਦੇ ਤਿੰਨ ਕੁ ਪੀੜੀਆਂ ਤੱਕ ਹੀ ਨਾਂ ਯਾਦ ਹੈ, ਦਾਦੇ ਦਾ, ਪੜਦਾਦੇ ਦਾ ਤੇ ਖੜਦਾਦੇ ਦਾ।
0: ਨਕੜਦਾਦਾ?
1: ਹਾਂ।
0: ਤੇ ਕੀ ਸੀਗਾ, ਕੀ ਸੀਗਾ ਦੱਸ ਸਕਦੇ?
1: ਹਾਂ ਹਾਂ ਦੱਸ ਸਕਦੇ
0: ਜੀ।
1: ਮੇਰੇ ਦਾਦੇ ਦਾ ਨਾਂ ਸੀ ਉਜਾਗਰ ਸਿੰਘ, ਤੇ ਉਹਨਾਂ ਦੇ ਬਾਪੂ ਜੀ ਦਾ ਨਾਂ ਸੀਗਾ ਹਜ਼ਾਰਾ ਸਿੰਘ, ਤੇ ਵੱਡੇ ਬਾਬੇ ਦਾ ਸੀ ਬਿਸ਼ਨ ਸਿੰਘ।
0: ਬਿਸ਼ਨ ਸਿੰਘ, ਸੋ ਇੱਥੋਂ ਤੱਕ ਯਾਦ ਹੈ?
1: ਹਾਂ, ਤਿੰਨ ਹੀ ਯਾਦ, ਤਿੰਨ ਪੀੜੀਆਂ ਯਾਦ।
0: ਓਕੇ ਓਕੇ ਓਕੇ।
1: ਸਾਡੀ ਮੇਰੀ ਪੜਦਾਦੀ ਦਾ ਨਾਂ ਦਾਖਾਂ ਸੀਗਾ, ਉਹ ਅਸੀਂ ਬੜਾ ਹੱਸਦੇ ਸਾਡੇ ਸਾਡੇ ਘਰੇ ਦਾਖਾਂ ਨੀ ਸੀ, ਆਪਾਂ ਕਹਿੰਦੇ ਕ੍ਰਿਸਮਿਸ ਨੂੰ ਅੱਗੇ ਦਾਖਾਂ ਹੀ ਕਹਿੰਦੇ ਹੁੰਦੇ ਸੀ ਵੀ ਦਾਖਾਂ ਲਿਆਓ ਹਨਾ, ਅਸੀਂ ਦਾਖਾਂ ਨੀ ਸੀ ਕਹਿੰਦੇ ਹੁੰਦੇ ਉਦੋਂ, ਸਾਡੀ ਬੇਬੇ ਮੇਰੀ ਦਾਦੀ ਸੀ ਜਿਹੜੀ ਉਹ ਦਾਖਾਂ ਨੀ ਸੀ ਕਹਿਣ ਦਿੰਦੀ, ਉਹ ਨਹੀਂ ਕੁੜੇ ਮੇਰੀ ਸੱਸ ਦਾ ਨਾਂ ਸੀ ਦਾਖ, ਦਾਖਾਂ ਨੀ ਕਹਿਣੀਆਂ, ਦਾਖਾਂ ਨੀ
0: ਕਹਿਣੀਆਂ। ਥੈਂਕ ਯੂ ਆਂਟੀ, ਥੈਂਕ ਯੂ।
1: ਓਕੇ ਬੋਲੇ,
0: ਥੈਂਕ ਯੂ ਥੈਂਕ ਯੂ। ਮੈਂ ਜ਼ਰੂਰ ਕੱਢਦਾ ਵਾਂ ਗਾਣਾ ਤੁਹਾਡਾ, ਅਤੇ ਮੈਨੂੰ ਪਹਿਲਾਂ ਸੁਣਨਾ ਪੈਣਾ ਅਤੇ ਫਿਰ ਮੈਂ ਲਾਉਣਾ ਵਾਂ, ਅਤੇ ਉਨੀ ਦੇਰ ਤੱਕ ਆਪਾਂ ਗੱਲ ਕਰ ਲਈ। ਮੈਨੂੰ ਲੱਗਦਾ ਡਡਵਾਲ ਸਾਹਿਬ ਆਏ ਨੇ, 786 ਤੁਸੀਂ ਆਉਂਦੇ ਰਹੋ ਜੀ। ਹੈਲੋ
2: ਜੀ।
0: ਉਹ ਬੱਲੇ, ਅੱਜ ਲੇਟ ਉੱਠਿਆ ਹੋਏ
2: ਸੀਗਾ,
0: ਅੱਜ ਤੇ ਸੁਸਤੀ ਬੋਏ ਬਣ ਗਿਆ। ਉਹ ਤੇ ਹੁਣ ਖੇਡਣ ਡਿਆ ਸੀ, ਤੇ ਜਦੋਂ ਸਾਹਿਬ ਨੇ ਕਾਲ ਕੀਤੀ ਸੀ ਉਦੋਂ ਤੇ ਸੁੱਤਾ ਸੀ, ਤੇ ਉਦੋਂ ਤੇ ਸੁਸਤੀ ਸੀ ਨਾ, ਅੱਜ ਤੇ ਫਿਰ ਮੈਂ ਸੁਸਤੀ ਬੋਏ ਕਹਿਣਾ ਤੈਨੂੰ।
2: ਮੇਰਾ 3 o'clock ਉੱਠਿਆ ਸੀਗਾ।
0: ਹੈ 6 o'clock ਉੱਠਿਆ ਸੀ, ਤੇ ਤੁਸੀਂ ਕਿੰਨੇ ਵਜੇ ਉੱਠੇ ਹੋ ਭਲਾ? ਤੁਹਾਨੂੰ ਹੈ ਤੁਸੀਂ ਤੇ ਕਿਹੜਾ ਅੱਗੇ ਵੀ ਕਿਹੜਾ ਸਕੂਲ ਜਾਂਦੇ ਸੀ, ਤੇ ਤੁਸੀਂ ਤੇ ਟਾਈਮ ਨਾਲ ਉੱਠ ਪੈਂਦੇ ਹੁੰਦੇ ਸੀ। ਹੁਣ ਕਾਹਤੋਂ ਲੇਟ ਉੱਠਦੇ? ਹੁਣ ਡਡਵਾਲ ਸਾਹਿਬ ਕੀ ਗੱਲ ਹੋ ਗਈ ਆ, ਹੈ ਰਾਤ ਨੂੰ ਲੇਟ ਸੌਂਦੇ ਹੋ? ਹੈ ਨਹੀਂ ਦੱਸਣਾ, ਹੱਸ ਕੇ ਗਵਾਉਣਾ ਫਿਰ ਕੀ ਸੁਣਾਓਗੇ ਫਿਰ ਅੱਜ? ਓਕੇ, ਕਿਹੜੇ ਰੰਗ ਦੀ? ਅੱਛਾ ਫਲੈਟ ਆ ਪਰ ਉਹ ਪੀੜ ਹੁੰਦੀ ਹੈ। ਹੈ
2: ਹਾਂਜੀ ਹਾਂਜੀ।
0: ਉਹ ਫਲੈਟ ਆ ਪਰ ਉਹ ਪੀੜ ਹੁੰਦੀ ਆ ਹੈ
2: ਹਾਂਜੀ
0: ਉਹ ਕਿਹੜੀ ਚੀਜ਼ ਆ ਯਾਰ ਫਲੈਟ ਆ ਪਰ ਉਹ ਪੀੜ ਹੁੰਦੀ ਆ ਫਲੈਟ ਜੁੱਤੀ ਵੀ ਹੁੰਦੀ ਆ ਜੁੱਤੀ ਪੀੜ ਹੋ ਸਕਦੀ ਹੈ ਉਹ ਪੀੜ ਹੁੰਦੀ ਆ ਫਲੈਟ ਤੇ ਟਾਇਰ ਵੀ ਫਲੈਟ ਹੋ ਜਾਂਦਾ ਵਾ ਹੈ ਪਰ ਪੀੜ ਨਹੀਂ ਹੁੰਦਾ ਵਾ ਪੀੜ ਓਕੇ ਜਦੋਂ ਵੱਜਦੀ ਆ ਉਦੋਂ ਉਹ ਬੋਡੀ ਪਾਰਟ ਆ ਭਲਾ ਅੱਛਾ ਬੋਡੀ ਪਾਰਟ ਆ ਓ ਤੇਰੀ ਹਾਂ ਪਚੇੜ ਵੱਜਦੀ ਤੇ ਮਜ਼ਾ ਹੀ ਆ ਜਾਂਦਾ ਹੈ ਨਾ ਵੱਜੀ ਕਿ ਨਹੀਂ ਕਿੱਥੋਂ ਵੱਜੀ ਆ ਕਿੰਨੇ ਵਾਰੀ ਆ ਹੈ ਓ ਹੋ ਹੋ ਹੋ ਕਿੰਨੇ ਕਿੰਨੇ ਮਾਰੀ ਕਿੰਨੇ ਮਾਰੀ ਓਏ ਯਾਰ ਏਦਾਂ ਕਿੱਦਾਂ ਸਾਹਿਬ ਨੇ ਚਪੇੜ ਮਾਰਤੀ ਮੈਂ ਕਰੂ ਕਰਦਾ ਗੱਲ ਯਾਰ ਉਹਦੇ ਨਾਲ ਉੱਤੇ ਛੱਡ ਆਉਂਦਾ ਵਾ ਉੱਤੇ ਵੀ ਚੜ ਜਾਂਦਾ ਵਾ ਵੀਰ ਜੀ ਵੱਡਾ ਹੈ ਨਾ ਤੁਸੀਂ ਵੀ ਫਿਰ ਦੁੱਧ ਪੀਆ ਕਰੋ ਬਦਾਮ ਖਾਇਆ ਕਰੋ ਤੇ ਤੁਸੀਂ ਤੇ ਉਹ ਤੋਂ ਵੀ ਵੱਡਾ ਛੱਕਾ ਮਾਰ ਦੇਣਾ
2: ਅਸੀਂ ਮਾਮੀ ਦੇ ਘਰ ਆ
0: ਅੱਛਾ ਤੇ ਮਾਮਾ ਜੀ ਨੇ ਖੇਡਿਆ ਸੀ ਕੱਲ ਤੁਹਾਡੇ ਨਾਲ ਕ੍ਰਿਕਟ ਕਿ ਨਹੀਂ ਫਿਰ ਨਹੀਂ ਲੈ ਯਾਰ
2: ਲੇਟ ਹੋ ਗਏ ਸੀਗੇ
0: ਓਹੋ ਤੁਸੀਂ ਲੇਟ ਹੋ ਗਏ ਕਿ ਮਾਮਾ ਜੀ ਲੇਟ ਹੋ ਗਏ
2: ਅਸੀਂ ਕਿਸ ਦੇ ਘਰ ਗਏ ਸੀਗੇ
0: ਅੱਛਾ ਕਿਸੇ ਦੇ ਘਰ ਗਏ
2: ਅਸੀਂ ਪਹਿਲੇ ਇਕੱਲੇ ਸੀਗੇ ਅਸੀਂ ਹੁਣ ਇੱਕ ਇੱਕ ਇੱਕ ਛੋਟਾ ਜਿਹਾ ਸਮਾਲ ਬੇਬੀ ਆ ਗਾਓ ਦਾ ਕੋਲ ਬਸ ਜ਼ੀਰੋ ਓਲਡ ਆ ਇੱਕ ਇੱਕ ਇੱਕ ਟੂ ਓਲਡ
0: ਇੱਕ ਜ਼ੀਰੋ ਜ਼ੀਰੋ ਓਲਡ ਆ ਓਕੇ ਅੱਛਾ ਗੱਲਾਂ ਕਰਦਾ ਉਹ ਜ਼ੀਰੋ ਜ਼ੀਰੋ ਵਾਲਾ
2: ਓਹਦਾ ਨਾਮ ਆ ਭਾਗ ਸਿੰਘ
0: ਓਏ ਨਾਮ ਬੜਾ ਸੋਹਣਾ ਯਾਰ ਉਹਦਾ ਜ਼ੀਰੋ ਜ਼ੀਰੋ ਵਾਲੇ ਦਾ ਉਹ ਲਾਲਾਂ ਸੁੱਟਦਾ ਉਹ ਜ਼ੀਰੋ ਜ਼ੀਰੋ ਵਾਲਾ ਉਹ ਲਾਲਾਂ ਸੁੱਟਦਾ ਕਿ ਨਹੀਂ ਭਲਾ
2: ਵੱਡਾ ਵਾਲਾ ਉਹਦਾ ਨਾਮ ਅਜੀਤ ਸਿੰਘ
0: ਅੱਛਾ ਅਜੀਤ ਸਿੰਘ ਤੇ ਭਾਗ ਸਿੰਘ ਬੜੇ ਸੋਹਣੇ ਨਾਂ ਹੈ ਯਾਰ
2: ਤੇਗ ਸਿੰਘ
0: ਤੇਗ ਸਿੰਘ ਉਹ ਕਿਤੇ ਨਹੀਂ ਜਾਣੇ ਆ ਹੈ
2: ਹਾਂਜੀ
0: ਓਕੇ ਓਕੇ ਤੇ ਤੁਹਾਨੂੰ ਵੀਰ ਜੀ ਕਹਿੰਦੇ ਕਿ ਨਹੀਂ ਉਹ
2: ਸੁਖਨ ਸੁਖਨ
0: ਸੁਖਨ ਸੁਖਨ ਕਹਿੰਦੇ ਆ ਤਾਂ ਵੀ ਠੀਕ ਆ ਜ਼ੀਰੋ ਜ਼ੀਰੋ ਵਾਲਾ ਜਿਹੜਾ ਵਾ ਉਹ ਤੇਗ ਹੀ ਆ ਕਿ ਹੋਰ ਕੋਈ ਆ
2: ਨਹੀਂ ਭਾਗ ਸਿੰਘ ਜ਼ੀਰੋ ਵਾਲਾ
0: ਅੱਛਾ ਭਾਗ ਸਿੰਘ ਆ ਜ਼ੀਰੋ ਵਾਲਾ ਓਕੇ ਓਕੇ ਠੀਕ ਆ ਉਹਨੂੰ ਫਿਰ ਤੁਸੀਂ ਜੁੱਟ ਬਣਾ ਲਓ ਉਹਨੂੰ ਆਪਣੇ ਪਾਸੇ ਕਰ ਲਓ ਤੁਸੀਂ ਹਾਂਜੀ ਉਹਨੂੰ ਨਾ ਤੁਸੀਂ ਪ੍ਰੈਮ ਚ ਬਿਠਾ ਕੇ ਤੇ ਕੀਪਰ ਖਿਲਾਰ ਲਿਆ ਕਰੋ ਪਿੱਛੇ ਜਦੋਂ ਤੁਸੀਂ ਕ੍ਰਿਕਟ ਖੇਡਦੇ ਹੋ ਨਾ ਤੇ ਉਹਨੂੰ ਵਿਕਟ ਕੀਪਰ ਬਣਾ ਲਿਆ ਕਰੋ ਭਾਗ ਸਿੰਘ ਨੂੰ
2: ਉਹਦੇ ਬਾਲ ਵੱਜ ਜੂਗੀ
0: ਉਹ ਨਹੀਂ ਉਹਨੂੰ ਹੈਲਮਟ ਦਿਓ ਨਾ ਹੈ ਉਹਨੂੰ ਪ੍ਰੈਮ ਚ ਹੈਲਮਟ ਪਾ ਕੇ ਬਿਠਾ ਦਿਓ ਫਲੈਟ ਸੁਣਾਇਆ ਜਿਹੜਾ ਉਹ ਵਾਲਾ ਪਚੇੜ ਥੈਂਕ ਯੂ ਕੱਲ ਟਾਈਮ ਨਾਲ ਕਰਨੀ ਕਾਲ ਓਕੇ ਥੈਂਕ ਯੂ ਠੀਕ ਆ ਆਪਾਂ ਫਸਟ ਕਰ ਦੇਣਾ ਤੁਹਾਨੂੰ ਹੇ ਹੇ ਹੇ ਮਿੱਤਰਾਂ ਦਾ ਨਾਮ ਕਰ ਦੇ ਉਹ ਨਹੀਂ ਅੱਜ ਅੱਜ ਪੁਰਾਣੇ ਗਾਣੇ ਲਾਉਣੇ ਪੁਰਾਣੇ ਪੁਰਾਣਾ ਦੱਸੋ ਤੁਹਾਨੂੰ ਸਭ ਤੋਂ ਪੁਰਾਣਾ ਕਿਹੜਾ ਪਤਾ ਵਾ ਠੀਕ ਆ ਓਕੇ ਥੈਂਕ ਯੂ ਸੋ ਇਹ ਸਨ ਜੀ ਸਾਡੇ ਸੁਖਨ ਜੀ ਦਡਵਾਲ ਸਾਹਿਬ। ਅਤੇ ਆਓ ਫਿਰ ਵਾਪਸ ਮੁੜਦੇ ਹਾਂ ਆਪਾਂ ਮੁਹਾਰਾਂ, ਅਤੇ ਅਗਲੀ ਆਪਾਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਅਤੇ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬ੍ਰੇਕ ਤੋਂ ਬਾਅਦ ਆ ਕੇ ਹੁੰਦੀਆਂ ਨੇ। ਅਤੇ ਵੈਸੇ ਤਾਂ ਸਮਾਂ ਹੋ ਹੀ ਗਿਆ ਭਾਈ ਬ੍ਰੇਕ ਦਾ, ਅਤੇ ਆਓ ਫਿਰ ਆਪਾਂ ਬ੍ਰੇਕ ਤੋਂ ਬਾਅਦ ਹੀ ਆ ਕੇ ਅਗਲੀ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਕਿਹੜੀਆਂ ਕਿਹੜੀਆਂ ਗੁੱਥੀਆਂ ਕਿੱਦਾਂ ਕਿੱਦਾਂ ਕਿੰਨੇ ਕਿੰਨੇ ਚਿਰ ਬਾਅਦ ਖੁੱਲੀਆਂ। ਇੱਕ ਬ੍ਰੇਕ ਆ ਗਾ।

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ। ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
4: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
4: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ?

0: ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਾਂਜੀ ਮੈਲਬਨ ਗਾਣਾ ਤੁਸੀਂ ਸੁਣ ਰਹੇ ਸੀ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਅੱਖੀਆਂ 'ਚ ਤੂੰ ਵੱਸਦਾ ਅਤੇ ਇਹਦੀ ਫਰਮਾਇਸ਼ ਸਾਨੂੰ ਜਸਪ੍ਰੀਤ ਜੀ ਨੇ ਕਿਤੇ ਹੀ ਕਹਿੰਦੇ ਨੇ ਕਿ ਮੇਰੇ ਨਾਨੀ ਜੀ ਜਦੋਂ ਤਿਆਰ ਤਿਉਰ ਹੋ ਜਾਂਦੇ ਸੀ ਕਿਤੇ ਜਾਣ ਦੇ ਲਈ ਅਤੇ ਫਿਰ ਉਦੋਂ ਇਹ ਗਾਣਾ ਸੁਣਦੇ ਸੀ ਅਤੇ ਉਸ ਤੋਂ ਬਾਅਦ ਫਿਰ ਮੈਨੂੰ ਵੀ ਇਹ ਗਾਣਾ ਵਧੀਆ ਲੱਗਦਾ ਮੈਂ ਵੀ ਇਹ ਗਾਣਾ ਸੁਣਦੀ ਹਾਂ ਕਿਉਂਕਿ ਜੋ ਆਪਾਂ ਬਚਪਨ ਦੇ ਵਿੱਚ ਸੁਣਿਆ ਜੋ ਆਪਾਂ ਬਚਪਨ ਦੇ ਵਿੱਚ ਕੀਤਾ ਜਾਂ ਆਪਾਂ ਵੱਡਿਆਂ ਨੂੰ ਵੇਖਿਆ ਉਹ ਹਮੇਸ਼ਾ ਹੀ ਸਾਨੂੰ ਵਧੀਆ ਲੱਗਦਾ ਧੰਨਵਾਦ ਤੁਹਾਡਾ ਮਿਹਰਬਾਨੀ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ 'ਚ ਅੱਗੇ ਵਧੀਏ ਜਗਪ੍ਰੀਤ ਜੀ ਮੈਸੇਜ ਕਰਦੇ ਨੇ ਅਕਤੂਬਰ ਮਹੀਨੇ ਦੇ ਵਿੱਚ ਇਹਨਾਂ ਦੇ ਮਾਪਿਆਂ ਨੇ ਜਾਣਾ ਵਾ ਇੰਡੀਆ ਅਤੇ ਜੇਕਰ ਕੋਈ ਇਹਨਾਂ ਦਾ ਸਾਥ ਹੋਵੇ ਤਾਂ ਜ਼ਰੂਰ ਦੱਸ ਦਿਓ ਫਿਰ ਇਹਨਾਂ ਤੱਕ ਆਪਾਂ ਮੈਸੇਜ ਪਹੁੰਚਾ ਦਿਆਂਗੇ ਅਤੇ ਜ਼ਰੂਰ ਦੱਸਿਓ ਭਾਈ ਹਾਂਜੀ ਲੱਭ ਗਿਆ ਮੈਨੂੰ ਮੈਸੇਜ ਕਹਿੰਦੇ ਨੇ ਕਿ ਸਤੰਬਰ ਦੇ ਐਂਡ ਜਾਂ ਫਿਰ ਅਕਤੂਬਰ ਦੇ ਵਿੱਚ ਇੰਡੀਆ ਤੋਂ ਆਸਟ੍ਰੇਲੀਆ ਉਹਨਾਂ ਨੇ ਜਾਣਾ ਇਹਦਾ ਮਤਲਬ ਇਹ ਕਿ ਟਿਕਟ ਹਲੇ ਨਹੀਂ ਕਰਵਾਈ ਅਤੇ ਸਤੰਬਰ ਦੇ ਐਂਡ ਆ ਗਿਆ ਅਤੇ ਅਕਤੂਬਰ ਦੇ ਸ਼ੁਰੂ ਦੇ ਵਿੱਚ ਜੇਕਰ ਕਿਸੇ ਨੇ ਜਾਣਾ ਵਾ ਅਤੇ ਇਹਨਾਂ ਦੇ ਮਦਰ ਨੇ ਮੇਰੇ ਮਦਰ ਨੇ ਆਉਣਾ ਵਾ ਐਂਡ ਸ਼ੀ ਇਜ਼ ਇਨੋਸੈਂਟ ਬਿਟ ਹਾਰਡ ਫੋਰ ਹਰ ਟੂ ਕਮ ਅਲੋਂਗ ਓਕੇ ਸੋ ਐਂਡ ਇੰਡੀਆ 'ਚ ਇੰਡੀਆ ਤੋਂ ਅੱਛਾ ਇੰਡੀਆ ਤੋਂ ਆਸਟ੍ਰੇਲੀਆ ਜੇਕਰ ਕਿਸੇ ਨੇ ਆਉਣਾ ਉੱਥੋਂ ਇਹਨਾਂ ਦੇ ਮਦਰ ਨੇ ਆਉਣਾ ਅਤੇ ਦੱਸੋ ਭਾਈ ਸਤੰਬਰ ਜਾਂ ਫਿਰ ਅਕਤੂਬਰ ਦੇ ਸ਼ੁਰੂ ਦੇ ਵਿੱਚ ਕਿਸੇ ਨੇ ਆਉਣਾ ਅਤੇ ਸਾਨੂੰ ਤੁਸੀਂ ਦੱਸ ਦਿਓ ਅਤੇ ਆਪਾਂ ਨੰਬਰ ਇਹਨਾਂ ਤੱਕ ਤੁਹਾਡਾ ਪਹੁੰਚਾ ਦਾਂਗੇ ਧੰਨਵਾਦ ਤੁਹਾਡਾ ਗੁਰਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਮੇਰੇ ਬੀਜੀ ਸੁਣਦੇ ਹੁੰਦੇ ਸੀ ਨਾਨੀ ਜੀ ਤਾਂ ਜਦੋਂ ਵੀ ਕਹਿੰਦੇ ਕਿ ਉਹ ਤਿਆਰ ਹੁੰਦੇ ਸੀ ਮਾਫੀ ਚਾਹੁੰਦਾ ਮੈਂ ਦੋ ਜਿਹੜੇ ਮਿਕਸ ਕਰ ਗਿਆ ਇਹ ਗੁਰਜੀਤ ਜੀ ਦਾ ਮੈਸੇਜ ਸੀ ਕਿ ਜਦੋਂ ਨਾਨੀ ਜੀ ਤਿਆਰ ਹੁੰਦੇ ਸੀ ਅਤੇ ਉਦੋਂ ਸੁਣਦੇ ਹੁੰਦੇ ਸੀ ਅਤੇ ਹਮੇਸ਼ਾ ਸੁਣਦੇ ਹੁੰਦੇ ਸੀ ਅਤੇ ਮੈਨੂੰ ਵੀ ਇਹ ਗਾਣਾ ਬਹੁਤ ਵਧੀਆ ਲੱਗਦਾ ਅਤੇ ਜਿਹੜਾ ਮੈਂ ਕੰਫਿਊਜ਼ ਹੋ ਗਿਆ ਜਸਪ੍ਰੀਤ ਜੀ ਦੇ ਮੈਸੇਜ ਨਾਲ ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ ਕੁਲਦੀਪ ਮਾਣਕ ਦਾ ਗਾਣਾ ਲਾ ਦਿਓ ਮਾਂ ਹੁੰਦੀ ਹੈ ਮਾਂ ਮੇਰੇ ਪਾਪਾ ਦਾ ਫੇਵਰਟ ਸੌਂਗ ਹੁੰਦਾ ਸੀ ਹਾਂਜੀ ਜ਼ਰੂਰ ਧੰਨਵਾਦ ਅਤੇ ਰਮਨਦੀਪ ਸੀਜਾ ਜੀ ਲਿੰਕ ਭੇਜ ਦਿਓ ਅਤੇ ਜ਼ਿਆਦਾ ਵਧੀਆ ਤੁਸੀਂ ਆਪਣਾ ਰਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਗੁੱਡ ਡੇ ਅਤੇ ਬਿਊਟੀਫੁੱਲ ਕਹਾਣੀ ਅਤੇ ਅੱਜ ਕਹਿੰਦੇ ਕਿ ਇਕੱਲੇ ਮੋਰਚਾ ਸੰਭਾਲਿਆ ਅਤੇ ਦੂਸਰੇ ਆਰ ਜੇ ਕਿੱਥੇ ਗਏ ਅੱਜ ਧੰਨਵਾਦ ਤੁਹਾਡਾ ਜੀ ਜਸਵੀਰ ਕੌਰ ਜੀ ਕਹਿੰਦੇ ਨੇ ਕਿ ਪਲੀਜ਼ ਪਲੇ ਗੁਰਮੀਤ ਬਾਬਾ ਜੀ ਸੌਂਗ ਮਾਵਾਂ ਅਤੇ ਧੀਆਂ ਰਲ ਬੈਠੀਆਂ ਨਹੀਂ ਮਾਏ ਮੈਂ ਜ਼ਰੂਰ ਜੀ ਕੋਸ਼ਿਸ਼ ਸ਼ਬਦ ਕਹਿ ਕੇ ਮੈਂ ਕਹੂੰਗਾ ਕਿਉਂਕਿ ਬਹੁਤ ਸਾਰੇ ਗਾਣੇ ਜਿਹੜੇ ਨੇ ਪਹਿਲਾਂ ਵੀ ਪਹੁੰਚ ਚੁੱਕੇ ਨੇ ਅਤੇ ਮੈਂ ਜਿੱਦਾਂ ਪਹਿਲਾਂ ਗੁਜ਼ਾਰਿਸ਼ ਕੀਤੀ ਵੀ ਜੇ ਤੁਸੀਂ ਆਪਾਂ ਇੱਕ ਸ਼ਰਤ ਜੀ ਇਹ ਰੱਖ ਲੈਂਦੇ ਹਾਂ ਕਿ ਜੇ ਕੋਈ ਆਸ ਪਾਸ ਕੋਈ ਇਰਦ ਗਿਰਦ ਕੋਈ ਨਿੱਕੀ ਜਿਹੀ ਕਹਾਣੀ ਬੁਣ ਕੇ ਦੱਸਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਬਾਕੀ ਜਿਹੜੇ ਨੇ ਉਹ ਸੀਕੁਐਂਸ ਦੇ ਵਿੱਚ ਲੱਗੇ ਨੇ ਅਤੇ ਉਸ ਹਿਸਾਬ ਦੇ ਨਾਲ ਆਪਾਂ ਮੈਂ ਆਪਣੇ ਕੱਢੇ ਜਿਹੜੇ ਆ ਉਹ ਫਿਲਹਾਲ ਹੌਲੀ ਹੌਲੀ ਪਿੱਛੇ ਕਰੀ ਜਾਂਦਾ ਅਤੇ ਵੈਸੇ ਵੀ ਹੁਣ ਆਪਾਂ ਆਖਰੀ ਪੜਾਅ ਦੇ ਵਿੱਚ ਹਾਂ ਗਾਣੇ ਅਤੇ ਆਈ ਥਿੰਕ ਵੀ ਇੱਕ ਦੋ ਹੀ ਲੱਗਣਗੇ ਅਤੇ ਮਾਫੀ ਚਾਹੁੰਦਾ ਮੈਂ ਪਰ ਹਾਂ ਤੁਸੀਂ ਕਨਵਿੰਸ ਕਰ ਲਓ ਤੁਸੀਂ ਜੋ ਸਾਡਾ ਜਿੱਦਾਂ ਚੱਲ ਰਿਹਾ ਵਾ ਵਿਸ਼ਾ ਉਹਦੇ ਉੱਤੇ ਪਾਓ ਸਾਂਝ ਕੋਈ ਦੱਸੋ ਕੋਈ ਕਹਾਣੀ ਕੋਈ ਆਪਣੇ ਪੁਰਖਿਆਂ ਦੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਗੱਡੀਆਂ ਮੋੜ ਲਾਂਗੇ ਅਤੇ ਸਮਾਂ ਸਾਡੇ ਕੋਲ ਬਚਿਆ ਥੋੜ੍ਹਾ ਜਿਹਾ ਅਤੇ ਆਓ ਫਿਰ ਆਪਾਂ ਕੁਛ ਇੱਕ ਕਹਾਣੀਆਂ ਜਿਹੜੀਆਂ ਜਿਹੜੀਆਂ incestry.com ਦੇ ਉੱਤੋਂ ਜਿਹੜੀਆਂ ਜ਼ਿਆਦਾ ਮਸ਼ਹੂਰ ਹੋਈਆਂ ਨੇ ਉਸੇ ਦੇ ਵਿੱਚੋਂ ਅਗਲੀ ਕਹਾਣੀ ਇੱਕ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੇ ਤੁਹਾਡੇ ਕੋਲ ਨਹੀਂ ਹੈਗੀਆਂ ਅਤੇ ਵੈਸੇ ਤੁਸੀਂ ਕਾਲ ਕਰ ਸਕਦੇ ਹੋ 044-747-1674 ਦੇ ਉੱਤੇ 0447-1674 ਦੇ ਉੱਤੇ ਜਾਂ ਫਿਰ 93-56-0-344 ਲਾਸਟ ਮੂਮੈਂਟ ਦੇ ਉੱਤੇ ਨਾ ਤੰਗ ਕਰਿਓ ਅਤੇ ਹੁਣੇ ਹੁਣੇ ਅਗਲੇ 10 ਮਿੰਟਾਂ 'ਚ ਤੁਸੀਂ ਕਰਨਾ ਤਾਂ ਜ਼ਰੂਰ ਕਰ ਲਿਓ ਫਿਰ ਆਖਰੀ ਜਿਹੜਾ ਉਹ ਸਮੇਟ ਦੇ ਫਿਰ ਆਪਾਂ ਲੇਟ ਹੋ ਜਾਈਦਾ ਅਤੇ ਧੰਨਵਾਦ ਤੁਹਾਡਾ ਅਗਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਗਲੀ ਕਹਾਣੀ ਜਿਹੜੀ ਆ ਉਹ ਕੋਈ ਬਹੁਤ ਜ਼ਿਆਦਾ ਪਹਿਲਾਂ ਦੀ ਗੱਲ ਨਹੀਂ ਆ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਨਾ ਇੱਕ ਸ਼ੌਂਕ ਹੁੰਦਾ ਵਾ ਉਹ ਹਰ ਇੱਕ ਚੀਜ਼ ਨੂੰ ਇਸ ਧਿਆਨ ਦੇ ਨਾਲ ਵੇਖਦੇ ਨੇ ਕਿ ਯਾਰ ਆਹ ਕਿਉਂ ਆ ਇੱਦਾਂ ਕਿਉਂ ਆ ਆਹ ਚੀਜ਼ ਇੱਦਾਂ ਅਤੇ ਇੱਦਾਂ ਕਿਉਂ ਨਹੀਂ ਰੱਖੀ ਆਹ ਇੱਦਾਂ ਅਤੇ ਇੱਦਾਂ ਕਿਉਂ ਨਹੀਂ ਲਿਖੀ ਆਹ ਕੀ ਬੱਚੇ ਨੇ ਵਾਹਿਆ ਵਾ ਉਹਦੇ ਮੀਨਿੰਗ ਕੱਢ ਕੇ ਵੇਖਦੇ ਨੇ ਸੋ ਇਸੇ ਤਰ੍ਹਾਂ ਦੀ ਇੱਕ ਜਗਿਆਸੂ ਇੱਕ ਨੌਜਵਾਨ ਸੀ ਸੋ ਉਹਨੂੰ ਬੜਾ ਸ਼ੌਂਕ ਸੀ ਇਤਿਹਾਸ ਦੀਆਂ ਪੁਰਾਣੀਆਂ ਚੀਜ਼ਾਂ ਇਸੇ ਤਰ੍ਹਾਂ ਦੇ ਨਾਲ ਸਾਂਭ ਕੇ ਰੱਖਣ ਦਾ ਇੱਕ ਦਿਨ ਹੋਇਆ ਕਿ ਉਹਨੂੰ ਆਪਣੇ ਦਾਦਾ ਜੀ ਜਿਹੜੇ ਕਿ ਦੁਨੀਆ ਤੋਂ ਜਾ ਚੁੱਕੇ ਸੀ ਉਹਨਾਂ ਦੀ ਪੁਰਾਣੀ ਕੋਈ ਲੱਕੜ ਦੀ ਅਲਮਾਰੀ ਜਿਹੜੀ ਆ ਉਹ ਐਵੇਂ ਕਚਰੇ ਦੇ ਵਿੱਚ ਪਈ ਸੀ ਅਤੇ ਵੈਸੇ ਕਿਤੇ ਕਰਦਿਆਂ ਹੋਰ ਘਰ ਦੀ ਸਫਾਈ ਕਰਦਿਆਂ ਉਹਦੇ ਮਨ ਦੇ ਵਿੱਚ ਆਇਆ ਤਾਂ ਉਹਨੇ ਅਲਮਾਰੀ ਦੀ ਸਫਾਈ ਸ਼ੁਰੂ ਕਰ ਦਿੱਤੀ ਸਫਾਈ ਕਰਦਿਆਂ ਉਹਨੂੰ ਇੱਕ ਕਾਫੀ ਪੁਰਾਣੀ ਚਮੜੇ ਦੇ ਇੱਕ ਕਵਰ ਵਾਲੀ ਉਹਦੇ 'ਚੋਂ ਡੈਰੀ ਲੱਭਦੀ ਹੈ ਇਹ ਡੈਰੀ ਉਹ ਦੱਸਦਾ ਵੀ ਸਮੇਂ ਦੇ ਨਾਲ ਜਿੱਦਾਂ ਚਮੜਾ ਵੀ ਉੱਤੋਂ ਜਿਹੜਾ ਉਹ ਕਹਿ ਲਓ ਵੀ ਫੁੱਟ ਗਿਆ ਅਤੇ ਰੰਗ ਵੀ ਉਹਦਾ ਸ਼ਾਇਦ ਬਦਲ ਗਿਆ ਸੀ, ਧੂੜ ਮਿੱਟੀ ਬੁਰੇ ਹਾਲ ਪਹਿਲਾਂ ਉੱਤੋਂ ਬੜੇ ਮਤਲਬ ਕਹਿ ਲਓ ਵੀ ਉੱਤੋਂ ਧੂੜ ਮਿੱਟੀ ਝਾੜੀ ਪਹਿਲਾਂ ਮਨ ਦੇ ਵਿੱਚ ਆਇਆ ਕਿ ਇਹਨੂੰ ਸੁੱਟ ਦੀਏ ਇਹਨੂੰ ਕੀ ਕਰਨਾ, ਪਰ ਫਿਰ ਸੋਚਿਆ ਕਿ ਯਾਰ ਵੇਖਦੇ ਹਾਂ ਵੀ ਦਾਦੇ ਨੇ ਲਿਖਿਆ ਕੀ ਆ। ਸੋ ਜਦੋਂ ਉਹਨੇ ਡੈਰੀ ਦੇ ਪੰਨੇ ਖੋਲ੍ਹੇ ਪਲਟੇ ਸਾਫ਼ ਸੂਫ ਕਰਕੇ ਤਾਂ ਉਹਨੂੰ ਕਾਫ਼ੀ ਹੈਰਾਨੀ ਹੋਈ ਡੈਰੀ ਵੇਖ ਕੇ। ਸੋ ਆਮ ਰੋਜ਼ਾਨਾ ਜਿੱਦਾਂ ਕੋਈ ਬੰਦਾ ਲਿਖਦਾ ਵਾ ਉਸ ਤਰੀਕੇ ਦੇ ਨਾਲ ਉਹ ਡੈਰੀ ਨਹੀਂ ਸੀ ਲਿਖੀ, ਉਹ ਇੱਦਾਂ ਲੱਗਦਾ ਸੀ ਜਿੱਦਾਂ ਕੋਡ ਲੈਂਗੁਏਜ ਦੇ ਵਿੱਚ ਲਿਖੀ ਆ, ਹੱਥ ਦੇ ਨਾਲ ਬਣਾਏ ਕੁਛ ਉਹਦੇ ਉੱਤੇ ਨਕਸ਼ੇ ਜੇ ਟਾਈਪ, ਜਾਂ ਤਾਂ ਉਹ ਇੱਦਾਂ ਸ਼ੁਰੂ ਦੇ ਵਿੱਚ ਲੱਗਦਾ ਸੀ ਕਿ ਕੋਈ ਹੋਰ ਕਿਸੇ ਲੈਂਗੁਏਜ ਦੇ ਵਿੱਚ ਲਿਖੇ ਆ, ਸਾਡਾ ਦਾਦਾ ਕੋਈ ਹੋਰ ਲੈਂਗੁਏਜ ਜਾਣਦਾ ਸੀ ਸ਼ਾਇਦ, ਪਰ ਫਿਰ ਉਹਨੂੰ ਇਹ ਲੱਗਾ ਕਿ ਇਹ ਸ਼ਾਇਦ ਨਕਸ਼ਾ ਬਣਾਇਆ ਵਾ, ਕਈ ਤਰ੍ਹਾਂ ਦੇ ਜਿਹੜੇ ਆ ਉਹਦੇ ਉੱਤੇ ਨੰਬਰ ਵੀ ਲਿਖੇ ਸੀ, ਸੋ ਕਈ ਤਰ੍ਹਾਂ ਦੇ ਜਿਹੜੇ ਕੋਡ ਵੀ ਉਹਦੇ ਉੱਤੇ ਲਿਖੇ ਸੀ। ਸ਼ੁਰੂ ਦੇ ਵਿੱਚ ਉਹਨੂੰ ਲੱਗਾ ਕਿ ਕੋਈ ਖਾਸ ਗੱਲ ਨਹੀਂ ਆ, ਆਪਾਂ ਅੱਗੇ ਵਧੀਏ, ਪਰ ਫਿਰ ਉਹ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਇਹ ਆਇਆ ਕਿ ਇਹ ਦਾਦੇ ਦੀ ਕੋਈ ਬਚਪਨ ਦੀ ਖੇਡ ਨਾ ਹੋਵੇ ਅਤੇ ਇਹਨੂੰ ਮੈਂ ਵੇਖਾਂ ਭਲਾ ਉਹ ਕੀ ਖੇਡਦੇ ਹੁੰਦੇ ਸੀ। ਸੋ ਉਹੀ ਜਿੱਦਾਂ ਆਪਾਂ ਗੱਲ ਕੀਤੀ ਕਿ ਕਈਆਂ ਨੂੰ ਇਹ ਹੁੰਦਾ ਵੀ ਅੱਗੇ ਤੋਂ ਅੱਗੇ ਜਗਿਆਸਾ ਜਾਗਦੀ ਆ, ਉਹ ਹੋਰ ਜਾਣਨਾ ਚਾਹੁੰਦੇ ਆ। ਜਿੱਦਾਂ ਜਿੱਦਾਂ ਉਹਨੇ ਡੈਰੀ ਕਹਿੰਦਾ ਵੀ ਮੈਂ ਡੰਗਾਈ ਦੇ ਨਾਲ ਵੇਖਣੀ ਪੜ੍ਹਨੀ ਅੱਗੇ ਅੱਗੇ ਸ਼ੁਰੂ ਕੀਤੀ, ਅਤੇ ਮੈਨੂੰ ਪਤਾ ਨਹੀਂ ਕਿ ਉਹ ਮਨ ਦੇ ਵਿੱਚ ਇਹ ਆਇਆ ਕਿ ਜਿੱਦਾਂ ਫਿਲਮਾਂ ਵੇਖ ਵੇਖ ਕੇ ਹੋਇਆ ਹੁੰਦਾ ਵੀ ਇਹ ਬੱਚਿਆਂ ਦੀ ਕੋਈ ਖੇਡ ਨਹੀਂ ਲੱਗਦੀ, ਇਹ ਕਾਫ਼ੀ ਕੋਈ ਗਹਿਰਾ ਰਾਜ਼ ਲੱਗਦਾ ਵਾ ਜਿਹੜਾ ਸਾਡਾ ਦਾਦਾ ਇੱਥੇ ਲੁਕਾ ਕੇ ਰੱਖ ਗਿਆ ਵਾ, ਹੋਵੇ ਨਾ ਹੋਵੇ ਅਤੇ ਉਹ ਸਾਨੂੰ ਕੋਈ ਨਕਸ਼ਾ ਦੇ ਕੇ ਗਿਆ ਵਾ, ਇਹ ਕਿਸੇ ਪਾਸੇ ਨੂੰ ਕਿਸੇ ਗੱਲ ਦਾ ਸੰਕੇਤ ਆ। ਹੁਣ ਡੈਰੀ ਦੇ ਵਿੱਚ ਜਿਹੜੇ ਲਿਖੇ ਸੰਕੇਤ ਸੀ ਫਿਰ ਉਹਨੇ ਹੋਰ ਅਤੇ ਹੋਰ ਅਤੇ ਹੋਰ ਜ਼ਿਆਦਾ ਧਿਆਨ ਦੇ ਨਾਲ ਵੇਖੇ, ਅਤੇ ਉਸ ਤੋਂ ਬਾਅਦ ਫਿਰ ਉਹਨੇ ਫੈਸਲਾ ਕੀਤਾ ਕਿ ਜਿਹੜਾ ਸਾਡਾ ਪੁਰਾਣਾ ਜੱਦੀ ਪਿੰਡ ਆ ਮੈਂ ਉੱਥੇ ਜਾ ਕੇ ਅਤੇ ਉੱਥੋਂ ਦੇ ਬਜ਼ੁਰਗਾਂ ਦੇ ਨਾਲ ਮੈਂ ਗੱਲਬਾਤ ਕਰੂੰਗਾ। ਅਤੇ ਪਹੁੰਚ ਗਿਆ ਫਿਰ ਉਹ ਆਪਣੇ ਦਾਦੇ ਦੇ ਪਿੰਡ। ਹੁਣ ਨੌਜਵਾਨ ਨੇ ਜਦੋਂ ਉਸ ਪਿੰਡ ਜਾਣ ਦਾ ਫੈਸਲਾ ਕੀਤਾ ਤਾਂ ਆਪਣੀ ਪੁਰਾਣੀ ਡੈਰੀ ਨਕਸ਼ੇ ਸਾਰਾ ਕੁਛ ਉਹ ਨਾਲ ਲੈ ਕੇ ਉੱਥੇ ਉਹ ਪਹੁੰਚਦਾ, ਇਲਾਕੇ ਦੇ ਵਿੱਚ ਪਹੁੰਚਦਾ ਤਾਂ ਉਹਨੂੰ ਇੱਕਦਮ ਉਹਨੂੰ ਅਹਿਸਾਸ ਹੁੰਦਾ ਕਿ ਯਾਰ ਇੱਥੇ ਕੁਛ ਨਾ ਕੁਛ ਰਲਦਾ ਮਿਲਦਾ ਡੈਰੀ ਦੇ ਨਾਲ ਹੈਗਾ ਵਾ, ਜਿਹੜੀਆਂ ਕਿ ਉੱਥੇ ਸੰਕੇਤ ਜੇ ਮਿਲਦੇ ਆ। ਨੌਜਵਾਨ ਨੇ ਨਕਸ਼ੇ ਦੇ ਉੱਤੇ ਦਿੱਤੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਜਿੱਦਾਂ ਵੀ ਚਲੋ ਜੋ ਵੀ ਉਹ ਕਹਿੰਦਾ ਮੇਰੇ ਮਨ ਦੇ ਵਿੱਚ ਆਇਆ ਉਸ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਮੇਲਣਾ, ਰੁੱਖ ਰੱਖ ਜਿਹੜੇ ਇਮਾਰਤਾਂ ਜਿਹੜੀਆਂ ਨੇ ਉਹ ਵਿੱਚ ਨਾਪ ਤੋਲ ਕੇ ਵੇਖਣੀਆਂ ਸ਼ੁਰੂ ਕੀਤੀਆਂ, ਅਤੇ ਕੁਛ ਜਿੱਦਾਂ ਮੈਨੂੰ ਲੱਗਾ ਵੀ ਦਾਦੇ ਨੇ ਘਰ ਤੋਂ ਰੁੱਖ ਤੱਕ ਦੀ ਜਾਂ ਜੋ ਵੀ ਉੱਥੇ ਸੰਕੇਤ ਸੀ ਉਹ ਨਾ ਕਦਮਾਂ ਦੀ ਦੂਰੀ ਸ਼ਾਇਦ ਦਾਦੇ ਨੇ ਮਿਣ ਕੇ ਦੱਸੀ ਆ। ਉਸ ਤੋਂ ਬਾਅਦ ਉਹਨੇ ਜਿਹੜੀ ਉਹ ਦੂਰੀ ਦੇ ਮੁਤਾਬਿਕ ਜ਼ਮੀਨ ਜਿਹੜੀ ਉਹ ਲੱਭ ਕੇ ਅਤੇ ਉਹਨੇ ਹਿੰਮਤ ਕੀਤੀ ਅਤੇ ਉੱਥੋਂ ਪੁੱਟਣਾ ਸ਼ੁਰੂ ਕੀਤਾ, ਖੋਦਣਾ ਸ਼ੁਰੂ ਕੀਤਾ, ਖੁਦਾਈ ਸ਼ੁਰੂ ਕੀਤੀ। ਸੋ ਇਤਿਹਾਸ ਨੂੰ ਜੋੜਨ ਤੋਂ ਬਾਅਦ ਉਹਨੂੰ ਇਹ ਪਤਾ ਲੱਗਾ ਕਿ ਜਦੋਂ ਦੂਸਰਾ ਸੰਸਾਰ ਯੁੱਧ ਹੋਇਆ ਸੀ ਜਾਂ ਫਿਰ ਆਪਣੇ ਸਿਖਰ ਦੇ ਉੱਤੇ ਹੀ ਅਤੇ ਇਲਾਕੇ ਦੇ ਵਿੱਚ ਕਾਫ਼ੀ ਖਤਰਾ ਵੱਧ ਗਿਆ ਸੀ, ਉਹਦਾ ਪੜਦਾਦਾ ਜਿਹੜਾ ਉਹ ਘਰ ਦਾ ਸੀ ਕੀਮਤੀ ਸਮਾਨ ਇਸ ਜਗ੍ਹਾ ਦੇ ਉੱਤੇ ਜਾਂ ਫਿਰ ਹੋਰ ਕੁਛ ਪਰਿਵਾਰਕ ਜਿਹੜੇ ਕੀਮਤੀ ਦਸਤਾਵੇਜ਼ ਸੀ ਜਾਂ ਫਿਰ ਵਿਰਸੇ ਦੇ ਵਿੱਚ ਉਹਨਾਂ ਨੂੰ ਜੋ ਪੁਰਾਣੇ ਪਹਿਲਾਂ ਸੋਨੇ ਦੇ ਸਿੱਕੇ ਮਿਲੇ ਸੀ ਜਾਂ ਮਜ਼ਬੂਤ ਹੋਰ ਕਈ ਜਿਹੜੀਆਂ ਮਹਿੰਗੀਆਂ ਚੀਜ਼ਾਂ ਸੀ, ਕਈ ਡੱਬੇ ਸੀ, ਹੋਰ ਬਹੁਤ ਸਾਰਾ ਕੁਛ ਜਿਹੜਾ ਕੀਮਤੀ ਉਹ ਸਾਰਾ ਉੱਥੇ ਦਾਦੇ ਨੇ ਦੱਬ ਦਿੱਤਾ ਤਾਂ ਕਿ ਉਹ ਚੋਰੀ ਨਾ ਹੋ ਜਾਵੇ ਅਤੇ ਜਦੋਂ ਕਿਤੇ ਫਿਰ ਹਾਲਾਤ ਠੀਕ ਹੋਣਗੇ ਇੱਥੋਂ ਆ ਕੇ ਮੈਂ ਫਿਰ ਪੁੱਟ ਲੂੰਗਾ। ਉਹ ਚੋਰੀ ਹੋਣ ਦੇ ਡਰ ਤੋਂ ਉਹਨੇ ਉੱਥੇ ਦੱਬਿਆ ਸੀ, ਉਸ ਤੋਂ ਬਾਅਦ ਉਹਨੇ ਉਹ ਸਾਰਾ ਕੁਛ ਜਿਹੜਾ ਆਪਣੀ ਡੈਰੀ ਦੇ ਵਿੱਚ ਨਕਸ਼ੇ ਦੇ ਰੂਪ ਦੇ ਵਿੱਚ ਦਰਜ ਕੀਤਾ। ਹੁਣ ਨਕਸ਼ੇ ਦੀ ਮਦਦ ਦੇ ਨਾਲ ਜਿਹੜਾ ਪੋਤਰਾ ਸੀ ਆਖਿਰਕਾਰ ਉਹ ਉਸ ਦਰਖਤ ਦੇ ਕੋਲ ਪਹੁੰਚ ਚੁੱਕਾ ਸੀ ਜਿੱਥੇ ਉਹਨੇ ਜਦੋਂ ਮਿੱਟੀ ਪੁੱਟੀ ਅਤੇ ਉਹਦੀ ਹੈਰਾਨੀ ਦੀ ਹੱਦ ਨਾ ਰਹੀ, ਕੁਛ ਕੁ ਫੋਟੋ ਨੂੰ ਪੁੱਟਣਾ ਪਿਆ ਅਤੇ ਉਸ ਤੋਂ ਬਾਅਦ ਉਹ ਦੱਸਦਾ ਕਿ ਮੈਨੂੰ ਇਹ ਡੱਬਾ ਜਿਹੜਾ ਸਹੀ ਸਲਾਮਤ ਲੱਭ ਗਿਆ, ਉਹਦੇ ਅੰਦਰ ਮੌਜੂਦ ਪੁਰਾਣੀਆਂ ਯਾਦਾਂ ਸੀ, ਕੁਛ ਦਸਤਾਵੇਜ਼ ਸੀ, ਖਜ਼ਾਨੇ ਸੀ। ਉਹਨੂੰ ਵੇਖ ਕੇ ਉਹ ਦੱਸਦਾ ਕਿ ਇੱਦਾਂ ਮੈਨੂੰ ਮਹਿਸੂਸ ਹੋਇਆ ਜਿੱਦਾਂ ਦਾਦੇ ਨੇ ਇਹ ਜਿਹੜਾ ਰਹੱਸ ਸੀ ਮੈਨੂੰ ਆਪ ਆ ਕੇ ਦੱਸਿਆ ਹੋਵੇ, ਜਿੱਦਾਂ ਇੱਦਾਂ ਉਹਨੇ ਫੀਲ ਕੀਤਾ ਕਿ ਜਿੱਦਾਂ ਦਾਦਾ ਆਪ ਹੀ ਸੰਕੇਤ ਦੇ ਰਿਹਾ ਸੀ ਸੋ ਪਰਿਵਾਰ ਦੇ ਤੱਕ ਪਹੁੰਚਣ ਦਾ। ਹੋਰ ਕਾਫ਼ੀ ਕੁਛ ਉਹ ਦੱਸਦਾ ਕਿ ਪਰਿਵਾਰ ਦੇ ਬਾਰੇ ਉਸ ਖੋਜ ਦੇ ਵਿੱਚੋਂ ਮੈਨੂੰ ਪਤਾ ਲੱਗਾ। ਸੋ ਇਸੇ ਤਰ੍ਹਾਂ ਦੀਆਂ ਕਈ ਕਹਾਣੀਆਂ ਸ਼ਾਇਦ ਅਲੱਗ ਅਲੱਗ ਪਰਿਵਾਰਾਂ ਦੀਆਂ ਅਲੱਗ ਅਲੱਗ ਤਰੀਕੇ ਦੇ ਨਾਲ ਦੱਬੀਆਂ ਪਈਆਂ ਨੇ, ਜਦੋਂ ਆਪਣੇ ਵੀ ਲੋਕ ਬੜੇ ਦੱਸਦੇ ਨੇ ਕਿ 47 'ਚ ਜਦੋਂ ਉੱਜੜ ਕੇ ਆਏ ਅਤੇ ਜਾਂ ਇੱਧਰੋਂ ਉੱਜੜ ਕੇ ਗਏ ਅਤੇ ਉਹ ਬਹੁਤ ਸਾਰਾ ਕੁਛ ਉੱਥੇ ਦੱਬ ਕੇ ਆ ਗਏ ਸੀ ਕਿ ਫਿਰ ਦੁਬਾਰਾ ਆਪਾਂ ਆਉਣਾ ਹੀ ਆ, ਫਿਰ ਆਪਾਂ ਇੱਥੋਂ ਪੁੱਟ ਲਾਂਗੇ। ਅਤੇ ਪਤਾ ਨਹੀਂ ਕਿਸੇ ਦਾ ਬਾਅਦ 'ਚ ਜਾ ਹੋਇਆ ਨਹੀਂ ਹੋਇਆ, ਕਿਸੇ ਨੂੰ ਉਹ ਲੱਭੀਆਂ ਚੀਜ਼ਾਂ ਜਾਂ ਅੱਜ ਵੀ ਉਹ ਦਫਨ ਪਈਆਂ ਨੇ, ਪਰ ਇਹ ਕੁਛ ਇੱਕ ਸੱਚ ਨੇ ਜਿਹੜੇ ਸ਼ਾਇਦ ਸਾਡੇ ਆਲੇ ਦੁਆਲੇ ਸਾਡੇ ਘਰਾਂ ਦੇ ਵਿੱਚ ਹੀ ਮੌਜੂਦ ਹੁੰਦੇ ਨੇ। ਸੋ ਅੱਜ ਆਪਾਂ ਉਹਨਾਂ ਸੱਚ ਦੀ ਗੱਲਾਂ ਕਰ ਰਹੇ ਹਾਂ, ਉਹਨਾਂ ਆਪਣੇ ਕੁਛ ਇੱਕ ਪੁਰਖਿਆਂ ਦੀਆਂ ਗੱਲਾਂ ਬਾਤਾਂ ਨੂੰ ਯਾਦ ਕਰ ਰਹੇ ਹਾਂ, ਅਤੇ ਉਹਨਾਂ ਦੇ ਦੌਰ ਦੇ ਜਾਂ ਫਿਰ ਰਲਦੇ ਮਿਲਦੇ ਜੇ ਉਸ ਸਮੇਂ ਦੇ ਆਪਾਂ ਗਾਣੇ ਸੁਣ ਰਹੇ ਹਾਂ, ਤਾਂ ਕਿ ਉਸ ਮਾਹੌਲ ਚਾਲ ਦੇ ਵਿੱਚ ਆਪਾਂ ਬਣ ਕੇ ਰਹੀਏ। ਅਤੇ ਕੁਲਦੀਪ ਜੀ ਦਾ ਸੀਗਾ ਅਗਲਾ ਗਾਣਾ, ਕਹਿੰਦੇ ਨੇ ਕਿ ਇਹ ਮੇਰੇ ਪੜਦਾਦਾ ਜੀ ਬੜਾ ਸੁਣਦੇ ਹੁੰਦੇ ਸੀ, ਹਲਕਾ ਹਲਕਾ ਜਿਹਾ, ਕਦੀ ਕਦੀ ਉਹਨਾਂ ਨੂੰ ਜਦੋਂ ਲੱਤਾਂ ਉਹਨਾਂ ਦੀਆਂ ਘੁੱਟਦੇ ਹੁੰਦੇ ਹਾਂ ਅਤੇ ਹਲਕਾ ਹਲਕਾ ਜਿਹਾ ਕਈ ਵਾਰੀ ਉਹਨਾਂ ਨੂੰ ਗੁਣਗੁਣਾਉਂਦੇ ਸੁਣਨਾ, ਅਤੇ ਫਿਰ ਜਦੋਂ ਕਹਿਣਾ ਵੀ ਇਹ ਕਿਹੜਾ ਗਾਣਾ, ਉਦੋਂ ਆਪਾਂ ਗਾਣਾ ਇਹ ਨਹੀਂ ਸੀ ਸੁਣਿਆ, ਅਤੇ ਫਿਰ ਜਦੋਂ ਉਹਨਾਂ ਨੂੰ ਪੁੱਛਣਾ ਵੀ ਫਿਰ ਸੁਣਾਇਓ ਅਤੇ ਫਿਰ ਉਹਨਾਂ ਨੇ ਸ਼ਰਮਾ ਜਾਣਾ। ਅਤੇ ਆਓ ਫਿਰ ਸੁਣਦੇ ਹਾਂ ਕਿਹੜਾ ਸੀ।
1: ਚਿੱਟੇ ਚੰਦੇ

0: ਧੰਨਵਾਦ ਜੀ ਤੁਹਾਡਾ। ਫਿਲਮ ਭੰਗੜਾ ਦੇ ਵਿੱਚੋਂ ਇਹ ਗਾਣਾ ਤੁਹਾਡੇ ਨਾਲ ਕਰ ਰਹੇ ਸਾਂ ਆਪਾਂ ਸਾਂਝਾ, ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਊਗਾ। ਅਤੇ ਆਓ ਫਿਰ ਤੋਰਦੇ ਹਾਂ ਆਪਾਂ ਪ੍ਰੋਗਰਾਮ ਨੂੰ ਅੱਗੇ। ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਸੀ ਇਹ ਗਾਣਾ। ਅਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ, ਕੁਛ ਇੱਕ ਅਪਡੇਟ ਰਨਾਂ ਸਾਂਝੀਆਂ ਕਰ ਲਈਏ ਅਗਲੇ ਕਾਲਰ ਨੂੰ ਲੈਣ ਤੋਂ ਪਹਿਲਾਂ। ਫਿਲਮ ਆ ਰਹੀ ਹੈ ਜੀ ਟੁੱਟ ਪੈਣੀ ਇੰਗਲਿਸ਼ ਨੇ, ਸੋ ਇਹ ਫਿਲਮ 25 ਤਰੀਕ ਨੂੰ ਯਾਨੀ ਕਿ ਇਸੇ ਹਫ਼ਤੇ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਜਾਣੀ ਆ। ਇਹਦੇ ਵਿੱਚ ਤੁਸੀਂ ਸਿਮੀ ਚਾਹਲ ਅਤੇ ਮੈਂਡੀ ਤੱਖੜ ਜਿਹੜੇ ਨੇ ਉਹਨਾਂ ਨੂੰ ਵੇਖੋਗੇ ਇਸ ਫਿਲਮ ਦੇ ਵਿੱਚ। ਅਤੇ ਬਸ ਆਉਂਦੀ ਆ ਅਤੇ ਫਿਰ ਵਧੇਰੇ ਗੱਲਾਂ ਕਰਦੇ ਹਾਂ। ਇਸ ਤੋਂ ਇਲਾਵਾ ਇੱਕ ਫਿਲਮ ਜਿਹੜੀ ਆ ਹਰਦੀਪ ਗਰੇਵਾਲ ਦੀ ਨਵੀਂ ਫਿਲਮ ਆ ਰਹੀ ਆ ਦੌੜਾਕ, ਸੋ ਦੌੜਾਕ ਜਿਹੜੀ ਆ ਉਹ 23 ਅਕਤੂਬਰ ਨੂੰ ਹਾਲੇ ਫਿਲਹਾਲ ਰਿਲੀਜ਼ ਹੋਣੀ ਆ। ਸੋ ਇਹਦੀਆਂ ਪ੍ਰਮੋਸ਼ਨਾਂ ਸ਼ੁਰੂ ਹੋ ਚੁੱਕੀਆਂ ਨੇ, ਯਾਨੀ ਕਿ ਜਿੱਦਾਂ ਆਪਾਂ ਵੇਖ ਰਹੇ ਹਾਂ ਪੰਜਾਬੀ ਫਿਲਮਾਂ ਲਗਾਤਾਰ ਹਰ ਮਹੀਨੇ ਦੋ ਦੋ ਤਿੰਨ ਤਿੰਨ ਇੱਕ ਇੱਕ ਜ਼ਰੂਰ, ਮਤਲਬ ਕੋਈ ਵੀ ਲਿਸਾ ਮਾੜਾ ਨਹੀਂ ਜਾ ਰਿਹਾ ਮਹੀਨਾ। ਅਤੇ ਇੱਧਰ ਇੱਕ ਹਿੰਦੀ ਵੱਲ ਨੂੰ ਜੇ ਆਪਾਂ ਚੱਲੀਏ ਅਤੇ ਉੜਤਾ ਤੀਰ ਇੱਕ ਫਿਲਮ ਜਿਹੜੀ ਆ 9 ਅਕਤੂਬਰ ਨੂੰ ਰਿਲੀਜ਼ ਹੋਣੀ ਆ, ਆਯੁਸ਼ਮਾਨ ਖੁਰਾਨਾ ਦੀ ਇਹ ਫਿਲਮ। ਅਤੇ ਇਹ ਵੀ ਮਤਲਬ ਫਿਲਮ ਕਿਉਂਕਿ ਆਯੁਸ਼ਮਾਨ ਦੇ ਕਰਕੇ ਕਾਫੀ ਜਿਹੜੇ ਉਹਨੂੰ ਇੰਤਜ਼ਾਰ ਕਰਦੇ ਲੋਕ ਇਹਦੀ ਵੀ ਫਿਲਮ ਦਾ। ਅਤੇ ਇਸ ਤੋਂ ਇਲਾਵਾ ਇੱਕ ਹੋਰ ਫਿਲਮ ਜਿਹੜਾ ਕਿ ਸੀਕੁਅਲ ਆ ਕਾਫੀ ਇਹਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ, ਅਤੇ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਆਖਰੀ ਹੋਊਗੀ ਇਸ ਸੀਕੁਅਲ ਦੀ, ਦ੍ਰਿਸ਼ਮ ਦੀ ਕੰਕਲੂਜ਼ਨ। ਸੋ ਮੇਰੇ ਜੇ ਮੈਂ ਗਲਤ ਨਹੀਂ ਤਾਂ 2015 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਪਹਿਲੀ, ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਇਹ ਚੱਲ ਰਿਹਾ ਸਿਲਸਿਲਾ ਵੀ ਆਖਿਰਕਾਰ ਕੀ ਰਾਜ਼ ਆ। ਅਤੇ ਇਹ ਰਾਜ਼ ਜਿਹੜਾ 2 ਅਕਤੂਬਰ ਨੂੰ ਹੁਣ ਖੁੱਲੂਗਾ, 2 ਅਕਤੂਬਰ ਆਈ ਖੜੀ ਆ ਭਾਈ 2 ਅਕਤੂਬਰ ਨੂੰ ਇਹ ਅਜੇ ਦੇਵਗਨ ਦੀ ਫਿਲਮ ਇਹ ਵੀ ਰਿਲੀਜ਼ ਹੋਣ ਜਾ ਰਹੀ ਆ। ਅਤੇ ਇਸ ਤੋਂ ਇਲਾਵਾ ਹੋਰ ਵੀ ਫਿਲਮਾਂ ਜੇਕਰ ਵੇਖੀਏ, ਹਾਂ ਸੱਚ ਪੰਜਾਬੀ ਦੀ ਜਿਹੜੀ ਇੱਕ ਹੋਰ ਫਿਲਮ ਆ ਮਿੱਟੀ ਦੇ ਪੁੱਤ ਇਹ ਵੀ ਰਿਲੀਜ਼ ਹੋਣੀ ਆ 18 ਸਤੰਬਰ ਨੂੰ, ਮਾਫੀ ਚਾਹੁੰਦਾ ਰਿਲੀਜ਼ ਹੋ ਚੁੱਕੀ ਆ। ਸੋ ਜੇਕਰ ਕਿਸੇ ਨੂੰ ਵੇਖੀਏ ਤਾਂ ਦੱਸ ਸਕਦਾ ਵਾ ਵੀ ਇਹ ਕਿਵੇਂ ਦੀ ਰਹੀ ਇਹ ਫਿਲਮ। ਅਤੇ ਫਿਲਹਾਲ ਆਪਾਂ ਆਪਣੇ ਸਫ਼ਰ ਨੂੰ ਅੱਗੇ ਤੋਰਦੇ ਹਾਂ, ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਨੇ ਉਹ ਆਪਾਂ ਚੱਲ ਰਹੀਆਂ, ਪੁਰਾਣੇ ਗਾਣੇ ਆਪਾਂ ਸੁਣ ਰਹੇ ਹਾਂ ਅਤੇ ਨਾਲ ਆਪਣੇ ਪੁਰਖਿਆਂ ਨੂੰ ਯਾਦ ਕਰ ਰਹੇ ਹਾਂ ਵੀ ਉਹਨਾਂ ਦੀ ਕੋਈ ਯਾਦ, ਉਹਨਾਂ ਦੇ ਨਾਂ, ਉਹਨਾਂ ਦੇ ਨਾਲ ਜੁੜੀ ਕੋਈ ਕਹਾਣੀ, ਕੋਈ ਵਾਰਤਾਲਾਪ, ਅਤੇ ਜੋ ਕੁਛ ਇੱਕ ਕਹਾਣੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇੱਕ ਹੋਰ ਹੈ ਮੇਰੇ ਕੋਲ, ਚਲੋ ਆਪਾਂ ਪਹਿਲਾਂ ਮਾਨ ਸਾਹਿਬ ਨੂੰ ਵਿਹਲੇ ਕਰ ਦਈਏ, ਫਿਰ ਆਪਾਂ ਇੱਧਰ ਆਉਂਦੇ। ਮਾਨ ਸਾਹਿਬ ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਰਣਜੋਤ ਭਾਜੀ
0: ਜੀ। ਸਤਿ ਸ਼੍ਰੀ ਅਕਾਲ ਮਾਨ ਸਾਹਿਬ, ਠੀਕ ਠਾਕ ਹੋ?
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ।
0: ਚਲੋ ਜੀ,
1: ਹਾਂਜੀ, ਪੈਸੇ ਵਾਲੀ ਕਹਾਣੀ ਤੋਂ ਕੁਛ ਯਾਦ ਆ ਗਿਆ ਸੀਗਾ। ਪਹਿਲਾਂ ਤਾਂ ਮੈਂ ਦਾਦਾ ਜੀ ਦੀ ਗੱਲ ਕਰੂੰਗਾ। ਦਾਦਾ ਜੀ ਦੇ ਕੋਲ ਨਾ ਇੱਕ ਕੈਮਰਾ ਹੁੰਦਾ ਸੀ, ਉਹ ਕੈਮਰਾ ਮੇਰੇ ਕੋਲ ਅੱਜ ਵੀ ਪਿਆ।

0: ਖੋਲ ਕੇ ਵੀ ਦੁਬਾਰਾ ਫਿੱਟ ਵੀ ਕਰ ਲੈਂਦਾ ਸੀ ਉਹਨੂੰ, ਕਾਫੀ ਪੁਰਾਣਾ ਸੀਗਾ ਉਹ। ਦਾਦਾ ਜੀ ਪਹਿਲਾਂ ਪਟਵਾਰੀ ਸੀਗੇ, ਬਾਅਦ ਚੋਂ ਰੋਡਵੇਜ਼ ਚ ਹੋ ਗਏ ਸੀਗੇ। ਤੇ ਜਦੋਂ ਉਹਨਾਂ ਨੇ ਨਾ ਮੈਨੂੰ ਦੂਰੋਂ ਬੱਸਾਂ ਦੇਖ ਕੇ, ਉਹ ਜਿੱਥੇ ਬੱਸ ਜਦੋਂ ਸੀ ਮੈਂ ਉਹਨਾਂ ਨੂੰ ਬੜਾ ਘੁੰਮਦਾ ਹੁੰਦਾ ਸੀਗਾ, ਮੇਰੇ ਕੋਲੇ ਆ ਜਾਣਾ ਛੁੱਟੀਆਂ ਚ, ਸਾਡੇ ਕੋਲੇ ਆ ਜਾਣਾ ਤੇ ਮੈਨੂੰ ਲੈ ਜਾਣਾ, ਨਾਲ ਲੈ ਜਾਣਾ। ਤੇ ਚੈੱਕਰ ਨਹੀਂ ਸੀਗੇ, ਪਰ ਉਹ ਆਪਣਾ ਕੀ ਕਹਿੰਦੇ, ਮੈਨੂੰ ਹੁਣ ਉਹਨਾਂ ਦੀ ਪੋਸਟ ਦਾ ਨਹੀਂ ਪਤਾ ਕਿਹੜੀ ਪੋਸਟ ਤੇ ਸੀਗੇ। ਤੇ ਉਹਨਾਂ ਨੇ ਜਿੱਥੇ ਸਾਰੇ ਖੜੇ ਹੁੰਦੇ ਸੀ ਨਾ ਉੱਥੇ ਨਹੀਂ ਖੜਨਾ, ਉਹਨਾਂ ਦੇ ਹੱਥ 'ਚ ਇੱਕ ਡਾਇਰੀ ਹੁੰਦੀ ਸੀਗੀ, ਤੇ ਬੱਸ ਨੂੰ, ਬਸ ਡਾਇਰੀ ਨੂੰ ਇੱਕ ਵਾਰੀ ਥੱਲੇ ਕਰਨਾ ਤੇ ਬੱਸ ਨੇ ਉੱਥੇ ਹੀ ਬ੍ਰੇਕਾਂ ਲਾ ਦਿੰਦੀ ਹੁੰਦੀ ਸੀ।
1: ਅੱਛਾ, ਮਤਲਬ ਉਹਨਾਂ ਦੀ ਪਛਾਣ ਹੀ ਸਾਰਿਆਂ ਨੂੰ ਜਾਂ ਉਹਨਾਂ ਨੂੰ ਤਰੀਕਾ ਹੀ ਪੈਂਦਾ ਰੋਕਣੀ ਹੈ?
0: ਪਤਾ ਨੀ, ਸ਼ਾਇਦ ਕੋਈ ਇਹਨਾਂ ਦਾ ਕੋਈ ਕੋਡ ਵਰਡ ਹੋਣਾ ਆ। ਮੈਨੂੰ ਉਹਨਾਂ ਨੇ ਇਹ ਜ਼ਰੂਰ ਦੱਸਿਆ ਹੁੰਦਾ ਸੀ, ਹਰੇਕ ਬੱਸ ਦਾ ਨਾ ਦੂਰੋਂ ਜਿਹੜੇ ਨਾ ਉਹਨਾਂ ਦਾ ਬੰਪਰ ਹੁੰਦਾ, ਬੰਪਰ ਤੇ ਅਲੱਗ ਅਲੱਗ ਤਰ੍ਹਾਂ ਦੇ ਪੇਂਟ ਹੁੰਦੇ ਸੀਗੇ, ਤੇ ਉਹ ਪੇਂਟ ਦੇਖ ਕੇ ਡੀਪੂ ਦੱਸ ਦਿੰਦੇ ਸੀ, ਤੁਸੀਂ ਇਹ ਪੱਟੀ ਰੋਡਵੇਜ਼ ਦੀ ਬੱਸ ਹੈ, ਅੰਮ੍ਰਿਤਸਰ ਰੋਡਵੇਜ਼ ਦੀ ਬੱਸ ਹੈ। ਤੇ ਉਹ ਮੈਨੂੰ ਸਾਰੇ ਉਦੋਂ ਰਿਮੈਂਬਰ ਸੀ, ਹੁਣ ਤਾਂ ਭੁੱਲ ਗਏ ਨੇ ਸਾਰੇ
1: ਜੀ।
0: ਤੇ ਗੱਲ ਪੈਸਿਆਂ ਦੀ, ਮੈਨੂੰ ਇਹ ਯਾਦ ਆਈ, ਮੈਂ 1.5 ਸਾਲ ਪਹਿਲਾਂ ਨਾ ਜੀ, ਮੈਂ ਇਹੀ ਸੋਚ ਰਿਹਾ ਸੀਗਾ ਕਿ ਮੈਂ ਜਦੋਂ ਮੇਰੇ ਬੱਚਿਆਂ ਦੇ ਬੱਚੇ ਜਾਂ ਉਹਨਾਂ ਦੇ ਅੱਗੇ ਬੱਚੇ ਹੋਣਗੇ ਨਾ, ਉਹ ਮੈਨੂੰ ਕਿੱਦਾਂ ਯਾਦ ਰੱਖਣਗੇ। ਤੁਸੀਂ ਯਕੀਨ ਨਹੀਂ ਮੰਨਣਾ, ਮੈਂ ਨਾ ਕੁਆਇਨ ਕਲੈਕਸ਼ਨ ਕਰਨੀ ਸ਼ੁਰੂ ਕੀਤੀ 1.5 ਸਾਲ ਤੋਂ। ਮੇਰੇ ਕੋਲ ਪਹਿਲਾਂ ਮੈਂ ਇੱਕ ਇੱਕ ਕੁਆਇਨ ਕਰਦਾ ਹੁੰਦਾ ਸੀ, ਸਪੈਸ਼ਲ ਕੁਆਇਨ ਜਿਹੜੇ ਆਸਟ੍ਰੇਲੀਅਨ ਹੋ ਗਏ ਜਾਂ ਕਿਤੋਂ ਵੀ ਪੁਰਾਣੇ ਪੁਰਾਣੇ, ਮੇਰੇ ਕੋਲ ਬਹੁਤ ਕੁਆਇਨ ਨੇ ਇਸ ਵੇਲੇ, ਬਹੁਤ ਬਹੁਤ ਭਰਿਆ ਹੋਇਆ ਮੇਰੇ ਕੋਲ। ਪਹਿਲਾਂ ਮੈਂ ਇੱਕ ਇੱਕ ਡਾਲਰ ਜਾਂ ਦੋ ਦੋ ਡਾਲਰ ਜਿਹੜੇ ਵੀ ਕਲਰ ਕੁਆਇਨ ਜਾਂ ਬਲੂਈ ਵਗੈਰਾ ਇੱਦਾਂ ਦੇ, ਮੈਂ ਕੁਆਇਨ ਇੱਕ ਇੱਕ ਕਰਨੇ ਸ਼ੁਰੂ ਕੀਤੇ। ਫਿਰ ਮੈਂ ਜਦੋਂ ਮੇਰੇ ਕੋਲ ਇੱਕ ਸਾਰੀ ਕਲੈਕਸ਼ਨ ਤਕਰੀਬਨ ਹੋ ਗਈ ਉਹ, ਤੇ ਫਿਰ ਮੈਂ ਉਹਨਾਂ ਨੂੰ ਤਿੰਨ ਤਿੰਨ ਵਾਰ ਕਰਨਾ ਸ਼ੁਰੂ ਕਰਤਾ, ਕਿਉਂਕਿ ਮੈਂ ਕਿਹਾ ਇੱਕ ਮੈਂ ਸਾਹਿਬ ਲਈ ਰੱਖਣਾ, ਇੱਕ ਨਿਹਾਲ ਲਈ ਤੇ ਇੱਕ ਅਗਮ ਲਈ। ਜਦੋਂ ਉਹਨਾਂ ਦੇ ਬੱਚੇ ਜਾਂ ਉਹਨਾਂ ਤੋਂ ਅੱਗੇ ਉਹਨਾਂ ਦੇ ਬੱਚੇ ਹੋਣਗੇ ਤੇ ਉਹ ਦੇਖਣਗੇ, ਹੋਰ ਤੁਸੀਂ ਲਾ ਲਓ ਹੋਰ 20 ਸਾਲਾਂ ਨੂੰ ਮਨੀ ਤਾਂ ਖਤਮ ਹੀ ਹੋ ਜਾਣੀ ਆ। ਤੇ ਉਸ ਟਾਈਮ ਤੇ ਜਦੋਂ ਉਹਨਾਂ ਨੇ ਦੇਖਣਾ, ਕਿਉਂਕਿ ਨੀਤੂ ਕੋਲੇ ਇੱਕ ਉਹਨਾਂ ਦੇ ਨੀਤੂ ਦੇ ਡੈਡੀ ਦਾ ਇੱਕ ਕੁਆਇਨ ਪਿਆ ਸੀਗਾ, ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਸੀਗੇ ਉਦੋਂ ਦਾ ਰੁਪਈਆ, ਤੇ ਪਿੱਛੇ ਉਹ ਇੰਗਲੈਂਡ ਦੀ ਮਹਾਰਾਣੀ ਦੀ ਫੋਟੋ ਉਹਦੇ ਉੱਤੇ, ਉਦੋਂ ਦਾ 1 ਰੁਪਈਆ ਉਹ ਪਿਆ ਹੈਗਾ ਆ। ਤੇ ਉਹਨੂੰ ਦੇਖ ਕੇ ਮੇਰੇ ਮਨ ਚ ਆਇਆ ਸੀ, ਮੈਂ ਕਿਹਾ ਜਦੋਂ ਮੈਂ ਨਹੀਂ ਹੋਊਂਗਾ ਤੇ ਉਦੋਂ ਮੇਰੇ ਨਿਆਣੇ ਮੈਨੂੰ ਕਿੱਦਾਂ, ਨਿਆਣਿਆਂ ਦੇ ਨਿਆਣੇ ਜਾਂ ਅੱਗੇ ਨਿਆਣੇ ਕਿੱਦਾਂ ਮੈਨੂੰ ਯਾਦ ਰੱਖਣਗੇ?
1: ਇਹ ਤਾਂ ਹੋ ਗਿਆ ਨਾ ਵੀ ਉਹ ਕਿੱਦਾਂ ਯਾਦ ਕਰਨਗੇ, ਇਹ ਤੁਹਾਡੀ ਫਿਊਚਰ ਪਲੈਨਿੰਗ ਹੋ ਗਈ। ਆਪਾਂ ਗੱਲ ਕਰ ਰਹੇ ਹਾਂ ਵੀ ਪਿੱਛੇ ਤੁਹਾਡੇ ਕੋਲ ਕੀ ਰੈਫਰੈਂਸਿਸ ਨੇ ਤੁਹਾਡੇ ਪੁਰਖਿਆਂ ਦੀਆਂ, ਉਹਨਾਂ ਨੇ ਤੁਹਾਨੂੰ ਕੀ ਦਿੱਤਾ, ਉਹਨਾਂ ਦੀ ਤੁਹਾਨੂੰ ਕਿਹੜੀ ਯਾਦ ਪਤਾ, ਕਿੱਥੋਂ ਕੁ ਤੱਕ ਤੁਹਾਨੂੰ ਨਾਂ ਪਤਾ ਨੇ ਜਾਂ ਕੋਈ ਕਹਾਣੀ ਪਤਾ?
0: ਹਾਂਜੀ, ਨਾ ਮੈਂ ਜਦੋਂ ਪਿਛਲੀ ਵਾਰ ਗਿਆ ਸੀ ਨਾ ਮੈਂ ਸਾਰਿਆਂ ਦੇ ਕਲੈਕਟ ਕਰਕੇ ਆਇਆ ਸੀ, ਜਦੋਂ ਮੈਂ 2 ਸਾਲ ਪਹਿਲਾਂ ਗਿਆ ਸੀਗਾ, ਮੈਂ ਸਾਰਿਆਂ ਦੇ ਨਾਂ ਕਲੈਕਟ ਕਰਕੇ ਆਇਆ ਸੀ। ਮੈਨੂੰ ਰਿਮੈਂਬਰ ਸਿਰਫ 3 ਪੀੜ੍ਹੀਆਂ ਦੇ ਹੈਗੇ ਆ, ਪਰ ਮੈਂ ਤਕਰੀਬਨ ਪਿਛਲੀਆਂ 5-6 ਪੀੜ੍ਹੀਆਂ ਦੇ ਮੈਂ ਸਾਰਿਆਂ ਨੂੰ ਮਿਲ ਕੇ ਨਾਮ ਇੱਕ ਸ਼ੀਟ ਬਣਾਈ ਸੀਗੀ। ਉਹ ਸ਼ੀਟ ਤੇ ਮੈਂ ਸਾਰਿਆਂ ਦੇ ਨਾਂ ਆਪਣੇ ਪਿਛਲੀਆਂ 5-6 ਪੀੜ੍ਹੀਆਂ ਦੇ ਨਾਂ ਲਿਖ ਕੇ ਲੈ ਕੇ ਆਇਆ ਸੀਗਾ। ਮੈਨੂੰ ਸੀ, ਮੈਂ ਇੱਥੇ ਆ ਕੇ ਮੈਂ ਇੱਕ ਚਾਰਟ ਡਰਾ ਕੀਤਾ ਸੀਗਾ, ਮੇਰੇ ਕੋਲ ਘਰੇ ਪਿਆ ਹੈਗਾ। ਉਹ ਚਾਰਟ ਦੇ ਵਿੱਚ ਪੂਰੇ ਨਾਂ ਇੱਦਾਂ ਲਾਈਨ ਵਾਈਜ਼ ਕੌਣ ਕੀ ਸੀਗਾ, ਅੱਗੇ ਉਹਨਾਂ ਦੇ ਅੱਗੇ ਕਿੰਨੇ ਟ੍ਰੀ, ਜਾਣੀ ਕਿ ਇੱਕ ਤਰੀਕੇ ਦਾ ਮੈਂ ਟ੍ਰੀ ਬਣਾਇਆ ਸੀਗਾ ਉਹ। ਤੇ ਹੁਣ ਰਿਮੈਂਬਰ ਤਾਂ ਮੈਨੂੰ ਸਿਰਫ ਆਪਣੇ ਪੜਦਾਦੇ ਤੱਕ ਹੈ, ਜਿਹਨਾਂ ਨੂੰ ਮੈਂ ਖੁਦ ਦੇਖਿਆ ਵੀ ਸੀ, ਉਹਨਾਂ ਨੂੰ ਮੈਂ ਖੇਡਿਆ ਵੀ ਪਿਆ, ਪੜਦਾਦਾ ਪੜਦਾਦੀ ਜੀ ਕਰਮ ਸਿੰਘ ਤੱਕ ਜੀ। ਹਾਂਜੀ, ਮੇਰੇ ਦਾਦਾ ਜੀ ਕਰਤਾਰ ਸਿੰਘ, ਉਹਨਾਂ ਦੇ ਫਾਦਰ ਸਾਹਿਬ ਮੇਰੇ ਪੜਦਾਦਾ ਜੀ ਕਰਮ ਸਿੰਘ ਜੀ।
1: ਹਾਂ ਨਹੀਂ, ਇੱਦਾਂ ਹੀ ਆਪਾਂ ਬਹੁਤ ਜ਼ਿਆਦਾ ਪਿੱਛੇ ਤੱਕ, ਮੈਨੂੰ ਲੱਗਦਾ ਵੱਧ ਤੋਂ ਵੱਧ ਕੋਈ ਇੱਕ ਹੋਰ ਪਿੱਛੇ ਚੱਲ ਜੂਗਾ, ਦਾਦੇ ਪੜਦਾਦੇ ਤੋਂ ਅੱਗੇ ਨਹੀਂ ਕੋ ਵੱਧਦਾ।
0: ਹਾਂਜੀ, ਮੈਂ ਉੱਥੇ ਨਾ ਸਾਡੇ ਇੱਕ ਭੂਆ ਜੀ ਹੁੰਦੇ ਸੀਗੇ, ਪੱਟੀ ਰਹਿੰਦੇ ਨੇ ਉਹ, ਉਹਨਾਂ ਕੋਲ ਜਾ ਕੇ ਉਹਨਾਂ ਨੂੰ ਬਹੁਤ, ਮੈਂ ਸਪੈਸ਼ਲ ਉਹਨਾਂ ਕੋਲ ਜਾ ਕੇ ਆਇਆ, ਡੈਡੀ ਉਹਨਾਂ ਦੇ ਭੂਆ ਜੀ ਸੀਗੇ, ਤੇ ਉਹਨਾਂ ਕੋਲ ਜਾ ਕੇ ਮੈਂ ਸਪੈਸ਼ਲ ਲਿਖ ਕੇ ਲੈ ਕੇ ਆਇਆ ਸੀਗਾ ਉਹ। ਬਸ ਮੇਰਾ ਟਾਈਮ ਹੀ ਨਹੀਂ ਲੱਗਿਆ, ਮੈਨੂੰ ਸੀ ਮੈਂ ਇੱਕ ਉੱਥੇ ਬਣਾਊਂਗਾ ਜ਼ਰੂਰ, ਇੱਕ ਚਾਰਟ ਜ਼ਰੂਰ ਬਣਾਊਂਗਾ ਜਿਹੜਾ ਅੱਗੇ ਤੋਂ ਅੱਗੇ ਬੱਚਿਆਂ ਨੂੰ ਯਾਦ। ਹੁਣ ਦੇਖੋ ਸਾਡੀ ਪੀੜ੍ਹੀ ਭੁੱਲਣ ਲੱਗ ਗਈ ਹੈ, ਅੱਗੇ ਬੱਚਿਆਂ ਨੂੰ ਤਾਂ ਕਿੱਥੇ ਯਾਦ ਰਹਿਣਾ ਹੈਗਾ ਆ। ਈਵਨ ਕਈ ਵਾਰ ਬੱਚਿਆਂ ਨੂੰ ਜਦੋਂ ਕਿਤੇ ਲੈ ਕੇ ਜਾਂਦੇ ਤੇ ਉਹ ਕਹਿ ਦਿੰਦੇ ਨੇ ਵੀ ਇਹ ਆਪਣੇ ਰਿਲੇਟਿਵ ਹੈਗੇ ਨੇ, ਜਦੋਂ ਉਹਨਾਂ ਨੂੰ ਪ੍ਰੋਪਰ ਨਹੀਂ ਪਤਾ ਹੁੰਦਾ ਹੈਗਾ
1: ਜੀ।
0: ਹਾਂਜੀ,
1: ਆਨੀ ਇਦਾਂ ਹੀ ਆ ਉਹ, ਫਿਰ ਜਦੋਂ ਜਿੰਨਾ ਚਿਰ ਜਿਹਦੀ ਜਿਹੜੀ ਕਹਾਣੀ ਘਰ ਪਈ ਰਵੇ, ਫੋਟੋ ਲੱਗੀ ਰਵੇ, ਉਹ ਚੀਜ਼ਾਂ ਬੰਦੇ ਦੇ ਚੇਤੇ 'ਚ ਰਹਿੰਦੀਆਂ, ਬਾਕੀ ਤਾਂ ਫਿਰ ਭੁੱਲ ਜਾਂਦੀਆਂ। ਪਹਿਲੀਆਂ 'ਚ ਤਾਂ ਫੋਟੋਆਂ ਵੀ ਨਹੀਂ ਹੁੰਦੀਆਂ, ਉਦੋਂ ਹੋਰ ਜ਼ਿਆਦਾ ਪੰਗਾ ਹੈ। ਖੈਰ, ਸਾਨੂੰ ਵੀ ਮੈਨੂੰ ਲੱਗਦਾ ਪ੍ਰੋਬਲਮ ਆਊਗੀ ਜਦੋਂ ਮੰਨ ਲਓ ਸਾਡੇ ਗਾਂ, ਜਿੱਦਾਂ ਤੁਸੀਂ ਚਲੋ ਇਹ ਸਿੱਕਿਆਂ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਜੇ ਇੱਦਾਂ ਗਾਣਿਆਂ ਗੁਣਿਆਂ ਦੇ ਲਿਹਾਜ਼ ਦੇ ਨਾਲ ਯਾਦ ਕਰਨਾ ਹੋਊਗਾ ਤਾਂ ਆਪਣੇ ਕੋਲ ਵਾਹਵਾ ਜਿਹੜੇ ਖਤਰਨਾਕ ਜਿਹੇ ਗਾਣੇ ਨਿਕਲਿਆ ਕਰਨੇ ਆ ਆਪਣੇ, ਇਹੋ ਹੀ ਜਾਂ ਚੱਕ ਦਾਂਗੇ, ਧਰ ਦਾਂਗੇ, ਮਤਲਬ ਕਿਲੀ ਦੱਬ ਦਿਆਂਗੇ, ਮਤਲਬ ਬੜਾ ਕੁਛ ਇੱਥੋਂ ਵੀ ਨਿਕਲਣਾ। ਥੈਂਕ ਯੂ ਤੁਹਾਡਾ ਮਨ ਸਾਹਿਬ, ਥੈਂਕ ਯੂ,
0: ਧੰਨਵਾਦ
1: ਵੀਰ ਜੀ। ਸੋ ਸ਼ਾਇਦ ਉਦੋਂ ਵੀ ਬਹਿ ਕੇ ਗੱਲਾਂ ਹੋ ਰਹੀਆਂ ਹੁਣ ਵੀ ਉਸ ਦੌਰ ਦੇ ਵਿੱਚ ਭਾਈ ਫਿਲਮਾਂ ਆ ਰਹੀਆਂ ਸੀ ਅਤੇ ਫਿਲਮਾਂ ਆਹ ਕਿੱਦਾਂ ਦੀ ਫਿਲਮ ਪਲਾਏ ਪੈਂਦੇ ਹੁੰਦੇ ਸੀ। ਸੋ ਖੈਰ, ਉਹ ਜੋ ਹੁਣ ਕ੍ਰੀਏਟੀਵਿਟੀ ਕੀਤੀ ਜਾ ਰਹੀ ਆ, ਅਤੇ ਉਹ ਕ੍ਰੀਏਟੀਵਿਟੀ ਸ਼ਾਇਦ ਉਦੋਂ ਐਨਾਲਿਸਿਸ ਕੀਤੀ ਜਾਵੇ ਵੀ ਇਹ ਕਿੱਦਾਂ ਦੀ ਭਲਾ ਕ੍ਰੀਏਟੀਵਿਟੀ ਹੋਈ। ਖੈਰ, ਇਹ ਸ਼ਾਇਦ ਕੋਈ ਬਹੁਤ ਘੱਟ ਹੀ ਕੋਈ ਸੋਚਦਾ ਇਸ ਤਰੀਕੇ ਦੇ ਨਾਲ, ਅਤੇ ਘੱਟ ਹੀ

ਹੁੰਦਾ। ਇੱਕ ਕਹਾਣੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਜਾਵਾਂਗੇ। ਕਹਿੰਦੇ ਕੁਛ ਸਾਲ ਪਹਿਲਾਂ ਦੀ ਗੱਲ ਹੈ, ਅਮਰੀਕਾ ਦੇ ਵਿੱਚ ਇੱਕ ਡੋਨਾ ਗ੍ਰਿਫਤ ਨਾਂ ਦੀ ਇੱਕ ਔਰਤ ਰਹਿੰਦੀ ਸੀ ਅਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ੌਂਕ ਜਾਗਿਆ, ਕਿਉਂਕਿ ਹੁਣ ਲਗਭਗ ਆਪਾਂ ਵੇਖਿਆ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ ਅਤੇ ਉੱਦਾਂ ਉੱਦਾਂ ਆਪਣੇ ਪਿਛੋਕੜ ਨੂੰ ਵੀ ਜਾਣਨ ਦਾ ਬੰਦੇ ਨੂੰ ਰਹਿੰਦਾ ਵਾ ਵੀ ਮੈਂ ਵੀ ਜਾਣਾ, ਮੈਂ ਭਲਾ ਕਿੱਥੋਂ ਆਇਆ ਵਾਂ, ਕੌਣ ਸੀ ਮੇਰੇ ਪੁਰਖੇ, ਕਿੱਦਾਂ ਅਤੇ ਕੀ ਉਹਨਾਂ ਨੇ ਕੀਤਾ। ਅਤੇ ਇਸੇ ਸੰਬੰਧ ਦੇ ਵਿੱਚ ਉਹਨੇ ਆਪਣੇ ਇਨਸੈਸਟਰਸ, ਆਪਣੇ ਪੁਰਖੇ ਜਿਹੜੇ ਜਾਣਨ ਦੀ ਕੋਸ਼ਿਸ਼, ਇੱਕ ਸਫ਼ਰ ਸ਼ੁਰੂ ਕੀਤਾ। ਉਹਨੇ ਆਪਣੇ ਪਰਿਵਾਰ ਦਾ ਜਿਹੜਾ ਉਹ ਚਾਰਟ ਬਣਾਇਆ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉਹਨੇ ਜਦੋਂ DNA ਦੇ ਬਾਰੇ ਸੁਣਿਆ ਸੀ ਉਹਨੇ ਤਾਂ ਉਹਦੇ ਮਨ ਦੇ ਵਿੱਚ ਵੀ ਕਿ ਆਪਾਂ DNA ਚੈੱਕ ਕਰਾਈਏ, ਤਾਂ ਉਹਨੇ DNA ਟੈਸਟ ਕਰਵਾਇਆ। ਬਸ ਉਦੋਂ ਫਿਰ ਖਲਾਰਾ ਇੱਕ ਹੋਰ ਤਰੀਕੇ ਦਾ ਪੈ ਗਿਆ। ਸ਼ੁਰੂ ਤਾਂ ਗੱਲ ਹੋਈ ਸੀ ਵੈਸੇ ਹੀ ਲਾਈਟਲੀ, ਪਰ ਜਦੋਂ ਉਹਨੇ ਇਸ ਤਰੀਕੇ ਦੇ ਨਾਲ ਆਪਣੇ ਪੁਰਖਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ, DNA ਕਰਵਾਇਆ, ਤਾਂ ਉਹਨੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਇਸ ਤਰੀਕੇ ਦੇ ਨਾਲ ਉਹਨੂੰ ਕੁਛ ਨਵਾਂ ਵੇਖਣ ਨੂੰ ਮਿਲ ਜੂਗਾ। ਲੈਬ ਤੋਂ ਜਦੋਂ ਰਿਜ਼ਲਟ ਆਏ ਤਾਂ ਉਹਨੂੰ ਇਹ ਪਤਾ ਲੱਗਾ ਕਿ ਜਿਹੜਾ ਉਹਦਾ ਪਿਓ ਹੁਣ ਤੱਕ ਉਹ ਮੰਨਦੀ ਆਈ ਆ, ਉਹਦੇ ਨਾਲ ਤਾਂ ਉਹਦਾ ਕੋਈ ਵਾਹ ਵਾਸਤਾ ਹੀ ਨਹੀਂ ਆ, ਉਹਦੇ ਨਾਲ ਉਹਦਾ DNA ਰਲਦਾ ਹੀ ਨਹੀਂ ਆ। ਸੋ ਪੂਰੀ ਉਮਰ ਜਿਹਨੂੰ ਆਪਣਾ ਬਾਇਓਲੋਜੀਕਲ ਪਿਤਾ ਆਪਣਾ ਮੰਨਦੀ ਰਹੀ, ਪਿਓ ਮੰਨਦੀ ਰਹੀ, ਅਤੇ ਹੁਣ ਜਿਹੜੀ ਡੋਨਾ ਵਾ ਉਹਦੇ ਲਈ ਮਜ਼ਾਕ ਨਹੀਂ ਸੀ ਰਿਹਾ, ਹੁਣ ਇਹ ਕਹਾਣੀ ਥੋੜ੍ਹੀ ਜਿਹੀ ਸੀਰੀਅਸ ਮੋੜ ਲੈ ਚੁੱਕੀ। ਉਸ ਤੋਂ ਬਾਅਦ ਫਿਰ ਉਹਨੇ ਹਸਪਤਾਲ ਦੇ ਵਿੱਚ ਉੱਥੋਂ ਜਾ ਕੇ ਅਤੇ ਪੁਰਾਣੇ ਰਿਕਾਰਡ ਕਢਾਉਣੇ ਸ਼ੁਰੂ ਕੀਤੇ। ਫਿਰ ਹੌਲੀ ਹੌਲੀ ਚਲੋ ਕੁੱਲ ਮਿਲਾ ਕੇ ਕਰ ਕਰਾ ਕੇ ਅਤੇ ਆਪਾਂ ਇਹਨੂੰ ਕੱਟ ਸ਼ੋਟ ਕਰਦੇ ਹਾਂ, ਅਤੇ ਫਿਰ ਉਹਨੂੰ ਇਹ ਸੱਚਾਈ ਪਤਾ ਲੱਗੀ ਕਿ ਬਹੁਤ ਸਾਰੇ ਜਿਹੜੇ ਉਹ ਟੈਸਟ ਸੀ ਉਹਨਾਂ ਤੋਂ, ਹਾਂਜੀ, ਸੋ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਹੜੇ ਹਸਪਤਾਲ ਦੇ ਵਿੱਚ ਜਨਮ ਹੋਇਆ ਸੀ, ਹਸਪਤਾਲ ਦੇ ਵਿੱਚ ਨਰਸ ਦੀ ਲਾਪਰਵਾਹੀ ਦੇ ਕਰਕੇ ਜਿਹੜੇ ਦਿਨ ਉਹ ਪੈਦਾ ਹੋਈ ਸੀ ਉਸ ਦਿਨ ਦੋ ਬੱਚੀਆਂ ਜਿਹੜੀਆਂ ਨੇ ਉਹ ਪੈਦਾ ਹੋਈਆਂ ਸੀ, ਅਤੇ ਹਸਪਤਾਲ ਦੇ ਮਤਲਬ ਫਿਲਮੀ ਜਿਹਾ ਕੰਮ ਹੋ ਗਿਆ ਵੀ ਜਿਹੜੀ ਪਛਾਣ ਪੱਤਰ ਸੀ ਉਹ ਬਦਲ ਗਈ, ਪੇਪਰ ਇੱਕ ਦੂਸਰੇ ਨਾਲ ਬਦਲ ਗਏ, ਯਾਨੀ ਕਿ ਬੱਚੇ ਬਦਲ ਗਏ। ਸੋ ਇਹ ਨਤੀਜਾ ਜਿਹੜਾ ਵਾ ਇਹ ਹੋਇਆ ਕਿ ਹੁਣ ਉਹਦੇ ਲਈ ਸਾਰਾ ਕੁਛ ਹੀ, ਸਾਰੀ ਦੁਨੀਆ ਹੀ ਬਦਲ ਗਈ ਸੀ। ਕਿਸੇ ਹੋਰ ਪਰਿਵਾਰ ਦੇ ਕੋਲ ਜਿਹੜਾ ਉਹ ਇਹਦੀ ਪਛਾਣ ਚੱਲ ਗਈ, ਇਹਦੀ ਪਛਾਣ ਜਿਹੜੀ ਆ ਕਿਸੇ ਹੋਰ ਦੀ ਇੱਧਰ ਆ ਗਈ। ਸੋ ਦੂਸਰਾ ਬੱਚਾ ਵੀ ਜਿਹੜਾ ਉਹ ਗਲਤ ਘਰ ਪਹੁੰਚ ਗਿਆ, ਇਹ ਵੀ ਗਲਤ ਘਰ ਪਹੁੰਚ ਗਈ। ਸੋ ਇੱਥੇ ਇੱਕ ਜਿਹੜੀ ਇਹ ਛੋਟੀ ਜਿਹੀ ਰਿਪੋਰਟ ਸੀ ਉਹਨੇ ਪੂਰੀ ਤਰ੍ਹਾਂ ਦੇ ਨਾਲ ਸਾਰਾ ਪਰਿਵਾਰ ਦਾ ਤਾਣਾ ਬਾਣਾ ਹੀ ਉਹਨੇ ਹਿਲਾ ਕੇ ਰੱਖ ਦਿੱਤਾ। ਹੁਣ ਪਿਛਲੇ ਕਈ ਦਹਾਕਿਆਂ ਤੋਂ ਜਿਹਨੂੰ ਆਪਣਾ ਪਿਓ ਕਹਿ ਰਹੀ ਉਹਦੇ ਨਾਲ ਉਹਦਾ ਖੂਨ ਦਾ ਰਿਸ਼ਤਾ ਹੀ ਨਹੀਂ ਆ, ਹੁਣ ਉਹਨੂੰ ਉਪਰਾ ਉਪਰਾ ਜਿਹਾ ਲੱਗਣ ਲੱਗ ਪਿਆ। ਸੋ ਦੁਨੀਆ ਨੂੰ ਹੈਰਾਨ ਕਰਨ ਵਾਲੀ ਇਹ ਕਹਾਣੀ ਸੀ ਜਿਹੜੀ ਕਿ ਅਖਬਾਰਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਰਹੀ। ਅਤੇ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਸ਼ਾਇਦ ਇਹ ਵੀ ਮਨ ਬਣਾਇਆ ਕਿ ਉਹ ਵੀ DNA ਕਰਵਾਉਣਗੇ, ਪਰ ਬਹੁਤ ਸਾਰੇ ਜਿਨ੍ਹਾਂ ਨੇ ਇਹ ਕਿਹਾ ਵੀ ਗੜੇ ਮੁਰਦੇ ਕੀ ਉਖਾੜਨੇ ਆ, ਹੁਣ ਜਿੱਥੇ ਤੁਸੀਂ ਇੰਨਾ ਲੰਮਾ ਸਮਾਂ ਲੈ ਰਹਿ ਲਿਆ ਉੱਥੇ ਤੁਸੀਂ ਹੁਣ ਨਵੇਂ ਲੱਭ ਕੇ ਉੱਥੇ ਕਿੱਦਾਂ ਨਾਤਾ ਜੋੜੋਗੇ, ਕਿਸੇ ਦਾ ਤੋੜ ਕੇ ਫਿਰ ਆਪਣੇ ਇੱਧਰ ਘਰ ਕਿੱਦਾਂ ਜੋੜੋਗੇ, ਕਿਉਂਕਿ ਜਿੱਥੇ ਇਨਸਾਨ ਰਹਿ ਲੈਂਦਾ ਉਹਦਾ ਉੱਥੇ ਹੀ ਰਿਸ਼ਤਾ ਨਾਤਾ ਬਣ ਜਾਂਦਾ। ਸੋ ਪੂਰੀ ਦੀ ਪੂਰੀ ਕਹਾਣੀ ਇਸ ਕੁੜੀ ਦੀ ਬਦਲ ਗਈ। ਸੋ ਅੱਜ ਦਾ ਸਮਾਂ ਜਦੋਂ ਕਿ DNA ਕਿੱਟਾਂ ਹੁਣ ਆਮ ਹੀ ਹੋ ਚੁੱਕੀਆਂ ਨੇ ਵਿਕਸਿਤ ਦੇਸ਼ਾਂ ਦੇ ਵਿੱਚ, ਸੋ ਕਈ ਤਰ੍ਹਾਂ ਦੇ ਲੁਕੇ ਛਿਪੇ ਰਾਜ ਜਿਹੜੇ ਨੇ ਉਹ ਸਾਹਮਣੇ ਆ ਜਾਂਦੇ ਨੇ, ਜਿਹੜੇ ਸਾਬਤ ਕਰਦੇ ਨੇ ਕਿ ਜੋ ਅਸਲੀਅਤ ਤੁਸੀਂ ਮੰਨ ਕੇ ਚੱਲ ਰਹੇ ਹੋ ਸੱਚ ਉਸ ਤੋਂ ਵੀ ਕਿਤੇ ਵਧੇਰੇ ਭਿਆਨਕ ਹੋ ਸਕਦਾ। ਵੈਸੇ ਵੀ ਜੇਕਰ ਮਨੁੱਖੀ ਇਤਿਹਾਸ ਦੇ ਵਿੱਚ ਜਾਈਏ ਆਪਾਂ ਤਾਂ ਜਿਹੜੇ ਇਨਸਾਨੀ ਇਤਿਹਾਸ ਨੂੰ ਖੋਜਿਆ ਜਿਨ੍ਹਾਂ ਨੇ ਖੋਜਕਾਰ ਨੇ, ਉਹਨਾਂ ਨੇ ਵੀ ਇਹੋ ਹੀ ਤੱਤ ਕੱਢਿਆ ਕਿ ਪਿਓ ਹੈਰਾਨੀ ਦੀ ਜਾਂ ਫਿਰ ਕਿਸੇ ਨੂੰ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਸੁਣਨ ਦੇ ਵਿੱਚ ਔੜ ਲੱਗੂਗੀ, ਪਰ ਪਿਓ ਜਿਹੜਾ ਵਾ ਉਹ ਪਰਿਵਾਰ ਦਾ ਹਿੱਸਾ ਕਦੀ ਰਿਹਾ ਹੀ ਨਹੀਂ। ਹੁਣ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਚੀਜ਼ ਸੁਣ ਕੇ ਅਜੀਬ ਲੱਗਦੀ ਹੋਊਗੀ, ਮਾਂ ਅਤੇ ਬੱਚੇ ਇਹ ਪਰਿਵਾਰ ਦਾ ਹਿੱਸਾ ਰਹੇ ਨੇ, ਪਿਓ ਤਾਂ ਬਾਹਰੋਂ ਬਾਹਰ ਹੀ ਰਿਹਾ ਵਾ, ਅਤੇ ਜਾਂ ਫਿਰ ਤੁਸੀਂ ਇੱਦਾਂ ਕਹਿ ਲਓ ਕਿ ਇੱਕ ਦਿਨ ਅੱਗੇ ਵੀ ਆਪਾਂ ਗੱਲ ਛੇੜੀ ਸੀ ਕਿ ਜੋ ਪਰਿਵਾਰ ਦੇ ਵਿੱਚ ਪੁਰਾਣਾ ਤਾਣਾ ਬਾਣਾ ਸੀ ਉਹਦੇ ਵਿੱਚ ਇਸ ਚੀਜ਼ ਦੇ ਉੱਤੇ ਇੰਨੀ ਅਹਿਮੀਅਤ ਹੀ ਨਹੀਂ ਦਿੱਤੀ ਗਈ। ਇਹ ਤਾਂ ਸਮਾਜ ਦੇ ਵਿੱਚ ਇੱਦਾਂ ਦੀਆਂ ਹੁਣ ਜਿੱਦਾਂ ਦੇ ਹੁਣ ਪੰਗੇ ਪੈਣੇ ਸ਼ੁਰੂ ਹੋਏ DNA ਟੈਸਟ ਦੇ ਕਰਕੇ, ਉਸੇ ਵਜ੍ਹਾ ਦੇ ਕਰਕੇ ਸ਼ਾਇਦ ਉਸ ਸਮਿਆਂ ਦੇ ਵਿੱਚ ਜਦੋਂ ਜਾਇਦਾਦ ਵਿੱਚ ਇਨਵੋਲਵ ਹੋ ਗਈ ਅਤੇ ਫਿਰ ਉਹ ਹੁਣ ਜਾਇਦਾਦ ਜਿਹੜੀ ਆ ਉਹ ਪਿਓ ਦੀ ਉਸ ਬੱਚੇ ਨੂੰ ਕਿਹਦੀ ਮਿਲੂਗੀ ਜਾਂ ਉਸ ਪਿਓ ਦੀ ਗਾਂ ਕਿਹੜੇ ਬੱਚੇ ਤੱਕ ਜਾਣੀ ਹੈ। ਜਦੋਂ ਇਸ ਮੋੜ ਦੇ ਉੱਤੇ ਦੁਨੀਆ ਪਹੁੰਚੀ ਇੱਕ ਸਟੇਜ ਦੇ ਉੱਤੇ ਜਿਹੜੀ ਇਨਸਾਨੀਅਤ ਜਾਂ ਫਿਰ ਹਿਊਮਨ ਹਿਸਟਰੀ, ਅਤੇ ਫਿਰ ਇਹ ਪਤਾ ਲੱਗਾ ਵੀ ਨਹੀਂ ਹੁਣ ਪਿਓ ਦਾ ਵੀ ਰਿਕਾਰਡ ਰੱਖਣਾ ਜ਼ਰੂਰੀ ਹੈ।
ਇਹ ਜ਼ਰੂਰੀ ਹੈ ਜਾਣਨਾ ਵੀ ਪਿਓ ਕੌਣ ਹੈ। ਕਿਉਂਕਿ ਮਾਂ ਅਕਸਰ ਹੀ ਇੱਕ ਸਵਾਲ ਕਰ ਦਿੱਤਾ ਜਾਂਦਾ ਕਿ ਮਾਂ ਨੂੰ ਗਾਣਿਆਂ ਦੇ ਵਿੱਚ, ਕਹਾਣੀਆਂ ਦੇ ਵਿੱਚ, ਇੱਦਾਂ ਉੱਦਾਂ ਹਰ ਇੱਕ ਦਿਵਸ ਦੇ ਉੱਤੇ ਮਾਂ ਨੂੰ ਕਿਉਂ ਜ਼ਿਆਦਾ ਬੱਚੇ ਦਾ ਲਗਾਅ ਕਿਉਂ ਜ਼ਿਆਦਾ ਮਾਂ ਦੇ ਨਾਲ ਆ, ਅਤੇ ਮਾਂ ਨੂੰ ਹਮੇਸ਼ਾ ਬਹੁਤ ਜ਼ਿਆਦਾ ਇੰਪੋਰਟੈਂਸ ਕਿਉਂ ਮਿਲਦੀ ਹੈ। ਅਤੇ ਸ਼ਾਇਦ ਇੱਥੋਂ ਤੁਸੀਂ ਇਹ ਵੀ ਸਮਝ ਸਕਦੇ ਹੋ ਵੀ ਮਾਂ ਨੂੰ ਕਿਉਂ ਜ਼ਿਆਦਾ ਇੰਪੋਰਟੈਂਸ ਮਿਲਦੀ ਹੈ, ਕਿਉਂਕਿ ਮਾਂ ਨੂੰ ਕੋਈ DNA ਕਰਵਾਉਣ ਦੀ ਲੋੜ ਨਹੀਂ ਪੈਣੀ ਥੋੜ੍ਹੀ ਕਿਤਿਆਂ। DNA ਜਦੋਂ ਹੁਣ ਹੋ ਰਹੇ ਨੇ ਤਾਂ ਸਭ ਤੋਂ ਪਹਿਲਾਂ ਪਿਓ ਦੇ ਹੀ ਹੁੰਦੇ ਨੇ। ਸੋ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ, ਅਤੇ ਬੜੀਆਂ ਸਾਰੀਆਂ ਕਹਾਣੀਆਂ ਜਿਹੜੀਆਂ ਕਦੀ ਵੀ ਸਾਡੇ ਸਾਹਮਣੇ ਨਹੀਂ ਆ ਪਾਉਂਦੀਆਂ, ਕਿਉਂਕਿ ਉਹ ਸਮਾਜ ਦੇ ਸਾਹਮਣੇ ਲੈ ਕੇ ਆਉਣ ਵਾਲੀਆਂ ਹੁੰਦੀਆਂ ਹੀ ਨਹੀਂ ਆ। ਸੋ ਇੱਦਾਂ ਦੀਆਂ ਵੀ ਬਹੁਤ ਸਾਰੀਆਂ ਕਹਾਣੀਆਂ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈਆਂ, ਅਤੇ ਫਿਲਹਾਲ ਆਪਾਂ ਅੱਜ ਦੀ ਇਹ ਇੱਥੋਂ ਕੁ ਤੱਕ ਹੀ ਰਹਿਣ ਦਿੰਦੇ ਹਾਂ, ਫਿਰ ਕਿਸੇ ਦਿਨ ਇੱਥੋਂ ਅੱਗੇ ਤੁਰਾਂਗੇ। ਕਿਉਂਕਿ ਬੜਾ ਦਿਲਚਸਪ ਇਤਿਹਾਸ ਆ ਇਨਸਾਨ ਦਾ, ਇਨਸਾਨ ਦੇ ਪੈਦਾ ਹੋਣ ਦਾ, ਉਹਦਾ ਜੰਗਲਾਂ ਦੇ ਵਿੱਚ ਰਹਿਣ ਦਾ, ਜੰਗਲਾਂ ਤੋਂ ਬਾਹਰ ਨਿਕਲਣ ਦਾ, ਉਹਦਾ ਮਾਸ ਖਾਣ ਤੋਂ ਛੱਡ ਕੇ ਉਹਦਾ ਫਸਲਾਂ ਬੀਜਣ ਦਾ, ਖੇਤੀਬਾੜੀ ਕਰਨ ਦਾ, ਜਾਂ ਫਿਰ ਉਸ ਤੋਂ ਥੋੜ੍ਹੀ ਪਹਿਲਾਂ ਸ਼ੁਰੂ ਕਰੀਏ ਅਤੇ ਅੱਗ ਦੀ ਖੋਜ ਹੋਣ ਦਾ, ਇੱਕ ਦੂਸਰੇ ਦੇ ਨਾਲ ਬੱਝ ਕੇ ਰਹਿਣ ਦਾ, ਇੱਕ ਦੂਸਰੇ ਤੋਂ ਇਕੱਲੇ ਹੋਣ ਦਾ, ਕਬੀਲਿਆਂ ਤੋਂ, ਪਿੰਡਾਂ ਤੋਂ, ਸ਼ਹਿਰਾਂ ਤੱਕ ਪਹੁੰਚਣ ਦਾ, ਅਤੇ ਫਿਰ ਡੈਮੋਕ੍ਰੇਸੀ ਤੱਕ ਪਹੁੰਚਣ ਦਾ, ਅਤੇ ਜੋ ਫਿਰ ਅਜੋਕਾ, ਇਹ ਕੋਈ ਸੌਖਾ ਨਹੀਂ ਆ। ਬਹੁਤ ਕੁਛ ਇਹਦੇ ਵਿੱਚ ਲੁਕਿਆ, ਕਈ ਵਾਰੀ ਤੁਹਾਡੇ ਕਪਾਟ ਖੁੱਲ੍ਹ ਜਾਂਦੇ ਵੀ ਕਿਹੜੇ ਕਿਹੜੇ ਤਰੀਕੇ ਦੇ ਨਾਲ ਅਤੇ ਕਿੱਦਾਂ ਕਿੱਦਾਂ ਕੀ ਵਾਪਰਿਆ ਵਾ ਦੁਨੀਆ ਦੇ ਵਿੱਚ। ਅਤੇ ਖੈਰ ਆਪਾਂ ਉਸ ਪਾਸੇ ਨੂੰ ਹੁਣ ਨਹੀਂ ਜਾਂਦੇ, ਸਮਾਂ ਹੋ ਗਿਆ। ਕਹਿੰਦੇ ਸਾਡੇ ਡੈਡੀ ਇੱਕ ਵਾਰ ਸਾਈਕਲ ਦੇ ਉੱਤੇ ਪਿੰਡ ਨੂੰ ਕੱਚੇ ਰਸਤੇ ਤੋਂ ਆਉਂਦੇ ਪਏ ਸੀ, ਅਤੇ ਮੰਮੀ ਪਿੱਛੇ ਬੈਠੇ ਹੋਏ ਸੀ, ਡੈਡੀ ਆਹ ਗਾਣਾ ਗਾਉਣ ਲੱਗ ਪਏ। ਜਿਵੇਂ ਹੀ ਲਾਈਨ ਆਈ, ਅੱਡ ਹੁੰਦੀਆਂ ਡੋਲ ਜੀ ਆਈ, ਅਤੇ ਮੰਮੀ ਪਿੱਛੇ ਡਿੱਗ ਪਏ। ਓਕੇ, ਮੇਰੇ ਡੈਡੀ ਇੱਕ ਵਾਰ ਸਾਈਕਲ, ਓਕੇ। ਸੋ ਇਹ ਤਾਂ ਫਿਰ ਕਾਫੀ ਯਾਦਗਾਰ ਗਾਣਾ ਹੋ ਗਿਆ, ਅਤੇ ਧੰਨਵਾਦ ਤੁਹਾਡਾ। ਕਹਿੰਦੇ ਪਿੱਛੇ ਡਿੱਗ ਪਏ ਅਤੇ ਡੈਡੀ ਉਹ ਗੱਲ ਹੁਣ ਵੀ ਯਾਦ ਕਰਕੇ ਅਤੇ ਹੱਸ ਪੈਂਦੇ ਆ। ਅਤੇ ਉਹ ਫਿਰ ਇਹ ਕਿਹੜਾ ਗਾਣਾ ਸੀ ਕੇ ਦੀਪ ਦੀ ਆਵਾਜ਼ ਦੇ ਵਿੱਚ? ਅਤੇ ਆਪਾਂ ਇਹ ਗਾਣਾ ਸੁਣ ਕੇ ਅਤੇ ਫਿਰ ਇਜਾਜ਼ਤ ਲੈਂਦੇ ਹਾਂ ਇਸੇ ਗਾਣੇ ਦੇ ਨਾਲ। ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ, ਅਤੇ ਕੋਈ ਊਣ ਤਾਂ ਹੀ ਰਹਿ ਗਈ ਹੋਵੇ ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਮਾਫ਼ੀ। ਅਤੇ ਫਿਲਹਾਲ ਇਜਾਜ਼ਤ ਲੈਂਦੇ ਹਾਂ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

ਜੀ ਕਰਮ ਜੀ ਕਹਿੰਦੇ ਨੇ ਕਿ ਮੇਰੇ ਪੜਦਾਦਾ ਜੀ ਅਤੇ ਦਾਦਾ ਜੀ ਦਾ ਵਧੀਆ ਕਾਰੋਬਾਰ ਸੀ ਪਾਕਿਸਤਾਨ ਦੇ ਵਿੱਚ ਅਤੇ 1947 ਤੋਂ ਪਹਿਲਾਂ ਮੇਰੇ ਪੜਦਾਦਾ ਜੀ ਤੋਂ ਕਿਸੇ ਨੇ ਉਧਾਰ ਪੈਸੇ ਲਏ ਸੀ 6200 ਰੁਪਏ ਅਤੇ ਉਹ ਸਾਨੂੰ 2009 ਦੇ ਵਿੱਚ ਵਾਪਸ ਕਰਕੇ ਗਏ ਸੀ। ਪੱਕੀ ਤਾਰ ਲੱਗਣ ਤੋਂ ਪਹਿਲਾਂ ਮੇਰੇ ਦਾਦਾ ਜੀ 3 ਵਾਰ ਪਾਕਿਸਤਾਨ ਜਾ ਕੇ ਆਏ ਸੀ ਅਤੇ ਉੱਥੋਂ ਉੱਥੇ ਰਹਿੰਦੇ ਲੋਕਾਂ ਨੇ ਦੱਸਿਆ ਸੀ ਦਾਦਾ ਜੀ ਦੀ ਸਿਸਟਰ ਐਂਡ ਪੜਦਾਦਾ ਜੀ ਨੂੰ ਕਿਵੇਂ ਉੱਥੇ ਮਾਰ ਦਿੱਤਾ ਗਿਆ ਸੀ। ਸੋ ਇਹ ਪਿੱਛੇ ਜਿਹੜੀ ਆਪਾਂ ਫਿਲਮ ਵੇਖੀ ਆ ਉਹਦੇ ਵਿੱਚ ਵੀ ਆਪਾਂ ਵੇਖਿਆ, ਮੈਂ ਵਾਪਸ ਆਊਂਗਾ ਦੇ ਵਿੱਚ ਕੀ ਹੋਇਆ ਵਾਪਰਿਆ, ਸੁਣੀਆਂ ਨਹੀਂ ਜਾਂਦੀਆਂ, ਵੇਖੀਆਂ ਨਹੀਂ ਜਾਂਦੀਆਂ ਇਹ ਕਹਾਣੀਆਂ। ਸੁਖਦੀਪ ਜੀ ਕਹਿੰਦੇ ਨੇ ਕਿ ਸਾਡੇ ਮਰਹੂਮ ਦਾਦਾ ਜੀ ਨੂੰ ਛਪਾਕੀ ਰੋਗ ਦੀ ਬਖਸ਼ਿਸ਼ ਸੀ, ਉਹਨਾਂ ਦੀ ਵਰਤੀ ਹੋਈ ਫਤੂਈ ਅਤੇ ਬਣੈਣ ਪਾਉਣ ਦੇ ਨਾਲ ਕਈ ਰੋਗੀਆਂ ਦੇ ਰੋਗ ਦੂਰ ਹੋਏ, ਪਰ ਉਹ ਇੱਕ ਰਹੱਸ ਜਿਹੜਾ ਇਹ ਆਪਣੇ ਨਾਲ ਹੀ ਲੈ ਕੇ ਚਲੇ ਗਏ। ਸੋ ਬਹੁਤ ਸਾਰੇ ਇੱਦਾਂ ਦੇ ਜਿਹੜੀ ਬਖਸ਼ਿਸ਼ ਹੁੰਦੀ ਆ ਉਹ ਫਿਰ ਆਪਣੇ ਤੱਕ ਹੀ ਲੈ ਕੇ ਅਤੇ ਅੱਗੇ ਚਲੇ ਜਾਂਦੇ ਨੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਔਰ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਇਹਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਸਿੱਖ ਸੰਗਤ ਜਿਹੜੇ ਅਕਾਲ ਤਖ਼ਤ ਸਾਹਿਬ ਜਥੇਦਾਰ ਦੀ ਅਗਵਾਈ ਦੇ ਵਿੱਚ ਅਰਦਾਸ ਕਰਨ ਲਈ ਡੇਰਾ ਬਾਬਾ ਨਾਨਕ ਗਏ ਸੀ, ਉਹਨਾਂ ਨੂੰ BSF ਨੇ ਜ਼ੀਰੋ ਲਾਈਨ ਤੇ ਜਾਣ ਤੋਂ ਰੋਕ ਦਿੱਤਾ, ਤੇ ਉਹ ਪਿੱਛੋਂ ਹੀ ਜਿਹੜਾ ਸੀ ਬੈਰੀਕੇਡ ਦੇ ਕੋਲੇ ਅਰਦਾਸ ਕਰਕੇ ਵਾਪਸ ਆ ਗਏ ਨੇ, ਤੇ ਉਹਨਾਂ ਨੇ ਉੱਥੇ ਧਰਨਾ ਵੀ ਦਿੱਤਾ ਰੋਸ ਦੇ ਵਿੱਚ। ਤੇ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਜਿਹੜੀ ਹੈ ਬਹੁਤ ਮਾੜੀ ਗੱਲ ਹੈ ਕਿ ਜੋ ਜਿਸ ਤਰੀਕੇ ਦੇ ਨਾਲ ਕੀਰਤਪੁਰ ਸਾਹਿਬ ਲਾਂਘਾ ਖੋਲਿਆ ਗਿਆ ਸੀ, ਚਲੋ ਲਾਂਘਾ ਤਾਂ ਬੰਦ ਕਰਤਾ, ਉਹਨਾਂ ਨੂੰ ਅਰਦਾਸ ਕਰਨ ਦਾ ਮੌਕਾ ਵੀ ਜਿਹੜਾ ਨਹੀਂ ਦਿੱਤਾ ਗਿਆ। ਦੂਜੀ ਖਬਰ ਜਿਹੜੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਐਕਟਿੰਗ ਜਥੇਦਾਰ ਨੇ, ਉਹਨਾਂ ਨੇ ਕਿਹਾ ਕਿ ਜਿਹੜਾ ਇਹ ਅਮਰਜੀਤ ਚਾਵਲਾ ਵਾਲਾ ਮਾਮਲਾ ਸਾਰਾ, ਵੀ ਉਹ ਬੀਬੀ ਨੂੰ ਮੈਨੂੰ ਬਦਨਾਮ ਕਰਨ ਵਾਸਤੇ, ਮੇਰੀ ਕਰਦਾਰ ਖੁਸ਼ੀ ਵਾਸਤੇ ਜਿਹੜਾ ਹੈਗਾ ਬਹਿਰੀਨ ਤੋਂ ਸੱਦਿਆ ਗਿਆ ਸੀ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਸਪਸ਼ਟ ਜਿਹੜੀ ਹੈ ਉਹ ਕੀਤੀ ਹੈ। ਤੇ ਉਧਰ ਇਸ ਮੁੱਦੇ ਨੂੰ ਲੈ ਕੇ ਜਿਹੜੀ ਹੈ ਹੁਣ ਰਾਜਨੀਤੀ ਕਾਫੀ ਜਿਹੜੀ ਹੈ ਉਹ ਪੱਕ ਚੁੱਕੀ ਹੈ, ਜਿਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਸੀਨੀਅਰ ਅਕਾਲੀ ਆਗੂ ਸਾਰੇ ਚੁੱਪ ਨੇ, ਕਿਸੇ ਦਾ ਜਿਹੜਾ ਹੈਗਾ ਕੋਈ ਇਹਦੇ ਤੇ ਬਿਆਨ ਜਾਂ ਕੁਛ ਜਿਹੜਾ ਨਹੀਂ ਆ ਰਿਹਾ। ਤੇ ਜਿਹਦੇ ਤੇ ਹੋਰ ਆਗੂਆਂ ਨੇ ਇਹ ਕਹਿ ਕੇ ਜਿਹੜੀ ਉਹਨਾਂ ਦੀ ਚੁੱਪ ਹੈ ਜਿਹੜੀ ਇਹ ਬੜੀ ਜਿਹੜੀ ਹੈ ਘਾਤਕ ਹੈ, ਤੇ ਇਸ ਤਰ੍ਹਾਂ ਦੀ ਜਿਹੜੀ ਗੱਲ ਆ ਉਹ ਵੀ ਨਾਲ ਇਹ ਕੀਤੀ ਗਈ ਹੈ। ਉਧਰੋਂ ਅਕਾਲੀ ਦਲ ਵਾਰਸ ਪੰਜਾਬ ਦੇ, ਤੇ ਉਹਨਾਂ ਨੇ ਵੀ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ ਨੇ, ਤੇ ਨਾਲ ਹੀ ਉਹਨਾਂ ਨੇ ਕਹਿ ਕੇ ਜਿਹੜਾ ਹੈ ਵਾਰਸ ਪੰਜਾਬ ਨੇ ਜਿਹੜਾ ਇਹ ਆਖਿਆ ਕਿ ਇਹਦੇ ਚ ਇਹਦੀ ਜਿਹੜੀ ਨਿਰਪੱਖ ਜਾਂਚ ਜਿਹੜੀ ਆ ਉਹ ਕਰਵਾਈ ਜਾਵੇ, ਅਕਾਲ ਤਖ਼ਤ ਸਾਹਿਬ ਕਰਵਾਉਣ ਨਿਰਪੱਖ ਜਾਂਚ। ਤੇ ਇਸ ਤੋਂ ਜਿਹੜੀ ਅਗਲੀ ਖਬਰ ਆ ਉਹ ਇਹ ਕਿ ਜੋ SIT ਬਣਾਈ ਗਈ ਸੀ ਰਾਮ ਮੰਦਿਰ ਜਿਹੜਾ ਹੈ ਉਹ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ, ਤੇ ਉਹਨੇ ਹੁਣ ਅਦਾਲਤ ਨੂੰ ਕਹਿ ਕੇ ਉਹ 25 ਤਰੀਕ ਤੱਕ ਜਿਹੜੀ ਹੈ ਉਹ ਚਾਰਜਸ਼ੀਟ ਆ ਜਿਹੜੀ ਉਹ ਦਾਖਲ ਕਰ ਦੇਗੀ। ਤੇ ਉਧਰ ਜਿਹੜੇ ਨਵੇਂ CEO ਨਿਯੁਕਤ ਕੀਤੇ ਸੀ ਏਅਰਫੋਰਸ ਦੇ ਸੀਨੀਅਰ ਅਧਿਕਾਰੀ ਤੇ ਮਿਸਟਰ ਮਿਸ਼ਰਾ, ਤੇ ਉਹਨੇ ਜਿਹੜਾ ਹੈਗਾ ਰਾਮ ਮੰਦਿਰ ਟਰੱਸਟ ਦੇ CEO ਵਜੋਂ ਜਿਹੜਾ ਹੈ ਅਹੁਦਾ ਸੰਭਾਲ ਲਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਕੱਲ ਦੇ ਦਿਨ ਵੀ ਆਪਾਂ ਇੱਥੇ ਚਰਚਾ ਕਰ ਰਹੇ ਹਾਂ, ਤੇ ਉਹੀ ਸਿਲਸਿਲਾ ਜਿਹੜਾ ਵਾ ਉਹ ਅੱਗੇ ਵਧਿਆ, ਤੇ ਇਸ ਹਿਸਾਬ ਦੇ ਨਾਲ ਲੱਗਦਾ ਕਿ ਹਲੇ ਖਲਾਰਾ ਵਧੂਗਾ। ਇੱਧਰ ਦੋ ਚੀਜ਼ਾਂ ਕਾਫੀ ਇੰਪੋਰਟੈਂਟ ਨੇ, ਦੋ ਤਿੰਨ ਜਿਹੜੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਕਿ ਇਹ ਮੇਰੇ ਲਈ ਸਾਰੀ ਜਿਹੜੀ ਸਾਜਿਸ਼ ਘੜੀ ਗਈ ਸੀ, ਅਤੇ ਉਸ ਤੋਂ ਬਾਅਦ ਫਿਰ ਇਹ ਪੁੱਠੀ ਪੈ ਗਈ। ਉਧਰੋਂ ਚਾਵਲਾ ਸਾਹਿਬ ਦਾ ਜਿਹੜਾ ਇਹ ਬਿਆਨ ਆ, ਸੋ ਇੱਥੋਂ ਆਪਾਂ ਇਹ ਅੰਦਾਜ਼ਾ ਲਾਈਏ ਕਿ ਫਿਰ ਕਿਉਂਕਿ ਕਰੀਬੀ ਰਹੇ ਨੇ ਕਾਫੀ ਇਹ ਬਾਦਲ ਪਰਿਵਾਰ ਦੇ, ਸੁਖਬੀਰ ਬਾਦਲ ਦੇ, ਫਿਰ ਜੇ ਇੱਥੋਂ ਤੱਕ ਗੱਲ ਹੋ ਸਕਦੀ ਹੈ ਤਾਂ ਫਿਰ ਹੋਰ ਵੀ ਬਹੁਤ ਸਾਰੇ ਰਾਜ਼ ਹਾਲੇ ਖੁੱਲ੍ਹ ਸਕਦੇ ਨੇ। ਸੋ ਇਸ ਲਿਹਾਜ਼ ਦੇ ਨਾਲ ਵੇਖੀਏ ਤਾਂ ਇਹ ਤਾਂ ਖਲਾਰਾ ਵੱਧ ਗਿਆ, ਅਕਾਲੀ ਦਲ ਹੋਰ ਜ਼ਿਆਦਾ ਸੰਕਟ 'ਚ ਚਲਾ ਗਿਆ।
1: ਨਹੀਂ ਬਿਲਕੁਲ, ਅਕਾਲੀ ਦਲ ਲਈ ਜਿਹੜਾ ਇੱਕ ਵੱਡਾ ਸੰਕਟ ਇਸ ਲਈ ਵੀ ਪੈਦਾ ਹੋ ਗਿਆ ਕਿ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨੂੰ ਇਨਵੋਲਵ ਕਰ ਲਿਆ। ਜੇ SGPC ਬਾਹਰ ਰਹਿੰਦੀ, ਇਕੱਲੇ ਅਕਾਲੀ ਦਲ 'ਚ ਇੱਦਾਂ ਦਾ ਮਾਮਲਾ ਹੁੰਦਾ ਕਿਤੇ ਬਾਹਰ ਹੁੰਦਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਜਾਂ ਅੰਮ੍ਰਿਤਸਰ SGPC ਦੇ ਜਿਹੜੇ ਸਰਾਵਾਂ ਨੇ ਜਾਂ ਗੈਸਟ ਹਾਊਸ ਨੇ ਉੱਥੇ ਉਹ ਕਮਰਾ ਨਾ ਦਿੱਤਾ ਹੁੰਦਾ, ਉਸ ਤੋਂ ਬਾਹਰ ਬਾਹਰ ਚਲੋ ਜੇ ਜਿਹੜੀ ਕੋਈ ਪੋਲੀਟੀਕਲ ਏਦਾਂ ਦੀ ਗੱਲ ਚੱਲਦੀ ਹੈ ਤੇ ਉਹ ਹੁੰਦੀ, ਫੇਰ ਵੀ ਸ਼ਾਇਦ ਕਿਤੇ ਨਾ ਕਿਤੇ ਬਚਤ ਨੂੰ ਥਾਂ ਸੀ। ਤੇ ਹੁਣ ਪਰ ਜਿਹੜਾ ਇਹ ਸਭ ਤੋਂ ਖਤਰਨਾਕ ਗੱਲ ਇਹ ਹੋਈ ਕਿ ਇਹਦੇ ਚ ਪੰਥ ਇਨਵੋਲਵ ਕਰ ਲਿਆ ਸਿੱਧੇ ਢੰਗ ਨਾਲ ਜਾਂ ਟੇਢੇ ਢੰਗ ਨਾਲ, ਤੇ ਉਹ ਬਹੁਤ ਜਿਹੜਾ ਹੈ ਉਹ ਘਾਤਕ ਜਿਹੜਾ ਸਾਬਤ ਹੋਏਗਾ ਅਕਾਲੀ ਦਲ ਲਈ, ਖਾਸ ਕਰਕੇ ਸੁਖਬੀਰ ਬਾਦਲ ਵਾਲੇ ਧੜੇ ਲਈ। ਕਿਉਂਕਿ ਹੁਣ ਇਹ ਗੱਲ ਜਿਹੜੀ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ, ਉਹਨਾਂ ਨੇ ਸਿੱਧਾ ਹੀ ਜਿਹੜਾ ਸੀ ਕੱਲ ਇਲਜ਼ਾਮ ਲਾ ਤਾ ਕਿ ਉਹਨਾਂ ਦੀ ਖੁਦਕੁਸ਼ੀ, ਉਹਨਾਂ ਦੀ ਮਾਫ਼ ਕਰਨਾ, ਕਰਦਾਰ ਖੁਸ਼ੀ ਵਾਸਤੇ ਜਿਹੜਾ ਸੀ ਤੇ ਉਹ ਸੱਦਿਆ ਗਿਆ ਸੀ ਇਸ ਔਰਤ ਨੂੰ। ਉਹ ਆਪਾਂ ਕੱਲ ਵੀ ਥੋੜੀ ਜਿਹੀ ਗੱਲ ਇਹ ਹਿੰਟ ਦਿੱਤਾ ਸੀ ਕਿ ਕਿਉਂਕਿ ਉਹਨਾਂ ਦੇ ਪਹਿਲਾਂ ਜਾਣ ਪਛਾਣ ਤੋਂ ਸੀ ਤੇ ਉਹ ਬੀਬੀ ਜਿਹੜੀ ਹੈ ਉਹ ਲਗਾਤਾਰ ਕੋਈ ਵੀ ਉੱਥੇ ਇਧਰੋਂ ਸਿੱਖ ਜਿਹੜੇ ਹੈਗੇ ਆ ਭਾਵੇਂ ਉਹ ਕੋਈ ਜਥੇਦਾਰ ਨੇ ਭਾਵੇਂ ਕਿਸੇ ਵੀ ਜਿਹੜੇ ਹੈ ਕੋਈ ਰਾਗੀ ਢਾਡੀ ਤੇ ਉਹਨਾਂ ਦੀ ਆਓ ਭਗਤ ਉੱਥੇ ਬਹਿਰੀਨ ਦੇ ਵਿੱਚ ਜਿਹੜੀ ਸੀ ਉਹ ਕਰਦੀ ਸੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਗੱਲ ਤੇ ਇਹਦੇ ਨਾਲ ਹੀ ਇੱਕ ਜੋ ਪੁਲਿਸ ਨੇ ਕੁਛ ਸੋਸ਼ਲ ਮੀਡੀਆ ਇਨਫਲੂਐਂਸਰ ਵਾਸਤੇ ਜਾਂ ਕੁਛ ਚੈਨਲਾਂ ਵਾਸਤੇ ਕੁਛ ਗੱਲ ਜਿਹੜੀ ਪੁਲਿਸ ਨੇ ਦੱਸੀ ਹੈ ਜਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਚੈਟ ਹੋਈ ਆਪਸ ਦੇ ਵਿੱਚ ਭਾਵੇਂ ਮਿਸਟਰ ਚਾਵਲਾ ਨਾਲ ਹੋਈ ਹੈ ਭਾਵੇਂ ਹੋਰ ਜਿਹੜੇ ਹੈਗੇ ਆ ਅਕਾਲੀ ਦਲ ਦੇ ਕੋਈ ਆਗੂ ਉਹਨਾਂ ਦੇ ਨਾਲ ਹੋਈ ਹੈ SGPC ਦੇ ਜਿਹੜੇ ਬੰਦੇ ਆ ਉਹਨਾਂ ਨਾਲ ਹੋਈ ਹੈ ਕਿਉਂਕਿ ਉਹਦੇ ਚ ਇਕੱਲੇ ਚਾਵਲਾ ਇਨਵੋਲਵ ਨੇ ਉਹਦੇ ਚ ਇੱਕ ਬਹੁਤ ਹੀ ਸੀਨੀਅਰ ਜਿਹੜੀ ਸਤਿਕਾਰਯੋਗ ਪੋਸਟ ਹੈ ਉਹਦੇ ਤੇ ਜੋ ਨੇ ਗਿਆਨੀ ਮਲਕੀਤ ਸਿੰਘ ਜਿਹੜੇ ਐਡੀਸ਼ਨਲ ਹੈੱਡ ਗ੍ਰੰਥੀ ਨੇ ਉਹ ਵੀ ਇਹ ਚ ਇਨਵੋਲਵ ਨੇ ਇੱਕ ਡਰਾਈਵਰ ਇਨਵੋਲਵ ਹੈ ਇੱਕ ਹੋਰ ਮੁਲਾਜ਼ਮ ਇਨਵੋਲਵ ਹੈ ਤੇ ਉਹ ਜਿਹੜੀ ਚੈਟ ਹੈ ਉਹ ਵੀ ਜਿਹੜੇ ਹੈ ਪੁਲਿਸ ਨੇ ਜਿਹੜੀ ਭਾਵੇਂ ਪੁਲਿਸ ਨੇ ਉਹਨਾਂ ਨੂੰ ਵੈਸੇ ਉਸ ਲੈਵਲ ਤੇ ਆਪਣੇ ਤੱਕ ਸੀਮਿਤ ਰੱਖਣ ਲਈ ਉਹ ਦਿਖਾਈ ਜਿਹੜੀ ਉਹ ਚੈਟ ਜਿਹੜੀ ਪੁਲਿਸ ਨੇ ਜਦੋਂ ਇਸ ਬੀਬੀ ਨੂੰ ਜਿਹੜੀ ਸੀ FIR ਵਾਸਤੇ ਗਈ ਤੇ ਉਹਨੇ ਸਾਰਾ ਦੱਸੇ ਸਬੂਤ ਇੱਕ ਸਬੂਤ ਦੇ ਤੌਰ ਤੇ ਜਿਹੜੀ ਸੀ ਨਾਲ ਜਿਹਨੂੰ ਆਪਾਂ ਕੇਸ ਪ੍ਰੋਪਰਟੀ ਕਹਿੰਦੇ ਹਾਂ ਉਹਦੇ ਤੌਰ ਤੇ ਉਹਨੂੰ ਸ਼ਾਮਿਲ ਕੀਤਾ ਤੇ ਉਹਦੇ ਚ ਕੁਛ ਹਿੱਸੇ ਦੱਸੇ ਤੇ ਉਹ ਇੰਨਾ ਜ਼ਿਆਦਾ ਉਹ ਕੱਲ ਇੱਕ ਸੋਸ਼ਲ ਮੀਡੀਆ ਚੈਨਲ ਬਾਰੇ ਦੱਸ ਰਹੇ ਸੀ ਕਿ ਤੁਸੀਂ ਦੱਸ ਨੀ ਸਕਦੇ ਇੰਨੀ ਅਸ਼ਲੀਲ ਗੱਲਬਾਤ ਜਿਹੜੀ ਉਸ ਚੈਟ ਦੇ ਵਿੱਚ ਕੀਤੀ ਇਹਨਾਂ ਜੋ ਆਪਣੇ ਪੰਥਕ ਆਗੂ ਜਾਂ ਸੋ ਕਾਲਡ ਸਿੱਖ ਆਗੂ ਨੇ ਉਹਨਾਂ ਵੱਲੋਂ ਸੋ ਹੁਣ ਜੇ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਦੋ ਜਿਹੜੀਆਂ ਏਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਜਿਵੇਂ ਸੁੱਚਾ ਸਿੰਘ ਲੰਗਾਹ ਦੀ ਬੜੀ ਉਦੋਂ ਚਰਚਾ ਦੇ ਵਿੱਚ ਸਾਰੀ ਗੱਲ ਇਹ ਰਹੀ ਤੇ ਹੁਣ ਫੇਰ ਇੱਕ ਵਾਰ ਇੱਕ ਵੱਡਾ ਸੰਕਟ ਜਿਹੜਾ ਹੈ ਉਹ ਅਕਾਲੀ ਦਲ ਲਈ ਪੈਦਾ ਹੋ ਗਿਆ ਕਿਉਂਕਿ ਜਦੋਂ ਆਪਾਂ ਪਿਛੋਕੜ ਦੇਖਦੇ ਹਾਂ ਨਾ ਜੀ ਅਕਾਲੀ ਦਲ ਦਾ ਅਕਾਲੀ ਦਲ ਪੈਦਾ ਸ਼ੁਰੂ ਕਿੱਥੋਂ ਹੋਇਆ ਅਕਾਲੀ ਦਲ ਦੀ ਸਥਾਪਨਾ ਕਿਵੇਂ ਹੋਈ ਕਿੰਨਾ ਹਾਲਾਤ ਦੇ ਵਿੱਚ ਹੋਈ ਕਿੰਨਾ ਪੰਥਕ ਮੁੱਦਿਆਂ ਨੂੰ ਲੈ ਕੇ ਜਾਂ ਸਿੱਖਾਂ ਦੀਆਂ ਜਿਹੜੀਆਂ ਸਿਆਸੀ ਜਿਹੜੀਆਂ ਡਿਜ਼ਾਇਰ ਜਿਹੜੀਆਂ ਆਕਾਂਕਸ਼ਾਵਾਂ ਜਾਂ ਇੱਛਾਵਾਂ ਹੁੰਦੀਆਂ ਉਸ ਹਿਸਾਬ ਦੇ ਨਾਲ ਜਿਹੜੀ ਹੋਈ ਤੇ ਉਹ ਹੁਣ ਕਿੱਥੇ ਆ ਕੇ ਖੜ ਗਏ ਇਸ ਗੱਲ ਨੂੰ ਦੇਖ ਕੇ ਜਿਹੜਾ ਹੈ ਬਹੁਤ ਨਿਰਾਸ਼ਾ ਹੁੰਦੀ ਹੈ ਕਿ ਉਹ ਪਾਰਟੀ ਜਿਹੜੀ ਕਿਸੇ ਵੇਲੇ ਦੇਸ਼ ਦੇ ਵਿੱਚ ਭਾਵੇਂ ਉਹ ਮੋਰਚੇ ਹੋਣ ਭਾਵੇਂ ਜੇਲ੍ਹਾਂ 'ਚ ਜਾਣ ਦਾ ਪ੍ਰੋਗਰਾਮ ਹੋਵੇ ਤੇ ਭਾਵੇਂ ਕੋਈ ਸਿਆਸੀ ਪ੍ਰੋਗਰਾਮ ਜਿਹੜਾ ਹੈਗਾ ਫੈਡਰਲ ਢਾਂਚੇ ਲਈ ਹੋਵੇ ਡਟ ਕੇ ਖੜਦੀ ਹੋਵੇ ਤੇ ਹੋਰ ਸੂਬਿਆਂ ਦੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਖਾਸ ਕਰਕੇ ਉਹ ਇਹਦੇ ਤੇ ਵਿਸ਼ਵਾਸ ਕਰਦੀਆਂ ਹੋਣ ਪੂਰੀ ਤਰ੍ਹਾਂ ਕਿ ਦੇਖੋ ਅਕਾਲੀ ਦਲ ਆਹ ਫੈਸਲਾ ਲੈ ਲਿਆ ਤੇ ਉਹਦੇ ਵੱਲ ਪੂਰਾ ਧਿਆਨ ਧਰਦੀਆਂ ਹੋਣ ਤੇ ਉਹ ਪਾਰਟੀ ਇੱਥੇ ਆ ਕੇ ਖੜ ਜੇ ਕਿ ਕਿਸੇ ਦੂਜੇ ਆਗੂ ਨੂੰ ਲੀਡਰ ਨੂੰ ਨੀਵਾਂ ਦਿਖਾਉਣ ਵਾਸਤੇ ਤੇ ਏਦਾਂ ਦੇ ਜਿਹੜੇ ਸੀ ਇਹ ਕੰਮ ਕਰਨ ਲੱਗ ਜੇ ਜਿਹੜਾ ਬਾਅਦ ਚ ਜਿਹੜੀ ਸਾਰੀ ਬਾਜ਼ੀ ਜਿਹੜੀ ਆ ਉਹ ਉਲਟੀ ਪੈ ਜੇ ਕਿਉਂਕਿ ਜੋ ਮਿਸਟਰ ਅਮਰਜੀਤ ਚਾਵਲਾ ਨੇ ਕੈਨੇਡਾ ਤੋਂ ਸਰੀ ਤੋਂ ਜਿਹੜੀ ਇੱਕ ਆਪਣੀ ਵੀਡੀਓ ਨਸ਼ਰ ਕੀਤੀ ਹੈ ਉਹਦੇ ਚ ਵੀ ਉਹਨਾਂ ਨੇ ਸਾਫ਼ ਕਿਹਾ ਕਿ ਉਹਨੂੰ ਤਾਂ ਬਲੀ ਦਾ ਬੱਕਰਾ ਬਣਾ ਗਿਆ ਤੇ ਇਹਦੇ ਚ ਖੇਡ ਵੱਡੀ ਹੈ ਮੈਂ ਸਾਰੀ ਗੱਲ ਦੱਸੂਗਾ ਜਦੋਂ ਇਹ ਗੱਲ ਸਾਹਮਣੇ ਆਏਗੀ ਥੋੜੀ ਜਿਹੀ ਅੱਗੇ ਕੇਸ ਜਿਹੜਾ ਹੈ ਉਹ ਵਧੂਗਾ ਕਿਸ ਤਰੀਕੇ ਦੇ ਨਾਲ ਵੱਧਦਾ ਤੇ ਸੋ ਹੁਣ ਇਹਦੇ ਚ ਕਿਉਂਕਿ ਇਹ ਗੱਲ ਉਸ ਵੇਲੇ ਹੋਈ ਹੈ ਆਪਾਂ ਕੱਲ ਵੀ ਰਣਜੋਤ ਜੀ ਸੀ ਜਦੋਂ 2027 ਦੀ ਜਿਹੜੀ ਚੋਣ ਹੈ ਸਿਰ ਤੇ ਹੈ ਤੇ ਅਕਾਲੀ ਦਲ ਇੱਕ ਆਪਣੇ ਆਪ ਨੂੰ ਇਹ ਸਮਝ ਗਿਆ ਸੀ ਕਿ ਉਹ ਵੱਡਾ ਹੱਲਾ ਜਿਹੜਾ ਸੀ ਇਹਦੇ ਤੇ ਮਾਰੇਗਾ ਤੇ ਇਸ ਤਰੀਕੇ ਦਾ ਉਹਨਾਂ ਨੇ ਇੱਕ ਦੋ ਪ੍ਰੋਗਰਾਮ ਕੀਤੇ ਆਪਣੇ ਹਲਕਾ ਇੰਚਾਰਜ ਲਾਉਣੇ ਸ਼ੁਰੂ ਕੀਤੇ ਹਲਕਾ ਇੰਚਾਰਜ ਕਿ ਉਹਨਾਂ ਨੇ ਟਿਕਟਾਂ ਦੇਣੀਆਂ ਸ਼ੁਰੂ ਕਰਤੀਆਂ ਸੀ ਕਿ ਇਸ ਹਲਕੇ ਤੋਂ ਇਹ ਹੋਏਗਾ ਹੁਣ ਜਿਹੜੀ ਇਸ ਘਟਨਾ ਨੇ ਜਿਹੜੀ ਆ ਉਹ ਬਿਲਕੁਲ ਸਾਰਿਆਂ ਨੂੰ ਇੱਕ ਵਾਰ ਚੁੱਪ ਕਰਾਤਾ ਚਲੋ ਇਹਨਾਂ ਨੂੰ ਤਾਂ ਚੁੱਪ ਕਰਾਇਆ ਹੀ ਕਰਾਇਆ ਤੇ ਇਹਦੇ ਚ ਜੋ ਬੜੀ ਕਾਹਲੀ ਨਾਲ ਜਥੇਦਾਰ ਨੇ ਫੈਸਲਾ ਲਿਆ ਜਾਂ ਸਿੰਘ ਸਾਹਿਬਾਨ ਨੇ ਚਾਵਲਾ ਨੂੰ ਤੇ ਦੂਜਿਆਂ ਨੂੰ ਪੰਥ ਚੋਂ ਛੇਕਣ ਦਾ ਇਸ ਤੋਂ ਹਿਸਾਬ ਲਾਇਆ ਜਾ ਸਕਦਾ ਕਿ ਕਿੰਨਾ ਜ਼ਿਆਦਾ ਪ੍ਰੈਸ਼ਰ ਜਿਹੜਾ ਹੈਗਾ ਪੰਥਕ ਆਗੂਆਂ ਦੇ ਉੱਪਰ ਹੈ ਕਿ ਉਹਨਾਂ ਨੂੰ ਇਹ ਫੈਸਲਾ ਤੁਰੰਤ ਲੈਣਾ ਪਿਆ ਹਾਲਾਂਕਿ ਇਹਨੂੰ ਅਜੇ ਟਾਲਿਆ ਜਾ ਸਕਦਾ ਸੀ ਇਹਦੇ ਤੇ ਕੋਈ ਕਮੇਟੀ ਬਣਾਈ ਜਾ ਸਕਦੀ ਸੀ ਹੋਰ ਮਾਮਲਿਆਂ ਤੇ ਵੀ ਕਮੇਟੀਆਂ ਜਿਹੜੀਆਂ ਉਹ ਬਣਾਈਆਂ ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੇ ਇਸ਼ੂ ਤੇ ਵੀ ਦੋ ਵਾਰ ਕਮੇਟੀਆਂ ਅਕਾਲ ਤਖ਼ਤ ਸਾਹਿਬ ਨੇ ਬਣਾਈਆਂ ਜਾਂ ਮੈਂਬਰਾਂ ਨੇ ਨਾ ਸੁਝਾਏ ਇਹ ਤੇ ਵੀ ਕੀਤਾ ਜਾ ਸਕਦਾ ਸੀ ਪਰ ਇਹ ਇਮੀਡੀਏਟ ਜਿਹੜਾ ਇਸ ਕਰਕੇ ਕੀਤਾ ਕਿ ਇਹ ਜਿਹੜੀ ਚੈਪਟਰ ਜਿਹੜਾ ਸੀ ਇਹ ਬੰਦ ਹੋ ਜੇ ਪਰ ਇਹ ਚੈਪਟਰ ਏਦਾਂ ਬੰਦ ਹੋਣਾ ਨਹੀਂ ਕਿਉਂਕਿ ਚਾਵਲਾ ਸਾਹਿਬ ਜਿਹੜੇ ਹੈਗੇ ਆ ਉਹ ਆਪਣੀ ਗੱਲਬਾਤ ਜਾਂ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਜਿਹੜਾ ਹੈ ਉਹ ਅੱਗੇ ਵਧਾਉਣਗੇ ਕੁਦਰਤੀ ਹੈ ਕਿ ਉਹ ਜਦੋਂ ਇਹਨਾਂ ਜਿਹਨਾਂ ਆਗੂਆਂ ਨੇ ਡਿਊਟੀ ਲਾਈ ਸੀ ਅਮਰਜੀਤ ਚਾਵਲਾ ਦੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਹਦੀ ਆਓ ਭਗਤ ਕਰਨੀ ਹੈ ਬੀਬੀ ਦੀ ਹੋਸਪਿਟੈਲਿਟੀ ਦੀ ਹੋਰ ਸਾਰੀ ਉਹ ਸਾਰੀ ਗੱਲ ਉਲਟ ਪੈ ਗਈ ਤੇ ਉਹ ਆਗੂ ਜਿਹੜੇ ਆ ਹੁਣ ਇਸ ਗੱਲ ਤੋਂ ਪਛਾਣ ਨਹੀਂ ਹੋ ਸਕਦੇ ਨਾ ਕਿ ਹਾਂ ਅਸੀਂ ਕਿਹਾ ਨੀ, ਜੇ ਚਾਵਲਾ ਸਾਹਿਬ ਕੱਲ ਨੂੰ ਕਹਿਣਗੇ ਕਿ ਆਹ ਗੱਲ ਜਿਹੜੀ ਆ ਇਸ ਤਰੀਕੇ ਦੇ ਨਾਲ ਹੋਈ ਹੈ। ਤੇ ਫੇਰ ਜਦੋਂ ਉਹਨਾਂ ਦੀ ਚੈਟ ਹੈ ਜਿਹੜੀ ਉਹ ਇਹ ਵੀ ਸਾਬਤ ਕਰਦੀ ਹੈ ਕਿ ਸਾਡੇ ਲੀਡਰਾਂ ਦਾ ਆਗੂਆਂ ਦਾ ਜਿਹੜਾ ਕਿਰਦਾਰ ਹੈ ਆਪਣਾ ਉਹ ਕਿਸ ਲੈਵਲ ਤੱਕ ਹੈ ਤੇ ਆਪਾਂ ਗੱਲਾਂ ਕੀ ਕਰਦੇ ਹਾਂ। ਤੇ ਜੇ ਏਦਾਂ ਦੇ ਆਗੂ ਏਦਾਂ ਦੀਆਂ ਜਿਹੜੇ ਹੈਗੇ ਥਾਵਾਂ ਤੇ ਏਦਾਂ ਦੇ ਪਵਿੱਤਰ ਅਹੁਦਿਆਂ ਤੇ ਬੈਠ ਕੇ ਤੇ ਫੇਰ ਸਾਡੇ ਚੁਣੇ ਹੋਏ ਨੁਮਾਇੰਦੇ ਤੇ ਉਹ ਏਦਾਂ ਦੀਆਂ ਗੱਲਾਂ ਕਰਦੇ ਆ ਇਹ ਇਸ ਲੈਵਲ ਤੱਕ, ਇਹ ਮੈਨੂੰ ਲੱਗਦੀ ਇਹ ਤਾਂ ਬੇਅਦਬੀ ਨਾਲੋਂ ਵੀ ਵੱਡੀ ਗੱਲ ਹੈ ਕਿ ਉਹ ਉਸ ਥਾਂ ਤੇ ਬੈਠੇ ਆ, ਕਸਟੋਡੀਅਨ ਨੇ ਉਸ ਥਾਂ ਦੇ ਜਿੱਥੇ ਜਿਹੜਾ ਇਹ ਸਾਰਾ ਸੀ ਸ਼ਰਧਾ ਨਾਲ ਜਾਂ ਮਰਿਆਦਾ ਦੇ ਨਾਲ ਜਾਂ ਜੋ ਵੀ ਆਪਾਂ ਜਾ ਕੇ ਕਰਦੇ ਹਾਂ, ਤੇ ਉਹ ਮਰਿਆਦਾ ਫਿਰ ਕਿੱਥੇ ਰਹਿ ਜਾਂਦੀ ਹੈ। ਸੋ ਇਹ ਬਹੁਤ ਵੱਡੇ ਸਵਾਲ ਜਿਹੜੇ ਹੈਗੇ ਆ ਪੰਥਕ ਜਿਹੜੇ ਹੈਗੇ ਆਪਾਂ ਕਹਿੰਦੇ ਹਾਂ ਕਿ ਖੇਮੇ ਦੇ ਵਿੱਚ ਆ ਗਏ ਨੇ ਹੁਣ, ਜਿਹਦਾ ਜਵਾਬ ਸ਼ਾਇਦ ਅਕਾਲੀ ਦਲ ਤਾਂ ਨਾ ਦੇ ਸਕੇ ਕਿਉਂਕਿ ਇਸੇ ਕਰਕੇ ਉਹ ਬੋਲ ਨਹੀਂ ਰਹੇ, ਉਹਨਾਂ ਨੂੰ ਸੁੱਝ ਨਹੀਂ ਰਿਹਾ ਕਿ ਇਸ ਮੁੱਦੇ ਤੇ ਕੀ ਕਹਿਣ। ਤੇ ਇਹ ਹੁਣ ਬਾਕੀਆਂ ਲਈ ਇੱਕ ਬੜੀ ਵੱਡੀ ਜਿਹੜੀ ਆ ਉਹ ਇੱਕ ਬਣ ਗਈ, ਭਾਵੇਂ ਠੀਕ ਹੈ ਇਸ ਮੁੱਦੇ ਤੇ ਸਿੱਧੇ ਤੌਰ ਤੇ ਅਜੇ ਭਾਵੇਂ ਜਿਹੜੇ ਦੂਜੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਵੀ ਕੋਈ ਉਵੇਂ ਨਹੀਂ ਬੋਲ ਰਹੇ, ਤੇ ਉਹਦਾ ਕਾਰਨ ਸਭ ਤੋਂ ਮੈਨੂੰ ਵੱਡਾ ਇਹੀ ਲੱਗਦਾ ਕਿ ਇਹ ਇਸ਼ੂ ਏਦਾਂ ਦਾ, ਤੇ ਇਹ ਲੱਗਦਾ ਕਿ ਸੰਗਤ ਜਾਂ ਲੋਕ ਆਪਣੇ ਆਪ ਜਾਂ ਸਿੱਖ ਪੰਥ ਆਪਣੇ ਆਪ ਇਹਦੇ ਤੇ ਕੋਈ ਫੈਸਲਾ ਲਵੇ ਕਿ ਕੀ ਹੋ ਸਕਦਾ ਜਾਂ ਆਪਣੇ ਆਪ ਇਹ ਗੱਲ ਚੱਲੇ। ਹੋ ਸਕਦਾ ਸੱਤਾਧਾਰੀ ਧਿਰ ਜਾਂ ਦੂਜੀਆਂ ਸਿਆਸੀ ਪਾਰਟੀਆਂ ਵੀ ਚਾਹੁੰਦੀਆਂ ਹੋਣ ਕਿ ਇਹ ਹੁਣ ਗੱਲ ਚੱਲ ਪਈ ਹੈ, ਆਪਣੇ ਆਪ ਜਿਹੜਾ ਹੈ ਇਹ ਪੰਡੋਰਾ ਬਾਕਸ ਖੁੱਲ ਗਿਆ ਤੇ ਹੁਣ ਖੁਦ ਆਪਣੇ ਆਪ ਜਿਹੜੇ ਲੀਡਰ ਨੇ ਆਪਣੇ ਆਪ ਨੂੰ ਸੋ ਕਾਰਡ ਪੰਥਕ ਆਗੂ ਕਹਾਉਣ ਵਾਲੇ ਆਪੇ ਹੁਣ ਜਿਹੜੇ ਕੰਡੇ ਬੀਜੇ ਉਹਨਾਂ ਨੂੰ ਚੁਗਣ, ਤੇ ਇਸ ਕਰਕੇ ਏਦਾਂ ਦਾ ਮੁੱਦਾ ਜਿਹੜਾ ਬਣ ਗਿਆ। ਪਰ ਚਰਚਾ ਦੇ ਵਿੱਚ ਪਰਸੋਂ ਤੋਂ ਜਦੋਂ ਤੇ ਇਹ ਗੱਲ ਸਾਹਮਣੇ ਆਈ ਹੈ ਹਰ ਇੱਕ ਸਿੱਖ ਦੇ ਹਰ ਇੱਕ ਪੰਜਾਬੀ ਦੇ ਜਿਹੜਾ ਹੈ ਮੂੰਹ ਤੇ ਇਹੀ ਗੱਲ ਹੈ ਜਦੋਂ ਆਮ ਬੰਦੇ ਨੂੰ ਮਿਲਦੇ ਆ, ਉੱਥੇ ਵੀ ਇਹ ਚਰਚਾ ਦੇ ਵਿੱਚ ਇਹੀ ਗੱਲ ਚੱਲਦੀ ਹੈ।
0: ਸੋ ਇਹ ਜਿਹੜੇ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ, ਇਹ ਸਾਰੀ ਦੀ ਸਾਰੀ ਕਹਾਣੀ ਫਿਰ ਘੁੰਮੀ ਕਿੱਥੋਂ? ਸੋ ਇਹ ਸਾਰੇ ਦਾ ਸਾਰਾ ਜਿਹੜਾ ਜੇ ਉਹਨਾਂ ਨੂੰ ਫਸਾਉਣ ਦੇ ਲਈ ਇਹ ਕੀਤਾ ਗਿਆ ਸੀ ਤੇ ਫਿਰ ਇਹ ਆਪਾਂ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਰੱਖ ਰਖਾਅ ਉਹਨਾਂ ਦਾ ਕੀਤਾ ਗਿਆ ਇਸ ਜਨਾਨੀ ਦਾ, ਕੀ ਉਹ ਰੱਖ ਰਖਾਅ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਟਰਨ ਹੋ ਗਈਆਂ ਜਾਂ ਫਿਰ ਉਸ ਦੇ ਦਰਮਿਆਨ ਜਾਂ ਇਹ ਪਹਿਲਾਂ ਤੋਂ ਚੇਂਜ ਹੋ ਚੁੱਕਾ ਸੀ ਏਅਰਪੋਰਟ ਤੋਂ ਆਉਣ ਤੋਂ ਪਹਿਲਾਂ?
1: ਨਹੀਂ ਨਹੀਂ, ਇਹਦੇ ਚ ਦੋ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਰਣਜੋਤ ਜੀ ਉਹ ਵੱਡੀਆਂ ਇਹ ਨੇ ਕਿ ਜਦੋਂ ਇਹ ਨਵੰਬਰ ਦੇ ਵਿੱਚ ਪਿਛਲੇ ਸਾਲ ਇਹ ਬੀਬੀ ਉੱਥੋਂ ਬਹਿਰੀਨ ਤੋਂ ਆਉਂਦੀ ਹੈ ਦਿੱਲੀ, ਉਹਦੇ ਪਾਸਪੋਰਟ ਦੇ ਵਿੱਚ ਜਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਪੁੱਛਿਆ ਕੁਛ ਖਾਮੀਆਂ ਹੋਣ ਕਰਕੇ ਕਹਿ ਲਓ ਜਾਂ ਕੁਛ ਏਦਾਂ ਦੀਆਂ ਡਿਸਕ੍ਰਿਪੈਂਸੀਜ ਹੋਣ ਕਰਕੇ, ਤੇ ਜਿਸ ਕਰਕੇ ਉਹਨੂੰ ਅਰੈਸਟ ਵੀ ਕੀਤਾ ਗਿਆ ਇੱਕ ਵਾਰੀ, ਤੇ ਅਰੈਸਟ ਕਰਕੇ ਤੇ ਪੁੱਛਗਿੱਛ ਕੀਤੀ ਗਈ ਤੇ ਕੁਛ ਦਿਨ ਜਿਹੜੇ ਉਹ ਹਰਾਸਤ ਦੇ ਵਿੱਚ ਵੀ ਰਹੇ, ਬਾਅਦ ਦੇ ਵਿੱਚ ਚਲੋ ਜ਼ਮਾਨਤ ਹੋ ਗਈ, ਜ਼ਮਾਨਤ ਤੋਂ ਬਾਅਦ ਇੱਥੇ ਆ ਗਏ। ਜ਼ਮਾਨਤ ਵੀ ਇਹਨਾਂ ਨੇ ਕਰਾਈ, ਅਕਾਲੀਆਂ ਨੇ ਹੀ ਕਰਵਾਈ ਜ਼ਮਾਨਤ ਉਹਦੀ, ਤੇ ਬਾਕੀ ਇਹ ਹੈ ਕਿ ਜਿਹੜਾ ਕੁਛ ਉੱਥੇ ਉਹਨੇ ਬੀਬੀ ਨੇ ਜਿਹੜਾ ਇਮੀਗ੍ਰੇਸ਼ਨ ਅਧਿਕਾਰੀਆਂ ਕੋਲੇ ਜਾਂ ਦਿੱਲੀ ਪੁਲਿਸ ਕੋਲੇ ਜੋ ਕੁਛ ਦੱਸਿਆ ਉਹਦੇ ਚ ਇਹ ਗੱਲ ਜਿਹੜੀ ਉਹ ਆਈ ਆ, ਜੇ ਖੈਰ ਇਹਦਾ ਕੋਈ ਪੱਕਾ ਤਾਂ ਕਿਸੇ ਕਿਉਂਕਿ ਕਿਸੇ ਨੇ ਬਿਆਨ ਤਾਂ ਉਦਾਂ ਦਿੱਤਾ ਨੀ, ਨਾ ਹੀ ਰਿਟਨ ਕਿਤੇ ਕੋਈ ਗੱਲ ਆਈ ਹੈ ਕਿਸੇ ਅਧਿਕਾਰੀ ਵੱਲੋਂ ਕਿ ਉਹਨਾਂ ਨੇ ਇਹ ਗੱਲ ਮੰਨਿਆ ਕਿ ਉਹਨਾਂ ਨੂੰ ਕੁਛ ਪੈਸੇ ਦੇ ਕੇ ਇਸ ਤਰੀਕੇ ਦੇ ਨਾਲ ਇੱਥੇ ਬੁਲਾਇਆ ਗਿਆ, ਉਹ ਕਿਸੇ ਮਿਸ਼ਨ ਤੇ ਹੈ ਤੇ ਪੰਥਕ ਮਿਸ਼ਨ ਤੇ ਹੈ ਜਾਂ ਇੱਦਾਂ ਦੀ ਗੱਲ। ਤੇ ਬਾਅਦ ਦੇ ਵਿੱਚ ਕੱਲ ਇਹ ਵੀ ਚਰਚਾ ਸੀ ਕਿ ਇਹਨਾਂ ਨੇ 25 ਲੱਖ ਰੁਪਏ ਚ ਜਿਹੜਾ ਹੈ ਉਹ ਸੌਦਾ ਕੀਤਾ ਵੀ ਤੈਨੂੰ 25 ਲੱਖ ਰੁਪਏ ਦੇਵਾਂਗੇ ਤੇ ਤੂੰ ਉਹਨੂੰ ਇਹ ਜਿਹੜੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਫਸਾ, ਕਿਉਂਕਿ ਇਹ ਜਿਹੜੀ ਇੱਕ ਖਾਸ ਕਰਕੇ ਬਾਦਲ ਦਲ ਨੂੰ ਜਾਂ ਸੁਖਬੀਰ ਬਾਦਲ ਨੂੰ ਜਾਂ ਉਹ ਸਾਰੇ ਜਿਹੜੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜਾ 2 ਦਸੰਬਰ 2024 ਦੇ ਵਿੱਚ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਫਤਵਾ ਆਇਆ ਉਹ ਬਹੁਤ ਰੜਕਦਾ ਸੀ ਉਹਨਾਂ ਨੂੰ ਕਿ ਉਹਨਾਂ ਨੂੰ ਇਹ ਕਿਹਾ ਗਿਆ, ਉਹਨਾਂ ਨੇ ਖੈਰ ਜਿਹੜੀ ਤਨਖਾਹ ਲਾਈ ਸੀ ਉਹ ਵੀ ਪੂਰੀ ਕੀਤੀ ਅੱਧੀ ਕਤੇ, ਬਾਕੀ ਅਕਾਲੀ ਦਲ ਨੂੰ ਉਸ ਤਰੀਕੇ ਨਾਲ ਦੁਬਾਰਾ ਡੈਲੀਗੇਟ ਅਜਲਾਸ ਬੁਲਾ ਕੇ ਜਾਂ ਡੈਲੀਗੇਟ ਚੁਣ ਕੇ ਚੋਣਾਂ ਨਹੀਂ ਹੋਈਆਂ, ਜਿਸ ਕਰਕੇ ਦੁਬਾਰਾ ਸੁਖਬੀਰ ਬਾਦਲ ਜਿਹੜਾ ਹੈ ਇਹਦੇ ਬਣ ਗਏ। ਤੇ ਉਹ ਵੀ ਸ਼ਾਇਦ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਚੋਣਾਂ ਤੋਂ ਪਹਿਲਾਂ ਪਹਿਲਾਂ ਕਿਸੇ ਨਾ ਤਰੀਕੇ ਦੇ ਨਾਲ ਜਿਹੜਾ ਹੈ ਉਹ ਟਾਰਗੇਟ ਬਣਾ ਕੇ ਤੇ ਟਾਰਨਿਸ਼ ਕੀਤਾ ਜਾਵੇ ਜਾਂ ਉਹਦੀ ਕਰੈਕਟਰ ਅਸੈਸੀਨੇਸ਼ਨ, ਉਹ ਤਾਂ ਖੁਦ ਗਿਆਨੀ ਹਰਪ੍ਰੀਤ ਸਿੰਘ ਨੇ ਕਹਿਤਾ ਕਿ ਉਹਦੀ ਕਰੈਕਟਰ ਅਸੈਸੀਨੇਸ਼ਨ ਵਾਸਤੇ ਕਰਦਾਰ ਕੁਸ਼ੀ ਵਾਸਤੇ ਜਿਹੜਾ ਹੈ ਤੇ ਉਹਨੂੰ ਬੁਲਾਇਆ ਸੀ ਬੀਬੀ ਨੇ। ਤੇ ਇਹ ਵੀ ਹੋ ਸਕਦਾ ਹੈ ਕਿ ਉੱਥੇ ਜਿਹੜਾ ਹੈ ਉਹਨੇ ਇਹ ਗੱਲ ਕਿਤੇ ਥੋੜੀ ਮੋਟੀ ਕਿਤੇ ਕਰਤੀ ਹੋਵੇ ਜਾਂ ਕੋਈ ਹਿੰਟ ਦੇਤਾ ਹੋਵੇ, ਤੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਤਾਂ ਅਕਸਰ ਇਲਜ਼ਾਮ ਇਹ ਅਕਾਲੀ ਦਲ ਬਾਦਲ ਵਾਲੇ ਵੀ ਹੋਰ ਵੀ ਇਹ ਲਾਉਂਦੇ ਰਹੇ ਨੇ ਕਿ ਇਹ ਤਾਂ ਸਿੱਧਾ ਬੀਜੇਪੀ ਨਾਲ ਆਰਐਸਐਸ ਦੇ ਜਿਹੜਾ ਹੈ ਉਸ ਤੇ ਹੈ, ਉਹਨਾਂ ਨਾਲ ਸਿੱਧਾ ਸੰਪਰਕ ਹੈ ਜੀ। ਤੇ ਜੇ ਇਹ ਗੱਲ ਹੈ ਹੋ ਸਕਦੀ ਹੈ ਸੰਭਵ, ਫਿਰ ਇਹੀ ਸੰਭਵ ਹੋ ਸਕਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਕੰਨਾ ਕਰ ਦਿੱਤਾ ਹੋਵੇ ਉਹਨਾਂ ਨੇ ਕਿ ਆਹ ਭਾਈ ਤੇਰੇ ਖਿਲਾਫ਼ ਏਦਾਂ ਦਾ ਮਿਸ਼ਨ ਚੱਲ ਰਿਹਾ, ਕੋਈ ਇਹ ਗੱਲ ਚੱਲ ਰਹੀ ਹੈ। ਇਹੀ ਕਾਰਨ ਸੀ ਕਿ ਇੰਨੇ ਸਮੇਂ ਚ ਵੀ ਜਿਹੜਾ ਹੈ ਉਹ ਟਰੈਪ ਦੇ ਵਿੱਚ ਨਹੀਂ ਆਇਆ, ਜਿਹਨੂੰ ਸੋ ਕਾਲਡ ਆਪਾਂ ਮੀਡੀਆ ਵਾਲੇ ਜਾਂ ਲੋਕ ਹਨੀ ਟਰੈਪ ਕਹਿੰਦੇ ਆ, ਇਹ ਇਸ ਤਰੀਕੇ ਦੇ ਨਾਲ ਉਸ ਚ ਨਹੀਂ ਆਇਆ ਕਿਉਂਕਿ ਪਹਿਲਾਂ ਤੋਂ ਜਾਣਦੇ ਸੀ ਆਪਸ ਚ, ਤੇ ਹੋ ਸਕਦਾ ਕਿ ਉਹ ਪਹਿਲਾਂ ਚੁਕੰਨੇ ਹੋ ਗਏ। ਹੁਣ ਇਹ ਵੀ ਹੋ ਸਕਦਾ ਕਿ ਜਿਸ ਤਰੀਕੇ ਦੀ ਇੱਕ ਪੋਲੀਟੀਕਲ ਸਾਰੀ ਪੰਜਾਬ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਜਾਂ ਵੈਸੇ ਰਾਜਨੀਤੀ ਚੱਲ ਰਹੀ ਹੈ, ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅੱਜ ਕੱਲ ਪੁਨਰ ਸੁਰਜੀਤ ਦਾ, ਤੇ ਇਹ ਵੀ ਹੋ ਸਕਦਾ ਕਿ ਉਹ ਇਸ ਕਰਕੇ ਵੀ ਇਸ ਚੱਕਰ ਚ ਜਿਹੜਾ ਹੈ ਨਾ ਆਏ ਹੋਣ। ਤੇ ਹੁਣ ਇਹ ਕਿਹਾ ਜਾ ਰਿਹਾ ਜਿਹੜੀ ਆਨੰਦਪੁਰ ਸਾਹਿਬ ਪੁਲਿਸ ਦੀ ਜਿਹੜੀ ਐਫ ਆਈ ਆਰ ਹੈ, ਤੇ ਉਹ ਸਿੱਧਾ ਤੌਰ ਤੇ ਖੈਰ ਉਹਦੇ ਐਫ ਆਈ ਆਰ ਦੀ ਜਿਹੜੀ ਕਾਪੀ ਉਹ ਤਾਂ ਹੁਣ ਨਸ਼ਰ ਹੋ ਗਈ, ਉਹ ਚ ਕਿਤੇ ਨਹੀਂ ਲਿਖਿਆ, ਤੇ ਪਰ ਇਹ ਕਿਹਾ ਜਾ ਰਿਹਾ ਕਿ ਜੋ ਉਹਦੇ ਨਾਲ ਸੌਦਾ ਤੈਅ ਹੋਇਆ ਸੀ ਉਹਦੇ ਉਹਨੂੰ ਅਮਾਊਂਟ ਜਿਹੜਾ ਸੀ ਉਹ ਨਹੀਂ ਦਿੱਤਾ ਗਿਆ। ਤੇ ਇਨ ਬਿਟਵੀਨ ਜਿਹੜੀ ਆ ਸਾਰੀ ਗੱਲ ਆ ਚੈਟ ਹੈ ਜਾਂ ਰਿਲੇਸ਼ਨ ਬਣਨ ਵਾਲੀ ਗੱਲ ਜਾਂ ਰੇਪ ਵਾਲੀ ਗੱਲ ਜਿਹੜਾ ਉਹਨੇ ਐਫ ਆਈ ਆਰ ਦੇ ਵਿੱਚ ਕਲੀਅਰ ਲਿਖਿਆ ਤੇ ਜਿਹੜਾ ਦੋਸ਼ ਲਾਇਆ, ਤੇ ਉਹ ਫਿਰ ਉਹਨੇ ਕਿਹਾ ਕਿ ਉਹ ਏਦਾਂ ਦਾ ਜਿਹੜਾ ਸੀ ਏਦਾਂ ਆਹ ਕੀਤਾ ਜਾਏਗਾ, ਏਦਾਂ ਹੋਏਗਾ। ਉਹਨੇ ਕਿਹਾ ਕਿ ਮੈਨੂੰ ਪੈਸੇ ਦਿਓ ਤੇ ਨਹੀਂ ਮੈਂ ਐਫ ਆਈ ਆਰ ਲਾਂਚ ਕਰਾਂ, ਇਹ ਏਦਾਂ ਦੀ ਗੱਲ ਜਿਹੜੀ ਆ ਉਹ ਚੱਲੀ। ਇਹ ਖੈਰ ਆਫ ਦੀ ਰਿਕਾਰਡ ਨੇ ਸਾਰੀਆਂ ਗੱਲਾਂ, ਇਹਦਾ ਕੋਈ ਕਿਉਂਕਿ ਇਹਦੇ ਤਾਂ ਖੈਰ ਕੋਈ ਕਹੇਗਾ ਹੀ ਨਹੀਂ ਕਿ ਏਦਾਂ ਗੱਲ ਹੋਈ ਹੈ। ਹਾਂ ਚਾਵਲਾ ਸਾਹਿਬ ਜਿਹੜੀ ਆ ਉਹ ਗੱਲ ਜ਼ਰੂਰ ਕਿਤੇ ਨਾ ਕਿਤੇ ਅਮਰਜੀਤ ਚਾਵਲਾ ਇਹ ਗੱਲ ਦੱਸ ਸਕਦੇ ਆ ਕਿ ਕੋਈ ਕਿੱਦਾਂ ਦੀ ਕੀ ਗੱਲ ਹੋਈ ਹੈ। ਤੇ ਜਿਹੜੀ ਇਹ ਗੱਲ ਜ਼ਰੂਰ ਉਹਨੇ ਬੀਬੀ ਨੇ ਕੀਤੀ ਹੈ ਕਿ ਇਹ ਗੱਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨੋਟਸ ਦੇ ਵਿੱਚ ਲਿਆਂਦੀ, ਪ੍ਰਧਾਨ ਦੇ ਨੋਟਸ ਦੇ ਵਿੱਚ ਲਿਆਂਦੀ, ਇਹ ਤਾਂ ਖੈਰ ਉਹਨਾਂ ਨੇ ਐਫ ਆਈ ਆਰ ਚ ਵੀ ਕਿਹਾ, ਤੇ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਉਹਨਾਂ ਦੀ ਜਿਹੜੀ ਹੈ ਗੱਲ ਤੇ ਕੋਈ ਕੰਨ ਨਹੀਂ ਧਰਿਆ। ਤੇ ਬਾਅਦ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੇ ਵੀ ਜੋ ਕਿਹਾ ਸੀ ਸਾਰੀ ਗੱਲ, ਉਹਨੇ ਕਿਹਾ ਕਿ ਠੀਕ ਹੈ ਐਫ ਆਈ ਆਰ ਜਿਹੜੀ ਦਰਜ ਹੁੰਦੀ ਹੈ ਤਾਂ ਕਰਾ ਦਿਓ, ਜਿਹੜਾ ਕੁਛ ਕਰਨਾ ਕਰ ਲਓ, ਏਦਾਂ ਦੀ ਗੱਲ ਕੀਤੀ, ਜਿਸ ਕਰਕੇ ਸਾਰਾ ਮਾਮਲਾ ਹੁਣ ਜਿਹੜਾ ਉਹ ਵਿਗੜ ਗਿਆ। ਤੇ ਇਹਦੇ ਚ ਜਿਹੜੀਆਂ ਰਣਜੋਤ ਜੀ ਦੋ ਗੱਲਾਂ ਜਿਹੜੀਆਂ ਬੜੀਆਂ ਹੀ ਮਹੱਤਵਪੂਰਨ ਨੇ, ਇੱਕ ਤਾਂ ਇਹ ਕਿ ਪੂਰੀ ਦੁਨੀਆਂ ਦੇ ਵਿੱਚ ਤੇ ਪੰਥ ਨੂੰ ਜਿਸ ਜਿਹੜਾ ਸੀ ਜਿਹਨੂੰ ਆਪਾਂ ਕ੍ਰੋਸ ਰੋਡਸ ਕਹਿੰਦੇ ਹਾਂ ਉੱਥੇ ਲਿਆ ਕੇ ਖੜਾ ਤਾ, ਤੇ ਇੱਕ ਚੁਰਸਤੇ ਤੇ ਲਿਆ ਕੇ ਖੜਾ ਤਾ ਵੀ ਹੁਣ ਦਿਸ਼ਾ ਅੱਗੋਂ ਕੀ ਹੋਵੇ ਜੇ ਇਸ ਲੈਵਲ ਤੱਕ ਜਿਹਨੂੰ ਆਪਾਂ ਸਿੱਖਾਂ ਦੀ ਪਾਰਲੀਮੈਂਟ ਚੁਣੀ ਹੋਈ ਸੰਸਥਾ ਬੜੇ ਬੜੇ ਕਿਉਂਕਿ ਐਸ ਜੀ ਪੀ ਸੀ ਲਈ ਆਪਾਂ ਉਹ ਕਰਦੇ ਹਾਂ ਤੇ ਬੜਾ ਜਦੋਂ ਆਪਾਂ ਇਤਿਹਾਸ ਦੱਸਦੇ ਹਾਂ ਕਿ 1925 ਦੇ ਵਿੱਚ ਕਿਵੇਂ ਐਕਟ ਪਾਸ ਕਰਾਇਆ ਤੇ ਇੱਕੋ ਇੱਕ ਚੁਣੀ ਹੋਈ ਜਿਹੜੀ ਸਿੱਖਾਂ ਦੀ ਜਿਹੜੀ ਸੰਸਥਾ ਇੱਕ ਧਾਰਮਿਕ ਜਿਹੜੀ ਸੰਸਥਾ ਜਿਹਦੀ ਡੈਮੋਕਰੇਟਿਕ ਤਰੀਕੇ ਨਾਲ ਚੋਣ ਹੁੰਦੀ ਹੈ, ਹੁਣ ਉਹਦਾ ਏਦਾਂ ਦਾ ਜਿਹੜਾ ਉਹਦਾ ਇੱਕ ਚੁਣੇ ਹੋਏ ਮੈਂਬਰ ਦੇ ਖਿਲਾਫ ਆਹ ਗੱਲ ਆਉਂਦੀ ਹੈ ਤੇ ਉਸ ਤੋਂ ਬਾਅਦ ਆਹ ਨਵੀਆਂ ਗੱਲਾਂ ਉਧੜ ਕੇ ਸਾਹਮਣੇ ਆਉਂਦੀਆਂ, ਫਿਰ ਕਿੱਥੇ ਦੇਖਣਗੇ ਜਿਹੜੇ ਹੈ ਪੰਥ ਕਿੱਧਰ ਜਾਏਗਾ। ਅਕਾਲ ਤਖ਼ਤ ਸਾਹਿਬ ਤੋਂ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਉਹ ਵਿਸ਼ਵਾਸ ਜਾ ਕੇ ਕਿੱਥੇ ਟਿਕੇਗਾ, ਇਹ ਬਹੁਤ ਵੱਡਾ ਸਵਾਲ ਹੈ।
0: ਦੇਖੋ ਹਾਲੇ ਤੇ ਉਹੀ ਆ ਕਿ ਜਿੱਦਾਂ ਦਿਨ ਬ ਦਿਨ ਇਹ ਚੀਜ਼ਾਂ ਹੋਰ ਉੱਧੜਦੀਆਂ ਆਉਂਦੀਆਂ ਨੇ, ਹਾਲੇ ਬਹੁਤ ਸਾਰਾ ਕੁਛ ਜਿਹੜਾ ਖਬਰਾਂ ਤੱਕ ਜਾਂ ਫਿਰ ਇੱਕ ਸੀਮਿਤ ਹੱਦ ਤੱਕ ਹੀ ਆਪਾਂ ਕਹਿ ਲਈਏ ਕਿ ਕੁਛ ਅਦਾਰਿਆਂ ਤੱਕ ਜਾਂ ਆਪਾਂ ਦੱਸ ਸਕਦੇ ਹਾਂ ਜਾਂ ਕਿਹਾ ਜਾ ਰਿਹਾ, ਪਰ ਜੇ ਆਪਾਂ ਅਨਓਫੀਸ਼ੀਅਲੀ ਕਹੀਏ ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਚਰਚਾ ਦਾ ਵਿਸ਼ਾ ਨੇ, ਜਿਹੜੀਆਂ ਸ਼ਾਇਦ ਨਹੀਂ ਹੋਣੀਆਂ ਚਾਹੀਦੀਆਂ, ਜਿਹੜੀਆਂ ਹੋਰ ਵੀ ਜ਼ਿਆਦਾ ਸ਼ਰਮਸਾਰ ਕਰਦੀਆਂ ਨੇ। ਸੋ ਅਜਿਹੇ ਦੇ ਵਿੱਚ ਹੁਣ ਚਾਹੇ ਆਪੋ ਆਪਣੀ ਸਾਰੀ ਸਫਾਈ ਸਾਰੇ ਜਣੇ ਦੇਣ ਦੇ ਵਿੱਚ ਇਸ ਟਾਈਮ ਬਿਜ਼ੀ ਨੇ, ਆਪੋ ਆਪਣੇ ਆਪ ਨੂੰ ਹਰ ਕੋਈ ਸੱਚਾ ਸਾਬਤ ਕਰਨ ਦੇ ਲਈ ਇਸੇ ਤੁਰਿਆ, ਪਰ ਜਦੋਂ ਆਪਾਂ ਉਹਨੂੰ ਡੀਕੋਡ ਕਰੀਏ ਫਿਰ ਤਾਂ ਲਗਭਗ ਸਾਰੇ ਹੀ ਥੋੜ੍ਹੇ ਜਾਂ ਬਹੁਤੇ ਸਾਰੇ ਹੀ ਕਾਣੇ ਨੇ।
1: ਨਹੀਂ ਬਿਲਕੁਲ, ਇਹ ਤਾਂ ਦੇਖੋ ਜਦੋਂ ਏਦਾਂ ਦੇ ਇਸ਼ੂ ਜਿਹੜੇ ਆਉਂਦੇ, ਆਪਾਂ ਕੱਲ ਵੀ ਇਹਤੇ ਜ਼ਿਕਰ ਕੀਤਾ ਸੀਗਾ ਵੀ ਜਦੋਂ ਕਿਸੇ ਦੇ ਉੱਤੇ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਹੈਗਾ ਧੱਬਾ ਉਹ ਇਹ ਹੁੰਦਾ ਜਦੋਂ ਕਿਰਦਾਰ ਕੁਸ਼ੀ ਦਾ ਮਾਮਲਾ ਸਾਹਮਣੇ ਆਉਂਦਾ ਜਾਂ ਜਦੋਂ ਤੁਹਾਡੇ ਕਰੈਕਟਰ ਦੀ ਕਿਰਦਾਰ ਦੀ ਗੱਲ ਆਉਂਦੀ ਹੈ, ਤੁਹਾਡੇ ਅਖਲਾਕ ਦੀ ਜਿਹੜੀ ਆ ਉਹ ਗੱਲ ਆਉਂਦੀ ਹੈ। ਅਸੀਂ ਲੋਕਾਂ ਨੂੰ ਤਾਂ ਸਦਾਚਾਰਕ ਕਦਰਾਂ ਕੀਮਤਾਂ ਸਿਖਾਉਂਦੇ ਹਾਂ ਕਿ ਸਿੱਖੀ ਆਹ ਹੈ, ਸਿੱਖੀ ਆਹ ਹੈ, ਮਰਿਆਦਾ ਇਹ ਹੈ, ਤੇ ਖੁਦ ਜਿਹੜੇ ਅਸੀਂ ਇੱਥੇ ਆ ਕੇ ਖੜੇ ਹਾਂ ਹੁਣ ਤੱਕ ਚਲੋ ਸਾਧਾਂ ਦੇ ਡੇਰਿਆਂ ਦੀ ਇਹ ਗੱਲ ਚੱਲਦੀ ਸੀ ਤੇ ਜਾਂ ਹੁਣ ਜੇ ਇੱਥੇ ਵੀ ਇਹ ਗੱਲ ਚੱਲਦੀ ਹੈ ਫੇਰ ਜਿਹੜਾ ਹੈ ਉਹ ਵਿਸ਼ਵਾਸ ਕਿੱਥੇ ਜਾ ਕੇ ਜਿਹੜਾ ਉਹ ਟਿਕੂਗਾ, ਤੇ ਫੇਰ ਅੱਗੋਂ ਜੇ ਕੋਈ ਮਰਜ਼ ਨਵੇਂ ਜਿਹੜੇ ਕੋਈ ਮਰਜ਼ ਹੋਣਗੇ ਤਾਂ ਉਹ ਕਿੱਥੋਂ ਹੋਣਗੇ ਜਾਂ ਕਿਹੜੀ ਦੁਨੀਆਂ ਚੋਂ ਆਉਣਗੇ ਉਹ ਆਗੂ ਜਿਹਨਾਂ 'ਤੇ ਲੋਕ ਵਿਸ਼ਵਾਸ ਕਰ ਸਕਣਗੇ।
0: ਜੀ ਬਿਲਕੁਲ, ਵੱਡੀ ਇਸ ਟਾਈਮ ਦੇ ਉੱਤੇ ਸਮੱਸਿਆ। ਅਤੇ ਇੱਧਰ ਜਿਹੜਾ ਜਿੱਦਾਂ ਤੁਸੀਂ ਦੱਸਿਆ ਸਿੱਖ ਸੰਗਤ ਜਿਹੜੀ ਆ ਉਹ ਜਾ ਕੇ ਅਰਦਾਸ ਕਰ ਰਹੀ ਸੀ, ਕਰਨਾ ਚਾਹੁੰਦੀ ਸੀ ਜਥੇਦਾਰ ਸਾਹਿਬ ਦੀ ਅਗਵਾਈ ਦੇ ਵਿੱਚ, ਅਤੇ ਉੱਥੇ ਉਸ ਹਿਸਾਬ ਦੇ ਨਾਲ ਜਿੱਦਾਂ ਉਹਨਾਂ ਨੇ ਸੋਚਿਆ ਸੀ ਉਸ ਹਿਸਾਬ ਦੇ ਨਾਲ ਨਹੀਂ ਹੋ ਸਕਿਆ। BSF ਨੇ ਜਿਹੜਾ ਉਹਨਾਂ ਨੂੰ ਰੋਕਿਆ ਵਾ ਇਸ ਚੀਜ਼ ਤੋਂ। ਸੋ ਇੱਧਰਲੇ ਪਾਸੇ ਇੱਕ ਇਹ ਵਾਲਾ ਕੇਸ ਚੱਲ ਰਿਹਾ, ਅਤੇ ਨਾਲ ਆਪਾਂ ਵੇਖੀ ਤਾਂ ਹੁਣ ਗੁਰਗੱਜ ਸਾਹਿਬ ਨੇ ਇੱਧਰ ਇਸ ਪਾਸੇ ਨੂੰ ਹੀ ਸ਼ੁਰੂ ਕਰ ਲਈ ਮੁਹਿੰਮ, ਜਦਕਿ ਲਾਂਘੇ ਵਾਲੀ ਗੱਲ ਤਾਂ ਬਹੁਤ ਪੁਰਾਣੀ ਆ। ਹੁਣ ਇਸ ਮੌਕੇ ਸਿਰਫ ਇੱਧਰਲੇ ਪਾਸਿਓਂ ਖਬਰਾਂ ਜਾਂ ਧਿਆਨ ਉੱਧਰ ਖਿੱਚਣ ਨੂੰ, ਜਾਂ ਫਿਰ ਕੋਈ ਮੌਕਾ ਬਣਦਾ ਵਾ ਕੋਈ ਖਾਸ?
1: ਨਹੀਂ ਦੇਖੋ, ਇੱਕ ਤਾਂ ਚਲੋ ਅਕਾਲ ਤਖ਼ਤ ਦੇ ਜਹਿਦਾਰ ਦੀ ਅਗਵਾਈ ਚ ਪਹਿਲਾਂ ਤੋਂ ਇੱਕ ਕੰਪੇਨ ਇੱਕ ਚੱਲ ਰਹੀ ਹੈ, ਮੀਰੀ ਪੀਰ ਮਾਰਚ ਚੱਲ ਰਿਹਾ ਸੀ ਸਭ, ਤੇ ਦੂਜਾ ਇਹ ਹੈ ਕਿ ਕਰਤਾਰਪੁਰ ਲਾਂਘੇ ਵਾਲੀ ਗੱਲ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਡਿਸਕਸ ਕੀਤਾ ਕਿ ਉਸ ਵੇਲੇ ਇੰਟਰਨੈਸ਼ਨਲ ਦਬਾਅ ਹੀ ਜਿਹੜਾ ਸੀ ਇਸ ਕਿਸਮ ਦਾ ਪੈ ਗਿਆ, ਤੇ ਲਾਂਘਾ ਤਾਂ ਕਦੇ ਵੀ ਨਹੀਂ ਸੀ ਬਣਾਉਣਾ ਚਾਹੁੰਦੇ, ਖਾਸ ਕਰਕੇ ਜਿਹੜੀ ਕੇਂਦਰ 'ਚ BJP ਦੀ ਸਰਕਾਰ ਹੈ, ਤੇ ਇਹ ਬਣ ਗਿਆ। ਤੇ ਪਰ ਇਹ ਇਹਦੇ ਤੇ ਜੋ ਸ਼ਰਤਾਂ ਲਾਈਆਂ ਗਈਆਂ ਕਿ ਕੌਣ ਜਾ ਸਕਦਾ, ਸਿੱਖ ਕਿਸ ਤਰ੍ਹਾਂ ਜਾ ਸਕਦੇ, ਦਰਸ਼ਨ ਕਰਨ ਨੂੰ ਪਾਸਪੋਰਟ ਚਾਹੀਦਾ, ਇਹ ਚਾਹੀਦਾ, ਤੇ ਫਿਰ ਤਾਂ ਪਾਸਪੋਰਟ ਨਾਲ ਤਾਂ ਪਹਿਲਾਂ ਵੀ ਲੋਕ ਜਾਂਦੇ ਸੀ, ਚਲੋ ਭਾਵੇਂ ਇੱਥੇ ਵੀਜ਼ੇ ਵਾਲੀ ਸ਼ਰਤ ਨਹੀਂ ਰੱਖੀ ਗਈ, ਪਰ ਇਹਦੇ ਬਾਵਜੂਦ ਵੀ ਇੰਨਾ ਔਖਾ ਸਿਸਟਮ ਜਿਹੜਾ ਸੀ, ਗੁੰਝਲਦਾਰ ਸਿਸਟਮ ਉਹ ਬਣਾਇਆ ਗਿਆ, ਤੇ ਚਲੋ ਹੋਏ ਇੱਕ ਬਹਾਨਾ ਜਿਹਾ ਕਰਕੇ ਤੇ ਉਹ ਜਿਹੜਾ ਸੀ ਉਹ ਲਾਂਘਾ ਹੁਣ ਬੰਦ ਵੀ ਕਰ ਦਿੱਤਾ। ਤੇ ਇਹ ਤਾਂ ਐਵੇਂ ਇੱਕ ਜਿਹੜਾ ਇੱਕ ਵਹਿਮ ਰਹਿੰਦਾ ਨਾ ਕਿ ਸਰਕਾਰਾਂ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੱਡੀਆਂ ਨੈਸ਼ਨਲ ਲੈਵਲ ਤੇ ਇਹਨੂੰ ਇਸ ਤਰੀਕੇ ਨਾਲ ਸੋਚਦੀਆਂ, ਉਹ ਉਵੇਂ ਨਹੀਂ ਸੋਚਦੀਆਂ, ਉਹ ਆਪਣੇ ਤਰੀਕੇ ਨਾਲ ਸੋਚਦੀਆਂ ਕਿ ਉਹਨਾਂ ਨੇ ਕਿੱਥੋਂ ਜਿਹੜੇ ਉਹਨਾਂ ਦੇ ਵੱਡੇ ਸਿਆਸੀ ਹਿੱਤ ਜਿਹੜੇ ਕੀ ਨੇ। ਤੇ ਚਲੋ ਇਹ ਇਹਨਾਂ ਨੂੰ ਉਮੀਦ ਸੀ ਕਿ ਅਸੀਂ 0 ਲਾਈਨ ਤੇ ਜਾ ਕੇ ਜਿਹੜੇ ਸੀ ਉਹ ਅਰਦਾਸ ਕਰਾਂਗੇ, ਤੇ ਬਾਅਦ ਚ ਗੜਗੱਜ ਜੀ ਦਾ ਇਹ ਵੀ ਪ੍ਰੈਸ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਸਾਨੂੰ 5 ਸਿੰਘ ਭੇਜ ਦੇਣਗੇ 0 ਲਾਈਨ ਤੱਕ, ਕਿਉਂਕਿ ਉਧਰੋਂ ਵੀ ਸੰਗਤ ਅਰਦਾਸ ਦੇ ਵਿੱਚ ਸ਼ਾਮਿਲ ਹੋ ਰਹੀ ਹੈ, ਤੇ ਉਹ ਉਹਨਾਂ ਨੂੰ ਸਿਰੋਪਾਓ ਤੇ ਜੋ ਉਹਨਾਂ ਨੇ ਅਕੀਦਤ ਭੇਟ ਕਰਨੀ ਹੈ ਤੇ ਉਹ ਜਿਹੜਾ ਸੀ ਉਹ ਦੇ ਦੇਣਗੇ। ਤੇ ਇਸ ਕਿਸੇ ਦੀ ਗੱਲ ਰਮਾਲਾ ਜਿਹੜਾ ਸੀਗਾ ਉੱਥੇ ਦਰਬਾਰ ਸਾਹਿਬ ਕੀਰਤਪੁਰ ਸਾਹਿਬ ਜਿਹੜਾ ਸੀ ਕਰਤਾਰਪੁਰ ਸਾਹਿਬ ਜਿਹੜਾ ਹੈ ਉਹ ਚੜਾਉਣ ਵਾਸਤੇ, ਤੇ ਪਰ ਉਹ ਵੀ ਉਹਨਾਂ ਨੇ ਕਿਹਾ ਕਿ BSF ਦੇ ਅਧਿਕਾਰੀ ਇਸ ਗੱਲ ਤੇ ਜਿਹੜਾ ਹੈ ਉਹ ਨਹੀਂ ਮੰਨੇ। ਤੇ ਉਂਝ ਵੀ ਖੈਰ 0 ਲਾਈਨ ਤੇ ਘੱਟ ਇਜਾਜ਼ਤ ਹੁੰਦੀ ਹੈ, ਪਰ ਬਹੁਤੀ ਵਾਰੀ ਜਿੱਦਾਂ ਹੁਣ ਜਿਹੜਾ ਆਪਣਾ ਵਾਹਗਾ ਅਟਾਰੀ ਸਰਹੱਦ ਹੈ ਤੇ ਇੱਥੇ 0 ਲਾਈਨ ਤੱਕ ਅਕਸਰ ਲੋਕ ਚਲੇ ਜਾਂਦੇ ਆ ਕਿਸੇ ਨੂੰ ਵਿਦਾ ਕਰਨ, ਮਹਿਮਾਨ ਨੂੰ ਜਾਂ ਉਹ ਵੀ, ਕਿਉਂਕਿ BSF ਦੇ ਅਧਿਕਾਰੀਆਂ ਤੇ ਨਿਰਭਰ ਕਰਦਾ ਹੁੰਦਾ, ਪ੍ਰੋਟੋਕੋਲ ਉਹਨਾਂ ਨੇ ਦੇਖਣਾ ਹੁੰਦਾ ਹੁਣ। ਪਰ ਇੱਥੇ ਕਿਉਂ ਰੋਕਿਆ ਗਿਆ ਇਹ ਜਿਹੜੀ ਗੱਲ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ, ਤੇ ਫਿਰ ਜੋ ਅਕਾਲ ਤਖ਼ਤ ਸਾਹਿਬ ਪੂਰੀ ਦੁਨੀਆ ਦੇ ਸਿੱਖਾਂ ਲਈ ਜਿਹੜਾ ਹੈ ਇੱਕ ਜਿਹਨੂੰ ਆਪਾਂ ਸਭ ਤੋਂ ਉੱਚੀ ਜਾਂ ਸਭ ਤੋਂ ਵੱਡੀ ਸੰਸਥਾ ਮੰਨਦੇ ਹਾਂ ਜਿਹਨੂੰ ਟੈਂਪਰਲ ਸੀਟ ਕਹਿੰਦੇ ਹਾਂ ਵੈਟੀਕਨ ਦੇ, ਜਿਹੜਾ ਵੈਟੀਕਨ ਦੇ ਬਰਾਬਰ ਦੀ ਜਿਹੜੀ ਉਹ ਮੰਨਦੇ ਆ ਤੇ ਸਿੱਖਾਂ ਵਾਸਤੇ, ਉਹਦੇ ਜਥੇਦਾਰ ਨੇ ਜਿਹੜੇ ਉਹਨਾਂ ਨੂੰ ਵੀ ਜਿਹੜਾ ਹੈ ਉੱਥੋਂ ਤੱਕ ਜਾਣ ਦੀ ਇਜਾਜ਼ਤ ਜਿਹੜਾ ਉਹ ਨਹੀਂ ਦਿੱਤੀ ਜਾਂਦੀ। ਇਹ ਤੋਂ ਜਿਹੜਾ ਹੈ ਉਹ ਕੇਂਦਰ ਸਰਕਾਰ ਦਾ ਜਾਂ ਇਹਨਾਂ ਬਾਰਡਰ ਪ੍ਰਤੀ, ਖਾਸ ਕਰਕੇ ਜਿਹੜਾ ਇਹ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਪੰਜਾਬ ਦੇ ਵਿੱਚ ਖਾਸ ਕਰਕੇ, ਉਹ ਸਮਝ ਲੈਣਾ ਚਾਹੀਦਾ ਕਿ ਉਹਨਾਂ ਦਾ ਐਟੀਚਿਊਡ, ਉਹਨਾਂ ਦਾ ਸਟੈਂਡ ਕੀ ਹੈ। ਪਰ ਉਹਦੇ ਬਾਵਜੂਦ ਵੀ ਫੇਰ ਵੀ ਅਸੀਂ ਜੇ ਉਹਨਾਂ ਦੇ ਵਾਰ ਵਾਰ ਇਹ ਕਹੀ ਜਾਵਾਂਗੇ ਨਹੀਂ ਜੀ ਦੇਖੋ ਇਹ ਤਾਂ ਬੜਾ ਵੱਡਾ ਮੌਕਾ ਦਿੱਤਾ, ਹੋਰ ਦਿੱਤਾ, ਮੌਕਾ ਕੁਛ ਨਹੀਂ ਦਿੱਤਾ, ਉਦੋਂ ਮਜਬੂਰੀ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਬਹਾਨੇ ਦੇ ਨਾਲ ਜਿਹੜਾ ਇਹਨੂੰ ਬੰਦ ਕਰਤਾ। ਹਾਲਾਂਕਿ ਜਾਂ ਤਾਂ ਇਹ ਹੋਵੇ ਨਾ ਕਿ ਕੋਈ ਹੋਰ ਕੋਈ ਡਿਪਲੋਮੈਟਿਕ ਗੱਲ ਨਾ ਚੱਲ ਰਹੀ ਹੋਵੇ, ਦਿੱਲੀ ਦੇ ਵਿੱਚ ਸਫਾਰਤਖਾਨਾ ਖੁੱਲਿਆ ਹੋਇਆ, ਉਧਰੋਂ ਇਸਲਾਮਾਬਾਦ ਦੇ ਵਿੱਚ ਇੰਡੀਆ ਦਾ ਸਫਾਰਤਖਾਨਾ ਖੁੱਲਿਆ ਹੋਇਆ, ਵੀਜ਼ੇ ਦਿੰਦੇ ਆ, ਜਥੇ ਵੀ ਜਾਂਦੇ ਆ, ਜਥਿਆਂ ਨੂੰ ਵੀ ਵੀਜ਼ੇ ਮਿਲਦੇ ਆ, ਇੱਥੇ ਕੀ ਸਮੱਸਿਆ? ਤੇ ਪਰ ਨਹੀਂ ਆ, ਉਹ ਇੱਕ ਜਿਹੜਾ ਪਹਿਲਗਾਮ ਵਾਲਾ ਬਹਾਨਾ ਬਣਾ ਕੇ, ਕਦੇ ਕੋਈ ਬਹਾਨਾ ਬਣਾ ਕੇ, ਜਿਹੜਾ ਇੱਥੇ ਸਭ ਤੋਂ ਵੱਧ ਜਿਹੜੀ ਆ ਸਖ਼ਤੀ ਫਿਰ ਇਸ ਬਾਰਡਰ ਤੇ ਕੀਤੀ ਜਾਂਦੀ ਹੈ। ਤੇ ਸੋ ਇਹ ਗੱਲ ਹੁਣ ਸ਼ਾਇਦ ਜਹਿਦਾਰ ਜੀ ਜਾਂ ਜਿਹੜੇ ਉੱਥੇ ਗਏ ਨੇ ਪੰਥਕ ਆਗੂ ਉਹ ਸਮਝ ਸਕਣ ਕਿ ਇੱਥੇ ਕਿਉਂ ਨਹੀਂ ਅੱਗੇ ਤੱਕ ਜਾਣ ਦਿੱਤਾ ਗਿਆ ਉਹਨਾਂ ਨੂੰ, ਤੇ ਹਾਲਾਂਕਿ ਇੰਡੀ ਵੱਡੀ ਕੋਈ ਜਿਹੜੀ ਉਹ ਸਮੱਸਿਆ ਇੱਥੇ ਹੈ ਨਹੀਂ ਸੀ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ।
0: ਜੀ ਦੋਸਤੋ ਜੀ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674
2: ਰੋਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: Attention ladies and gentlemen, this is your captain. 30 flights Melbourne to India ya Pakistan, Sydney to India ya Pakistan kithe bhi ja sakdi hai.
2: Attention please, dil kehta hai kar jana hai, flight search karke thak gaye, switch karo Hi-Fi Travels te, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.au te. Je tusi bimar ho ta AI kol nahi, doctor kol jaane ho. Fir kanuni masle vich faisla khud kyun? Yaad rakho, delay in law is damage in life. Family issue, property da masla, koi immigration di samasya ya koi bhi kanuni matter, ikko naam jo kam tuhade layi karde ne, Bansal Lawyers. Tuhada bharosa, sada tajruba te jit apni. Call 422-905-860 or visit bansallawyers.com.au.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ ਨਵਾਂ ਐਪੀਸੋਡ, ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹੋ, ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ, ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਮੌਜੂਦ ਹੈ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਮੈਂ ਨਾ ਅੱਜ ਕੱਲ ਨੈਟਫਲਿਕਸ ਦਾ ਇੱਕ ਡਰਾਮਾ ਸੀਗਾ, ਉਹ ਹੁਣ ਮੁਕਾ ਕੇ ਹਟਿਆ, ਤੇ ਉਹ ਸੀਗਾ ਦੀ ਏਅਰ ਬੈਂਡਰ, ਦੀ ਲਾਸਟ ਏਅਰ ਬੈਂਡਰ। ਉਹ ਚੋ ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ। ਅਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ। ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਆਪ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਦੇ ਬਣੇ ਹਾਂ। ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਆ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ। ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ, ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਨ੍ਹਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਜਿਹੜੇ ਸਾਡੇ ਚ ਹੈਗੇ ਆ ਹਿਊਮਨ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ। ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹੈ ਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ, ਉਸ ਤੋਂ ਇਲਾਵਾ ਲਿਵਰ ਸੈਲ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ। ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ, ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਉੱਥੇ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ। ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ। ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ। ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ। ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ, ਹੈਨਾ। ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ, ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ। ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ, ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ। ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਚ ਕਾਰਬਨ ਹੁੰਦਾ, ਹੈ ਨਾ, ਕਾਰਬਨ ਦੇ ਬੌਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ, ਪੀਰੀਓਡਿਕ ਟੇਬਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ, ਹੈ ਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ। ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ, ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ। ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ, ਮਤਲਬ ਇੱਕ ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 kg ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 kg ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 kg ਜਿਹੜਾ ਨਾਈਟ੍ਰੋਜਨ ਹੋਗਾ। ਤੇ ਇੱਕ ਐਵਰੇਜ 80 kg ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ। ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ, ਹਨਾ। ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ। ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ, ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੇ ਆ ਉਹ ਜਿਹੜੇ ਇੱਕ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ। ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਆ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ। ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ। ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ, ਹੈ ਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਤੇ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ, ਹੈ ਨਾ। ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਇੰਨੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ, ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ, ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ। ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ। ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ ਤੇ ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ। ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ, ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ। ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋਵੇ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ, ਹਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ, ਹਾਂਜੀ। ਇਹਦੇ ਚ ਫਿਰ ਮਤਲਬ ਮੈਂ ਤਾਂ ਉਹ ਥੋੜੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਇੱਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ, ਧਰਤੀ, ਵਾਯੂ, ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸੇ, ਦਿਸ ਇਜ਼ ਦੈਟਸ ਇਟ, ਇਹੀ ਹੈ, ਕੁਛ ਹੋਰ ਦੇ ਆ ਅਦਰ ਐਲੀਮੈਂਟਸ ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਿਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ, ਜਿੱਦਾਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ, ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ, ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ, ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ, ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੋ ਜਾਂਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ, ਆਕਸੀਜਨ ਮਿਲਦੀ ਹਨ, ਕਾਰਬਨ ਡਾਈਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ, ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁੰਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਤੁਹਾਨੂੰ ਉਹੀ ਐਲੀਮੈਂਟਸ ਮਿਲਣਗੇ, ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀਆਂ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ, ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ, ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ, ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion, ਮਤਲਬ 3 billion billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ, ਹਾਂਜੀ। ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ, ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ, ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ, ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬੋਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬੋਡੀ ਤੋਂ ਦੂਸਰੀ ਐਟੋਮਿਕ ਬੋਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਪਿੱਛੇ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNA ਕੀ ਹੈਗੇ ਨੇ? ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਹੈ ਤਾਂ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ DNA RNA ਆਹ ਪ੍ਰੋਟੋਨ ਵਗੈਰਾ ਇਹ ਜਿਹੜੀ ਚੀਜ਼ਾਂ ਦੱਸੀਆਂ ਨੇ, ਇਹ ਕਿੱਥੇ ਖੜਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ?
1: ਹਾਂਜੀ, ਡੀ ਐਟੋਮ ਜਿਹੜੇ ਐਟਮਸ ਆਪਾਂ ਦੱਸੇ, ਜਦੋਂ DNA ਦੀ ਗੱਲ ਕਰਦੇ ਹਾਂ ਅਸੀਂ ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ DNA ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ, ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ DNA ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਇਹ ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ DNA ਦੇ ਵਿੱਚ, ਸੋ DNA ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ, ਨਿਊਕਲਿਕ ਐਸਿਡ ਹੈਗਾ ਜਿਹੜਾ ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ, ਸੋ DNA ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀਆਂ, ਕਿਸੇ ਦਾ ਆਈ ਕਲਰ ਕਿਸੇ ਬੱਚੇ ਦਾ ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ, ਸੋ ਸਾਰੀ ਚੇਂਜਸ ਜਦੋਂ DNA ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ ਹਾਈਡਰੋਜਨ ਆਕਸੀਜਨ ਵਗੈਰਾ, ਇਹ ਸਾਰੇ ਐਟਮ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ, ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਸਾਨੂੰ ਪਤਾ ਕਿ ਸਾਡੀ ਬੋਡੀ ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬੋਡੀ ਆ, ਮਤਲਬ ਸਾਡੀ ਬੋਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ, ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬੋਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ, ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ DNA ਸਟ੍ਰੈਂਡਸ ਤੋਂ ਬਣੀ ਹੁੰਦੀ ਆ, ਜਿਹੜੀ DNA ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਨਾ, DNA ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ, ਸੋ ਉਹ ਜਿਹੜਾ DNA ਹੁੰਦਾ ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਹੈ ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ, ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ, ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ DNA ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ DNA ਜਿਹੜਾ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ DNA ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ, ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ DNA ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਮਤਲਬ ਪਰਟੀਕੁਲਰ ਜੀਨ ਜਾਂ DNA ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ, ਸੋ ਅਗਰ ਸੈਲਸ ਜਿਹੜੀ ਹਿਊਮਨ ਬੋਡੀ ਜਿਹੜੀ ਹੈਗੀ ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ DNA ਹੋਣਾ ਜ਼ਰੂਰੀ ਹੈ, ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ DNA ਹੀ ਜਿਹੜਾ ਕਰਦਾ ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ, ਔਰ DNA ਜਿਹੜਾ ਕਿਉਂਕਿ ਸੈੱਲ ਦੇ ਅੰਦਰ ਹੁੰਦਾ ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ RNA ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀ ਆ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ DNA ਦੀ ਕਾਪੀ ਹੁੰਦੀ ਆ RNA, ਜਿਹੜੀ ਕਾਪੀ ਹੋ ਕੇ ਜਿਹੜੀ, ਕਿਉਂਕਿ ਜਿਹੜਾ DNA ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ DNA ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬੋਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ DNA ਪ੍ਰੈਜੈਂਟ ਹੈਗਾ, ਉਹ ਇਸ ਲਈ ਕਿਉਂਕਿ DNA ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ DNA ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ, ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬੋਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ, ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੇ ਹਾਂ, ਤਾਂ DNA ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ ਉਹ ਹੁੰਦੀ ਆ, ਉਹਦੇ ਵਿੱਚ RNA ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਜਿਹੜਾ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ ਜਾਂ ਕੋਈ ਵੀ ਚਿਕਨ ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚੋਂ ਇੱਕ ਰੈਸਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਆ, ਸੋ DNA ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋ ਗਈ, ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ ਉਹਨੂੰ ਅਸੀਂ RNA ਕਹਿੰਦੇ ਹਾਂ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ, ਜਿਹੜੇ ਸਾਡੀ ਬੋਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ ਹਨਾ, ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ
2: ਜੀਨਸ ਬਾਰੇ ਤਾਂ ਆਪਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ, ਹਨਾ, ਮਦਰ ਜਾਂ ਫਾਦਰ ਦੇ ਹਾਫ ਹਾਫ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ। ਕਈ ਵਾਰ ਮਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ, ਕਈ ਵਾਰ ਫਾਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬਾਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ, ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ, ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀਐਨਏ ਔਰ ਆਰਐਨਏ ਵਗੈਰਾ ਦੀ ਹੈਗੀ ਆ। ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀਐਨਏ ਵੀ ਨਹੀਂ ਹੋਏਗਾ, ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬਾਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ, ਲਾਈਫ ਨਹੀਂ ਹੋਊਗੀ।
0: ਹਾਂਜੀ, ਰਾਈਟ। ਸੋ ਬੇਸਿਕਲੀ ਜਿਹੜੀ ਹਿਊਮਨ ਬਾਡੀ ਹੈ ਉਹਦਾ ਇੱਕ ਕਿਸਮ ਦਾ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ, ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ, ਇਹ ਡੀਐਨਏ ਆਰਐਨਏ, ਹੈ ਨਾ, ਇਸ ਕਿਸਮ ਦੇ ਨਿਊਕਲਿਕ ਐਸਿਡ ਨੇ। ਮੈਂ ਬ੍ਰੇਕ 'ਤੇ ਜਾਣਾ ਚਾਹੁੰਦਾ, ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ, ਗੱਲ ਕਹੀ ਸੀਗੀ, ਇੱਦਾਂ ਹੀ ਸਵਾਲ ਨਿਕਲਿਆ ਹੈ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲਿਕ ਐਸਿਡ ਨਹੀਂ ਹੁੰਦੇ ਹੈਗੇ, ਉਹ ਡੀਐਨਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਜ਼ ਦੈਟ ਰਾਈਟ?
2: ਹਾਂਜੀ, ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀਐਨਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ, ਕਿਉਂਕਿ ਜਦੋਂ ਅਸੀਂ ਡੀਐਨਏ ਦੀ ਵੀ ਗੱਲ ਕਰਦੇ ਹਾਂ ਤਾਂ ਡੀਐਨਏ ਦਾ ਸਿਰਫ 3%। ਅੱਛਾ, ਅਗਰ ਤੁਸੀਂ ਡੀਐਨਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀਐਨਏ ਜਿਹੜਾ ਹੁੰਦਾ ਆ, ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ। ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ, ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ, ਮਤਲਬ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ, ਗੁੱਛਾ ਮੁੱਛਾ ਉਹਦਾ ਬਣ ਕੇ ਡੀਐਨਏ ਪ੍ਰੈਜੈਂਟ ਹੁੰਦਾ ਹੈ ਜਿਹੜਾ ਬਾਡੀ ਦੇ ਵਿੱਚ। ਸੋ ਉਹ ਜਿਹੜੇ ਸੈਲਸ ਦੇ ਵਿੱਚ ਡੀਐਨਏ ਪ੍ਰੈਜੈਂਟ ਹੁੰਦਾ, ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ, ਉਹਦੇ ਅੰਦਰ ਪ੍ਰੈਜੈਂਟ ਹੁੰਦਾ ਆ। ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀਐਨਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ।
0: ਨਹੀਂ, ਮੇਰਾ ਇਸ ਕਰਕੇ ਸੀਗਾ ਇਹ ਸਵਾਲ, ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ, ਇਹ ਸਾਡਾ ਹੀ ਲਹੂ ਹੈ ਨਾ, ਕਿਉਂਕਿ ਡੀਐਨਏ ਦਾ ਮੈਚ ਨਹੀਂ ਕਰਿਆ, ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ, ਦੇ ਆਰ ਅਦਰ ਕੰਪੋਜੀਸ਼ਨ, ਇੱਦਾਂ ਕਹਿ ਸਕਦੇ?
2: ਹਾਂਜੀ, ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਵੀ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ ਆ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ ਆ। ਜਿਵੇਂ ਵਾਈਟ ਬਲੱਡ ਸੈਲ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ। ਰੈੱਡ ਬਲੱਡ ਸੈਲਸ ਜਿਹੜਾ ਉਹਨਾਂ ਦਾ ਡੀਐਨਏ ਉਹਨਾਂ ਨੂੰ ਚਾਹੀਦਾ ਨੀ, ਜਿਵੇਂ ਮੈਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ, ਪਰ ਇਹ ਜਿਹੜੇ ਰੈੱਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦਾ ਬਾਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ, ਹਨਾ, ਤੇ ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ, ਤੇ ਵਾਇਰਸ ਰੈਜ਼ਿਸਟੈਂਸ, ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ। ਈਵਨ ਦੋ, ਕਿਉਂਕਿ ਜਿਵੇਂ ਮੈਂ ਕਿਹਾ ਡੀਐਨਏ ਦਾ ਮਤਲਬ ਇਹ ਹੈ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ, ਹਨਾ, ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਜਾ ਗਏ ਹੈਗੇ ਆ। ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀਐਨਏ ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਨ੍ਹਾਂ ਦੇ ਵਿੱਚ ਰੈੱਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ, ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ।
0: ਰਾਈਟ ਰਾਈਟ। ਵੈਸੇ ਡੀਐਨਏ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ, ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ। ਮੋਟੇ ਮੋਟੇ ਤੌਰ ਤੇ ਡੀਐਨਏ ਆਰਐਨਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ, ਕਿ ਕਹਿੰਦੇ ਕਿ ਡੀਐਨਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ, ਤੇ ਆਰਐਨਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ ਡੀਐਨਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ, ਤੇ ਆਰਐਨਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ। ਸੋ ਆਰਐਨਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ, ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ। ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ। ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟਣਾ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ, ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ, ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ। ਉਹ ਅਤੇ ਆਪਾਂ ਡੀਐਨਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ, ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ, 1674।

0: ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐਨ ਏ ਆਰ ਐਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐਨ ਏ ਦਾ ਕੰਮ ਹੋ ਗਿਆ, ਫਿਰ ਡੀ ਐਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਹੈ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤਾਂ ਡੀ ਐਨ ਏ ਉਹ ਚੀਜ਼ ਆ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ। ਆਰ ਐਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਐਕਸ਼ਨ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐਨ ਏ ਜਿਹੜਾ ਡੀ ਐਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੇ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮਿਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋ ਗਈ ਜਾਂ ਖਾਰੀ ਚੀਜ਼ ਹੋ ਗਈ, ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐਨ ਏ ਬਣਦਾ ਆ। ਤੇ ਡੀ ਐਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤਾਂ ਆਲਮੋਸਟ ਜਿਹੜਾ 3% ਇੱਕ ਡੀ ਐਨ ਏ, ਅੱਛਾ ਡੀ ਐਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ ਡੀ ਐਨ ਏ ਦੀ ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐਨ ਏ ਆ ਉਹਦੀ ਲੈਂਥ 2 meter ਦੇ ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ। ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੇ ਡੀ ਐਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਬੋਡੀ ਦੇ ਵਿੱਚ ਡੀ ਐਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆ ਜਿਹੜਾ ਏ ਟੀ ਜੀ ਸੀ ਇਹ 4 ਤੱਤ ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਨ ਜੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਅਤੇ ਜੇ ਇੱਕ ਸੈੱਲ ਦਾ ਡੀ ਐਨ ਏ ਕੱਢ ਕੇ ਬਾਹਰ ਸਰੀਰ ਤੋਂ ਅਤੇ ਜ਼ਮੀਨ 'ਤੇ ਧਰ ਦਈਏ ਅਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 foot ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐਨ ਏ ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਵੀ ਡੀ ਐਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ। ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹਨਾ।
1: ਹਾਂਜੀ, ਔਰ ਇਹ ਹੈ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਗੱਲ, ਅਗਰ ਤੁਸੀਂ ਮੰਨੋ ਕਿ ਮਤਲਬ ਬੋਡੀ ਕਰ ਰਹੀ ਹੈ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ ਡੀ ਐਨ ਏ ਜਿਹੜੀ ਲਿਖਣ ਦੀ। ਅਗਰ ਮੈਂ 8 ਘੰਟੇ ਬੈਠੀ ਰੋਜ਼ ਜਿਹੜੀ ਆ ਉਹ ਡੀ ਐਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 ਦਿਨ, ਤਾਂ ਮੈਨੂੰ ਜਿਹੜਾ 50 ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐਨ ਏ ਨੂੰ ਕਰਨ ਦੇ ਲਈ, ਹਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ अगर मतलब मेरी शक्ल अगर अपनी जां किसी दी शक्ल अपने फादर ना जां मदर ना मिलदी है हना ओह सारी चीजां ये जड़ी डीएनए दे स्ट्रैंड दी असीं गल कीती आ उहनां दी वजह नाल आंदी आ और ये डीएनए दा जड़ा इन्नी लेंथ दी जड़े जीन्स जड़े है मतलब अगर किसी दी जड़ी आईज दा कलर ब्लू आ ग्रीन आ जां ब्लैक आ ब्राउन आ ओह इस ते डिपेंड करदा है कि किहड़ी तरह दा जीन ओहदी बॉडी दे विच डोमिनेंट आ हना तो ये जड़े जीन होंगे पूरा जड़ा डीएनए लेंथ की असं गल की सारी की सारी से जड़ा ये जीन जड़ा पूरे का पूरा जीन ना कवर नहीं होंगे साड़ी बॉडी के 25,000 के करीब जड़े जीन होंगे जी साडे डीएनए का सिर्फ 3% हिस्सा बनाते हैं सो यही जड़े 3% जड़े डीएनए का जीन है यही साड़ी जड़ी बॉडी की जड़ी आ शेप नू जां साइज नू सानू जड़ा डिफाइन करता है और बाकी सारे जिन्हें भी जड़े आ डीएनए बच जाता है वह इन जीन की एक्टिविटी नू कंट्रोल करता है
0: राइट सो ए वेरी वेरी इंटरेस्टिंग है गया। एक ना मैं कितने आप जिमें कहते होंगे सी कि जोड़ा इंसान हैगा वह बंदर तो बने हैं तो फिर आप जोक भी कहें होंगे सके कि मास्टर दस रहे तो बच्चा कह रहा है कि मास्टर जी थोड़े घर के बने होंगे बंदर तो असी तो नहीं और बाकी वह सही चीज़ हैगी आप अगे भी कई बार शेयर की सी पर कहें कि इंसान का डीएनए जो सब तो ज़्यादा क्लोजली किसी के नाल इंसान तो इलावा मैच करता तो चिंपैंजी है ना तो जे यही एक फैक्ट हैगा तो जे जीवत चीज तो इलावा जे आप गल करिए जिमें जानवर तो इलावा इंसान का इंसान दे नाल मैच करता है ना तुहाडा तुहाडे माँ प्यो दे नाल करदा होगा किसी होर नाल करदा होगा चिपेंजी दे नाल करदा होएगा पर एक शाय होर भी है धरती ते कहिंदे इंसान का विज्ञानियों ने देखा है कि इंसान का डीएनए 60% मैचिंग केले दे नाल भी हुंदा है सो असी बनाना वर्गे है कि सो बनाना शेयर्ड जीन्स आप अपने आप नूं मान लैने हुंने बट दैट्स आलसो अ फैक्ट पर तुहाडी गल ठीक है कि जे डीएनए ते गल करन बैठीए तो जे लिखन बैठीए उहनां दे बारे तो अद्धी उम्र भी लंघ जाएगी शायद तो वह भी घट पै जाएगी पर फिर मैं इत्थी क्योंकि प्रोग्राम की लेंथ भी देखनी आप शायद इन होर भी अगे ले जा सकते सी कि मैं इत्थे भी देखना चाहना कि जिहड़ा सवाल आप शुरुआत दे विच रख्या सीगा कि आर वी मेड ऑफ स्टार डस्ट उहनूं हुण काफ़ी हद तक तुहाडियां गल्लां समझ गए पर उहदा की जवाब है
1: हाँ जी हाँ जी ओदा मैं जवाब दिनी है थोड़ी जी मैं होर जिवें तुसी बनाना दी गल कीती साडी 60% डीएनए बनाना ना मैच करदा चिंपैंजी नाल साडा 97 तो इस तरह दी एक सी क्रिएचर भी हैगी है जिहदा जिहड़ा मतलब समुंदरी पानी दे विच मिलदी है रॉक्स दे नाल लगी हुंदी इक इनवर्टिब्रेट इनवर्टिब्रेट दा मतलब हुंदा ओह वाले जिहड़े एनिमल्स जिन्हां दे विच हड्डियां नहीं हुंदियां ह्यूमन ब्रेन असी जिहड़े आ वर्टिब्रेट एनिमल्स आ क्योंकि साडी बॉडी दे विच हड्डियां हुंदियां ना ते इक मरीन एनिमल जिहड़ा जिहदी बॉडी दे विच हड्डियां नहीं हुंदियां और समुंदर दे काफी मैच करता जिवें बनाना हो चीजा करता है और जी असि जो डीएनए डबल हैलिक्स स्ट्रक्चर की मैं गल की थी कि दो जड़िया जब साइंस ड्रॉ करते होंगे ना तो जेड़े साइंटिस्ट ने उन्होंने नाम से जेम्स वॉटसन फ्रेंसिस क्रिक जिन्होंने फाइंड आउट किया डीएनए इदा की जड़ी शक्ल मिलता है ना 1953 इस चीज के लिए नोबल प्राइज भी दिता गया जो स्ट्रक्चर फाइंड आउट की डीएनए जरा जो कॉयल होके जिदा कट्ठा गुच्छा मुच्छा करके जो असं एक सैल के डीएनए प्रेजेंट होंगे असं क्रोमोजोम जो मैं पहले कहा क्रोमोजोम कहने सो ह्यूमन बॉडी के जड़े आ एक सैल के 42 क्रोमोजोम जड़े होंगे उन्होंने जड़े आ 44 क्रोमोजोम सेम हो बट जो लास्ट क्रोमोजोम होगा 23 नंबर का क्रोमोजोम क्योंकि हर क्रोमोजोम के दो जड़े आ पेयर होंगे सो जो लास्ट नंबर का क्रोमोजोम होगा वह साडा जेंडर डिफाइन करता है जिन्हों असी एक्स और वाई क्रोमोजोम कह दें अगर जरा एक्स क्रोमोजोम जो 23वां क्रोमोजोम भी अगर बोथ दोनों पेयर जड़े एक्स क्रोम मतलब पेयर जो एक्स क्रोमोजोम आ

0: ਜਿਹੜੇ ਆ ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀਐਨਏ ਨੂੰ ਜਿਹੜਾ ਸਾਡੀ ਸਾਰੀਆਂ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀਐਨਏ ਦੇ ਬਾਰੇ ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ ਆਰ ਵੀ ਮੇਡ ਅਪ ਆਫ ਸਟਾਰ ਡਸਟ ਇਹ ਕਾਫੀ ਜਿਹੜਾ ਅੱਜ ਕੱਲ ਤੁਸੀਂ ਪੜ੍ਹ ਸਕਦੇ ਆ ਮਤਲਬ ਸੁਣ ਸਕਦੇ ਆ ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ ਇਹ ਮਤਲਬ ਲਾਈਫ ਓਰੀਜੀਨੇਟ ਦੀ ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ ਇਹ ਉਹੀ ਐਲੀਮੈਂਟ ਆ ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ ਤਾਂ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ ਇੱਕ ਔਰ ਨੰਬਰ ਦੋ ਦੇ ਜਿਹੜੇ ਐਟਮ ਹੈਗੇ ਆ ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ ਤੋ ਜਿੱਦਾਂ ਜਿੱਦਾਂ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ ਹੀਲੀਅਮ ਲੀਥੀਅਮ ਬਣ ਗਿਆ ਫਿਰ ਹੌਲੀ ਹੌਲੀ ਕਾਰਬਨ ਹਾਈਡਰੋਜਨ ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ ਹਨਾ ਤੇ ਇਹ ਸਾਰੇ ਜਿਹੜੇ ਆ ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਲ ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ ਇੱਕ ਦੋ ਤਿੰਨ ਚਾਰ ਪੰਜ ਜੋ ਵੀ ਨੰਬਰ ਦਿੰਦੇ ਹਾਂ ਤਾਂ ਅਸੀਂ ਉਹਦੇ ਬੇਸਡ ਔਨ ਉਹਦੇ ਵਿੱਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ ਹਨਾ ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਹੈ ਉਦਾਂ ਉਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ ਹਾਈਡਰੋਜਨ ਤੋਂ ਹੀਲੀਅਮ ਜਿਹੜਾ ਹੀਲੀਅਮ ਬਣ ਜਾਂਦਾ ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ ਹਨਾ ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ ਅਸੀਂ ਉਹਦੀ ਵੀ ਗੱਲ ਕੀਤੀ ਸੀ ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ ਤੋ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ ਹਨਾ ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ ਸਾਨੂੰ ਪਤਾ ਉਹੀ ਲੈ ਕੇ ਆਏ ਸਾਡੀ ਅਰਥ ਦੇ ਉੱਤੇ ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣੇ ਆ ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੀ ਜਿਹੜੀ ਆ ਬਣਨ ਦੇ ਜਦੋਂ ਉਹ ਬਣਦੇ ਆ ਮਰਦੇ ਆ ਬਣਦੇ ਆ ਮਰਦੇ ਆ ਹਨਾ ਤੇ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀਆਂ
1: ਰਾਈਟ ਰਾਈਟ ਰਾਈਟ ਨਹੀਂ ਬਹੁਤ ਸੋਹਣਾ ਔਰ ਮੇਰੇ ਖਿਆਲ ਦੇ ਨਾਲ ਇੱਥੇ ਟੋਪਿਕ ਖਤਮ ਨਹੀਂ ਹੁੰਦਾ ਇੱਥੋਂ ਇਹ ਸ਼ੁਰੂ ਹੁੰਦਾ ਹੈ ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ ਆਈ ਰੀਅਲੀ ਫਾਊਂਡ ਮਤਲਬ ਮੈਂ ਬਹੁਤ ਜ਼ਿਆਦਾ ਮਰੀਜ਼ ਹਾਂ ਉਸ ਸ਼ਖਸ ਦਾ ਚਲੇ ਵੀ ਗਏ ਨੇ ਧਰਤੀ ਤੋਂ ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ 'ਚ ਇੱਕ ਗੱਲ ਜ਼ਰੂਰ ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ ਪਰ ਜਿਹੜਾ DNA ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ ਜਿਵੇਂ ਦੱਸਿਆ ਸੰਦੀਪ ਜੀ ਨੇ ATGCH ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਜਿਨ੍ਹਾਂ ਨੂੰ UV ਰੇਜ਼ ਆਪਾਂ ਕਹਿ ਦਿੰਦੇ ਹਾਂ ਅਲਟਰਾ ਵਾਇਲਟ ਰੇਜ਼ ਬਚਪਨ 'ਚ ਪੈਰਾ ਬੈਂਗਣੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ ਉਹ ਜਿਹੜੀਆਂ ਪੈਰਾ ਬੈਂਗਣੀ ਕਿਰਨਾਂ ਨੇ ਉਹ ਜਿਹੜੀਆਂ UV ਰੇਜ਼ ਨੇ ਉਹ DNA ਦਾ ਜਿਹੜਾ ਇਹ ATGC ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ ਸਭ ਤੋਂ ਇੰਪੋਰਟੈਂਟ ਚਾਰੇ ਇੰਪੋਰਟੈਂਟ ਨੇ ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ ਉਦੋਂ ਤਾਂ ਨਹੀਂ ਸੀ ਮੈਨੂੰ ਪਤਾ ਪਰ ਆ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ ਅਤੇ ਹਾਲਾਂਕਿ ਉਹ ਇੱਕ ਤ੍ਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ, ਪਰ ਇਹ ਜਿਹੜੀਆਂ ਡੀ ਐੱਨ ਏਜ਼ ਨੇ ਜਾਂ ਆਰ ਐੱਨ ਏਜ਼ ਨੇ ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ।

0: ਹੈਗੀਆਂ ਨੇ ਸੰਦੀਪ ਜੀ, ਥੈਂਕ ਯੂ ਸੋ ਮੱਚ। ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਆ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ। ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ, ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬਾਡੀ ਦੇ ਉੱਤੇ ਇੱਕ ਰਿਸਰਚ ਕੀਤੀ। ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੀ ਬਾਡੀ ਦਾ ਵੇਟ ਕਿੰਨਾ ਰਹਿ ਗਿਆ। ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ ਕੀ ਫਰਕ ਪੈਂਦਾ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮੱਚ ਸੰਦੀਪ ਜੀ।
1: ਇਹ ਬਿਲਕੁਲ ਇਹ ਅਲੱਗ ਆਪਣਾ ਇੱਕ ਟੌਪਿਕ ਬਣ ਸਕਦਾ, ਬਟ ਜਿਹੜੀ ਤੁਸੀਂ ਇਹ DNA ਦੀ ਗੱਲ ਕੀਤੀ ਆ, ਕੈਂਸਰ ਦੀ ਗੱਲ ਕੀਤੀ ਆ, ਇਸ ਲਈ ਅਸੀਂ ਕਹਿੰਦੇ ਕਿ ਜਦੋਂ ਆਪਾਂ ਸਨਲਾਈਟ ਚ ਜਾਈਏ, ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਜੀਨਸ ਦੇ ਵਿੱਚ ਮਿਊਟੇਸ਼ਨ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤਾਂ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ DNA ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਇਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ, ਬਟ ਜਿੱਦਾਂ DNA ਦੀ ਆਪਾਂ ਗੱਲ ਲਾਸਟ ਗੱਲ ਨੂੰ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ DNA ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹੈ ਨਾ ਉਹਨਾਂ ਚ ਹੁੰਦਾ ਹੈ ਅੱਗੇ, ਤਾਂ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ 2 DNA ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ,
0: ਰਾਈਟ ਰਾਈਟ,
1: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤਾਂ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ DNA ਜਿਹੜਾ ਮਿਕਸ ਹੋ ਸਕਦਾ ਹੈ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤਾਂ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਇਹਦਾ DNA ਕਾਪੀ ਹੋ ਸਕਦੀ, ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ DNA ਜਿਹੜਾ ਆ, ਜਿਹੜਾ ਮੈਂ ਦੱਸਿਆ 0.1% DNA ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
0: ਮੈਚ ਨਹੀਂ ਕਰਦਾ,
1: ਹਾਂ ਜਿਹੜਾ ਉਹਨੂੰ
0: ਅਲੱਗ ਤੋਂ ਕ੍ਰੀਏਟ ਕਰਦਾ ਹੈਗਾ। ਰਾਈਟ, ਨਹੀਂ ਥੈਂਕ ਯੂ ਸੋ ਮੱਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਥਾਰ ਦੇ ਨਾਲ, ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮੱਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕੱਢਣਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਧੰਨਵਾਦ। ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ। ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ
2: $56,990 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ, ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬੈਂਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੀ ਬਿਜ਼ਨਸ ਨੂੰ ਚਮਕਾਓ, ਕਾਲ 1300-151616, quicksignage.com.au।
0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਗੌਤਮ ਕਪਿਲ ਜੀ ਸਾਡੇ ਨਾਲ ਨੇ ਸਿਡਨੀ ਸਟੂਡੀਓ ਤੋਂ। ਅੱਜ 22 ਤਰੀਕ ਹੈ ਸਤੰਬਰ ਦੇ ਮਹੀਨੇ ਦੀ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ।
1: ਹਾਂਜੀ ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਤੇ ਫਿਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਸਾਂਝੀਆਂ ਕਰਾਂਗੇ। ਪਰ ਪਹਿਲਾਂ ਇੱਕ ਖਬਰ ਜਾਪਾਨ ਤੋਂ, ਜਿੱਥੇ ਕੁਦਰਤ ਦੀ ਮਾਰ ਬੜੀ ਤੇਜ਼ੀ ਦੇ ਨਾਲ ਇਨਸਾਨੀ ਜਾਨ ਦੇ ਲਈ ਖਤਰਾ ਬਣ ਸਕਦੀ ਹੈ। ਜਾਪਾਨ ਦੇ ਟੋਕੀਓ ਦੇ ਵੱਲ ਵੱਧ ਰਹੇ ਬੜੇ ਹੀ ਸ਼ਕਤੀਸ਼ਾਲੀ ਤੂਫਾਨ ਦੀ ਵਜ੍ਹਾ ਦੇ ਚੱਲਦਿਆਂ ਭਾਰੀ ਮੀਂਹ ਦੀ ਸ਼ੰਕਾ ਹੈ, ਔਰ ਇੱਥੇ ਰਿਕਾਰਡ ਮੀਂਹ ਪੈ ਸਕਦਾ ਹੈ। ਦੁਜੁਆਨ ਨਾਮ ਦਾ ਇਹ ਤੂਫਾਨ ਹੈ ਜਿਹੜਾ, ਇਸਦੀ ਰਫਤਾਰ 130 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ ਹੈ, ਜਦਕਿ ਇਸਦੇ ਜਿਹੜੀਆਂ ਹਵਾਵਾਂ ਨੇ ਉਹ 194 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਜਿਹੜੀਆਂ ਖੇਤਰੀ ਇਲਾਕਿਆਂ ਦੇ ਵਿੱਚ, ਜਾਂ ਫਿਰ ਇੰਜ ਕਹਿ ਸਕਦੇ ਹਾਂ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਵਗਣਗੀਆਂ। ਔਰ ਇਸਦੇ ਚੱਲਦਿਆਂ ਤੋਕਾਈ ਖੇਤਰ ਦੇ ਵਿੱਚ 350 ਮਿਲੀਮੀਟਰ ਤੱਕ ਬਾਰਿਸ਼ ਹੋ ਸਕਦੀ ਹੈ। ਤੂਫਾਨ ਦੀ ਕਿਆਸਰਾਹੀਆਂ ਨੂੰ ਦੇਖਦੇ ਹੋਇਆ ਜਾਪਾਨ ਦੇ ਵਿੱਚ 5 ਮੁੱਢਲੀਆਂ ਜਿਹੜੀਆਂ ਪ੍ਰਾਇਮਰੀ ਡਿਵੀਜ਼ਨਸ ਹੁੰਦੀਆਂ ਨੇ, ਉਹਨਾਂ ਦੇ ਵਿੱਚ 16 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਦੇ ਉੱਤੇ ਚਲੇ ਜਾਣ ਦੇ ਹੁਕਮ ਦਿੱਤੇ ਗਏ ਨੇ। ਕਾਨਾਗਾਵਾ ਦੇ ਵਿੱਚ ਜ਼ਮੀਨ ਖਿਸਕਣ ਦੇ ਚੱਲਦਿਆਂ ਇੱਕ ਮਕਾਨ ਦੱਬਣ ਤੋਂ ਬਾਅਦ ਦਮਕਲ ਕਰਮਚਾਰੀਆਂ ਨੂੰ ਸ਼ੱਕ ਹੈ ਕਿ ਮਲਬੇ ਦੇ ਵਿੱਚ ਮਹਿਲਾ ਜਿਹੜੀ ਹੈ ਦੱਬ ਗਈ ਹੈ। ਤੂਫਾਨ ਦੇ ਸ਼ੱਕ ਨੂੰ ਤੂਫਾਨ ਦੇ ਚੱਲਦਿਆਂ ਹੀ 300 ਦੇ ਕਰੀਬ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ, ਔਰ ਟ੍ਰੇਨ ਸੇਵਾਵਾਂ ਜਿਹੜੀਆਂ ਨੇ ਉਹ ਵੀ ਰੱਦ ਕਰ ਦਿੱਤੀਆਂ ਗਈਆਂ। ਦੱਸ ਦਈਏ ਕਿ ਇਸ ਸਾਲ ਜਾਪਾਨ ਦੇ ਵਿੱਚ ਆਉਣ ਵਾਲਾ ਦੂਜੁਆਨ 25ਵਾਂ ਤੂਫਾਨ ਹੈ। ਅਲੱਗ ਅਲੱਗ ਨਾਵਾਂ ਦੇ ਨਾਲ ਇੱਥੇ ਤੂਫਾਨ ਆਉਂਦੇ ਰਹਿੰਦੇ ਨੇ, ਔਰ ਅਲੱਗ ਅਲੱਗ ਇੰਟੈਂਸਿਟੀ ਦੇ ਇਹ ਤੂਫਾਨ ਹੁੰਦੇ ਨੇ। ਪਰ ਰਾਜਧਾਨੀ ਟੋਕੀਓ ਤੇ ਇਸਦੇ ਆਲੇ ਦੁਆਲੇ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ, ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਹਾਲਾਤ ਹੋਰ ਵੀ ਜ਼ਿਆਦਾ ਗੰਭੀਰ ਦੱਸੇ ਜਾ ਰਹੇ ਨੇ। ਜਾਪਾਨ ਦੇ ਮੌਸਮ ਮਹਿਕਮੇ ਦੇ ਮੁਤਾਬਕ ਤੂਫਾਨ ਤੇ ਤੇਜ਼ ਮੀਂਹ ਦੇ ਚੱਲਦਿਆਂ ਕੁਆਂਟੋ ਟਾਪੂ, ਇਜ਼ੂ ਟਾਪੂ ਦੇ ਵਿੱਚ ਵੀ ਜਿਹੜਾ ਨੁਕਸਾਨ ਹੋ ਸਕਦਾ ਹੈ। ਔਰ ਇਹ ਤੂਫਾਨ ਅਜਿਹੇ ਸਮੇਂ ਦੇ ਵਿੱਚ ਆਇਆ ਜਾਪਾਨ ਦੇ ਵਿੱਚ ਜਦੋਂ ਜਾਪਾਨ ਦੇ ਵਿੱਚ ਏਸ਼ੀਅਨ ਗੇਮਸ ਆਯੋਜਿਤ ਕੀਤੀਆਂ ਜਾ ਰਹੀਆਂ ਨੇ। ਜਾਪਾਨ ਦੇ ਏਸ਼ੀਅਨ ਗੇਮਸ ਦੇ ਮੈਂਬਰ ਕੋਸੇ ਇਨੋਏ ਨੇ ਦੱਸਿਆ ਹੈ ਕਿ ਅਧਿਕਾਰੀਆਂ ਦੀ ਜਾਪਾਨ ਓਲੰਪਿਕ ਕਮੇਟੀ ਦੇ ਨਾਲ ਬੈਠਕਾਂ ਹੋਈਆਂ ਨੇ, ਔਰ ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀਆਂ ਸਥਿਤੀਆਂ ਪ੍ਰਭਾਵਿਤ ਕਰ ਸਕਦੀਆਂ ਨੇ ਏਸ਼ੀਅਨ ਖੇਡਾਂ ਨੂੰ, ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ। ਫਿਲਹਾਲ ਏਸ਼ੀਅਨ ਗੇਮਸ ਦੇ ਰੱਦ ਹੋਣ ਜਾਂ ਇਸ ਕਿਸਮ ਦੀ ਕੋਈ ਖਬਰ ਸਾਂਝੀ ਨਹੀਂ ਕੀਤੀ ਗਈ ਹੈ। ਪਰ ਇੰਨਾ ਜ਼ਰੂਰ ਦੱਸ ਦਈਏ ਕਿ ਇਹਨਾਂ ਖੇਡਾਂ ਦੇ ਉੱਤੇ ਅਸਰ, ਕੁਝ ਇੱਕ ਖੇਡਾਂ ਦੇ ਉੱਤੇ ਅਸਰ ਜਿਹੜਾ ਉਹ ਪੈ ਸਕਦਾ ਹੈ। ਉਧਰ ਰੂਸ ਤੋਂ ਅਗਲੀ ਖਬਰ, ਵੈਸੇ ਤਾਂ ਸੁਣਨ ਦੇ ਵਿੱਚ ਤੁਹਾਨੂੰ ਹੈਰਾਨੀ ਹੋਏਗੀ ਕਿ ਰੂਸ ਦੇ ਵਿੱਚ ਚੋਣਾਂ ਹੋ ਰਹੀਆਂ ਨੇ। ਰੂਸ ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨ ਦੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਵਾਲੀ ਸੱਤਾਧਾਰੀ ਪਾਰਟੀ ਯੂਨਾਈਟਿਡ ਰਸ਼ੀਆ ਪਾਰਟੀ ਨੇ ਬੜਤ ਹਾਸਲ ਕੀਤੀ ਹੈ, ਜ਼ਾਹਰ ਜੀ ਗੱਲ ਹੈ। ਵੈਸੇ ਵੀ ਇਹਨਾਂ ਰੁਝਾਨਾਂ ਦੇ ਆਧਾਰ ਦੇ ਉੱਤੇ ਦੱਸਿਆ ਗਿਆ ਕਿ ਪੁਟਿਨ ਦੀ ਪਾਰਟੀ ਪਾਰਲੀਮੈਂਟ ਦੇ ਵਿੱਚ 2/3 ਸੀਟਾਂ ਦੇ ਉੱਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਦੀ ਸਥਿਤੀ ਦੇ ਵਿੱਚ ਹੈ। ਬੀਬੀਸੀ ਰਸ਼ੀਅਨ ਸਰਵਿਸ ਦੇ ਮੁਤਾਬਕ ਸੋਮਵਾਰ ਸਵੇਰ ਤੱਕ 90% ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਸੀ। ਯੂਨਾਈਟਿਡ ਰਸ਼ੀਆ ਨੂੰ ਲਗਭਗ 58% ਵੋਟਾਂ ਹਾਸਲ ਹੋਈਆਂ ਸੀ। ਰੂਸ ਦੇ ਯੂਕਰੇਨ ਦੇ ਨਾਲ ਜੰਗ ਦਾ ਜਿਹੜੀ ਵਿਰੋਧ ਕਰਨ ਵਾਲੀ ਦੂਜੀ ਪ੍ਰਮੁੱਖ ਪਾਰਟੀ ਹੈ, ਉਹਨਾਂ ਦੀ ਇਸ ਵਾਰ ਚੋਣਾਂ ਦੇ ਵਿੱਚੋਂ ਗੈਰ ਮੌਜੂਦਗੀ ਹੀ ਰਹੀ ਹੈ, ਔਰ ਇਸੇ ਕਰਕੇ ਪੁਤਿਨ ਦੀ ਪਾਰਟੀ ਜਿੱਤਦੀ ਨਜ਼ਰ ਆ ਰਹੀ ਸੀ ਪਹਿਲਾਂ ਵੀ, ਜਦਕਿ ਜੰਗ ਵਿਰੋਧੀ ਯਾਬਲੋਕੋ ਪਾਰਟੀ ਨੂੰ ਚੋਣ ਸੂਚੀ ਦੇ ਵਿੱਚੋਂ ਪਹਿਲਾਂ ਹੀ ਬਾਹਰ ਕਰ ਦਿੱਤਾ ਗਿਆ ਸੀ, ਇੱਕ ਉਦਾਰਵਾਦੀ ਪਾਰਟੀ ਹੈ। ਐਸੇ ਦਰਮਿਆਨ ਮਾਸਕੋ ਦੇ ਉੱਤੇ ਡਰੋਨ ਹਮਲਿਆਂ ਦੀਆਂ ਵੀ ਖਬਰਾਂ ਸਾਹਮਣੇ ਆਈਆਂ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨ ਨੇ ਦਾਅਵਾ ਕੀਤਾ ਕਿ ਰਾਜਧਾਨੀ ਨੂੰ ਨਿਸ਼ਾਨਾ ਬਣਾ ਕੇ 450 ਡਰੋਨ ਭੇਜੇ ਗਏ। ਇਹਨਾਂ ਹਮਲਿਆਂ ਦੇ ਵਿੱਚ ਮਾਸਕੋ ਦੇ ਉੱਤੇ ਸਭ ਤੋਂ ਵੱਡਾ ਹੁਣ ਤੱਕ ਦਾ ਹੋਇਆ ਇਹਨਾਂ ਹਮਲਿਆਂ ਨੂੰ ਦੱਸਿਆ ਗਿਆ ਸੀ। ਇਸ ਕਰਕੇ ਵੈਸੇ ਵੀ ਇਹਨਾਂ ਚੋਣਾਂ ਦੇ ਵਿੱਚ ਯੂਕਰੇਨ ਦੇ ਨਾਲ ਜਿਹੜੀ ਜੰਗ ਹੈ ਉਸ ਨੂੰ ਲੈ ਕੇ ਖਾਸੀ ਚਰਚਾ ਜਿਹੜੀ ਹੈ ਹੋ ਰਹੀ ਹੈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੌਮਾਂਤਰੀ ਖਿੱਤੇ ਦੇ ਵਿੱਚ ਤੇ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ, ਜਿੱਥੇ CNN, ਪੋਲੀਟਿਕੋ ਤੇ MS Now ਇਹ 3 ਮੀਡੀਆ ਆਊਟਲੈਟਸ ਨੇ, ਇਹਨਾਂ ਨੇ ਕਹਿਣਾ ਹੈ ਕਿ ਵਾਈਟ ਹਾਊਸ ਦੇ ਵਿੱਚ ਦਾਖਲੇ ਦੇ ਉੱਤੇ ਰੋਕ ਲਗਾਉਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੇ ਖਿਲਾਫ ਇਹ 3 ਮੀਡੀਆ ਆਊਟਲੈਟਸ ਹੁਣ ਮੁਕੱਦਮਾ ਕਰਨਗੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਦੇ ਦਿਨ ਇਹਨਾਂ 3 ਮੀਡੀਆ ਸੰਸਥਾਵਾਂ ਦੇ ਉੱਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਇਹ ਸੰਸਥਾਵਾਂ ਇਹਨਾਂ ਦੇ ਬਾਰੇ ਰਾਸ਼ਟਰਪਤੀ ਟਰੰਪ ਦੇ ਬਾਰੇ ਮਨਘੜਤ ਗੱਲਾਂ ਤੇ ਝੂਠੇ ਦੋਸ਼ ਲਗਾਉਂਦੀਆਂ ਨੇ। ਇਹਨਾਂ ਕੰਪਨੀਆਂ ਦਾ ਕਹਿਣਾ ਹੈ ਸ਼ਨੀਵਾਰ ਦੇ ਦਿਨ ਉਹਨਾਂ ਦੇ ਪੱਤਰਕਾਰਾਂ ਨੂੰ ਵਾਈਟ ਹਾਊਸ ਦੇ ਵਿੱਚ ਦਾਖਲ ਤੱਕ ਨਹੀਂ ਹੋਣ ਦਿੱਤਾ ਗਿਆ ਤੇ ਫਿਰ ਸੋਮਵਾਰ ਦੇ ਦਿਨ ਸਾਂਝੇ ਬਿਆਨ ਦੇ ਵਿੱਚ ਤਿੰਨਾਂ ਮੀਡੀਆ ਸੰਸਥਾਵਾਂ ਦੀ ਤਰਫ ਤੋਂ ਕਿਹਾ ਗਿਆ ਕਿ ਆਪਣੇ ਫਸਟ ਅਮੈਂਡਮੈਂਟ ਦੇ ਅਧਿਕਾਰਾਂ ਦੀ ਰੱਖਿਆ ਕਰਨ ਤੇ ਇਸ ਸਿਧਾਂਤ ਨੂੰ ਬਚਾਉਣ ਦੇ ਲਈ ਉਹ ਜ਼ਰੂਰੀ ਕਾਨੂੰਨੀ ਕਾਰਵਾਈ ਕਰਨਗੇ। ਸਰਕਾਰ ਇਹ ਤੈਅ ਨਹੀਂ ਕਰ ਸਕਦੀ ਕਿ ਪ੍ਰੈਸ ਕੀ ਰਿਪੋਰਟ ਕਰੇ, ਕਿਹੜੀ ਚੀਜ਼ ਨੂੰ ਲੁਕੋਵੇ ਤੇ ਕਿਹੜੀ ਚੀਜ਼ ਨੂੰ ਅੱਗੇ ਦੱਸੇ। ਇਸ ਤੋਂ ਕੁਝ ਦੇਰ ਬਾਅਦ ਹੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੂਥ ਸੋਸ਼ਲ ਦੀ ਵਰਤੋਂ ਕੀਤੀ ਤੇ ਉਸ ਦੇ ਉੱਤੇ ਲਿਖਿਆ ਕਿ ਵਾਈਟ ਹਾਊਸ ਸੁਤੰਤਰ ਪ੍ਰੈਸ ਦੇ ਉੱਤੇ ਹਮਲਾ ਨਹੀਂ ਕਰ ਰਹੀ, ਇਹ ਫੇਕ ਨਿਊਜ਼ ਹੈ। ਅਮਰੀਕੀ ਸੰਵਿਧਾਨ ਦਾ ਜਿਹੜਾ ਫਸਟ ਅਮੈਂਡਮੈਂਟ ਹੈ, ਯਾਨੀ ਪਹਿਲਾ ਸੋਧ ਬਿੱਲ ਹੈ, ਪਹਿਲਾ ਸੋਧ ਐਕਟ ਹੈ, ਉਸ ਸਰਕਾਰ ਨੂੰ ਪ੍ਰੈਸ ਦੀ ਸੁਤੰਤਰਤਾ ਨੂੰ ਖਤਮ ਘੱਟ ਕਰਨ ਤੋਂ ਰੋਕਦਾ ਹੈ ਔਰ ਅਦਾਲਤਾਂ ਜਿਹੜੀਆਂ ਨੇ ਆਮ ਤੌਰ ਦੇ ਉੱਤੇ ਇਸ ਦੇ ਵਿੱਚ ਇਸਦੀ ਵਿਆਖਿਆ ਕਰਨ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਉਂਦੀਆਂ ਨੇ ਕਿ ਸਰਕਾਰ ਮੀਡੀਆ ਦੀ ਰਿਪੋਰਟਿੰਗ ਦੀ ਸਮੱਗਰੀ ਨੂੰ ਕਿਸ ਆਧਾਰ ਦੇ ਉੱਤੇ ਰੋਕ ਸਕਦੀ ਹੈ ਜਾਂ ਨਹੀਂ ਰੋਕ ਸਕਦੀ। ਵੈਸੇ CNN, ਪੋਲੀਟਿਕੋ ਤੇ MS ਨਾਓ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਬਿਨਾਂ ਕਿਸੇ ਪਹਿਲਾਂ ਦਿੱਤੀ ਗਈ ਸੂਚਨਾ ਤੇ ਪ੍ਰਕਿਰਿਆ ਦੇ ਵਾਈਟ ਹਾਊਸ ਅਚਾਨਕ ਸਾਡੇ ਪੱਤਰਕਾਰਾਂ ਦੀ ਮਾਨਤਾ ਰੱਦ ਕਰ ਦਿੰਦਾ ਕਿਉਂਕਿ ਉਹਨਾਂ ਨੂੰ ਸਾਡੀ ਰਿਪੋਰਟਿੰਗ ਤੋਂ ਇਤਰਾਜ਼ ਸੀ। ਇਸ ਕਰਕੇ ਜੇਕਰ ਇਸ ਨੂੰ ਚੁਣੌਤੀ ਨਾ ਦਿੱਤੀ ਗਈ ਤਾਂ ਅਮਰੀਕਾ ਦੇ ਵਿੱਚ ਇਹ ਪ੍ਰੈਸ ਦੀ ਸੁਤੰਤਰਤਾ ਤੇ ਸਰਕਾਰ ਦੇ ਦਖਲ ਦਾ ਇੱਕ ਸ਼ੁਰੂਆਤ ਹੋ ਸਕਦਾ ਹੈ ਔਰ ਇਸ ਨੂੰ ਹੋਣ ਨਹੀਂ ਦਿੱਤਾ ਜਾਏਗਾ। ਵੈਸੇ ਅਮਰੀਕਾ ਦੇ ਨਾਲ ਹੀ ਜੁੜੀਆਂ ਅਗਲੀਆਂ ਕੁਝ ਖਬਰਾਂ ਨੇ ਜਿੱਥੇ ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਸੋਮਵਾਰ ਦੇ ਦਿਨ ਚੇਤਾਵਨੀ ਦਿੱਤੀ ਕਿ ਅਮਰੀਕੀ ਪਾਬੰਦੀਆਂ ਦੇ ਦਬਾਅ ਦੇ ਵਿੱਚ ਇਰਾਨ ਦੀ ਏਅਰਲਾਈਨਸ ਦੇ ਲਈ 2 ਦਿਨ ਬਾਅਦ ਦੁਨੀਆ ਭਰ ਦੇ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਏਗਾ। ਵੈਸੇ ਜਦੋਂ ਉਹਨਾਂ ਨੇ ਬਿਆਨ ਦਿੱਤਾ ਸੀ ਉਦੋਂ ਅਮਰੀਕਾ ਦੇ ਵਿੱਚ ਕੱਲ ਸੀ ਤੇ ਹੁਣ ਇਹ ਤੁਸੀਂ ਅਗਲੀ ਕੱਲ ਸਮਝ ਲਵੋ। ਮੁੱਕਦੀ ਗੱਲ ਇਹ ਹੈ ਕਿ ਬੇਸੈਂਟ ਨੇ CNBC ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ 23 ਸਤੰਬਰ ਬੁੱਧਵਾਰ ਦੇ ਦਿਨ ਤੋਂ ਦੁਨੀਆ ਭਰ ਦੇ ਵਿੱਚ ਇਰਾਨੀ ਏਅਰਲਾਈਨਸ ਬੰਦ ਹੋ ਜਾਣਗੀਆਂ। ਉਹਨਾਂ ਕਿਹਾ ਕਿ ਜੇਕਰ ਉਹ ਕਿਤੇ ਉੱਤਰਦੇ ਨੇ ਤੇ ਤੁਸੀਂ ਉਹਨਾਂ ਨੂੰ ਫਿਊਲ ਨਹੀਂ ਦੇ ਸਕਦੇ, ਲੈਂਡਿੰਗ ਦੇ ਨਾਲ ਜੁੜੀਆਂ ਹੋਈਆਂ ਸਹੂਲਤਾਂ ਨਹੀਂ ਦੇ ਸਕਦੇ, ਯਾਨੀ ਉਹਨਾਂ ਨੂੰ ਆਪਣੇ ਰਨਵੇਜ਼ ਨਹੀਂ ਦੇ ਸਕਦੇ, ਰਾਹਦਾਰੀ ਨਹੀਂ ਦੇ ਸਕਦੇ, ਉਹਨਾਂ ਤੋਂ ਟਿਕਟ ਖਰੀਦ ਨਹੀਂ ਸਕਦੇ ਤੇ ਉਹਨਾਂ ਦੇਸ਼ਾਂ ਦੇ ਤਰਫ ਤੋਂ ਟਿਕਟਾਂ ਇਰਾਨੀ ਏਅਰਲਾਈਨਸ ਦੀਆਂ ਵੇਚੀਆਂ ਨਹੀਂ ਜਾਣਗੀਆਂ। ਅਜਿਹਾ ਕਰਨ ਦੇ ਉੱਤੇ ਡਾਲਰ ਦੇ ਫਾਈਨੈਂਸ਼ੀਅਲ ਸਿਸਟਮ ਤੋਂ ਤੁਹਾਨੂੰ ਬਾਹਰ ਕਰ ਦਿੱਤਾ ਜਾਏਗਾ। ਇਸ ਸਾਲ ਫਰਵਰੀ ਦੇ ਅਖੀਰ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਸੀ, ਜਿਸ ਦੇ ਜਵਾਬ ਦੇ ਵਿੱਚ ਇਰਾਨ ਨੇ ਵੀ ਤੇਲ ਤੇ ਗੈਸ ਸਪਲਾਈ ਦੇ ਅਹਿਮ ਸਮੁੰਦਰੀ ਹਿੱਸੇ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਸੰਘਰਸ਼ ਮੱਧ ਪੂਰਬ ਦੇ ਦੂਸਰੇ ਹਿੱਸਿਆਂ ਦੇ ਵਿੱਚ ਵੀ ਫੈਲਿਆ। ਕੌਮਾਂਤਰੀ ਬਾਜ਼ਾਰ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧ ਕੇ ਗਈਆਂ, ਅੱਗੇ ਲੱਗੀ ਪਈ ਹੈ। ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਅਮਰੀਕਾ ਨੇ ਉਹਨਾਂ ਇਰਾਨੀ ਏਅਰਲਾਈਨਸ ਦੇ ਉੱਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਸੀ, ਜਿਨ੍ਹਾਂ ਨੂੰ ਪਹਿਲਾਂ ਕਦੇ ਕਿਸੇ ਪਾਬੰਦੀ ਦੇ ਘੇਰੇ ਦੇ ਵਿੱਚ ਨਹੀਂ ਲਿਆਂਦਾ ਗਿਆ। ਅਮਰੀਕੀ ਵਿੱਤ ਮੰਤਰਾਲੇ ਦੀ ਤਰਫ ਤੋਂ ਇਰਾਨ ਦੇ ਏਵੀਏਸ਼ਨ ਸੈਕਟਰ ਨੂੰ ਹਮਾਇਤ ਦੇਣ ਵਾਲੀਆਂ ਕੰਪਨੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਬੇਸੈਂਟ ਦੀ ਇਹ ਟਿੱਪਣੀ ਚੀਨ ਦੇ ਉਪ ਪ੍ਰਧਾਨ ਮੰਤਰੀ ਹੇ ਲੀਫੇਂਗ ਦੇ ਨਾਲ ਆਰਥਿਕ ਮੁੱਦਿਆਂ ਦੇ ਉੱਤੇ ਹੋਈ ਗੱਲਬਾਤ ਤੋਂ 1 ਦਿਨ ਬਾਅਦ ਆਈ ਹੈ। ਇਹਨਾਂ ਮੁੱਦਿਆਂ ਦਾ ਮਕਸਦ ਇਸ ਵੀਰਵਾਰ ਦੇ ਦਿਨ ਡੋਨਲਡ ਟਰੰਪ ਤੇ ਜੀ ਜਿਨਪਿੰਗ ਦੇ ਦਰਮਿਆਨ ਹੋਣ ਵਾਲੀ ਮੁਲਾਕਾਤ ਨੂੰ ਲੈ ਕੇ ਇੱਕ ਗਰਾਊਂਡ ਤਿਆਰ ਕਰਨਾ ਸੀ। ਹੁਣ ਤੱਕ ਤਾਂ ਇਹ ਨਹੀਂ ਸੀ ਪਤਾ ਕਿ ਜੀ ਜਿਨਪਿੰਗ ਆ ਰਹੇ ਨੇ ਕਿ ਨਹੀਂ। ਹੁਣ ਆਖਿਰਕਾਰ ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਐਲਾਨ ਕਰ ਦਿੱਤਾ ਗਿਆ ਕਿ ਜੀ ਜਿਨਪਿੰਗ 23 ਤੋਂ 25 ਸਤੰਬਰ ਦੇ ਦਰਮਿਆਨ ਅਮਰੀਕਾ ਦੇ ਵਿੱਚ ਹੀ ਰਹਿਣਗੇ। ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਅਧਿਕਾਰਕ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੱਦੇ ਦੇ ਉੱਤੇ ਹੀ ਜਿਨਪਿੰਗ ਅਮਰੀਕਾ ਜਾ ਰਹੇ ਨੇ। ਵਾਈਟ ਹਾਊਸ ਦੇ ਵਿੱਚ ਡੋਨਲਡ ਟਰੰਪ ਪੱਤਰਕਾਰਾਂ ਦੇ ਨਾਲ ਜਿਨਪਿੰਗ ਦੇ ਦੌਰੇ ਨੂੰ ਲੈ ਕੇ ਸਵਾਲਾਂ ਦੇ ਜਵਾਬ ਵੀ ਦੇ ਰਹੇ ਸੀ। ਟਰੰਪ ਨੇ ਇੱਕ ਜਵਾਬ ਚ ਕਿਹਾ ਕਿ ਸਾਡੇ ਸੰਬੰਧ ਤਾਂ ਚੰਗੇ ਰਹੇ ਨੇ, ਅਗਲੇ ਹਫਤੇ ਜਦੋਂ ਆਣਗੇ ਤੇ ਬੈਠਕਾਂ ਦੇ ਵਿੱਚ ਹੋਰ ਵੀ ਸੰਬੰਧਾਂ ਨੂੰ ਗਹਿਰਾ ਕੀਤਾ ਜਾਏਗਾ। ਉਹਨਾਂ ਕਿਹਾ ਕਿ ਸਾਡੇ ਦਰਮਿਆਨ ਅਲੱਗ ਅਲੱਗ ਸਮਝੌਤੇ ਹੋਏ ਨੇ, ਚੀਨ ਸਾਨੂੰ ਬਹੁਤ ਜ਼ਿਆਦਾ ਟੈਰਿਫ ਦੇ ਰਿਹਾ, ਅਸੀਂ ਇਸ ਤੋਂ ਬਹੁਤ ਜ਼ਿਆਦਾ ਨੁਕਸਾਨ ਚੁੱਕਿਆ ਵੀ ਹੈ। ਹਾਲਾਂਕਿ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ, ਅਸਲ ਦੇ ਵਿੱਚ ਕੀ ਨਹੀਂ ਕਰਨਾ ਚਾਹੁੰਦੇ ਉਹ ਤਾਂ ਟਰੰਪ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਭਾਰਤ ਤੇ ਚੀਨ ਵਰਗੇ ਮੁਲਕਾਂ ਦੇ ਉੱਤੇ ਟਰੰਪ ਨੇ 100% ਟੈਰਿਫ ਲਗਾ ਦਿੱਤਾ ਸੀ ਕਿਉਂਕਿ ਇਲਜ਼ਾਮ ਇਹ ਸੀ ਕਿ ਭਾਰਤ ਤੇ ਚੀਨ ਰੂਸ ਤੋਂ ਕੱਚਾ ਤੇਲ ਤੇ ਗੈਸ ਸਪਲਾਈ ਹਾਸਲ ਕਰਦੇ ਨੇ। ਅਜਿਹੇ ਦੇ ਵਿੱਚ ਹੁਣ ਜਿਹੜਾ ਇੱਕ ਬਿੱਲ ਵੀ ਜਿਹੜਾ ਅਮਰੀਕੀ ਪਾਰਲੀਮੈਂਟ ਦੇ ਵਿੱਚ ਲਿਆਂਦਾ ਗਿਆ, ਜਿਸ ਦੇ ਵਿੱਚ ਇਰਾਨ ਤੇ ਰੂਸ ਦੇ ਨਾਲ ਵਪਾਰ ਕਰਨ ਵਾਲੇ ਮੁਲਕਾਂ ਨੂੰ ਪਾਬੰਦ ਕਰਨ ਦੀਆਂ ਤਿਆਰੀਆਂ ਨੇ। ਵੈਸੇ ਇਰਾਨ ਤੇ ਰੂਸ ਦੋ ਐਸੇ ਮੁਲਕ ਨੇ ਜਿਨ੍ਹਾਂ ਦੇ ਨਾਲ ਭਾਰਤ ਤੇ ਚੀਨ ਖੁੱਲ ਕੇ ਵਪਾਰ ਕਰਦੇ ਰਹੇ ਨੇ। ਉਧਰ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਇਰਾਨ ਦੇ ਉੱਤੇ ਜੇਕਰ ਫਿਰ ਤੋਂ ਹਮਲੇ ਕਰਦਾ ਹੈ ਤਾਂ ਨਵੇਂ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਏਗਾ ਔਰ ਐਸੇ ਹਥਿਆਰ ਹੋਣਗੇ ਕਿ ਦੁਨੀਆ ਹੈਰਾਨ ਰਹਿ ਜਾਏਗੀ। ਰੈਵੋਲਿਊਸ਼ਨਰੀ ਗਾਰਡ ਕੋਰ ਦੇ ਬੁਲਾਰੇ ਹੁਸੈਨ ਮੋਹੀਬੀ ਨੇ ਕਿਹਾ ਹੈ ਕਿ ਈਰਾਨ ਨੇ ਅਜਿਹੇ ਹਥਿਆਰ ਬਣਾਏ ਨੇ ਜਿਨ੍ਹਾਂ ਨੇ ਉਹਨਾਂ ਦੀ ਤਾਕਤ ਵਧਾ ਦਿੱਤੀ ਔਰ ਜਿਸ ਦਾ ਇਸਤੇਮਾਲ ਮੌਜੂਦਾ ਦੌਰ ਦੇ ਵਿੱਚ ਤਾਂ ਕਦੇ ਵੀ ਜੰਗ ਦੇ ਵਿੱਚ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਹਥਿਆਰਾਂ ਨੂੰ ਲੈ ਕੇ ਈਰਾਨ ਨੇ ਰਣਨੀਤਕ ਤੌਰ ਦੇ ਉੱਤੇ ਇਹਨਾਂ ਨੂੰ ਵਰਤਣ ਦੀ ਜਿਹੜੀ ਇੱਕ ਰਣਨੀਤੀ ਤਿਆਰ ਕੀਤੀ ਹੈ। IRGC ਦੇ ਬੁਲਾਰੇ ਦੀ ਤਰਫ ਤੋਂ ਇਹ ਚੇਤਾਵਨੀ ਖਤਮ ਅਲ ਅਬਨੀਆ ਦੇ ਸੈਂਟਰਲ ਹੈੱਡਕੁਆਟਰ ਦੇ ਉਸ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੱਲ ਦੇ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਕੁਝ ਦੇਸ਼ਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਫਿਰ ਤੋਂ ਕਾਰਵਾਈ ਸ਼ੁਰੂ ਕਰਨਾ ਚਾਹੁੰਦਾ ਹੈ ਔਰ ਅਮਰੀਕਾ ਜਿਹੜਾ ਉਹ ਈਰਾਨ ਦੇ ਆਂਢੀ ਗੁਆਂਢੀ ਦੇਸ਼ਾਂ ਨੂੰ ਨਾਲ ਲੈ ਕੇ ਈਰਾਨ ਦੇ ਉੱਤੇ ਕਾਰਵਾਈ ਕਰੇਗਾ ਔਰ ਈਰਾਨ ਇਸ ਗੱਲ ਦੇ ਲਈ ਪਹਿਲਾਂ ਹੀ ਚੇਤਾਵਨੀ ਦੇ ਚੁੱਕਿਆ ਬਹਿਰੀਨ ਸਾਊਦੀ ਅਰਬ ਜਾਰਡਨ ਵਰਗੇ ਮੁਲਕਾਂ ਨੂੰ ਕਿ ਅਮਰੀਕਾ ਦਾ ਸਾਥ ਉਹ ਇਹਨਾਂ ਹਮਲਿਆਂ ਦੇ ਵਿੱਚ ਨਾ ਦੇਣ ਔਰ ਖੇਤਰੀ ਜਿਹੜੀ ਸ਼ਾਂਤੀ ਹੈ ਉਸ ਨੂੰ ਬਣਾਈ ਰੱਖਣ। ਉੱਥੇ ਹੀ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਨਸ਼ੀਲੇ ਪਦਾਰਥਾਂ ਦੀ ਕਥਿਤ ਤਸਕਰੀ ਕਰਨ ਵਾਲੇ ਜਹਾਜ਼ਾਂ ਦੇ ਉੱਤੇ ਅਮਰੀਕਾ ਦੇ ਹਾਲੀਆ ਹਵਾਈ ਹਮਲੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਨੇ ਔਰ ਮਨੁੱਖਤਾ ਦੇ ਖਿਲਾਫ ਇਹਨਾਂ ਨੂੰ ਅਪਰਾਧ ਮੰਨਿਆ ਜਾ ਸਕਦਾ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰੈਪਟੋਰੀਅਰ ਬੇਨਸੋਲ ਦੀ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਸਪਤੰਬਰ ਮਹੀਨੇ ਤੋਂ ਕੈਰੇਬੀਅਨ ਤੇ ਪੈਸੇਫਿਕ ਸਮੁੰਦਰੀ ਖੇਤਰਾਂ ਦੇ ਵਿੱਚ ਜਿਹੜੇ ਕਿ ਅਮਰੀਕੀ ਜਲ ਖੇਤਰ ਦੇ ਦਾਇਰੇ ਦੇ ਵਿੱਚ ਨੇ ਉਹਨਾਂ ਦੇ ਵਿੱਚ ਘੱਟੋ ਘੱਟ 68 ਅਮਰੀਕੀ ਹਮਲੇ ਹੋਏ ਨੇ 220 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ। ਸਾਲ ਨੇ ਇਹ ਵੀ ਕਿਹਾ ਹੈ ਕਿ ਬੇਸ਼ੱਕ ਇਹਨਾਂ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਏ ਗਏ ਲੋਕਾਂ ਦੀ ਪਛਾਣ ਪਾਬੰਦੀ ਸ਼ੁਦਾ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਦੇ ਤੌਰ ਦੇ ਉੱਤੇ ਕੀਤੀ ਜਾ ਸਕਦੀ ਹੈ ਪਰ ਅਮਰੀਕਾ ਨੇ ਕੋਈ ਵੀ ਸੁਤੰਤਰ ਹਮਲਾ ਨਹੀਂ ਕੀਤਾ। ਹਾਲਾਂਕਿ ਇਸ ਨੂੰ ਕੌਮਾਂਤਰੀ ਕਾਨੂੰਨ ਦੇ ਤਹਿਤ ਅਮਰੀਕਾ ਦੀ ਆਤਮ ਰੱਖਿਆ ਕਾਰਵਾਈ ਤਾਂ ਨਹੀਂ ਮੰਨਿਆ ਜਾ ਸਕਦਾ। ਇਹ ਰਿਪੋਰਟ ਅਮਰੀਕੀ ਫੌਜ ਦੇ ਉਸ ਬਿਆਨ ਤੋਂ 2 ਦਿਨ ਬਾਅਦ ਆਈ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਕੈਰੇਬੀਅਨ ਸਮੁੰਦਰੀ ਪਾਣੀਆਂ ਦੇ ਵਿੱਚ ਇੱਕ ਜਹਾਜ਼ ਦੇ ਉੱਤੇ ਹਮਲੇ ਦੇ ਵਿੱਚ 4 ਲੋਕ ਮਾਰੇ ਗਏ ਸੀ। ਅਮਰੀਕਾ ਦਾ ਅਕਸਰ ਇਹ ਤਰਕ ਰਹਿੰਦਾ ਹੈ ਕਿ ਉਹ ਜਿਹੜੇ ਸਮੁੰਦਰੀ ਰਸਤੇ ਦੇ ਰਾਹੀਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਮਗਲਿੰਗ ਅਮਰੀਕਾ ਦੇ ਵਿੱਚ ਕੀਤੀ ਜਾਂਦੀ ਹੈ ਉਸ ਨੂੰ ਰੋਕਣ ਦੇ ਲਈ ਇਹ ਕਾਰਵਾਈ ਕਰਦਾ ਹੈ। ਪਾਕਿਸਤਾਨ ਤੋਂ ਅਗਲੀਆਂ ਕੁਝ ਖਬਰਾਂ ਜਿੱਥੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਪਾਰਟੀ ਯਾਨੀ PTI ਦੇ ਕਾਰਕੁਨਾਂ ਦੇ ਖਿਲਾਫ ਕਾਰਵਾਈ ਦੇ ਦਰਮਿਆਨ ਸਾਬਕਾ ਵਿਰੋਧੀ ਧਿਰ ਨੇਤਾ ਖਵਾਜਾ ਫਾਰੂਕ ਅਹਿਮਦ ਸਣੇ ਕਈ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਮੁਜ਼ੱਫਰਾਬਾਦ ਦੇ ਖਵਾਜਾ ਫਾਰੂਕ ਅਹਿਮਦ ਦੇ ਰਿਹਾਇਸ਼ ਦੇ ਉੱਤੇ ਛਾਪਾ ਮਾਰ ਕੇ ਤੇ ਉਹਨਾਂ ਦੇ ਪਾਰਟੀ ਦੇ ਕਈ ਨੇਤਾਵਾਂ ਨੂੰ ਤੇ ਕਾਰਕੁਨਾਂ ਦੇ ਸਣੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਦੱਸ ਦਈਏ ਕਿ ਇਸ ਖਬਰ ਦੀ ਪੁਸ਼ਟੀ ਕਰਦਿਆਂ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮੁਹਿੰਮ ਦੇ ਦਰਮਿਆਨ PTI ਪਾਰਟੀ ਦੇ ਨਾਲ ਜੁੜੇ ਹੋਏ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬੈਠਕ ਦੇ ਦਰਮਿਆਨ ਉਹਨਾਂ ਦਾ ਦਾਅਵਾ ਹੈ ਕਿ ਸ਼ਾਮਲ ਕਈ ਨੇਤਾਵਾਂ ਤੇ ਕਾਰਕੁਨਾਂ ਦੇ ਵਿੱਚ ਜਿਨ੍ਹਾਂ ਚ ਖਵਾਜਾ ਫਾਰੂਕ ਅਹਿਮਦ ਵੀ ਸ਼ਾਮਲ ਸੀ ਪੁਲਿਸ ਦੀ ਮੁਹਿੰਮ ਦੇ ਵਿੱਚ ਅੜਿੱਕਾ ਪਾ ਰਹੇ ਸੀ। ਇਹ ਕਾਰਵਾਈ ਅਜਿਹੇ ਸਮੇਂ ਚ ਕੀਤੀ ਗਈ ਹੈ ਜਦੋਂ PTI ਦੇ ਫਾਊਂਡਰ ਇਮਰਾਨ ਖਾਨ ਦੀ ਰਿਹਾਈ ਦੇ ਲਈ 27 ਸਤੰਬਰ ਨੂੰ ਆਉਂਦੀ ਤਰੀਕ ਦੇ ਵਿੱਚ ਅਗਲੇ ਹਫ਼ਤੇ ਇਸਲਾਮਾਬਾਦ ਦੇ ਵੱਲ ਵਿਰੋਧ ਪ੍ਰਦਰਸ਼ਨ ਕਿਤੇ ਜਾਣ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਪਾਰਟੀ ਦੇ ਕਈ ਕਾਰਕੁਨਾਂ ਦੇ ਦਰਮਿਆਨ ਔਰ PTI ਦੇ ਕੇਂਦਰੀ ਸਕੱਤਰ ਨੇ ਜਿਹੜੇ ਮੀਰ ਅਤੀਕ ਉਹਨਾਂ ਨੇ ਦੱਸਿਆ ਕਿ ਖਵਾਜਾ ਫਾਰੂਕ ਅਹਿਮਦ ਸਣੇ 15 ਲੋਕ ਗ੍ਰਿਫਤਾਰ ਕਰ ਲਏ ਗਏ ਨੇ ਜਿਨ੍ਹਾਂ ਦੀ ਤਰਫ ਤੋਂ 27 ਸਪਤੰਬਰ ਦੀ ਜਿਹੜੀ ਇੱਕ ਰੋਸ ਰੈਲੀ ਹੋਣੀ ਹੈ ਉਸ ਨੂੰ ਲੈ ਕੇ ਵਿਚਾਰ ਚਰਚਾਵਾਂ ਕੀਤੀਆਂ ਜਾ ਰਹੀਆਂ ਸੀ। ਉੱਥੇ ਹੀ ਵੈਸੇ PTI ਦੇ ਸਿਰਫ ਕਾਰਕੁਨ ਹੀ ਨਹੀਂ ਗ੍ਰਿਫਤਾਰ ਕੀਤੇ ਗਏ ਬਲਕਿ ਉੱਧਰ ਦੂਸਰੇ ਪਾਸੇ ਕੱਲ ਦੇ ਦਿਨ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ 2 ਭੈਣਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ PTI ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦੀ ਜੇਲ੍ਹ ਦੀ ਰਿਹਾਈ ਤੋਂ ਮੰਗ ਨੂੰ ਲਾ ਕੇ ਕੀਤੇ ਜਾਣ ਵਾਲੇ ਇਸ ਰੋਸ ਮਾਰਚ ਤੋਂ ਪਹਿਲਾਂ ਵੱਡੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਨੇ। ਹਾਲਾਂਕਿ ਪੁਲਿਸ ਦਾ ਇਹ ਦਾਅਵਾ ਹੈ ਕਿ ਇਸ ਦੇ ਨਾਲ ਜਨਤਕ ਤੌਰ ਦੇ ਉੱਤੇ ਸ਼ਾਂਤੀ ਕਾਇਮ ਰੱਖੀ ਜਾਏਗੀ ਔਰ ਇਸੇ ਦੇ ਤਹਿਤ ਪੁਲਿਸ ਨੂੰ ਇੱਕ ਖਾਸ ਆਰਡੀਨੈਂਸ ਦੇ ਤਹਿਤ ਤਾਕਤ ਵੀ ਦਿੱਤੀ ਗਈ ਹੈ। ਇਸ ਆਰਡੀਨੈਂਸ ਦੇ ਤਹਿਤ ਇਮਰਾਨ ਖਾਨ ਦੀਆਂ 2 ਹੋਰ ਭੈਣਾਂ ਡਾਕਟਰ ਉਜ਼ਮਾ ਖਾਨ ਤੇ ਨੌਰੀਨ ਨਿਆਜ਼ੀ ਨੂੰ 30 ਦਿਨਾਂ ਦੇ ਲਈ ਗ੍ਰਿਫਤਾਰ ਕੀਤਾ ਗਿਆ। ਇੱਕ ਦਿਨ ਪਹਿਲਾਂ ਪੁਲਿਸ ਨੇ ਇਸੇ ਕਾਨੂੰਨ ਦੇ ਤਹਿਤ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੂੰ ਵੀ ਗ੍ਰਿਫਤਾਰ ਕਰਕੇ ਹਿਰਾਸਤ ਦੇ ਵਿੱਚ ਲਿਆ ਸੀ ਤੇ ਉਸ ਨੂੰ ਕੋਟ ਲਖਪਤ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸੀ। ਉੱਥੇ ਹੀ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਕੁਨਾਰ ਤੇ ਪਕਿਤਾ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਇਹਨਾਂ ਹਮਲਿਆਂ ਦੇ ਵਿੱਚ ਅਫਗਾਨ ਨਾਗਰਿਕ ਮਾਰੇ ਗਏ ਨੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਹਨਾਂ ਹਮਲਿਆਂ ਦਾ ਜ਼ਿਕਰ ਕਰਦਿਆਂ ਨੇ ਕਿਹਾ ਕਿ ਅਫਗਾਨ ਦੀ ਸੋਵਰੈਨਿਟੀ ਯਾਨੀ ਸੰਪ੍ਰਭੁਤਾ ਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਤਾਂ ਜਤਾਈ ਜਾ ਸਕਦੀ ਹੈ ਪਰ ਪਾਕਿਸਤਾਨ ਦੀ ਮੌਜੂਦਾ ਸੁਰੱਖਿਆ ਸਮੱਸਿਆਵਾਂ ਨੂੰ ਦਾ ਜਿਹੜਾ ਅੰਦਰੂਨੀ ਸਮੱਸਿਆਵਾਂ ਨੇ ਉਸਦੇ ਲਈ ਅਫਗਾਨਿਸਤਾਨ ਨੂੰ ਕਦੋਂ ਤੱਕ ਪਾਕਿਸਤਾਨ ਜ਼ਿੰਮੇਦਾਰ ਠਹਿਰਾਉਂਦਾ ਰਹੇਗਾ। ਉਹਨਾਂ ਨੇ ਪਾਕਿਸਤਾਨ ਨੂੰ ਆਪਣੀ ਨੀਤੀਆਂ ਦੀ ਸਮੀਖਿਆ ਕਰਨ ਤੇ ਅਫਗਾਨਿਸਤਾਨ ਦੇ ਨਾਲ ਇੱਕ ਚੰਗੇ ਗੁਆਂਢੀ ਦੇ ਤੌਰ ਦੇ ਉੱਤੇ ਸੰਬੰਧ ਸਥਾਪਿਤ ਕਰਨ ਦੀ ਅਪੀਲ ਕੀਤੀ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਐਤਵਾਰ ਰਾਤ ਪਾਕਿਸਤਾਨ ਦੀ ਫੌਜ ਨੇ ਕੁਨਾਰ ਤੇ ਪਕਿਤਾ ਸੂਬਿਆਂ ਦੇ ਵਿੱਚ ਆਮ ਲੋਕਾਂ ਦੇ ਇਲਾਕਿਆਂ ਦੇ ਉੱਤੇ ਘਰਾਂ ਦੇ ਉੱਤੇ ਬੰਬਾਰੀ ਕੀਤੀ ਸੀ। ਤਾਲਿਬਾਨ ਸ਼ਾਸਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਇਸ ਹਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਚ ਪਾਕਿਸਤਾਨ ਨੂੰ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ ਜਾਏਗਾ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਭਾਰਤ ਤੇ ਨਿਊਜ਼ੀਲੈਂਡ ਦੇ ਦਰਮਿਆਨ ਫ੍ਰੀ ਟ੍ਰੇਡ ਡੀਲ ਯਾਨੀ FTA ਹੁਣ 20 ਅਕਤੂਬਰ ਤੋਂ ਲਾਗੂ ਹੋਏਗਾ। ਵਣਜ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਨਵੀਂ ਦਿੱਲੀ ਦੇ ਵਿੱਚ ਪੱਤਰਕਾਰਾਂ ਨੂੰ ਇਸ ਦੇ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕਦਮ ਦੇ ਨਾਲ ਦੋਵੇਂ ਮੁਲਕਾਂ ਦੇ ਵਿੱਚ ਦਵੱਲੇ ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ। ਉਹਨਾਂ ਦੱਸਿਆ ਕਿ 27 ਅਪ੍ਰੈਲ ਨੂੰ ਸਹੀਬੰਦ ਹੋਇਆ ਇਹ ਸਮਝੌਤਾ ਲਾਗੂ ਹੁੰਦਿਆਂ ਸਾਰ ਨਿਊਜ਼ੀਲੈਂਡ ਦੇ ਵਿੱਚ ਹੋਣ ਵਾਲੀ ਭਾਰਤ ਦੀ 100% ਬਰਾਮਦ ਨੂੰ ਟੈਕਸ ਫ੍ਰੀ ਕੈਟੇਗਰੀ ਦੇ ਵਿੱਚ ਲਿਆ ਜਾਏਗਾ। ਇਹ ਸਮਝੌਤਾ ਅਗਲੇ 15 ਸਾਲਾਂ ਦੇ ਵਿੱਚ ਨਿਊਜ਼ੀਲੈਂਡ ਤੋਂ ਭਾਰਤ ਦੇ ਵਿੱਚ 20 ਅਰਬ ਅਮਰੀਕੀ ਡਾਲਰ US ਡਾਲਰ ਦੇ ਵੱਡੇ ਨਿਵੇਸ਼ ਦਾ ਰਾਹ ਵੀ ਖੋਲਦਾ ਹੈ। ਕਿਹਾ ਕਿ ਅਸੀਂ ਆਪਣੀ ਦਵੱਲੀ ਆਰਥਿਕ ਭਾਈਵਾਲੀ ਦੇ ਵਿੱਚ ਅਗਲੇ ਅਹਿਮ ਪੜਾਅ ਨੂੰ ਅੱਗੇ ਵਧਾ ਰਹੇ ਹਾਂ। ਫ੍ਰੀ ਟ੍ਰੇਡ ਡੀਲ 20 ਅਕਤੂਬਰ 2026 ਨੂੰ ਦੁਸਹਿਰੇ ਦੇ ਸ਼ੁਭ ਮੌਕੇ ਦੇ ਉੱਤੇ ਲਾਗੂ ਹੋ ਜਾਏਗੀ ਔਰ ਨਿਊਜ਼ੀਲੈਂਡ ਦੇ ਨਾਲ ਮਜ਼ਬੂਤ ਆਰਥਿਕ ਸਾਂਝ ਨੂੰ ਜਿਹੜਾ ਅਗਲੇ ਗੇੜ ਦੇ ਵਿੱਚ ਵਧਾਉਣ ਦੇ ਲਈ ਪਿਊਸ਼ ਗੋਇਲ ਨਿਊਜ਼ੀਲੈਂਡ ਦਾ ਦੌਰਾ ਵੀ ਕਰਨਗੇ। ਪਰ ਇਸ ਤੋਂ ਪਹਿਲਾਂ ਪਿਊਸ਼ ਗੋਇਲ ਨੇ ਕਿਹਾ ਕਿ ਕੈਨੇਡਾ ਦੇ ਨਾਲ ਆਰਥਿਕ ਭਾਈਵਾਲੀ ਨੂੰ ਲੈ ਕੇ ਸਮਝੌਤਾ ਅੱਗੇ ਵਧ ਰਿਹਾ। 5 ਅਕਤੂਬਰ ਤੋਂ ਇਸ ਗੱਲਬਾਤ ਦਾ ਅਗਲਾ ਦੌਰ ਸ਼ੁਰੂ ਹੋਣਾ। ਅਗਲੇ 90 ਦਿਨਾਂ ਦੇ ਵਿੱਚ ਭਾਰਤ ਕੈਨੇਡਾ ਦੇ ਲਈ ਕਾਫੀ ਅਹਿਮ ਇਹ ਦੋਵੇਂ ਦੇਸ਼ਾਂ ਦੇ ਲਈ ਮੰਨੇ ਜਾ ਰਹੇ ਨੇ ਇਹ ਦਿਨ, ਕਿਉਂਕਿ ਦੋਵਾਂ ਮਿਲਕਾਂ ਦੇ ਦਰਮਿਆਨ ਗੱਲਬਾਤ ਦਾ ਚੌਥਾ ਗੇੜ 18 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਮੁਕੰਮਲ ਹੋਇਆ ਸੀ ਤੇ ਹੁਣ 5ਵਾਂ ਗੇੜ 5 ਅਕਤੂਬਰ ਤੋਂ ਸ਼ੁਰੂ ਹੋਣਾ। ਔਰ ਜਿਵੇਂ ਹੀ ਇਹ ਗੱਲਬਾਤ ਦੇ ਗੇੜ ਖਤਮ ਹੁੰਦੇ ਨੇ ਇਹ ਅਲੱਗ ਅਲੱਗ ਸਟੇਜਿਸ ਦੇ ਵਿੱਚ ਸਮਝੌਤੇ ਦੀਆਂ ਅਲੱਗ ਅਲੱਗ ਹੱਦਾਂ ਮਦਾਂ ਤੈਅ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਉਸ ਤੋਂ ਬਾਅਦ ਭਾਰਤ ਕੈਨੇਡਾ ਫ੍ਰੀ ਟ੍ਰੇਡ ਡੀਲ ਵੀ ਲਾਗੂ ਹੋ ਸਕਦੀ ਹੈ। ਉੱਥੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਦੇ ਵਿਰੁੱਧ ਸੁਲਤਾਨਪੁਰ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪੈਂਡਿੰਗ ਮਾਨਹਾਨੀ ਦੇ ਕੇਸ ਦੇ ਵਿੱਚ ਕੱਲ੍ਹ ਦੇ ਦਿਨ ਅਹਿਮ ਬਹਿਸ ਸ਼ੁਰੂ ਹੋਈ। ਸ਼ਿਕਾਇਤਕਰਤਾ ਤੇ ਭਾਜਪਾ ਨੇਤਾ ਵਿਜੇ ਮਿਸ਼ਰਾ ਨੇ ਦਲੀਲ ਦਿੱਤੀ ਕਿ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਅਦਾਲਤ ਦੇ ਵਿੱਚ ਆਪਣੀਆਂ ਦਲੀਲਾਂ ਦਿੱਤੀਆਂ ਪਰ ਕਾਰਵਾਈ ਮੁਕੰਮਲ ਨਹੀਂ ਹੋ ਸਕੀ। ਰਾਹੁਲ ਗਾਂਧੀ ਦੀ ਤਰਫ ਤੋਂ ਵਕੀਲ ਨੇ ਦੱਸਿਆ ਕਿ ਵਿਸ਼ੇਸ਼ ਅਦਾਲਤ ਦੇ ਵਧੀਕ ਸਿਵਲ ਜੱਜ ਨੇ ਇਸ ਮਾਮਲੇ ਦੇ ਵਿੱਚ ਬਾਕੀ ਰਹਿੰਦੀ ਬਹਿਸ ਦੇ ਲਈ ਹੁਣ 29 ਸਪਤੰਬਰ ਦੀ ਤਰੀਕ ਤੈਅ ਕੀਤੀ ਹੈ। ਰਾਹੁਲ ਗਾਂਧੀ ਦੇ ਉੱਤੇ ਪ੍ਰਧਾਨ ਮੰਤਰੀ ਤੇ ਭਾਜਪਾ ਦੀ ਮਾਨਹਾਨੀ ਕਰਨ ਦਾ ਇਹ ਮੁਕੱਦਮਾ ਜਿਹੜਾ ਉੱਤਰ ਪ੍ਰਦੇਸ਼ ਦੇ ਇੱਕ ਭਾਜਪਾਈ ਨੇਤਾ ਦੀ ਤਰਫ ਤੋਂ ਦਾਇਰ ਕੀਤਾ ਗਿਆ ਸੀ। ਉਧਰ ਦਿੱਲੀ ਦੇ ਵਿੱਚ 2020 ਦੇ ਦੰਗਿਆਂ ਦੇ ਮਾਮਲੇ ਦੇ ਵਿੱਚ ਯੂਆਪਾ ਦੇ ਤਹਿਤ ਦਰਜ ਕੇਸ ਦੇ ਵਿੱਚ ਕਾਰਕੁਨ ਉਮਰ ਖਾਲਿਦ ਤੇ ਸ਼ਰਜ਼ੀਲ ਇਮਾਮ ਦੀਆਂ ਜ਼ਮਾਨਤ ਅਰਜ਼ੀਆਂ ਦੇ ਉੱਤੇ ਸੁਣਵਾਈ ਦਿੱਲੀ ਹਾਈ ਕੋਰਟ ਨੇ 30 ਸਪਤੰਬਰ ਦੇ ਲਈ ਹੁਣ ਸੂਚੀਬੱਧ ਕੀਤੀ ਹੈ। ਜਸਟਿਸ ਪ੍ਰਤਿਭਾ ਐਮ ਸਿੰਘ ਤੇ ਜਸਟਿਸ ਦਿਨੇਸ਼ ਭੱਟ ਨੇ ਦਿੱਲੀ ਪੁਲਿਸ ਦੇ ਵਕੀਲ ਦੀ ਤਰਫ ਤੋਂ ਸੁਣਵਾਈ ਮੁਲਤਵੀ ਕਰਨ ਦੇ ਮੰਗ ਦੇ ਉੱਤੇ ਹੁਣ ਤਰੀਕ ਅੱਗੇ ਪਾ ਦਿੱਤੀ। ਦੱਸ ਦਈਏ ਕਿ ਕਿਹਾ ਗਿਆ ਕਿ ਸਿਹਤ ਕਾਰਨਾਂ ਕਰਕੇ ਦੋਵੇਂ ਜਿਨ੍ਹਾਂ ਦੇ ਖਿਲਾਫ ਉਮਰ ਖਾਲਿਦ ਤੇ ਸ਼ਰਜ਼ੀਲ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੈ ਉਹ ਹਾਜ਼ਰ ਨਹੀਂ ਰਹਿ ਸਕਦੇ। ਖਾਲਿਦ ਤੇ ਇਮਾਮ ਨੇ ਹੇਠਲੀ ਅਦਾਲਤ ਵੱਲੋਂ 3ਵੀ ਵਾਰ ਜ਼ਮਾਨਤ ਅਰਜ਼ੀਆਂ ਰੱਦ ਕੀਤੇ ਜਾਣ ਤੋਂ ਬਾਅਦ ਹੀ ਹਾਈ ਕੋਰਟ ਦਾ ਰੁੱਖ ਕੀਤਾ ਸੀ। ਖਾਲਿਦ ਤੇ ਇਮਾਮ ਨੂੰ ਦੰਗਿਆਂ ਦੇ ਸਾਜਿਸ਼ ਘਾੜੇ ਕਰਾਰ ਦਿੰਦਿਆਂ ਹੋਇਆਂ ਯੂਆਪਾ ਦੇ ਤਹਿਤ ਕੇਸ ਦਰਜ ਕਰਕੇ ਜੇਲ੍ਹ ਦੇ ਵਿੱਚ ਬੰਦ ਰੱਖਿਆ ਜਾ ਰਿਹਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਇਹ ਕਹਿ ਰਹੇ ਨੇ ਕਿ ਉਮਰ ਖਾਲਿਦ ਤੇ ਸ਼ਰਜ਼ੀਲ ਦੀ ਗੱਲ ਵੀ ਸੁਣਾਈ ਨਹੀਂ ਦੇ ਰਹੀ ਔਰ ਮੀਡੀਆ ਤੱਕ ਨੂੰ ਇਸ ਮਾਮਲੇ ਦੇ ਵਿੱਚ ਖੁੱਲ੍ਹ ਕੇ ਰਿਪੋਰਟਿੰਗ ਨਹੀਂ ਕਰਨ ਦਿੱਤੀ ਜਾ ਰਹੀ। ਉਧਰ ਹੈਦਰਾਬਾਦ ਦੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਯਾਨੀ IIIT ਦੇ ਨਾ ਜ਼ੁਲਮ ਨਾ ਖਮੋਸ਼ੀ ਨਾਮ ਦੀ ਜਥੇਬੰਦੀ ਦੇ ਨਾਲ ਜੁੜੇ 8 ਵਿਦਿਆਰਥੀਆਂ ਨੂੰ ਡਿਸਿਪਲਿਨਰੀ ਕਾਰਵਾਈ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਇੰਸਟੀਚਿਊਟ ਦਾ ਕਹਿਣਾ ਹੈ ਕਿ ਇਹ ਗਰੁੱਪ ਅਧਿਕਾਰਤ ਨਹੀਂ ਹੈ। ਇਹ ਗਰੁੱਪ ਕੈਂਪਸ ਦੇ ਵਿੱਚ ਜਾਤੀ, ਮੈਰਿਟ ਤੇ ਸਿਆਸਤ ਵਰਗੇ ਕਈ ਮੁੱਦਿਆਂ ਦੇ ਉੱਤੇ ਚਰਚਾਵਾਂ ਕਰਦਾ ਹੈ ਤੇ ਪਿਛਲੇ ਕਈ ਸਮੇਂ ਤੋਂ ਚਰਚਾਵਾਂ ਵਿਦਿਆਰਥੀਆਂ ਦੇ ਦਰਮਿਆਨ ਜਿਵੇਂ ਗੋਸ਼ਟੀਆਂ ਕਹਿ ਲੈਂਦੇ ਹਾਂ ਉਹ ਕਰਵਾਉਂਦੇ ਆ ਰਹੇ ਨੇ। ਇਸ ਮੰਚ ਨੇ 18 ਸਤੰਬਰ ਨੂੰ ਜੇਲ੍ਹ ਦੇ ਵਿੱਚ ਬੰਦ ਕਾਰਕੁਨ ਉਮਰ ਖਾਲਿਦ ਦੇ ਬਾਰੇ ਵੀ ਡਾਕੂਮੈਂਟਰੀ ਦਿਖਾਉਣ ਦਾ ਇੱਕ ਪ੍ਰੋਗਰਾਮ ਉਲੀਕਿਆ ਸੀ ਜਿਸ ਨੂੰ ਸੈਂਸਰ ਬੋਰਡ ਦੇ ਇਤਰਾਜ਼ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ। ਉੱਥੇ ਹੀ ਭਾਰਤ ਪੰਜਾਬ ਦੇ ਨਾਲ ਜੁੜੀ ਹੋਈ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਡੇਰਾ ਬਾਬਾ ਨਾਨਕ 'ਚ ਸਥਿਤੀ ਉਸ ਸਮੇਂ ਤਣਾਅ ਵਾਲੀ ਬਣ ਗਈ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਜਾ ਰਹੀ ਸਿੱਖ ਸੰਗਤ ਨੂੰ BSF ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਕੌਮਾਂਤਰੀ ਸਰਹੱਦ ਦੇ ਉੱਤੇ ਲਾਈਨ ਜ਼ੀਰੋ ਦੇ ਵੱਲ ਅੱਗੇ ਵਧਣ ਤੋਂ ਰੋਕ ਦਿੱਤਾ। ਭਾਰਤ ਤੇ ਪਾਕਿਸਤਾਨ ਦੀ ਸੰਗਤ ਨੇ ਪਾਕਿਸਤਾਨ ਦੇ ਨਰੋਵਾਲ ਜ਼ਿਲ੍ਹੇ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਂਦੇ ਵਿਸ਼ੇਸ਼ ਲਾਂਘੇ ਨੂੰ ਮੁੜ ਖੋਲਣ ਦੇ ਲਈ ਲਾਈਨ ਜ਼ੀਰੋ ਦੇ ਉੱਤੇ ਅਰਦਾਸ ਕਰਨ ਦੀ ਯੋਜਨਾ ਬਣਾਈ ਸੀ। ਭਾਰਤ ਵਾਲੇ ਪਾਸਿਓਂ ਗਿਆਨੀ ਗੜਗੱਜ ਦੇ ਸੱਦੇ ਦੇ ਉੱਤੇ ਮੁੱਖ ਤੌਰ ਤੇ ਡੇਰਾ ਬਾਬਾ ਨਾਨਕ ਤੇ ਆਸ ਪਾਸ ਦੇ ਸਰਹੱਦੀ ਇਲਾਕਿਆਂ ਦੇ ਸਿੱਖ ਭਾਈਚਾਰੇ ਦੇ ਲੋਕ ਹੀ ਲਾਈਨ ਜ਼ੀਰੋ ਦੇ ਵੱਲ ਵਧਣ ਦੇ ਲਈ ਅੱਗੇ ਜਾ ਰਹੇ ਸੀ ਪਰ ਪਾਕਿਸਤਾਨ ਵਾਲੇ ਪਾਸੇ ਲਾਈਨ ਦੇ ਉੱਤੇ ਪਹੁੰਚਣ ਤੇ ਉਹਨਾਂ ਦਾ ਸਰਹੱਦ ਦੇ ਦੋਵੇਂ ਪਾਸਿਆਂ ਦੇ ਸਿੱਖਾਂ ਦੀਆਂ ਇੱਛਾਵਾਂ ਦੇ ਮੁਤਾਬਕ ਕਰਤਾਰਪੁਰ ਸਾਹਿਬ ਨੂੰ ਜਾਂਦੇ ਲਾਂਘੇ ਨੂੰ ਖੁਲਵਾਉਣ ਦੀ ਅਰਦਾਸ ਕਰਨ ਦਾ ਇੱਕ ਮਕਸਦ ਸੀ ਜਿਸ ਨੂੰ ਮੌਕੇ ਤੇ ਰੋਕ ਦਿੱਤਾ ਗਿਆ। ਵੈਸੇ ਭਾਰਤ ਪਾਕਿਸਤਾਨ ਦੇ ਭਾਰਤ ਦੇ ਨਾਲ ਜੁੜੀਆਂ ਪੰਜਾਬ ਦੇ ਨਾਲ ਜੁੜੀਆਂ ਅਗਲੀਆਂ ਖਬਰਾਂ ਜਿਹੜੀਆਂ ਨੇ ਉਹ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਸਾਂਝੀ ਕਰਨਗੇ। ਆਓ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਰੁੱਖ ਕਰਦੇ ਹਾਂ ਜਿੱਥੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੀ ਅਮਰੀਕਾ ਦੇ ਉਸ ਵਿੱਚ ਨੇ। ਸੰਯੁਕਤ ਰਾਸ਼ਟਰ ਦਾ ਜਿਹੜਾ ਜਨਰਲ ਮਹਾਸਭਾ ਦਾ ਇਜਲਾਸ ਚੱਲ ਰਿਹਾ ਉਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਇਸ ਦਰਮਿਆਨ ਐਂਥਨੀ ਐਲਬਨੀਜ਼ ਦੀਆਂ ਦਵੱਲੀਆਂ ਮੁਲਾਕਾਤਾਂ ਵੀ ਹੋ ਰਹੀਆਂ ਨੇ। AI ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਕੰਪਨੀਆਂ ਦੇ ਤਰਫ ਦੇ ਉੱਤੇ ਜਿਹੜੇ ਕਾਨੂੰਨ ਆਸਟ੍ਰੇਲੀਆ ਦੇ ਵਿੱਚ ਸਖਤੀ ਦੇ ਨਾਲ ਲਾਗੂ ਕਰਨੇ ਨੇ ਉਸ ਨੂੰ ਲੈ ਕੇ ਤਾਂ ਗੱਲਾਂ ਬਾਤਾਂ ਤੁਰੀਆਂ ਹੀ ਨੇ। ਔਰ ਇਸ ਦਰਮਿਆਨ ਆਸਟ੍ਰੇਲੀਆ ਨੇ ਜਿਹੜੇ 22 ਹੋਰਨਾਂ ਦੇਸ਼ਾਂ ਦੇ ਨਾਲ ਰਲ ਕੇ AI ਦੇ ਬੇਹਿਸਾਬ ਤਰੀਕੇ ਦੇ ਨਾਲ ਹੋ ਰਹੇ ਵਿਕਾਸ ਨੂੰ ਨੱਥ ਪਾਉਣ ਦੇ ਲਈ ਇੱਕ ਸਮਝੌਤਾ ਤਾਂ ਨਹੀਂ ਬਲਕਿ ਇੱਕ ਅਰਜ਼ੀ ਦੇ ਉੱਤੇ ਹਸਤਾਖਰ ਕੀਤੇ ਨੇ। ਇਹਨਾਂ ਸਾਰੇ ਦੇਸ਼ਾਂ ਦੀ ਤਰਫ ਤੋਂ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਹੀ AI ਦੇ ਆਉਣ ਵਾਲੇ ਦਿਨਾਂ ਦੇ ਵਿੱਚ ਪੈਦਾ ਹੋ ਰਹੇ ਖਤਰਿਆਂ ਨੂੰ ਲੈ ਕੇ ਆਪਣੀ ਗੱਲਬਾਤ ਜਿਹੜੀ ਹੈ UNGA ਯਾਨੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਰੱਖੀ ਜਾਏਗੀ। ਇਹਨਾਂ 22 ਦੇਸ਼ਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਵੱਧ ਰਹੇ ਖਤਰੇ ਨੂੰ ਰੋਕਣ ਦੇ ਲਈ ਹੁਣੇ ਤੋਂ ਕਦਮ ਚੁੱਕਣੇ ਹੋਣਗੇ। ਇਸ ਤੋਂ ਪਹਿਲਾਂ ਅਮਰੀਕੀ ਸਕੱਤਰ ਜਨਰਲ ਨੇ ਜਿਹੜੇ ਸਕੱਤਰ ਕਹਿ ਸਕਦੇ ਹਾਂ ਜਾਂ ਖਜ਼ਾਨਾ ਮੰਤਰੀ ਕਹਿ ਸਕਦੇ ਹਾਂ ਉੱਥੋਂ ਦੇ ਸਕੌਟ ਬੇਸੈਂਟ ਉਹਨਾਂ ਨੇ ਇਹ ਸਲਾਹ ਦਿੱਤੀ ਸੀ ਕਿ ਅਮਰੀਕਾ ਤੇ ਚੀਨ ਨੂੰ ਹੀ ਰਲ ਕੇ ਇੱਕ ਅਜਿਹਾ ਸਿਸਟਮ ਅਲਰਟ ਸਿਸਟਮ ਅਸਟੈਬਲਿਸ਼ ਕਰਨਾ ਹੋਏਗਾ ਜਿਹੜਾ ਕਿ AI ਦੇ ਨਾਲ ਜੁੜੇ ਹੋਏ ਖਤਰਿਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੀ ਚੇਤਾਵਨੀਆਂ ਨੇ ਉਹਨਾਂ ਨੂੰ ਇੱਕ ਦੂਸਰੇ ਨੂੰ ਦੱਸ ਸਕੇ। ਵੈਸੇ ਅਮਰੀਕਾ ਤੇ ਚੀਨ ਅੱਜ ਦੀ ਤਰੀਕ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਇੱਕ ਦੂਸਰੇ ਦੇ ਨਾਲ ਭਿੜ ਰਹੇ ਨੇ ਔਰ ਦੋਹਾਂ ਦੇਸ਼ਾਂ ਦੀ ਗਲੋਬਲ ਡੋਮੀਨੈਂਸ ਹੈ। ਕਿਸੇ ਹੋਰ ਦੇਸ਼ ਦੇ AI ਦੀ ਇਸ ਖੇਤਰ ਦੇ ਵਿੱਚ ਇਹਨਾਂ ਦੇ ਨੇੜੇ ਤੇੜੇ ਵੀ ਢੁੱਕਦੇ ਨਜ਼ਰ ਨਹੀਂ ਆ ਰਹੇ। ਜਾਪਾਨ, ਜਰਮਨੀ, ਸਾਊਥ ਕੋਰੀਆ, ਰੂਸ ਤੇ ਭਾਰਤ ਵਰਗੇ ਦੇਸ਼ ਅਮਰੀਕਾ ਤੇ ਚੀਨ ਦੇ ਹਾਲੇ ਨੇੜੇ ਤੇੜੇ ਵੀ ਨਹੀਂ ਨੇ। ਅਜਿਹੇ ਦੇ ਵਿੱਚ ਆਸਟ੍ਰੇਲੀਆ ਦੀ ਤਰਫ ਤੋਂ ਕੈਨੇਡਾ, ਫਿਨਲੈਂਡ, ਨਾਰਵੇ, ਸਿੰਗਾਪੁਰ, ਯੂਰਪੀ ਯੂਨੀਅਨ ਦੇ ਜਿਹੜੇ ਹੋਰ ਦੇਸ਼ ਨੇ ਉਹਨਾਂ ਦੇ ਨਾਲ ਰਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ AI ਨੂੰ ਕਿਵੇਂ ਕੰਟਰੋਲ ਕੀਤਾ ਜਾਵੇ, ਇਸ ਇੰਡਸਟਰੀ ਦੇ ਵਿੱਚ ਕੌਮਾਂਤਰੀ ਕਾਨੂੰਨ ਕਿੱਦਾਂ ਦੇ ਲਾਗੂ ਕੀਤੇ ਜਾਣ, ਇਹਦੇ ਪੋਟੈਂਸ਼ੀਅਲ ਖਤਰੇ ਕਿਹੜੇ ਨੇ, ਉਹਨਾਂ ਦੇ ਉੱਤੇ ਚਰਚਾਵਾਂ ਕੀਤੀਆਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਜਿਹੜੀਆਂ ਅਲੱਗ ਅਲੱਗ ਖੇਤਰ ਦੇ ਜਿਹੜੇ ਤਕਨੀਕ ਖੇਤਰ ਦੀਆਂ ਕੰਪਨੀਆਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਪ੍ਰਮੁੱਖ ਨੇ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਸੀ। ਐਂਥਨੀ ਐਲਬਨੀਜ਼ ਚਾਹੁੰਦੇ ਨੇ ਕਿ ਅਮਰੀਕਾ ਤੇ ਚੀਨ ਰਲ ਕੇ AI ਡਿਵੈਲਪਮੈਂਟ ਦੇ ਵਿੱਚ ਕੰਮ ਕਰਨ। ਇਸ ਤੋਂ ਪਹਿਲਾਂ ਐਂਥਰੋਪਿਕ ਦੇ ਚੀਫ ਡਾਰੀਓ ਅਮਾਡੋਈ, ਉਹਨਾਂ ਦੇ ਨਾਲ ਓਪਨ AI ਦੇ ਸੈਮ ਆਲਟਮੈਨ, ਸਪੇਸ ਐਕਸ ਦੇ ਐਲਨ ਮਸਕ ਤੇ ਗੂਗਲ ਕੰਪਨੀ ਦੀ ਤਰਫ ਤੋਂ ਰਲ ਕੇ ਇੱਕ ਸਮਝੌਤਾ ਕੀਤਾ ਗਿਆ ਸੀ। ਇੱਕ ਕਿਸਮ ਦਾ ਇੱਕ ਗੁਪਤ ਸਮਝੌਤਾ ਦੱਸਿਆ ਗਿਆ ਸੀ। ਵੈਸੇ ਲੰਘੀ ਕੱਲ ਇਸ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਇਹ ਕੰਪਨੀਆਂ ਖੁਦ ਹੀ ਚਾਹੁੰਦੀਆਂ ਨੇ ਕਿ ਏਆਈ ਨੂੰ ਕੰਟਰੋਲ ਇਹ ਆਪ ਹੀ ਕਰ ਲੈਣ ਇਸ ਤੋਂ ਪਹਿਲਾਂ ਕਿ ਕੋਈ ਦੇਸ਼ ਜਾਂ ਕਈ ਦੇਸ਼ ਰਲ ਕੇ ਇਹਨਾਂ ਦੇ ਖਿਲਾਫ ਪਾਬੰਦੀਆਂ ਲਾਗੂ ਕਰਨ। ਉਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਯੂਰਪੀ ਯੂਨੀਅਨ ਦੀ ਪ੍ਰਮੁੱਖ ਉਰਸੁਲਾ ਵੌਨ ਡੇਰ ਲਿਓਨ ਦੇ ਨਾਲ ਵੀ ਮੁਲਾਕਾਤ ਹੋਈ। ਜਨਰਲ ਅਸੈਂਬਲੀ ਸੈਸ਼ਨ ਤੋਂ ਇਲਾਵਾ ਉਹਨਾਂ ਨੇ ਚੀਨ, ਕ੍ਰਿਟੀਕਲ ਮਿਨਰਲ, ਏਆਈ ਤੇ ਫ੍ਰੀ ਟ੍ਰੇਡ ਵਰਗੇ ਕਈ ਮਸਲਿਆਂ ਦੇ ਉੱਤੇ ਜਿਹੜੀ ਯੂਰਪੀ ਯੂਨੀਅਨ ਦੀ ਯੂਰਪੀ ਕਮਿਸ਼ਨ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਤੇ ਦੂਸਰੇ ਪਾਸੇ ਯੂਰਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਅੰਤੋਨੀਓ ਕੋਸਤਾ ਦੇ ਨਾਲ ਗੱਲਬਾਤ ਕੀਤੀ। ਤਿੰਨਾਂ ਜਾਣਿਆਂ ਨੇ ਰਲ ਕੇ ਜੀਓਪੋਲੀਟੀਕਲ ਮੁੱਦਿਆਂ ਦੇ ਉੱਤੇ, ਖਾਸ ਤੌਰ ਦੇ ਉੱਤੇ ਯੂਕਰੇਨ ਨੂੰ ਆਪਣੀ ਹਮਾਇਤ ਹੋਰ ਵੀ ਅੱਗੇ ਵਧਾਉਣ ਤੇ ਮਜ਼ਬੂਤ ਕਰਨ ਦੇ ਜਿਹੜੇ ਸੁਨੇਹੇ ਆਪਸ ਦੇ ਵਿੱਚ ਸਾਂਝੇ ਕੀਤੇ, ਸਹਿਮਤੀ ਜਤਾਈ। ਔਰ ਮੱਧ ਪੂਰਬ ਦੇ ਵਿੱਚ ਇਰਾਨ ਦੇ ਆਲੇ ਦੁਆਲੇ ਦੇ ਖੇਤਰ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ, ਚੀਨ ਦੇ ਦੁਆਰਾ ਪੈਸੇਫਿਕ ਸਮੁੰਦਰੀ ਖੇਤਰਾਂ ਦੇ ਵਿੱਚ ਕਿਸ ਕਿਸਮ ਦੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ, ਇਹਨਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ। ਦੱਸ ਦਈਏ ਕਿ ਇਹਨਾਂ ਚਰਚਾਵਾਂ ਦੇ ਵਿੱਚ ਯੂਰਪੀ ਯੂਨੀਅਨ ਤੇ ਆਸਟ੍ਰੇਲੀਆ ਆਪਸ ਦੇ ਵਿੱਚ ਕ੍ਰਿਟੀਕਲ ਰੋ ਮਿਨਰਲ ਤੇ ਇੱਕ ਸਮਝੌਤੇ ਦੇ ਉੱਤੇ ਪਹੁੰਚ ਸਕਦੇ ਨੇ। ਹਾਲਾਂਕਿ ਇਸ ਕਿਸਮ ਦਾ ਕੋਈ ਸਮਝੌਤਾ ਹਾਲੇ ਤੱਕ ਨਹੀਂ ਕੀਤਾ ਗਿਆ, ਪਰ ਇਸ ਨੂੰ ਸਿਰਫ ਏਜੰਡੇ ਦੇ ਵਿੱਚ ਲਿਆਂਦਾ ਗਿਆ। ਇਸ ਤੋਂ ਇਲਾਵਾ ਯੂਰਪੀ ਯੂਨੀਅਨ ਤੇ ਆਸਟ੍ਰੇਲੀਆ ਦੀ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਲਈ ਤੇ ਇਸ ਦੇ ਵਿੱਚ ਕੈਨੇਡਾ ਨੂੰ ਇੱਕ ਮੈਂਬਰ ਬਣਾ ਕੇ ਇੱਕ ਤ੍ਰਿਕੋਣੀ ਜਿਹੜੀ ਇੱਕ ਕਿਸਮ ਦੀ ਇੱਕ ਸਾਂਝ ਡਿਵੈਲਪ ਕਰਨ ਦੇ ਲਈ ਚਰਚਾਵਾਂ ਕੀਤੀਆਂ ਗਈਆਂ ਨੇ। ਉੱਥੇ ਸਿਡਨੀ ਦੇ ਵਿੱਚ ਘਰਾਂ ਦੀਆਂ ਕੀਮਤਾਂ ਇੰਨੀਆਂ ਵੱਧ ਰਹੀਆਂ ਨੇ ਕਿ ਜਦੋਂ ਇੰਗਲਿਸ਼ ਸਪੀਕਿੰਗ ਮਾਰਕੀਟ ਦੀ ਗੱਲ ਆਉਂਦੀ ਹੈ ਤਾਂ ਸਿਡਨੀ ਦੂਸਰਾ ਐਸਾ ਸ਼ਹਿਰ ਹੈ ਜਿਸਨੂੰ ਗਲੋਬਲ ਮਾਰਕੀਟ ਦੇ ਵਿੱਚ ਕਿਫਾਇਤੀ ਘਰਾਂ ਦੀ ਮਾਰਕੀਟ ਚ ਦੂਰ ਦੂਰ ਤੱਕ ਦੇਖਿਆ ਨਹੀਂ ਜਾ ਸਕਦਾ, ਦੂਸਰੇ ਨੰਬਰ ਦੇ ਉੱਤੇ ਆਉਂਦਾ ਸਭ ਤੋਂ ਮਹਿੰਗੇ ਘਰਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਰਹਿਣ ਸਹਿਣ ਦੇ ਖਰਚ ਦੇ ਵਿੱਚ। ਦੱਸ ਦਈਏ ਕਿ ਇਸ ਬਾਬਤ ਅਰਬਨ ਪਾਲਿਸੀ ਦੀ ਤਰਫ ਤੋਂ, ਇੱਕ ਥਿੰਕ ਟੈਂਕ ਹੈ ਇਹਨਾਂ ਦੀ ਤਰਫ ਤੋਂ, ਇਹ ਗੱਲ ਦੱਸੀ ਗਈ ਹੈ ਸਿਡਨੀ ਦੇ ਨਾਲ ਜੁੜੀ ਹੋਈ ਕਮੇਟੀ ਦੇ ਹਵਾਲੇ ਦੇ ਨਾਲ ਅਖਬਾਰ ਡੇਲੀ ਟੈਲੀਗ੍ਰਾਫ ਦੇ ਵਿੱਚ, ਕਿ ਸਿਡਨੀ ਹੀ ਵਾਹਦ ਉਹਨਾਂ ਕੁੱਝ ਸ਼ਹਿਰਾਂ ਦੇ ਵਿੱਚ ਆ ਚੁੱਕਿਆ ਜਿੱਥੇ ਘਰਾਂ ਦੀ ਜਿਹੜੀ ਔਸਤ ਆਮਦਨੀ ਹੈ ਉਸ ਦੇ ਨਾਲੋਂ 14 ਗੁਣਾ ਮਹਿੰਗੇ ਘਰ ਇੱਥੇ ਮਿਲ ਰਹੇ ਨੇ, ਔਰ ਖਰਚੇ ਜਿਹੜੇ ਨੇ ਉਹ ਵੀ ਇੱਕ ਗਲੋਬਲ ਸਿਟੀ ਦੇ ਪੱਧਰ ਦੇ ਉੱਤੇ ਇੱਕ ਸਿਖਰ ਨੂੰ ਜਾ ਚੁੱਕੇ ਨੇ। ਘਰਾਂ ਦੀ ਖਰੀਦ ਤੋਂ ਲੈ ਕੇ ਫਲ ਫਰੂਟਸ ਤੱਕ ਔਰ ਆਮ ਗਰੋਸਰੀ ਤੱਕ ਜਿਹੜੀ ਹੈ ਸਿਡਨੀ ਨੂੰ ਵਰਲਡ ਸਿਟੀਜ਼ ਦੇ ਵਿੱਚ ਦੂਸਰੇ ਨੰਬਰ ਦੇ ਉੱਤੇ ਸਭ ਤੋਂ ਮਹਿੰਗਾ ਸ਼ਹਿਰ ਜਾਂ ਸਭ ਤੋਂ ਮਹਿੰਗੀ ਅਰਬਨ ਸੈਂਟਰ ਜਿਹੜਾ ਉਸਦੇ ਤੌਰ ਦੇ ਉੱਤੇ ਇਹ ਦੇਖਿਆ ਜਾ ਰਿਹਾ। ਹਾਲਾਂਕਿ ਇਹ ਕੋਈ ਬਹੁਤੀ ਚੰਗੀ ਗੱਲ ਤਾਂ ਨਹੀਂ ਮੰਨੀ ਜਾ ਸਕਦੀ, ਕਿਉਂਕਿ ਇਸ ਮਾਡਲ ਦੇ ਉੱਤੇ ਕੋਈ ਵੀ ਸ਼ਹਿਰ ਲੰਮਾ ਚਿਰ ਜਿਹੜਾ ਉਹ ਟਿਕਿਆ ਨਹੀਂ ਰਹਿ ਸਕਦਾ। ਉਧਰ ਦੂਸਰੇ ਪਾਸੇ ਸਿਡਨੀ ਦੇ ਉਹਨਾਂ ਸਬਰਬਸ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿੱਥੇ ਭਵਿੱਖ ਦੇ ਵਿੱਚ ਮੈਟਰੋ ਸਟੇਸ਼ਨ ਸਥਾਪਿਤ ਕੀਤੇ ਜਾ ਸਕਦੇ ਨੇ। ਦਰਜਨਾਂ ਨਵੇਂ ਟ੍ਰੇਨ ਸਟੇਸ਼ਨਾਂ ਦੇ ਨਾਲ ਜੁੜਿਆ ਹੋਇਆ ਇੱਕ ਨਕਸ਼ਾ ਜਿਹੜਾ ਉਹ ਜਾਰੀ ਕੀਤਾ ਗਿਆ। ਦੱਸ ਦਈਏ ਕਿ ਟਰਾਂਸਪੋਰਟ ਮਿਨਿਸਟਰ ਜੌਨ ਗ੍ਰਾਹਮ ਹਾਲੇ ਅਗਲੇ 2 ਦਿਨ ਬਿਜ਼ਨਸ ਕੇਸ ਸਟੱਡੀਜ਼ ਦੇ ਉੱਤੇ ਗੱਲਬਾਤ ਕਰਨਗੇ, ਅਲੱਗ ਅਲੱਗ ਬਿਊਰੋਕਰੇਟਸ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ, ਮੈਟਰੋ ਅਥਾਰਟੀ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ। ਮਾਸਟਰਨ ਪਾਰਕ, ਔਰਨ ਪਾਰਕ ਵਰਗੇ ਜਿਹੜੇ 2 ਅਲੱਗ ਅਲੱਗ ਸਬਰਬ ਨੇ ਜਿੱਥੇ ਭਾਰਤੀ ਭਾਈਚਾਰੇ ਦੀ ਬਹੁਤਾਤ ਹੈ, ਇਹਨਾਂ ਨੂੰ ਟ੍ਰੇਨ ਸਟੇਸ਼ਨ ਮਿਲ ਸਕਦੇ ਹਨ। ਕਦੋਂ ਮਿਲਣਗੇ ਇਹ ਨਹੀਂ ਕਿਹਾ ਜਾ ਸਕਦਾ, ਹਾਲੇ ਸਿਰਫ ਬਿਜ਼ਨਸ ਕੇਸ ਸਟੱਡੀ ਦੇ ਉੱਤੇ ਗੱਲ ਹੋ ਰਹੀ ਹੈ। ਬਿਜ਼ਨਸ ਕੇਸ ਸਟੱਡੀ ਨੂੰ ਸਿਰੇ ਚੜ੍ਹਦਿਆਂ ਚੜ੍ਹਦਿਆਂ ਤੇ ਟ੍ਰੇਨ ਟਰੈਕ ਦਾ ਨਿਰਮਾਣ ਹੁੰਦਿਆਂ ਹੁੰਦਿਆਂ ਤੇ ਉਸ ਤੋਂ ਬਾਅਦ ਐਕਟਿਵ ਤਰੀਕੇ ਦੇ ਨਾਲ ਉਹਨਾਂ ਟ੍ਰੇਨਾਂ ਦਾ ਆਮ ਲੋਕਾਂ ਦੀ ਤਰਫ ਤੋਂ ਇਸਤੇਮਾਲ ਹੁੰਦਿਆਂ ਹੁੰਦਿਆਂ ਲਗਭਗ 1 ਤੋਂ 1.5 ਦਹਾਕੇ ਤੱਕ ਦਾ ਸਮਾਂ ਲੱਗ ਸਕਦਾ ਹੈ। ਸੋ ਫਿਲਹਾਲ ਨੇੜਲੇ ਭਵਿੱਖ ਦੇ ਵਿੱਚ ਤਾਂ ਇਸਨੂੰ ਜ਼ਰੂਰੀ ਨਾ ਮੰਨ ਕੇ ਚੱਲੋ, ਪਰ ਵੈਸਟਰਨ ਸਿਡਨੀ ਏਅਰਪੋਰਟ ਜਿਹੜਾ ਆ ਹੈ ਜਿਹੜਾ ਇਸੇ ਸਾਲ ਅਕਤੂਬਰ ਮਹੀਨੇ ਤੋਂ ਕਮਰਸ਼ੀਅਲ ਫਲਾਈਟਸ ਵੀ ਸ਼ੁਰੂ ਕਰ ਦੇਗਾ, ਉਸ ਦੇ ਨਾਲ ਜਿਹੜੇ ਇਹਨਾਂ ਸਿਡਨੀ ਦੇ ਅਲੱਗ ਅਲੱਗ ਸਬਰਬਸ ਦੇ ਸੰਪਰਕ ਜੋੜੇ ਜਾ ਰਹੇ ਨੇ। ਟਲਾਵੋਂਗ ਤੋਂ ਸ਼ੁਰੂ ਹੋ ਕੇ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਮੈਟਰੋ ਹੈ ਉਹ ਵਾਇਆ ਨਾਰਵੈਸਟ ਤੇ ਕਾਸਲ ਹਿੱਲ ਹੁੰਦਿਆਂ ਹੋਇਆਂ ਚੈਟਸਵੁੱਡ ਤੋਂ ਸਿਡਨੀ ਸੀਬੀਡੀ ਤੱਕ ਜੁੜਦੀ ਹੈ। ਦੂਸਰੇ ਪਾਸੇ ਇਸੇ ਟਲਾਵੋਂਗ ਦੇ ਜਿਹੜਾ ਦੂਸਰਾ ਐਂਡ ਹੈ ਉਸਨੂੰ ਸਿਡਨੀ ਏਅਰਪੋਰਟ ਦੇ ਨਾਲ ਜੋੜ ਕੇ ਤੇ ਫਿਰ ਗਾਂ ਲੈਪਿੰਗਟਨ, ਔਰਨ ਪਾਰਕ ਤੇ ਸਾਊਥ ਫੈਸਟ ਦੇ ਦੂਸਰੇ ਸਬਰਬਸ ਦੇ ਵਿੱਚ ਜੋੜਨ ਦੀ ਇੱਕ ਯੋਜਨਾ ਜਿਹੀ ਹੈ ਤਿਆਰ ਕੀਤੀ ਜਾ ਰਹੀ ਹੈ। ਸਰਕਾਰ ਦੇ ਦੁਆਰਾ ਜਾਰੀ ਇੱਕ ਡਾਕੂਮੈਂਟ ਜਿਹੜਾ ਮੀਡੀਆ ਦੇ ਵਿੱਚ ਰਿਵੀਲ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਸਕੋਫਿਲਡ, ਮਾਜ਼ਰਨ ਪਾਰਕ, ਬਿਡਵਿਲ, ਲੈਮਰਟਨ ਵਰਗੇ ਸਬਰਬਸ ਜਿਹੜੇ ਨੇ ਉਹ ਉੱਤਰ ਵਾਲੇ ਪਾਸੇ, ਉੱਤਰ ਪੱਛਮ ਵਾਲੇ ਪਾਸੇ ਜਿਹੜੇ ਨੇ ਉਹ ਇਸ ਨਵੇਂ 에어ਪੋਰਟ ਤੋਂ ਆਪਸ ਦੇ ਵਿੱਚ ਜੋੜੇ ਜਾਣਗੇ। ਜਦਕਿ ਦੱਖਣ ਵਾਲੇ ਪਾਸੇ ਦੀ ਜੇ ਗੱਲ ਕਰੀਏ ਤੇ ਬ੍ਰੈਡਫੀਲਡ ਸਾਊਥ ਤੋਂ ਆਉਂਦੇ ਹੁੰਦੇ ਆ, ਯਾਨੀ ਕਿ ਵੈਸਟਰਨ ਸਿਡਨੀ 에어ਪੋਰਟ ਤੋਂ ਬਾਅਦ ਬ੍ਰੈਡਫੀਲਡ ਦਾ ਇੱਕ ਨਵਾਂ ਟ੍ਰੇਨ ਸਟੇਸ਼ਨ ਉਸਾਰਿਆ ਜਾਏਗਾ। ਉਸ ਤੋਂ ਬਾਅਦ ਮੈਕਆਰਥਰ, ਮਾਊਂਟੈਨਨ, ਨੈਰਾਲਨ, ਔਰਨ ਪਾਰਕ, ਪੌਂਡੀਚੇਰੀ ਤੇ ਮੈਰੀਲੈਂਡ ਵਰਗੇ ਸਬਰਬਸ ਦੇ ਨਾਲ ਇਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਏਗਾ। ਹਾਲਾਂਕਿ ਇੱਕ ਲਿੰਕ, ਜਿਹੜਾ ਇੱਕ ਟ੍ਰੇਨ ਲਿੰਕ, ਉਹ ਵਾਇਆ ਲੈਪਿੰਗ ਰੋਜ਼ਮਰ ਹੁੰਦਿਆਂ ਹੋਇਆ ਲੈਪਿੰਗਟਨ ਤੱਕ ਵੀ ਜੋੜਨਾ, ਕਿਉਂਕਿ ਲੈਪਿੰਗਟਨ ਦੇ ਵਿੱਚ ਸੈਮੀ ਮੈਟਰੋ ਟ੍ਰੇਨ ਲਾਈਨ ਹੈ, ਇਸ ਕਰਕੇ ਉਸ ਉੱਥੋਂ ਤੱਕ ਇਸ ਨੂੰ ਆਪਸ ਦੇ ਵਿੱਚ ਜੋੜਿਆ ਜਾਏਗਾ। ਮੌਜੂਦਾ ਪ੍ਰੀਮੀਅਰ ਨੇ ਜਿਹੜੇ NSW ਦੇ ਕ੍ਰਿਸ ਮਿੰਸ, ਉਹਨਾਂ ਦੀ ਤਰਫ ਤੋਂ ਵੈਸਟਰਨ ਸਿਡਨੀ 에어ਪੋਰਟ ਦੀ ਮੈਟਰੋ ਲਾਈਨ ਦੇ ਵਿਸਤਾਰ ਦਾ ਵਾਅਦਾ ਤਾਂ ਕੀਤਾ ਗਿਆ ਸੀ। ਇਹ ਕਿਹਾ ਗਿਆ ਸੀ ਕਿ ਸੈਂਟ ਮੈਰੀਜ ਤੋਂ ਟਲਾਵੋਂਗ ਤੱਕ ਤਾਂ ਰੇਲ ਲਿੰਕ ਆਪਸ ਚ ਜੋੜਿਆ ਜਾਏਗਾ। ਸੈਂਟ ਮੈਰੀਜ ਵੈਸੇ ਵੀ ਇੱਕ ਸੈਮੀ ਮੈਟਰੋ ਦੇ ਰੇਲ ਲਿੰਕ ਦੇ ਰਾਹੀਂ ਜੁੜਿਆ ਹੋਇਆ, ਤਾਂ ਕਿ ਫਿਰ ਪੈਰਾਮੈਟਾ ਤੱਕ ਸੈਂਟ ਮੈਰੀਜ ਤੋਂ ਜਾਂ ਪੈਨਰਿਥ ਵਾਲੇ ਪਾਸੇ ਨੂੰ ਵੀ ਜਿਹੜਾ ਇੱਕ ਆਪਸ ਦੇ ਵਿੱਚ ਸੰਪਰਕ ਹੋਵੇ। ਪਰ ਵੈਸਟਰਨ ਸਿਡਨੀ 에어ਪੋਰਟ ਤੋਂ ਸੈਂਟ ਮੈਰੀਜ ਤੱਕ ਦਾ ਜਿਹੜਾ ਲਿੰਕ ਹੈ ਉਸ ਦੇ ਵਿਸਤਾਰ ਦੀ ਜਿਹੜਾ ਆਲਰੇਡੀ ਜਿਹੜਾ ਉਹ ਚੱਲ ਰਿਹਾ ਟਰੈਕ ਨਿਰਮਾਣ ਹੋ ਚੁੱਕਿਆ, ਸਟੇਸ਼ਨ ਲਗਭਗ ਬਣਨ ਦੇ ਕਿਨਾਰੇ ਨੇ। ਇਸੇ ਨੂੰ ਲੈ ਕੇ ਕ੍ਰਿਸਮਿੰਸ ਸਰਕਾਰ ਨੇ ਇਸੇ ਦੇ ਵਿਸਤਾਰ ਨੂੰ ਲੈ ਕੇ ਨਾਰਥ ਵੈਸਟ ਦੇ ਵਿੱਚ ਜਿਹੜਾ ਮੈਟਰੋ ਦਾ ਇੱਕ ਐਕਸਟੈਂਸ਼ਨ ਹੈ ਉਸ ਦੇ ਲਈ $100 million ਅਲੱਗ ਤੋਂ ਖਰਚ ਕਰਨ ਦੀ ਗੱਲ ਕੀਤੀ ਸੀ। ਪਿਛਲੇ ਸਾਲ ਐਂਥਨੀ ਅਲਬਨੀਜ਼ ਦੀ ਸਰਕਾਰ ਨੇ $1 billion ਅੱਡ ਤੋਂ ਮੈਕਆਰਥਰ, ਲੈਪਿੰਗਟਨ ਵਰਗੇ ਟ੍ਰੇਨ ਸਟੇਸ਼ਨਾਂ ਤੱਕ, ਜਿਹੜਾ ਸਿਡਨੀ ਹਵਾਈ ਅੱਡੇ ਤੋਂ ਰੇਲ ਟਰੈਕ ਹੈ ਉਸ ਦੇ ਵਿੱਚ ਜ਼ਮੀਨ ਖਰੀਦਣ ਦੇ, ਲੈਂਡ ਅਕਵਾਇਰ ਕਰਨ ਦੇ ਲਈ $1 billion ਅੱਡ ਤੋਂ ਫੈਡਰਲ ਫੰਡਿੰਗ ਦੇ ਵਿੱਚੋਂ ਦੇਣ ਦੀ ਗੱਲ ਕੀਤੀ ਸੀ। ਦੱਸ ਦਈਏ ਕਿ ਜੇਕਰ ਇਸ ਤਰੀਕੇ ਦੇ ਨਾਲ ਇਹ ਪ੍ਰੋਜੈਕਟ ਸਿਰੇ ਚੜ੍ਹਦਾ ਤਾਂ ਇਹ ਇਲਾਕੇ ਜਿਹੜੇ ਕਿ ਪਹਿਲਾਂ ਹੀ ਘਰਾਂ ਦੀ ਕੀਮਤ ਨੂੰ ਲੈ ਕੇ ਆਸਮਾਨ ਦੇ ਵਿੱਚ ਜਿਹੜੀਆਂ ਇਹ ਕੀਮਤਾਂ ਛੋਹ ਰਹੀਆਂ ਨੇ, ਇੱਥੇ ਹੋਰ ਵੀ ਜ਼ਿਆਦਾ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਘਰਾਂ ਦੀਆਂ ਕੀਮਤਾਂ ਤਾਂ ਨੂੰ ਜਾ ਸਕਦੀਆਂ ਨੇ। ਵੈਸੇ ਜਿਹੜੇ ਇਲਾਕੇ ਆਲਰੇਡੀ ਰਿਹਾਇਸ਼ੀ ਨੇ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਖਬਰ ਵਿਕਟੋਰੀਆ ਤੋਂ, ਜਿੱਥੇ ਵਿਕਟੋਰੀਆ ਦੇ ਵਿੱਚ ਹੁਣ ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਰਿਨਿਊਬਲ ਐਨਰਜੀ ਦੀ ਲੋੜ ਕਿੰਨੀ ਹੁੰਦੀ ਹੈ, ਯਾਨੀ ਕਿ ਨਵਿਆਣ ਯੋਗ ਜਿਹੜੀ ਊਰਜਾ ਉਸਦੀ ਖਪਤ ਕਿੰਨੀ ਜ਼ਿਆਦਾ ਹੁੰਦੀ ਹੈ, ਚਾਹੇ ਉਹ ਪਾਣੀ ਤੋਂ ਪੈਦਾ ਹੋਣ ਵਾਲੀ ਊਰਜਾ, ਚਾਹੇ ਸੂਰਜ ਤੋਂ ਪੈਦਾ ਹੋਣ ਵਾਲੀ, ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਡੇਟਾ ਸੈਂਟਰਸ ਨਹੀਂ ਖੋਲੇ ਜਾਣਗੇ। ਮੰਗਲਵਾਰ ਦੇ ਦਿਨ ਯਾਨੀ ਅੱਜ ਦੇ ਦਿਨ ਪ੍ਰੀਮੀਅਰ ਬੈਨ ਕੈਰਲ ਸਰਕਾਰ ਦੀ ਇੱਕ ਨਵੀਂ ਯੋਜਨਾ ਦਾ ਐਲਾਨ ਕਰਨਗੇ। ਹਾਲਾਂਕਿ ਇਸ ਯੋਜਨਾ ਨੂੰ ਪਹਿਲਾਂ ਸੋਮਵਾਰ ਦੇ ਦਿਨ ਯਾਨੀ ਲੰਘੀ ਕੱਲ ਕੈਬਨਿਟ ਦੀ ਅਪਰੂਵਲ ਦੇ ਦਿੱਤੀ ਗਈ ਹੈ। ਉਸ ਦੇ ਵਿੱਚ ਸਰਕਾਰ ਦੇ ਸਸਟੇਨੇਬਲ ਡੇਟਾ ਸੈਂਟਰ ਐਕਸ਼ਨ ਪਲਾਨ ਦੇ ਬਾਰੇ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਕਿਹਾ ਜਾ ਰਿਹਾ ਹੈ ਕਿ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵਿਕਟੋਰੀਆ ਪੂਰਨ ਤਰੀਕੇ ਦੇ ਨਾਲ ਇਹਨਾਂ ਡੇਟਾ ਸੈਂਟਰਸ ਦੇ ਨਿਰਮਾਣ ਦੇ ਲਈ ਇੱਕ ਪਾਬੰਦੀ ਵਾਲਾ ਬੈਨ ਵਾਲਾ ਜਿਹੜਾ ਇੱਕ ਕਾਨੂੰਨ ਆ ਉਹ ਲੈ ਕੇ ਆਏਗਾ, ਪਾਬੰਦੀ ਵਾਲਾ ਕਾਨੂੰਨ। ਔਰ ਖਾਸ ਤੌਰ ਦੇ ਉੱਤੇ ਡੇਟਾ ਸੈਂਟਰ ਸਕੂਲਾਂ, ਚਾਇਲਡ ਕੇਅਰ ਸੈਂਟਰਸ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਖੋਲੇ ਜਾਣਗੇ। ਰੂਰਲ ਏਰੀਆਜ਼ ਦੇ ਵਿੱਚ ਉਹਨਾਂ ਨੂੰ ਖੋਲਿਆ ਜ਼ਰੂਰ ਜਾ ਸਕਦਾ, ਪਰ ਉੱਥੇ ਵੀ ਸਕੂਲ ਤੇ ਚਾਇਲਡ ਕੇਅਰ ਸੈਂਟਰਸ ਦੇ ਨੇੜੇ ਉਹ ਨਹੀਂ ਹੋਣਗੇ। ਇੱਕ 150 meters ਦਾ ਬਫਰ ਜ਼ੋਨ ਜਿਹੜਾ ਉਹ ਤਿਆਰ ਕੀਤਾ ਜਾਏਗਾ, ਜਿਹੜਾ ਕਿ ਪੂਰੇ ਵਿਕਟੋਰੀਆ ਦੇ ਵਿੱਚ ਲਾਗੂ ਹੋਏਗਾ। ਇਸ ਤੋਂ ਇਲਾਵਾ ਰਿਹਾਇਸ਼ੀ ਇਲਾਕੇ ਜਿਹੜੇ ਗ੍ਰੇਟਰ ਮੈਲਬਰਨ ਏਰੀਆਜ਼ ਦੇ ਵਿੱਚ ਪੈਂਦੇ ਨੇ, ਉਹਨਾਂ ਦੇ ਵਿੱਚ ਵੀ ਜਿਹੜੇ ਡੇਟਾ ਸੈਂਟਰ ਇਸ ਤਰੀਕੇ ਦੇ ਨਾਲ ਖੋਲਣ ਦੀ ਇਜਾਜ਼ਤ ਨਹੀਂ ਹੋਏਗੀ। ਖਾਸ ਤੌਰ ਦੇ ਉੱਤੇ ਇਹਨਾਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਔਰ ਬਿਜਲੀ ਦੋਹਾਂ ਦੀ ਜਿਹੜੀ ਅਕਸਰ ਮਹਿਸੂਸ ਕੀਤੀ ਜਾਂਦੀ ਔਰ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਇਹ ਫੈਸਲਾ ਲਿਆ ਗਿਆ। ਪਿਛਲੇ ਸਾਲ ਜਸਿੰਟਾ ਐਲਨ, ਪਿਛਲੇ ਸਾਲ ਪ੍ਰੀਮੀਅਰ ਉਹੀ ਹੁੰਦੇ ਸੀ ਵਿਕਟੋਰੀਆ ਦੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵਿਕਟੋਰੀਆ ਦੇ ਨੂੰ ਦੁਨੀਆਂ ਦੇ ਨਕਸ਼ੇ ਦੇ ਉੱਤੇ ਲੈ ਕੇ ਆਉਣ ਦੇ ਲਈ ਵਿਕਟੋਰੀਆ ਨੂੰ ਡੇਟਾ ਸੈਂਟਰ ਕੈਪੀਟਲ ਬਣਾਇਆ ਜਾਏਗਾ। ਯਾਨੀ ਇੰਨੇ ਡੇਟਾ ਸੈਂਟਰ ਖੋਲੇ ਜਾਣਗੇ ਧੜਾਧੜ ਕਿ ਗੱਲ ਹੀ ਨਹੀਂ ਰਹਿ ਗਈ। ਵੈਸੇ ਇਸ ਸਾਲ ਫੈਡਰਲ ਸਰਕਾਰ ਨੇ ਪਹਿਲਾਂ ਹੀ ਡੇਟਾ ਸੈਂਟਰਸ ਦੇ ਨਿਰਮਾਣ ਨੂੰ ਲੈ ਕੇ ਅਲੱਗ ਅਲੱਗ ਸੂਬਿਆਂ ਦੇ ਪ੍ਰੀਮੀਅਰ ਤੇ ਟੈਰੀਟਰੀਜ਼ ਦੇ ਮੁੱਖ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਸੀ, ਜਿਸ ਦੇ ਵਿੱਚ ਕੁਈਨਜ਼ਲੈਂਡ ਤੇ ਨਾਰਦਰਨ ਟੈਰੀਟਰੀ ਵਰਗੇ ਸੂਬੇ ਇਸ ਗੱਲ ਦੇ ਉੱਤੇ ਸਟੈਂਡ ਲੈ ਗਏ ਸੀ ਕਿ ਜਿਹੜੇ ਡੇਟਾ ਸੈਂਟਰਸ ਦਾ ਨਿਰਮਾਣ ਉਹ ਕਰਨਗੇ ਜ਼ਰੂਰ ਆਪਣੇ ਸੂਬਿਆਂ 'ਚ, ਪਰ ਰਿਨਿਊਬਲ ਐਨਰਜੀ ਦੇ ਨਾਲ ਨਹੀਂ ਬਲਕਿ ਕੋਲੇ ਤੇ ਗੈਸ ਦੇ ਨਾਲ ਇਹਨਾਂ ਨੂੰ ਚੱਲਦਾ ਕੀਤਾ ਜਾਵੇ। ਹਾਲਾਂਕਿ ਬਾਅਦ ਦੇ ਵਿੱਚ ਸਰਕਾਰ ਨੇ ਸਹਿਮਤੀ ਤਾਂ ਦੇ ਦਿੱਤੀ ਸੀ ਕੁਈਨਜ਼ਲੈਂਡ ਤੇ ਨਾਰਦਰਨ ਟੈਰੀਟਰੀ ਨੂੰ, ਪਰ ਮਨਾ ਵੀ ਲਿਆ ਗਿਆ ਸੀ ਕਿ ਜੇਕਰ ਭਵਿੱਖ ਦੇ ਵਿੱਚ ਲੋੜ ਪੈਂਦੀ ਹੈ ਤਾਂ ਇਸ ਨੂੰ ਹਾਈਬ੍ਰਿਡ ਮਾਡਲ ਦੇ ਵਿੱਚ ਵੀ ਰੱਖਿਆ ਜਾ ਸਕੇ। ਵੈਸੇ ਪਿਛਲੇ ਸਾਲ ਜਿਹੜੇ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਰਹਿ ਚੁੱਕੇ ਨੇ ਜੈਸਿੰਟਾ ਐਲਨ ਦੀ ਤਰਫ ਤੋਂ ਡੇਟਾ ਸੈਂਟਰ ਕੈਪੀਟਲ ਬਣਾਏ ਜਾਣ ਦਾ ਵਾਅਦਾ ਜਿਹੜਾ ਉਹ ਪੂਰਾ ਚੜ੍ਹਦਾ ਨਜ਼ਰ ਨਹੀਂ ਆ ਰਿਹਾ। ਇਸ ਸਾਲ ਨਵੰਬਰ ਮਹੀਨੇ 'ਚ ਤਾਂ ਚੋਣਾਂ ਹੋ ਹੀ ਜਾਣੀਆਂ ਨੇ। ਪਤਾ ਇਹ ਵੀ ਚੱਲ ਰਿਹਾ ਹੈ ਕਿ ਲੇਬਰ ਦੀਆਂ ਜਿਹੜੀਆਂ ਪੱਕੀਆਂ ਸੀਟਾਂ ਨੇ ਉੱਥੇ ਡੇਟਾ ਸੈਂਟਰਸ ਦਾ ਜਿਹੜਾ ਨਿਰਮਾਣ ਜ਼ਿਆਦਾ ਕੀਤੇ ਜਾਣ ਦੀ ਇੱਕ ਯੋਜਨਾ ਸਾਹਮਣੇ ਆ ਰਹੀ ਹੈ। ਇਸ ਦੇ ਵਿੱਚੋਂ ਲੇਬਰ ਪਾਰਟੀ ਦੀ ਕੈਟੀ ਹਾਲ ਜਿਹੜੇ ਮਹਿਜ਼ 4.2% ਦੇ ਮਾਰਜਿਨ ਦੇ ਉੱਤੇ ਨੇ ਗ੍ਰੀਨਸ ਪਾਰਟੀ ਦੇ ਨਾਲੋਂ। ਫੁੱਟਸਕ੍ਰੇ ਦਾ ਇਲਾਕਾ ਹੈ ਜਿੱਥੇ ਸਭ ਤੋਂ ਵੱਡਾ ਡੇਟਾ AI ਡੇਟਾ ਸੈਂਟਰ ਲਿਆਉਣ ਦੀ ਯੋਜਨਾ ਜਿਹੜੀ ਹੈ ਉਹ ਲਿਖੀ ਗਈ ਸੀ। ਇਸ ਨੂੰ M3 ਡੇਟਾ ਸੈਂਟਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਏਗਾ। ਇਹ 10 ਹੈਕਟੇਅਰ ਦੀ ਜ਼ਮੀਨ ਦੇ ਵਿੱਚ ਇਹ ਬਣੇਗਾ। ਲਗਭਗ 225 ਮੈਗਾਵਾਟ ਬਿਜਲੀ ਦੀ ਖਪਤ ਇਹ ਕਰੇਗਾ ਕਿਉਂਕਿ 24 ਘੰਟੇ 7 ਦਿਨ ਇਹ ਚੱਲਦੇ ਨੇ ਡੇਟਾ ਸੈਂਟਰ। ਔਰ ਰੈਜ਼ੀਡੈਂਸ਼ੀਅਲ ਇਲਾਕਿਆਂ ਤੋਂ ਮਹਿਜ਼ 15 ਮੀਟਰ ਦੇ ਦਾਇਰੇ ਦੇ ਵਿੱਚ ਇਹ ਬਣਨ ਵਾਲਾ ਹੈ। ਅਜਿਹੇ ਦੇ ਵਿੱਚ ਵਿਕਟੋਰੀਆ ਸਰਕਾਰ ਅੱਜ ਦੇ ਦਿਨ ਜੇਕਰ ਐਸਾ ਕਾਨੂੰਨ ਲੈ ਕੇ ਆਉਂਦੀ ਹੈ ਤਾਂ ਵਿਕਟੋਰੀਆ ਦੇ ਵਨ ਆਫ ਦੀ ਬਿਗੈਸਟ ਡੇਟਾ ਸੈਂਟਰ ਦੇ ਉੱਤੇ ਵੀ ਖਤਰਾ ਮੰਡਰਾ ਸਕਦਾ ਹੈ। ਇਹ ਤੋਂ ਇਲਾਵਾ ਲੇਬਰ ਪਾਰਟੀ ਦੇ ਹੀ MP ਲਾਰਾ ਐਲਾ ਜਾਰਜ, ਜਿਨ੍ਹਾਂ ਦੇ ਸੰਸਦੀ ਹਲਕੇ ਦੇ ਵਿੱਚ ਨੈਕਸਟ DC ਨਾਮ ਦਾ ਇੱਕ ਜਿਹੜਾ 169 ਹੈਕਟੇਅਰ ਦੇ ਵਿੱਚ ਬਣਨ ਵਾਲਾ ਡੇਟਾ ਸੈਂਟਰ ਆ ਰਿਹਾ। ਜੀਲੋਂਗ ਦਾ ਇਲਾਕਾ ਇਹ ਵੈਸੇ, ਔਰ ਕਿਹਾ ਜਾ ਰਿਹਾ ਹੈ ਕਿ ਇਹ ਜੀਲੋਂਗ ਦੇ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਡੇਟਾ ਸੈਂਟਰ ਹੋਏਗਾ, ਬਲਕਿ ਇਕਲੌਤਾ ਡੇਟਾ ਸੈਂਟਰ ਹੋਏਗਾ। ਇਸ ਤੋਂ ਇਲਾਵਾ ਸਾਈਨ ਐਨਰਜੀ ਨੇ ਵੀ ਇੱਕ 350 ਹੈਕਟੇਅਰ ਜ਼ਮੀਨ ਦੇ ਵਿੱਚ ਪਲੰਟਨ ਦੇ ਅੰਦਰ ਇੱਕ ਡੇਟਾ ਸੈਂਟਰ ਬਣਾਉਣ ਦੀ ਗੱਲ ਕੀਤੀ ਹੈ। ਮੈਲਬਨ ਦਾ ਆਊਟਰ ਨਾਰਥ ਵੈਸਟ ਦਾ ਇਲਾਕਾ ਹੈ, ਹਾਲਾਂਕਿ ਇਸ ਦਾ ਵਿਰੋਧ ਲੇਬਰ ਪਾਰਟੀ ਦੇ ਹੀ MP ਐਲਿਸ ਜਾਰਡਨ ਨੇ ਕੀਤਾ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਲਗਭਗ 2.5 ਗੀਗਾਵਾਟ ਦੀ ਬਿਜਲੀ ਦੀ ਖਪਤ ਕੀਤੀ ਜਾਣੀ ਹੈ, ਜੋ ਕਿ ਇਸ ਖੇਤਰ ਦੇ ਲਈ, ਪਲੰਟਨ ਦੇ ਖੇਤਰ ਦੇ ਲਈ ਇੱਕ ਚੰਗਾ ਪ੍ਰਪੋਜ਼ਲ ਨਹੀਂ ਹੈ। ਹਾਲਾਂਕਿ ਇਸ ਪ੍ਰਪੋਜ਼ਲ ਦੇ ਤਹਿਤ ਵਿਕਟੋਰੀਆ ਦੇ ਵਿੱਚ ਇੱਕ

ਮਾਫੀ ਚਾਹੁੰਦੇ ਹਾਂ ਜੀ, ਡੇਟਾ ਸੈਂਟਰਸ ਦੇ ਨਾਲ ਜੁੜੀਆਂ ਹੋਈਆਂ ਇਹ ਖਬਰਾਂ, ਤੇ ਇਸ ਤੋਂ ਬਾਅਦ ਹੁਣ ਕੁਝ ਇੱਕ ਹੋਰਨਾਂ ਖਬਰਾਂ ਦੇ ਵੱਲ ਵੀ ਆਂਦੇ ਚਲੀਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡੀ ਚਰਚਾ ਅੱਜ ਦੇ ਦਿਨ ਅਲੱਗ ਅਲੱਗ ਮੀਡੀਆ ਆਊਟਲੈਟਸ ਦੇ ਉੱਤੇ ਜਿਹੜੀ ਹੋ ਰਹੀ ਉਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਨਮ ਦਰ ਘੱਟ ਰਹੀ ਔਰ ਆਸਟ੍ਰੇਲੀਆ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧ ਜਾਏਗੀ। ਸਿੱਧਾ ਜਿਹਾ ਇਸ ਦਾ ਫਰਕ ਆਸਟ੍ਰੇਲੀਆ ਦੀ ਆਰਥਿਕਤਾ ਦੇ ਉੱਤੇ ਪਏਗਾ। ਅਜਿਹੇ ਸਮੇਂ 'ਚ ਜਦੋਂ ਹੁਣ ਲੇਬਰ, ਲਿਬਰਲ, ਨੈਸ਼ਨਲ ਤੇ ਵਨ ਨੇਸ਼ਨ ਸਾਰੀਆਂ ਪ੍ਰਮੁੱਖ ਪਾਰਟੀਆਂ ਮਾਈਗ੍ਰੇਸ਼ਨ ਦੇ ਵਿੱਚ ਕਟੌਤੀਆਂ ਦੀ ਗੱਲ ਕਰ ਰਹੇ ਨੇ, ਮਾਈਗ੍ਰੇਸ਼ਨ ਦੇ ਜ਼ਰੀਏ ਹੀ ਨੌਜਵਾਨ ਆਬਾਦੀ ਜਿਹੜੀ ਆ ਉਹ ਕਿਸੇ ਦੇਸ਼ ਦੇ ਵਿੱਚ ਆ ਸਕਦੀ ਹੈ, ਜੋ ਕਿ 90ਵਿਆਂ ਦੇ ਦਹਾਕੇ ਦੇ ਵਿੱਚ ਵੀ ਦੇਖਿਆ ਗਿਆ ਸੀ ਔਰ ਜੌਨ ਹਾਵਰਡ ਦੀ ਸਰਕਾਰ ਦੇ ਵੇਲੇ। ਅਜਿਹੇ ਦੇ ਵਿੱਚ ਹੁਣ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਕਟੌਤੀ ਇੱਕ ਪਾਸੇ ਤੇ ਦੂਜੇ ਪਾਸੇ IGR ਦੀ ਯਾਨੀ ਇੰਟਰ ਜਨਰੇਸ਼ਨਲ ਰਿਪੋਰਟ ਦੇ ਜਿਹੜੇ ਸਰਕਾਰ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਦੂਜੇ ਪਾਸੇ, ਜਿਸ ਦੇ ਵਿੱਚ ਹੁਣ ਆਸਟ੍ਰੇਲੀਆ ਦੇ ਵਿੱਚ ਜੇਕਰ ਬੱਚੇ ਜਿਹੜੇ ਨੇ ਨਵੇਂ ਪੈਦਾ ਹੋਣ ਦੇ ਉੱਤੇ ਇੰਡੀਪੈਂਡੈਂਟ MP ਬੌਬ ਕੈਟਰ ਦਾ ਕਹਿਣਾ ਹੈ ਕਿ ਸਰਕਾਰ $75,000-75,000 ਦੀਆਂ ਕੈਸ਼ ਪੇਮੈਂਟਸ ਮਾਪਿਆਂ ਨੂੰ ਦੇਵੇ, ਨਹੀਂ ਤੇ ਫਿਰ ਅਸੀਂ ਆਬਾਦੀ ਦੇ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਗੁਜ਼ਰਾਂਗੇ। ਹਾਵਰਡ ਦੇ ਸਰਕਾਰ ਦੇ ਵੇਲੇ ਵੀ ਇਸ ਕਿਸਮ ਦੇ ਨਾਲ ਬੇਬੀ ਬੋਨਸ ਦਿੱਤੇ ਗਏ ਸੀ, ਪਰ ਉਸ ਵੇਲੇ $3,000-3,000 ਦੇ ਬੇਬੀ ਬੋਨਸ ਦਿੱਤੇ ਜਾਂਦੇ ਸੀ, ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਬਰਥ ਰੇਟ ਥੱਲੇ ਜਾ ਰਹੀ ਹੈ ਔਰ ਪ੍ਰਤੀ ਮਹਿਲਾ ਆਸਟ੍ਰੇਲੀਆ ਦੇ ਵਿੱਚ ਸਾਲ 2065 ਤੱਕ ਜਾਂਦਿਆਂ 1.34 ਬੱਚੇ ਹੀ ਹੋਣਗੇ। ਇਸ ਨੂੰ ਏਦਾਂ ਨਾ ਸਮਝਿਆ ਜਾਵੇ ਕਿ ਇੱਕ ਮਹਿਲਾ ਦੇ 1.5 ਬੱਚੇ ਹੋਣਗੇ, ਪਰ ਇਹ ਇੱਕ ਔਸਤ ਹੁੰਦੀ ਹੈ, ਯਾਨੀ ਇੱਕ ਮਹਿਲਾ ਦੇ ਕੋਲ 2 ਬੱਚੇ ਵੀ ਨਹੀਂ ਹੋਣਗੇ। ਇਹ 2065 ਤੱਕ ਦੀ ਔਸਤ ਹੈ ਔਰ ਇਸ ਆਰਗੂਮੈਂਟ ਦੇ ਉੱਤੇ ਜਿਹੜਾ ਬੌਬ ਕੈਟਰ ਨੇ ਪੇਸ਼ ਕੀਤਾ ਕਿ $75,000 ਨਹੀਂ ਤਾਂ ਫਿਰ ਮਾਪਿਆਂ ਦੇ ਲਈ ਬੱਚਿਆਂ ਨੂੰ ਪਾਲਣਾ ਬੜਾ ਸਿਰਦਰਦ ਬਣ ਜਾਂਦਾ, ਅੱਜ ਦੀ ਤਰੀਕ ਦੇ ਵਿੱਚ $3,000 ਤਾਂ ਰੈਲੇਵੈਂਟ ਵੀ ਨਹੀਂ ਨੇ। ਇਸ ਨੂੰ ਟ੍ਰੈਜਰ ਜਿਮ ਚਾਮਸ ਨੇ ਤਾਂ ਮੁੱਢੋਂ ਰੱਦ ਕੀਤਾ ਹੀ ਕੀਤਾ, ਪਰ ਵਿਰੋਧੀ ਧਿਰ ਨੇਤਾ ਨੈਸ਼ਨਲ ਪਾਰਟੀ, ਵਿਰੋਧੀ ਧਿਰ ਤਾਂ ਨਹੀਂ ਕਹਿ ਜਾ ਸਕਦੀ ਪਰ ਵਿਰੋਧੀ ਪਾਰਟੀ ਦੇ ਵਿੱਚ ਨੇਤਾ ਜਿਹੜੇ ਨੇ ਮੈਟ ਕੈਨੇਵਨ, ਉਹਨਾਂ ਨੇ ਵੀ ਇਸ ਗੱਲ ਦੀ ਇਨਕਾਰ ਕੀਤਾ ਕਿ ਕੈਸ਼ ਇੰਜੈਕਸ਼ਨ ਕਰਕੇ ਯਾਨੀ ਕਿ ਨਗਦੀਆਂ ਦੇ ਕੇ ਇਸ ਪਾਲਿਸੀ ਨੂੰ ਬਚਾਇਆ ਨਹੀਂ ਜਾ ਸਕਦਾ, ਏਦਾਂ ਆਸਟ੍ਰੇਲੀਆ ਦੇ ਡੈਮੋਗ੍ਰਾਫਿਕ ਬਚਾਏ ਨਹੀਂ ਜਾ ਸਕਦੇ ਔਰ ਇਹਦੇ ਨਾਲ ਆਰਥਿਕ ਸੰਕਟ ਜਿਹੜਾ ਖੜਾ ਹੋਏਗਾ ਉਹ ਦੂਜੇ ਪਾਸੇ। ਫਰਟੈਲਿਟੀ ਇੱਕ ਸਮੱਸਿਆ ਜ਼ਰੂਰ ਹੋ ਸਕਦੀ ਹੈ, ਟੋਟਲ ਫਰਟੈਲਿਟੀ ਰੇਟ ਦੀ ਜਦੋਂ ਗੱਲ ਆਉਂਦੀ ਹੈ ਤਾਂ ਟੈਂਪਰੇਰੀ ਮਾਈਗ੍ਰੈਂਟਸ ਘੱਟੋ ਘੱਟ ਉਸ ਨੂੰ ਥੱਲਿਓਂ ਤਾਂ ਲੈ ਜਾਂਦੇ ਨੇ। ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ 20-35 ਸਾਲ ਤੱਕ ਦੀ ਉਮਰ ਦੇ ਜਿਹੜੇ ਨੌਜਵਾਨ ਲੜਕੇ ਲੜਕੀਆਂ ਆਉਂਦੇ ਨੇ ਪ੍ਰਵਾਸ ਦੇ ਜ਼ਰੀਏ, ਤੇ ਜੇਕਰ ਉਹ ਆਉਂਦੇ ਨੇ ਤਾਂ ਉਹਨਾਂ ਦੇ ਜ਼ਰੀਏ ਵਧੇਰੇ ਆਬਾਦੀ ਵੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਮੇਨਟੇਨ ਹੋ ਸਕਦੀ ਹੈ। ਮੰਨਿਆ ਵੀ ਜਾਂਦਾ ਹੈ ਕਿ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਮੇਨਟੇਨ ਕਰਨਾ ਕਿਸੇ ਮੁਲਕ ਦੇ ਲਈ ਇੱਕ ਚੁਣੌਤੀ ਭਰਿਆ ਵਿਸ਼ਾ ਰਹਿੰਦਾ, ਉਹ ਵੀ ਅਜਿਹੇ ਸਮੇਂ 'ਚ ਜਦੋਂ ਆਸਟ੍ਰੇਲੀਆ 'ਚ ਹਰ ਮਹੀਨੇ ਇੱਕ ਇਹੋ ਜਿਹੀਆਂ ਖ਼ਬਰਾਂ ਆਉਂਦੀਆਂ ਨੇ ਕਿ ਏਜ ਕੇਅਰ ਸਰਵਿਸਿਜ਼ ਦੇ ਲਈ ਬੈੱਡ ਨਹੀਂ ਮਿਲਦੇ, ਬਜ਼ੁਰਗਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਘਟਨਾਵਾਂ ਵਧਦੀਆਂ ਨੇ। ਅਗਲੇ 4 ਦਹਾਕੇ ਇਹ ਤੈਅ ਕਰਨ ਦੇ ਲਈ ਕਾਫੀ ਹੋਣਗੇ ਕਿ ਆਸਟ੍ਰੇਲੀਆ ਦੇ ਵਿੱਚ ਬੇਬੀ ਬੋਨਸ ਦੇ ਕੇ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੇ ਲਈ ਇੱਕ ਰੁਝਾਨ ਪੈਦਾ ਕੀਤਾ ਜਾ ਸਕੇ, ਜਾਂ ਫਿਰ ਮਾਈਗ੍ਰੇਸ਼ਨ ਦੇ ਵਿੱਚ ਕਟੌਤੀਆਂ ਦੀਆਂ ਜਿਹੜੀਆਂ ਗੱਲਾਂ ਜਾਂ ਨਿਯਮ ਜਿਹੜੇ ਅਕਸਰ ਐਸੀਆਂ ਪਾਰਟੀਆਂ ਸਿਰਜਦੀਆਂ ਰਹਿੰਦੀਆਂ ਨੇ ਮਾਹੌਲ, ਇਸ ਮਾਹੌਲ ਨੂੰ ਥੋੜਾ ਜਿਹਾ ਪੋਜ਼ਿਟਿਵ ਮਾਹੌਲ ਦੇ ਵਿੱਚ ਬਦਲਿਆ ਜਾਵੇ। ਸਾਲ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ 3,00,000 ਬੱਚੇ ਵੀ ਜੇ ਪੈਦਾ ਹੋਣ ਜਿਹਦਾ ਕਿ ਇੱਕ ਅੰਦਾਜ਼ਾ ਲਗਾਇਆ ਜਾਂਦਾ ਤਾਂ ਲਗਭਗ $22 billion ਜਿਹੜੇ ਨੇ ਉਹ ਬੌਬ ਕੈਟਰ ਦੇ ਕਹਿਣੇ ਦੇ ਮੁਤਾਬਕ ਸਿਰਫ ਆਮ ਲੋਕਾਂ ਨੂੰ ਬੱਚੇ ਪੈਦਾ ਕਰਨ ਦੇ ਉੱਤੇ ਹੀ ਦੇ ਦਿੱਤੇ ਜਾਣਗੇ, ਜੋ ਕਿ ਨਾ ਕਾਫੀ ਆਸਟ੍ਰੇਲੀਆ ਦੇ ਜਿਹੜਾ ਬਜਟ ਹੈ ਉਸਦੇ ਉੱਤੇ ਇੱਕ ਵਾਧੂ ਬੋਝ ਬਣੇਗਾ। ਗੱਲ ਮੁੱਕਦੀ ਤਾਂ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਆਰਥਿਕ ਹਾਲਾਤ ਨੂੰ ਕਿਵੇਂ ਬਚਾ ਕੇ ਰੱਖਿਆ ਜਾ ਸਕੇ ਉਸ ਦੇ ਉੱਤੇ ਜਿਹੜੀ ਚਰਚਾਵਾਂ ਹੋ ਰਹੀਆਂ ਨੇ ਔਰ ਇਸ ਪੂਰੇ ਹਫ਼ਤੇ ਦੇ ਦਰਮਿਆਨ ਇਹੀ ਖ਼ਬਰਾਂ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਰਹਿਣਗੀਆਂ। ਉੱਥੇ

0: ਸੈਨੇਟ ਦੀ ਤਰਫ ਤੋਂ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਕਦੇ ਆਪਟਸ ਤੇ ਕਦੇ ਟੈਲਸਟਰਾ ਹੁਣ ਬਸ ਹੋ ਗਈ ਇਹਨਾਂ ਕੰਪਨੀਆਂ ਦੇ ਵਿੱਚ ਜਿਹੜੇ ਤਕਨੀਕੀ ਖਾਮੀਆਂ ਨੇ ਜਿਹਨੂੰ ਟੈਕਨੀਕਲ ਆਊਟੇਜ ਕਹਿ ਲਿਆ ਜਾਂਦਾ ਉਹ ਤਾਂ ਚੱਲਦੀਆਂ ਰਹਿੰਦੀਆਂ ਪਰ ਉਸ ਦੇ ਚੱਲਦਿਆਂ ਆਮ ਲੋਕ ਖੱਜਲ ਖੁਆਰ ਨਾ ਹੋਣ ਇਸ ਕਰਕੇ ਘੱਟੋ ਘੱਟ 000 ਜਿਹੜੀ ਸਰਵਿਸ ਹੈ ਜਿਹਨੂੰ ਆਸਟ੍ਰੇਲੀਆ ਐਮਰਜੈਂਸੀ ਕਾਲ ਸਿਸਟਮ ਕਹਿ ਲਿਆ ਜਾਂਦਾ ਉਹਨੂੰ ਨੈਸ਼ਨਲਾਈਜ਼ਡ ਕਰ ਦਿੱਤਾ ਜਾਣਾ ਚਾਹੀਦਾ। ਐਨਵਾਇਰਮੈਂਟ ਐਂਡ ਕਮਿਊਨੀਕੇਸ਼ਨ ਰੈਫਰੈਂਸ ਕਮੇਟੀ ਜਿਹੜੀ ਸੀ ਸੈਨੇਟ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਜਾਂਚ ਪੜਤਾਲ ਰਿਪੋਰਟ ਤਿਆਰ ਕੀਤੀ ਹੈ। ਦੱਸ ਦਈਏ ਕਿ ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਠੀਕ ਇੱਕ ਸਾਲ ਪਹਿਲਾਂ ਆਪਟਸ ਦਾ 000 ਆਊਟੇਜ ਸਿਸਟਮ ਪੈਦਾ ਹੋਇਆ ਸੀ ਔਰ ਕਈ ਘੰਟਿਆਂ ਦੇ ਲਈ ਆਪਟਸ ਦੀਆਂ ਜਿਹੜੀਆਂ ਸੇਵਾਵਾਂ ਉਹ ਠੱਪ ਹੋ ਕੇ ਰਹਿ ਗਈਆਂ ਸੀ। ਆਪਟਸ ਦੀ ਸੇਵਾ ਦਾ ਇਸਤੇਮਾਲ ਕਰਨ ਵਾਲੇ ਲੋਕ ਜਿਹੜੇ ਸੀ ਉਹ 000 ਦੇ ਉੱਤੇ ਕਾਲ ਵੀ ਨਹੀਂ ਸੀ ਕਰ ਸਕੇ। ਹਾਲਾਂਕਿ ਆਪਟਸ ਨੇ ਕਦੇ ਗੱਲ ਮੰਨੀ ਨਹੀਂ ਹੈ ਪਰ ਇਸ ਦੇ ਚੱਲਦੇ ਹੋਇਆ ਕੁਝ ਇੱਕ ਲੋਕਾਂ ਦਾ ਕਹਿਣਾ ਸੀ ਕਿ ਉਹ ਐਂਬੂਲੈਂਸ ਸੇਵਾਵਾਂ ਨੂੰ ਨਹੀਂ ਸੱਦ ਸਕੇ ਤੇ ਉਹਨਾਂ ਦੀ ਮੌਤ ਹੋ ਗਈ। ਇਸੇ ਤਰੀਕੇ ਦੇ ਨਾਲ ਇਸ ਸਾਲ ਟੈਲਸਟਰਾ ਦੇ ਵਿੱਚ ਵੀ ਇਹੀ ਖਾਮੀ ਦੇਖਣ ਨੂੰ ਮਿਲੀ ਸੀ। ਹੁਣ ਸੈਨੇਟ ਕਮੇਟੀ ਦੀ ਤਰਫ ਤੋਂ ਐਂਥਨੀ ਐਲਬਨੀ ਸਰਕਾਰ ਨੂੰ ਇਹੀ ਸੁਝਾਅ ਦਿੱਤੇ ਗਏ ਨੇ ਕਿ ਜੇਕਰ ਇਹਨਾਂ ਟੈਲਕੋ ਕੰਪਨੀਆਂ ਤੋਂ ਕੰਟਰੋਲ ਲੈ ਕੇ ਇੱਕ ਨੈਸ਼ਨਲਾਈਜ਼ਡ ਇਸ ਸਰਵਿਸ ਨੂੰ ਕਰ ਦਿੱਤਾ ਜਾਵੇ ਤੇ 000 ਕਸਟੋਡੀਅਨ ਸਰਵਿਸ ਜਿਹੜੀ ਉਹ ਸ਼ੁਰੂ ਕੀਤੀ ਜਾਵੇ ਸਰਕਾਰ ਦੇ ਕੰਟਰੋਲ ਦੇ ਹੇਠ ਹੀ ਤਾਂ ਫਿਰ ਉਹ ਕਿਤੇ ਵਧੇਰੇ ਕਾਰਗਰ ਹੋ ਸਕਦੀ ਹੈ ਕਿਉਂਕਿ ਚਾਹੇ ਟੈਲਸਟਰਾ ਹੋਵੇ ਚਾਹੇ ਆਪਟਸ ਅਤੇ ਚਾਹੇ TPG ਸਾਰੀਆਂ ਹੀ ਪ੍ਰਮੁੱਖ ਕੰਪਨੀਆਂ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਹਤਾਸ਼ ਕੀਤਾ ਹੈ ਨਿਰਾਸ਼ ਕੀਤਾ ਹੈ ਔਰ ਐਸੀਆਂ ਸਮੱਸਿਆਵਾਂ ਅਕਸਰ ਪਹਿਲਾਂ ਤਾਂ ਕਦੇ ਨਹੀਂ ਪਤਾ ਕਿ ਇੰਨੀਆਂ ਕਦੇ ਆਈਆਂ ਹੋਣਗੀਆਂ ਇਸ ਪੱਧਰ ਦੇ ਉੱਤੇ ਪਰ ਹੁਣ ਜਦੋਂ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ ਮੀਡੀਆ ਦੇ ਜਾਗਰੂਕ ਦੌਰ ਦੇ ਵਿੱਚ ਇਸ ਕਿਸਮ ਦੀਆਂ ਸਮੱਸਿਆਵਾਂ ਇਹਨਾਂ ਕੰਪਨੀਆਂ ਦੇ ਵਿੱਚ ਆ ਰਹੀਆਂ ਨੇ ਤਾਂ ਇਹਨਾਂ ਨੂੰ ਇਹਨਾਂ ਦੇ ਹੱਥਾਂ ਦੇ ਵਿੱਚੋਂ ਇਹ ਕੰਟਰੋਲ ਲੈ ਹੀ ਲਿਆ ਜਾਣਾ ਚਾਹੀਦਾ। ਦੱਸ ਦਈਏ ਕਿ 2025 ਦੇ ਵਿੱਚ ਜਦੋਂ ਘਟਨਾ ਵਾਪਰੀ ਸੀ ਆਪਟਸ ਦੀ ਉਦੋਂ 1,45,000 ਲੋਕ ਜਿਹੜੇ ਸੀ ਉਹ 000 ਦੇ ਉੱਤੇ ਕਾਲ ਕਰਨ ਦੇ ਵਿੱਚ ਅਸਮਰੱਥ ਰਹੇ ਸੀ। ਸਿਰਫ 20 ਮਿੰਟ ਦੇ ਅੰਦਰ ਅੰਦਰ ਬੜੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਸੀ ਪੈਦਾ ਹੋ ਗਈਆਂ ਸੀ ਤੇ ਇਸ ਸਾਲ ਵੀ ਜਦੋਂ ਟੈਲਸਟਰਾ ਦੀ ਸਮੱਸਿਆ ਆਈ ਹੈ ਤਾਂ ਲਗਭਗ 2.5 ਲੱਖ ਲੋਕ ਜਿਹੜੇ ਉਹ ਦਾਅਵਾ ਕਰ ਰਹੇ ਸੀ ਕਿ ਉਹਨਾਂ ਨੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਟੈਲਸਟਰਾ ਨੇ ਇਹਨਾਂ ਨੰਬਰ ਨੂੰ ਝੂਠਾ ਦੱਸਿਆ ਸੀ। ਟੈਲਸਟਰਾ ਨੇ ਕਿਹਾ ਸੀ ਕਿ ਉਹਨਾਂ ਦੇ ਕੋਲ ਇੰਨੇ ਸਿਸਟਮ ਦੇ ਉੱਤੇ ਨੰਬਰ ਨਹੀਂ ਸਾਹਮਣੇ ਆਏ ਜਿਨ੍ਹਾਂ ਨੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਜਿਸਦੀ ਜਾਨ ਨੂੰ ਕੋਈ ਖਤਰਾ ਬਣਿਆ ਹੋਵੇ। ਆਖਰੀ ਖਬਰ ਦੀ ਸਾਂਝ ਪਾਈਏ ਤੇ ਵਿਕਟੋਰੀਆ ਦੇ ਵਿੱਚ ਸਿਰਫ ਵਿਕਟੋਰੀਆ ਸਟੇਟ ਦੇ ਅੰਦਰ ਹੀ ਜਿਹੜੇ NDIS ਦੇ ਫਰੋਡ ਸਰਵਿਸ ਪ੍ਰੋਵਾਈਡਰ ਨੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ NDIS ਕੁਆਲਿਟੀ ਐਂਡ ਸੇਫਟੀ ਕਮਿਸ਼ਨ ਨੇ ਵੈਸੇ ਤਾਂ ਸਾਲ 2019 ਤੋਂ ਇਸ ਕਿਸਮ ਦਾ ਇੱਕ ਆਪਰੇਸ਼ਨ ਚਲਾਇਆ ਹੋਇਆ ਪਰ ਹੁਣ ਤੱਕ ਕੁੱਲ 4,000 ਬਿਜ਼ਨਸਿਸ ਤੇ ਐਸੇ ਇੰਡੀਵਿਜੁਅਲਸ ਨੇ ਜਿਹੜੇ NDIS ਸਪੋਰਟ ਪ੍ਰੋਵਾਈਡਰ ਦੇ ਤੌਰ ਦੇ ਉੱਤੇ ਰਜਿਸਟਰਡ ਨੇ ਔਰ ਉਹ ਬਾਵਜੂਦ ਇਸ ਦੇ ਕਿ ਉਹਨਾਂ ਨੂੰ ਵਾਰਨਿੰਗ ਮਿਲੀਆਂ ਸੀ ਉਹ ਸੇਵਾਵਾਂ ਦੇ ਵਿੱਚ ਗੜਬੜਾ ਕਰ ਰਹੇ ਸੀ ਚਾਹੇ ਤਾਂ ਉਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਹੋਣ ਚਾਹੇ ਉਹ ਅਪਾਹਜ ਲੋਕਾਂ ਨੂੰ ਦਿੱਤੀ ਜਾਣ ਵਾਲੀ ਸੇਵਾ ਦੇ ਨਾਂ ਦੇ ਉੱਤੇ ਜਿਹੜਾ ਇਸ ਸਿਸਟਮ ਦੀਆਂ ਖਾਮੀਆਂ ਲੱਭ ਕੇ ਉਸਦਾ ਮਾੜਾ ਇਸਤੇਮਾਲ ਕਰ ਰਹੇ ਹੋਣ। ਇਹਨਾਂ ਦੇ ਵਿੱਚੋਂ 831 ਨੂੰ ਬੈਨ ਵੀ ਕਰ ਦਿੱਤਾ ਗਿਆ ਯਾਨੀ ਕਿ ਉਹ ਕਦੇ ਵੀ ਭਵਿੱਖ ਦੇ ਵਿੱਚ ਇਸ ਕਿਸਮ ਦੀਆਂ ਜਿਹੜੀਆਂ NDIS ਸਰਵਿਸ ਪ੍ਰੋਵਾਈਡਰ ਦੇ ਤੌਰ ਦੇ ਉੱਤੇ ਕੰਪਨੀਆਂ ਜਿਹੜੀਆਂ ਨਹੀਂ ਚਲਾ ਸਕਣਗੇ। ਇਸ ਦਰਮਿਆਨ ਇੱਕ ਪੂਰੀ ਦੀ ਪੂਰੀ ਸੂਚੀ ਜਿਹੜੀ ਹੈ NDIS ਦੇ ਜਿਹੜੇ ਇਸ ਕੁਆਲਿਟੀ ਤੇ ਸੇਫਗਾਰਡ ਕਮਿਸ਼ਨ ਹੈ ਉਹਨਾਂ ਦੀ ਤਰਫ ਤੋਂ ਜਾਰੀ ਕੀਤੀ ਗਈ ਹੈ 11 ਸਪਤੰਬਰ ਤੇ 2026 ਦੀ ਤਰੀਕ ਤੱਕ ਦੇ ਵਿਕਟੋਰੀਆ ਸੂਬੇ ਦੇ ਹੀ 400 ਦੇ ਕਰੀਬ ਐਸੇ ਸਰਵਿਸ ਪ੍ਰੋਵਾਈਡਰ ਨੇ NDIS ਦੇ ਨਾਲ ਜੁੜੇ ਹੋਏ ਜਿਹਨਾਂ ਨੂੰ ਬੈਨ ਕੀਤਾ ਗਿਆ ਹੈ ਔਰ ਵਿਕਟੋਰੀਆ ਪੂਰੇ ਦੇਸ਼ ਦੇ ਵਿੱਚ 24% ਬੈਨ ਹੋਏ ਸਰਵਿਸ ਪ੍ਰੋਵਾਈਡਰ ਦਾ ਇੱਕ ਸੂਬਾ ਹੈ ਯਾਨੀ ਪੂਰੇ ਦੇਸ਼ ਦੇ ਵਿੱਚ ਜਿੰਨੇ ਸਰਵਿਸ ਪ੍ਰੋਵਾਈਡਰਸ ਨੂੰ ਬੈਨ ਕੀਤਾ ਗਿਆ ਆਪਰੇਟਰਸ ਨੂੰ ਬੈਨ ਕੀਤਾ ਗਿਆ ਉਹ ਚ ਸਭ ਤੋਂ ਜ਼ਿਆਦਾ ਤਾਦਾਦ ਜਿਹੜੀ ਉਹ ਵਿਕਟੋਰੀਆ ਸਟੇਟ ਦੇ ਵਿੱਚ ਹੈ। ਸੋ ਜੇਕਰ NDIS ਦੀਆਂ ਸੇਵਾਵਾਂ ਤੁਸੀਂ ਹਾਸਲ ਕਰ ਰਹੇ ਹੋ ਜਾਂ ਭਵਿੱਖ ਦੇ ਵਿੱਚ ਕਰਨ ਦਾ ਸੋਚ ਰਹੇ ਹੋ ਤਾਂ ਸਰਵਿਸ ਪ੍ਰੋਵਾਈਡਰਸ ਦੇ ਨਾਲ ਜੁੜੀ ਹੋਈ ਇਹ ਜਿਹੜੀ ਸੂਚੀ ਹੈ NDIS ਦੀ ਵੈਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਉਹਨਾਂ ਦੀ ਤਰਫ ਤੋਂ ਇਸ ਸੂਚੀ ਨੂੰ ਅਪਡੇਟ ਜਿਹੜਾ 11 ਸਪਤੰਬਰ ਨੂੰ ਕੀਤਾ ਗਿਆ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
3: विक्टोरिया एसईसी वापस आ गया है। मैं बात करने के लिए विंड के साथ यहाँ हूँ। तो आप कह रहे हैं कि एसईसी नवीकरणीय ऊर्जा में निवेश कर रहा है, जैसे पवन, सौर और भंडारण, और हमें घरों में बिजली इस्तेमाल कर पाने में सहायता कर रहा है। ओह, तो वे बिजली बिलों को कम करने, उत्सर्जन में कमी लाने और नई नौकरियां पैदा करने में सहायक होंगे। धन्यवाद विंड। एसईसी विक्टोरिया वासियों के लिए विक्टोरिया को बिजली प्रदान कर रहा है। sec.victoria.com.au विक्टोरिया सरकार मेलबर्न द्वारा अधिकृत।
4: ओपा जी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
6: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ। ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ Stonemason, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਨੇ ਆ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ, ਔਰ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਨ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਇਹਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਸਿੱਖ ਸੰਗਤ ਜਿਹੜੇ ਅਕਾਲ ਤਖ਼ਤ ਸਾਹਿਬ ਜਥੇਦਾਰ ਦੀ ਅਗਵਾਈ ਦੇ ਵਿੱਚ ਅਰਦਾਸ ਕਰਨ ਲਈ ਡੇਰਾ ਬਾਬਾ ਨਾਨਕ ਗਏ ਸੀ, ਉਹਨਾਂ ਨੂੰ BSF ਨੇ ਜ਼ੀਰੋ ਲਾਈਨ ਤੇ ਜਾਣ ਤੋਂ ਰੋਕ ਦਿੱਤਾ, ਤੇ ਉਹ ਪਿੱਛੋਂ ਹੀ ਜਿਹੜਾ ਸੀ ਬੈਰੀਕੇਡ ਦੇ ਕੋਲੇ ਅਰਦਾਸ ਕਰਕੇ ਵਾਪਸ ਆ ਗਏ ਨੇ, ਤੇ ਉਹਨਾਂ ਨੇ ਉੱਥੇ ਧਰਨਾ ਵੀ ਦਿੱਤਾ ਰੋਸ ਦੇ ਵਿੱਚ। ਤੇ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਜਿਹੜੀ ਹੈ ਬਹੁਤ ਮਾੜੀ ਗੱਲ ਹੈ ਕਿ ਜੋ ਜਿਸ ਤਰੀਕੇ ਦੇ ਨਾਲ ਕੀਰਤਪੁਰ ਸਾਹਿਬ ਲਾਂਘਾ ਖੋਲਿਆ ਗਿਆ ਸੀ, ਚਲੋ ਲਾਂਘਾ ਤਾਂ ਬੰਦ ਕਰਤਾ, ਉਹਨਾਂ ਨੂੰ ਅਰਦਾਸ ਕਰਨ ਦਾ ਮੌਕਾ ਵੀ ਜਿਹੜਾ ਨਹੀਂ ਦਿੱਤਾ ਗਿਆ। ਦੂਜੀ ਖਬਰ ਜਿਹੜੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਸਾਬਕਾ ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਐਕਟਿੰਗ ਜਥੇਦਾਰ ਨੇ, ਉਹਨਾਂ ਨੇ ਕਿਹਾ ਕਿ ਜਿਹੜਾ ਇਹ ਅਮਰਜੀਤ ਚਾਵਲਾ ਵਾਲਾ ਮਾਮਲਾ ਸਾਰਾ, ਵੀ ਉਹ ਬੀਬੀ ਨੂੰ ਮੈਨੂੰ ਬਦਨਾਮ ਕਰਨ ਵਾਸਤੇ, ਮੇਰੀ ਕਰਦਾਰ ਖੁਸ਼ੀ ਵਾਸਤੇ ਜਿਹੜਾ ਹੈਗਾ ਬਹਿਰੀਨ ਤੋਂ ਸੱਦਿਆ ਗਿਆ ਸੀ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਸਪਸ਼ਟ ਜਿਹੜੀ ਹੈ ਉਹ ਕੀਤੀ ਹੈ। ਤੇ ਉਧਰ ਇਸ ਮੁੱਦੇ ਨੂੰ ਲੈ ਕੇ ਜਿਹੜੀ ਹੈ ਹੁਣ ਰਾਜਨੀਤੀ ਕਾਫੀ ਜਿਹੜੀ ਹੈ ਉਹ ਭੱਕ ਚੁੱਕੀ ਹੈ, ਜਿਹਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਸੀਨੀਅਰ ਅਕਾਲੀ ਆਗੂ ਸਾਰੇ ਚੁੱਪ ਨੇ, ਕਿਸੇ ਦਾ ਜਿਹੜਾ ਹੈਗਾ ਕੋਈ ਇਹਦੇ ਤੇ ਬਿਆਨ ਜਾਂ ਕੁਛ ਜਿਹੜਾ ਨਹੀਂ ਆ ਰਿਹਾ। ਤੇ ਜਿਹਦੇ ਤੇ ਹੋਰ ਆਗੂਆਂ ਨੇ ਇਹ ਕਿਹਾ ਕਿ ਜਿਹੜੀ ਉਹਨਾਂ ਦੀ ਚੁੱਪ ਹੈ ਜਿਹੜੀ ਇਹ ਬੜੀ ਜਿਹੜੀ ਹੈ ਘਾਤਕ ਹੈ, ਤੇ ਇਸ ਤਰ੍ਹਾਂ ਦੀ ਜਿਹੜੀ ਗੱਲ ਆ ਉਹ ਵੀ ਨਾਲ ਇਹ ਕੀਤੀ ਗਈ ਹੈ। ਉਧਰੋਂ ਅਕਾਲੀ ਦਲ ਵਾਰਸ ਪੰਜਾਬ ਦੇ, ਤੇ ਉਹਨਾਂ ਨੇ ਵੀ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ ਨੇ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਹੈ ਵਾਰਸ ਪੰਜਾਬ ਨੇ ਜਿਹੜਾ ਇਹ ਆਖਿਆ ਕਿ ਇਹਦੇ ਚ ਇਹਦੀ ਜਿਹੜੀ ਨਿਰਪੱਖ ਜਾਂਚ ਜਿਹੜੀ ਉਹ ਕਰਵਾਈ ਜਾਵੇ, ਅਕਾਲ ਤਖ਼ਤ ਸਾਹਿਬ ਕਰਵਾਉਣ ਨਿਰਪੱਖ ਜਾਂਚ। ਤੇ ਇਸ ਤੋਂ ਜਿਹੜੀ ਅਗਲੀ ਖਬਰ ਹੈ ਉਹ ਇਹ ਕਿ ਜੋ SIT ਬਣਾਈ ਗਈ ਸੀ ਰਾਮ ਮੰਦਿਰ ਜਿਹੜਾ ਹੈ ਉਹ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ, ਤੇ ਉਹਨੇ ਹੁਣ ਅਦਾਲਤ ਨੂੰ ਕਹਿ ਕੇ ਉਹ 25 ਤਰੀਕ ਤੱਕ ਜਿਹੜੀ ਹੈ ਉਹ ਚਾਰਜਸ਼ੀਟ ਹੈ ਜਿਹੜੀ ਉਹ ਦਾਖਲ ਕਰ ਦੇਗੀ। ਤੇ ਉਧਰ ਜਿਹੜੇ ਨਵੇਂ CEO ਨਿਯੁਕਤ ਕੀਤੇ ਸੀ ਏਅਰਫੋਰਸ ਦੇ ਸੀਨੀਅਰ ਅਧਿਕਾਰੀ ਤੇ ਮਿਸਟਰ ਮਿਸ਼ਰਾ, ਤੇ ਉਹਨੇ ਜਿਹੜਾ ਹੈਗਾ ਰਾਮ ਮੰਦਿਰ ਟਰੱਸਟ ਦੇ CEO ਵਜੋਂ ਜਿਹੜਾ ਹੈ ਅਹੁਦਾ ਸੰਭਾਲ ਲਿਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਕੱਲ ਦੇ ਦਿਨ ਵੀ ਆਪਾਂ ਇੱਥੇ ਚਰਚਾ ਕਰ ਰਹੇ ਹਾਂ, ਤੇ ਉਹੀ ਸਿਲਸਿਲਾ ਜਿਹੜਾ ਵਾ ਉਹ ਅੱਗੇ ਵਧਿਆ, ਤੇ ਇਸ ਹਿਸਾਬ ਦੇ ਨਾਲ ਲੱਗਦਾ ਕਿ ਹਲੇ ਖਲਾਰਾ ਵਧੂਗਾ। ਇੱਧਰ ਦੋ ਚੀਜ਼ਾਂ ਕਾਫੀ ਇੰਪੋਰਟੈਂਟ ਨੇ, ਦੋ ਤਿੰਨ ਜਿਹੜੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਕਹਿਣਾ ਕਿ ਇਹ ਮੇਰੇ ਲਈ ਸਾਰੀ ਜਿਹੜੀ ਸਾਜਿਸ਼ ਘੜੀ ਗਈ ਸੀ ਤੇ ਉਸ ਤੋਂ ਬਾਅਦ ਫਿਰ ਇਹ ਪੁੱਠੀ ਪੈ ਗਈ। ਉਧਰੋਂ ਚਾਵਲਾ ਸਾਹਿਬ ਦਾ ਜਿਹੜਾ ਇਹ ਬਿਆਨ ਆ, ਸੋ ਇੱਥੋਂ ਆਪਾਂ ਇਹ ਅੰਦਾਜ਼ਾ ਲਾਈਏ ਕਿ ਫਿਰ ਕਿਉਂਕਿ ਕਰੀਬੀ ਰਹੇ ਨੇ ਕਾਫੀ ਇਹ ਬਾਦਲ ਪਰਿਵਾਰ ਦੇ, ਸੁਖਬੀਰ ਬਾਦਲ ਦੇ, ਫਿਰ ਜੇ ਇੱਥੋਂ ਤੱਕ ਗੱਲ ਹੋ ਸਕਦੀ ਹੈ ਤੇ ਫਿਰ ਹੋਰ ਵੀ ਬਹੁਤ ਸਾਰੇ ਰਾਜ਼ ਹਾਲੇ ਖੁੱਲ੍ਹ ਸਕਦੇ ਨੇ। ਸੋ ਇਸ ਲਿਹਾਜ਼ ਦੇ ਨਾਲ ਵੇਖੀਏ ਤੇ ਇਹ ਤੇ ਖਲਾਰਾ ਵੱਧ ਗਿਆ, ਅਕਾਲੀ ਦਲ ਹੋਰ ਜ਼ਿਆਦਾ ਸੰਕਟ 'ਚ ਚਲਾ ਗਿਆ।
1: ਨਹੀਂ ਬਿਲਕੁਲ, ਅਕਾਲੀ ਦਲ ਲਈ ਜਿਹੜਾ ਇੱਕ ਵੱਡਾ ਸੰਕਟ ਇਸ ਲਈ ਵੀ ਪੈਦਾ ਹੋ ਗਿਆ ਕਿ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨੂੰ ਇਨਵੋਲਵ ਕਰ ਲਿਆ। ਜੇ SGPC ਬਾਹਰ ਰਹਿੰਦੀ, ਇਕੱਲੇ ਅਕਾਲੀ ਦਲ 'ਚ ਇੱਦਾਂ ਦਾ ਮਾਮਲਾ ਹੁੰਦਾ ਕਿਤੇ ਬਾਹਰ ਹੁੰਦਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਜਾਂ ਅੰਮ੍ਰਿਤਸਰ SGPC ਦੇ ਜਿਹੜੇ ਸਰਾਵਾਂ ਨੇ ਜਾਂ ਗੈਸਟ ਹਾਊਸ ਨੇ ਉੱਥੇ ਉਹ ਕਮਰਾ ਨਾ ਦਿੱਤਾ ਹੁੰਦਾ। ਉਸ ਤੋਂ ਬਾਅਦ ਬਾਹਰ ਚਲੋ ਜੇ ਜਿਹੜੀ ਕੋਈ ਪੋਲੀਟੀਕਲ ਏਦਾਂ ਦੀ ਗੱਲ ਚੱਲਦੀ ਹੈ ਤੇ ਉਹ ਹੁੰਦੀ, ਫੇਰ ਵੀ ਸ਼ਾਇਦ ਕਿਤੇ ਨਾ ਕਿਤੇ ਬਚਤ ਨੂੰ ਥਾਂ ਸੀ। ਤੇ ਹੁਣ ਪਰ ਜਿਹੜਾ ਇਹ ਸਭ ਤੋਂ ਖਤਰਨਾਕ ਗੱਲ ਇਹ ਹੋਈ ਕਿ ਇਹਦੇ ਚ ਪੰਥ ਇਨਵੋਲਵ ਕਰ ਲਿਆ ਸਿੱਧੇ ਢੰਗ ਨਾਲ ਜਾਂ ਟੇਢੇ ਢੰਗ ਨਾਲ, ਤੇ ਉਹ ਬਹੁਤ ਜਿਹੜਾ ਹੈ ਉਹ ਘਾਤਕ ਜਿਹੜਾ ਸਾਬਤ ਹੋਏਗਾ ਅਕਾਲੀ ਦਲ ਲਈ, ਖਾਸ ਕਰਕੇ ਸੁਖਬੀਰ ਬਾਦਲ ਵਾਲੇ ਧੜੇ ਲਈ। ਕਿਉਂਕਿ ਹੁਣ ਇਹ ਗੱਲ ਜਿਹੜੀ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਨੇ ਸਿੱਧਾ ਹੀ ਜਿਹੜਾ ਅਸੀਂ ਕੱਲ ਇਲਜ਼ਾਮ ਲਾਤਾ ਕਿ ਉਹਨਾਂ ਦੀ ਖੁਦਕੁਸ਼ੀ ਉਹਨਾਂ ਦੀ ਮਾਫ ਕਰਨਾ ਕਰਦਾਰ ਖੁਸ਼ੀ ਵਾਸਤੇ ਜਿਹੜਾ ਸੀ ਤੇ ਉਹ ਸੱਦਿਆ ਗਿਆ ਸੀ ਇਸ ਔਰਤ ਨੂੰ। ਉਹ ਆਪਾਂ ਕੱਲ ਵੀ ਥੋੜੀ ਜਿਹੀ ਗੱਲ ਇਹ ਹਿੰਟ ਦਿੱਤਾ ਸੀ ਕਿ ਕਿਉਂਕਿ ਉਹਨਾਂ ਦੇ ਪਹਿਲਾਂ ਜਾਣ ਪਛਾਣ ਤੋਂ ਸੀ ਤੇ ਉਹ ਬੀਬੀ ਜਿਹੜੀ ਹੈ ਉਹ ਲਗਾਤਾਰ ਕੋਈ ਵੀ ਉੱਥੇ ਇਧਰੋਂ ਸਿੱਖ ਜਿਹੜੇ ਹੈਗੇ ਆ ਭਾਵੇਂ ਉਹ ਕੋਈ ਜਸੇਦਾਰ ਨੇ ਭਾਵੇਂ ਕਿਸੇ ਵੀ ਜਿਹੜੇ ਹੈ ਕੋਈ ਰਾਗੀ ਢਾਡੀ ਤੇ ਉਹਨਾਂ ਦੀ ਆਓ ਭਗਤ ਉੱਥੇ ਬਹਿਰੀਨ ਦੇ ਵਿੱਚ ਜਿਹੜੀ ਸੀ ਉਹ ਕਰਦੀ ਸੀ ਇਸ ਤਰੀਕੇ ਦੇ ਨਾਲ ਜਿਹੜੀ ਉਹ ਗੱਲ ਤੇ ਇਹਦੇ ਨਾਲ ਹੀ ਇੱਕ ਜੋ ਪੁਲਿਸ ਨੇ ਕੁਛ ਸੋਸ਼ਲ ਮੀਡੀਆ ਇਨਫਲੂਐਂਸਰ ਵਾਸਤੇ ਜਾਂ ਕੁਛ ਚੈਨਲਾਂ ਵਾਸਤੇ ਕੁਛ ਗੱਲ ਜਿਹੜੀ ਪੁਲਿਸ ਨੇ ਦੱਸੀ ਹੈ ਜਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਚੈਟ ਹੋਈ ਹੈ ਆਪਸ ਦੇ ਵਿੱਚ ਭਾਵੇਂ ਮਿਸਟਰ ਚਾਵਲਾ ਨਾਲ ਹੋਈ ਹੈ ਭਾਵੇਂ ਹੋਰ ਜਿਹੜੇ ਹੈਗੇ ਆ ਅਕਾਲੀ ਦਲ ਦੇ ਕੋਈ ਆਗੂ ਉਹਨਾਂ ਦੇ ਨਾਲ ਹੋਈ ਹੈ SGPC ਦੇ ਜਿਹੜੇ ਬੰਦੇ ਆ ਉਹਨਾਂ ਨਾਲ ਹੋਈ ਹੈ ਕਿਉਂਕਿ ਉਹਦੇ ਚ ਇਕੱਲੇ ਚਾਵਲਾ ਇਨਵੋਲਵ ਨੇ ਉਹਦੇ ਚ ਇੱਕ ਬਹੁਤ ਹੀ ਸੀਨੀਅਰ ਜਿਹੜੀ ਸਤਿਕਾਰਯੋਗ ਪੋਸਟ ਹੈ ਉਹਦੇ ਤੇ ਜੋ ਨੇ ਗਿਆਨੀ ਮਲਕੀਤ ਸਿੰਘ ਜਿਹੜੇ ਐਡੀਸ਼ਨਲ ਹੈੱਡ ਗ੍ਰੰਥੀ ਨੇ ਉਹ ਵੀ ਇਹ ਚ ਇਨਵੋਲਵ ਨੇ ਇੱਕ ਡਰਾਈਵਰ ਇਨਵੋਲਵ ਹੈ ਇੱਕ ਹੋਰ ਮੁਲਾਜ਼ਮ ਇਨਵੋਲਵ ਹੈ ਤੇ ਉਹ ਜਿਹੜੀ ਚੈਟ ਹੈ ਉਹ ਵੀ ਜਿਹੜੇ ਹੈ ਪੁਲਿਸ ਨੇ ਜਿਹੜੀ ਭਾਵੇਂ ਪੁਲਿਸ ਨੇ ਉਹਨਾਂ ਨੂੰ ਵੈਸੇ ਉਸ ਲੈਵਲ ਤੇ ਆਪਣੇ ਤੱਕ ਸੀਮਿਤ ਰੱਖਣ ਲਈ ਉਹ ਦਿਖਾਈ ਜਿਹੜੀ ਉਹ ਚੈਟ ਜਿਹੜੀ ਪੁਲਿਸ ਨੇ ਜਦੋਂ ਇਸ ਬੀਬੀ ਨੂੰ ਜਿਹੜੀ ਸੀ FIR ਵਾਸਤੇ ਗਈ ਤੇ ਉਹਨੇ ਸਾਰਾ ਦੱਸੇ ਸਬੂਤ ਇੱਕ ਸਬੂਤ ਦੇ ਤੌਰ ਤੇ ਜਿਹੜੀ ਸੀ ਨਾਲ ਜਿਹਨੂੰ ਆਪਾਂ ਕੇਸ ਪ੍ਰੋਪਰਟੀ ਕਹਿੰਦੇ ਹਾਂ ਉਹਦੇ ਤੌਰ ਤੇ ਉਹਨੂੰ ਸ਼ਾਮਿਲ ਕੀਤਾ ਤੇ ਉਹਦੇ ਚ ਕੁਛ ਹਿੱਸੇ ਦੱਸੇ ਤੇ ਉਹ ਇੰਨਾ ਜ਼ਿਆਦਾ ਉਹ ਕੱਲੀ ਇੱਕ ਸੋਸ਼ਲ ਮੀਡੀਆ ਚੈਨਲ ਵਾਲੇ ਦੱਸ ਰਹੇ ਸੀ ਕਿ ਤੁਸੀਂ ਦੱਸ ਨੀ ਸਕਦੇ ਇੰਨੀ ਅਸ਼ਲੀਲ ਗੱਲਬਾਤ ਜਿਹੜੀ ਉਹ ਚੈਟ ਦੇ ਵਿੱਚ ਕੀਤੀ ਇਹਨਾਂ ਜੋ ਆਪਣੇ ਪੰਥਕ ਆਗੂ ਜਾਂ ਸੋ ਕਾਲਡ ਸਿੱਖ ਆਗੂ ਨੇ ਉਹਨਾਂ ਵੱਲੋਂ ਸੋ ਹੁਣ ਜੇ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਦੋ ਜਿਹੜੀਆਂ ਏਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਜਿਵੇਂ ਸੁੱਚਾ ਸਿੰਘ ਲੰਗਾਹ ਦੀ ਬੜੀ ਉਦੋਂ ਚਰਚਾ ਦੇ ਵਿੱਚ ਸਾਰੀ ਗੱਲ ਇਹ ਰਹੀ ਤੇ ਹੁਣ ਫੇਰ ਇੱਕ ਵਾਰ ਇੱਕ ਵੱਡਾ ਸੰਕਟ ਜਿਹੜਾ ਹੈ ਉਹ ਅਕਾਲੀ ਦਲ ਲਈ ਪੈਦਾ ਹੋ ਗਿਆ ਕਿਉਂਕਿ ਜਦੋਂ ਆਪਾਂ ਪਿਛੋਕੜ ਦੇਖਦੇ ਨਾ ਜੀ ਅਕਾਲੀ ਦਲ ਦਾ ਅਕਾਲੀ ਦਲ ਪੈਦਾ ਸ਼ੁਰੂ ਕਿੱਥੋਂ ਹੋਇਆ ਅਕਾਲੀ ਦਲ ਦੀ ਸਥਾਪਨਾ ਕਿਵੇਂ ਹੋਈ ਕਿੰਨਾ ਹਾਲਾਤ ਦੇ ਵਿੱਚ ਹੋਈ ਕਿੰਨਾ ਪੰਥਕ ਮੁੱਦਿਆਂ ਨੂੰ ਲੈ ਕੇ ਜਾਂ ਸਿੱਖਾਂ ਦੀਆਂ ਜਿਹੜੀਆਂ ਸਿਆਸੀ ਜਿਹੜੀਆਂ ਡਿਜ਼ਾਇਰ ਜਿਹੜੀਆਂ ਆਕਾਂਕਸ਼ਾਵਾਂ ਜਾਂ ਇੱਛਾਵਾਂ ਹੁੰਦੀਆਂ ਉਸ ਹਿਸਾਬ ਦੇ ਨਾਲ ਜਿਹੜੀ ਹੋਈ ਤੇ ਉਹ ਹੁਣ ਕਿੱਥੇ ਆ ਕੇ ਖੜ ਗਏ ਇਸ ਗੱਲ ਨੂੰ ਦੇਖ ਕੇ ਜਿਹੜਾ ਹੈ ਬਹੁਤ ਨਿਰਾਸ਼ਾ ਹੁੰਦੀ ਹੈ ਕਿ ਉਹ ਪਾਰਟੀ ਜਿਹੜੀ ਕਿਸੇ ਵੇਲੇ ਦੇਸ਼ ਦੇ ਵਿੱਚ ਭਾਵੇਂ ਉਹ ਮੋਰਚੇ ਹੋਣ ਭਾਵੇਂ ਜੇਲ੍ਹਾਂ 'ਚ ਜਾਣ ਦਾ ਪ੍ਰੋਗਰਾਮ ਹੋਵੇ ਤੇ ਭਾਵੇਂ ਕੋਈ ਸਿਆਸੀ ਪ੍ਰੋਗਰਾਮ ਜਿਹੜਾ ਹੈਗਾ ਫੈਡਰਲ ਢਾਂਚੇ ਲਈ ਹੋਵੇ ਡਟ ਕੇ ਖੜਦੀ ਹੋਵੇ ਤੇ ਹੋਰ ਸੂਬਿਆਂ ਦੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਖਾਸ ਕਰਕੇ ਉਹ ਇਹਦੇ ਤੇ ਵਿਸ਼ਵਾਸ ਕਰਦੀਆਂ ਹੁਣ ਪੂਰੀ ਤਰ੍ਹਾਂ ਕਿ ਦੇਖੋ ਅਕਾਲੀ ਦਲ ਆਹ ਫੈਸਲਾ ਲੈ ਲਿਆ ਤੇ ਉਹਦੇ ਵੱਲ ਪੂਰਾ ਧਿਆਨ ਧਰਦੀਆਂ ਹੋਣ ਤੇ ਉਹ ਪਾਰਟੀ ਇੱਥੇ ਆ ਕੇ ਖੜ ਜੇ ਕਿ ਕਿਸੇ ਦੂਜੇ ਆਗੂ ਨੂੰ ਲੀਡਰ ਨੂੰ ਨੀਵਾਂ ਦਿਖਾਉਣ ਵਾਸਤੇ ਤੇ ਏਦਾਂ ਦੇ ਜਿਹੜੇ ਸੀ ਇਹ ਕੰਮ ਕਰਨ ਲੱਗ ਜੇ ਜਿਹੜਾ ਬਾਅਦ ਚ ਜਿਹੜੀ ਸਾਰੀ ਬਾਜ਼ੀ ਜਿਹੜੀ ਆ ਉਹ ਉਲਟੀ ਪੈ ਜੇ ਕਿਉਂਕਿ ਜੋ ਮਿਸਟਰ ਅਮਰਜੀਤ ਚਾਵਲਾ ਨੇ ਕੈਨੇਡਾ ਤੋਂ ਸਰੀ ਤੋਂ ਜਿਹੜੀ ਇੱਕ ਆਪਣੀ ਵੀਡੀਓ ਨਸ਼ਰ ਕੀਤੀ ਹੈ ਉਹਦੇ ਚ ਵੀ ਉਹਨਾਂ ਨੇ ਸਾਫ ਕਿਹਾ ਕਿ ਉਹਨੂੰ ਤਾਂ ਬਲੀ ਦਾ ਬੱਕਰਾ ਬਣਾ ਗਿਆ ਤੇ ਇਹਦੇ ਚ ਖੇਡ ਵੱਡੀ ਹੈ ਮੈਂ ਸਾਰੀ ਗੱਲ ਦੱਸੂਗਾ ਜਦੋਂ ਇਹ ਗੱਲ ਸਾਹਮਣੇ ਆਏਗੀ ਥੋੜੀ ਜਿਹੀ ਅੱਗੇ ਕੇਸ ਜਿਹੜਾ ਹੈ ਉਹ ਵਧੂਗਾ ਕਿਸ ਤਰੀਕੇ ਦੇ ਨਾਲ ਵੱਧਦਾ ਤੇ ਸੋ ਹੁਣ ਇਹਦੇ ਚ ਕਿਉਂਕਿ ਇਹ ਗੱਲ ਉਸ ਵੇਲੇ ਹੋਈ ਹੈ ਆਪਾਂ ਕੱਲ ਵੀ ਰਣਜੋਤ ਜੀ ਸੀ ਜਦੋਂ 2027 ਦੀ ਜਿਹੜੀ ਚੋਣ ਹੈ ਸਿਰ ਤੇ ਹੈ ਤੇ ਅਕਾਲੀ ਦਲ ਆਪਣੇ ਆਪ ਨੂੰ ਇਹ ਸਮਝ ਗਿਆ ਸੀ ਕੋਈ ਵੱਡਾ ਹੱਲਾ ਜਿਹੜਾ ਸੀ ਇਹਦੇ ਤੇ ਮਾਰੇਗਾ ਤੇ ਇਸ ਤਰੀਕੇ ਦਾ ਉਹਨਾਂ ਨੇ ਇੱਕ ਦੋ ਪ੍ਰੋਗਰਾਮ ਕੀਤੇ ਆਪਣੇ ਹਲਕਾ ਇੰਚਾਰਜ ਲਾਉਣੇ ਸ਼ੁਰੂ ਕੀਤੇ ਹਲਕਾ ਇੰਚਾਰਜ ਕਿ ਉਹਨਾਂ ਨੇ ਟਿਕਟਾਂ ਦੇਣੀਆਂ ਸ਼ੁਰੂ ਕਰਤੀਆਂ ਸੀ ਕਿ ਇਸ ਹਲਕੇ ਤੋਂ ਇਹ ਹੋਏਗਾ ਹੁਣ ਜਿਹੜੀ ਇਸ ਘਟਨਾ ਨੇ ਜਿਹੜੀ ਆ ਉਹ ਬਿਲਕੁਲ ਸਾਰਿਆਂ ਨੂੰ ਇੱਕ ਵਾਰ ਚੁੱਪ ਕਰਾਤਾ ਚਲੋ ਇਹਨਾਂ ਨੂੰ ਤਾਂ ਚੁੱਪ ਕਰਾਇਆ ਹੀ ਕਰਾਇਆ ਤੇ ਇਹਦੇ ਚ ਜੋ ਬੜੀ ਕਾਹਲੀ ਨਾਲ ਜਥੇਦਾਰ ਨੇ ਫੈਸਲਾ ਲਿਆ ਜਾਂ ਸਿੰਘ ਸਾਹਿਬਾਨ ਨੇ ਚਾਵਲਾ ਨੂੰ ਤੇ ਦੂਜਿਆਂ ਨੂੰ ਪੰਥ ਚੋਂ ਛੇਕਣ ਦਾ ਇਸ ਤੋਂ ਹਿਸਾਬ ਲਾਇਆ ਜਾ ਸਕਦਾ ਕਿ ਕਿੰਨਾ ਜ਼ਿਆਦਾ ਪ੍ਰੈਸ਼ਰ ਜਿਹੜਾ ਹੈਗਾ ਪੰਥਕ ਆਗੂਆਂ ਦੇ ਉੱਪਰ ਹੈ ਕਿ ਉਹਨਾਂ ਨੂੰ ਇਹ ਫੈਸਲਾ ਤੁਰੰਤ ਲੈਣਾ ਪਿਆ ਹਾਲਾਂਕਿ ਇਹਨੂੰ ਅਜੇ ਟਾਲਿਆ ਜਾ ਸਕਦਾ ਸੀ ਇਹਦੇ ਤੇ ਕੋਈ ਕਮੇਟੀ ਬਣਾਈ ਜਾ ਸਕਦੀ ਸੀ ਹੋਰ ਮਾਮਲਿਆਂ ਤੇ ਵੀ ਕਮੇਟੀਆਂ ਜਿਹੜੀਆਂ ਉਹ ਬਣਾਈਆਂ ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੇ ਇਸ਼ੂ ਤੇ ਵੀ ਦੋ ਵਾਰ ਕਮੇਟੀਆਂ ਅਕਾਲ ਤਖ਼ਤ ਸਾਹਿਬ ਨੇ ਬਣਾਈਆਂ ਜਾਂ ਮੈਂਬਰਾਂ ਨੇ ਨਾ ਸੁਝਾਏ ਇਹ ਤੇ ਵੀ ਕੀਤਾ ਜਾ ਸਕਦਾ ਸੀ ਪਰ ਇਹ ਇਮੀਡੀਏਟ ਜਿਹੜਾ ਇਸ ਕਰਕੇ ਕੀਤਾ ਕਿ ਇਹ ਜਿਹੜੀ ਚੈਪਟਰ ਜਿਹੜਾ ਸੀ ਇਹ ਬੰਦ ਹੋ ਜੇ ਪਰ ਇਹ ਚੈਪਟਰ ਏਦਾਂ ਬੰਦ ਹੋਣਾ ਨਹੀਂ ਕਿਉਂਕਿ ਚਾਵਲਾ ਸਾਹਿਬ ਜਿਹੜੇ ਹੈਗੇ ਆ ਉਹ ਆਪਣੀ ਗੱਲਬਾਤ ਜਾਂ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਜਿਹੜਾ ਹੈ ਉਹ ਅੱਗੇ ਵਧਾਉਣਗੇ ਕੁਦਰਤੀ ਹੈ ਕਿਉਂਕਿ ਜਦੋਂ ਇਹਨਾਂ ਜਿਹਨਾਂ ਆਗੂਆਂ ਨੇ ਡਿਊਟੀ ਲਾਈ ਸੀ ਅਮਰਜੀਤ ਚਾਵਲਾ ਦੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਹਦੀ ਆਓ ਭਗਤ ਕਰਨੀ ਹੈ ਬੀਬੀ ਦੀ ਹੋਸਪਿਟੈਲਿਟੀ ਦੀ ਹੋਰ ਸਾਰੀ ਉਹ ਸਾਰੀ ਗੱਲ ਉਲਟ ਪੈ ਗਈ ਤੇ ਉਹ ਆਗੂ ਜਿਹੜੇ ਆ ਹੁਣ ਇਸ ਗੱਲ ਤੋਂ ਪਛਾਣ ਨੀ ਹੋ ਸਕਦੇ ਨਾ ਕਿ ਹਾਂ ਅਸੀਂ ਕਿਹਾ ਨੀ ਜੇ ਚਾਵਲਾ ਸਾਹਿਬ ਕੱਲ ਨੂੰ ਕਹਿਣਗੇ ਕਿ ਆਹ ਗੱਲ ਜਿਹੜੀ ਆ ਇਸ ਤਰੀਕੇ ਦੇ ਨਾਲ ਹੋਈ ਹੈ। ਤੇ ਫੇਰ ਜਦੋਂ ਉਹਨਾਂ ਦੀ ਚੈਟ ਆ ਜਿਹੜੀ ਉਹ ਇਹ ਵੀ ਸਾਬਤ ਕਰਦੀ ਹੈ ਕਿ ਸਾਡੇ ਲੀਡਰਾਂ ਦਾ ਆਗੂਆਂ ਦਾ ਜਿਹੜਾ ਕਿਰਦਾਰ ਹੈ ਆਪਣਾ ਉਹ ਕਿਸ ਲੈਵਲ ਤੱਕ ਹੈ ਤੇ ਆਪਾਂ ਗੱਲਾਂ ਕੀ ਕਰਦੇ ਹਾਂ। ਤੇ ਜੇ ਏਦਾਂ ਦੇ ਆਗੂ ਏਦਾਂ ਦੀਆਂ ਜਿਹੜੇ ਹੈਗੇ ਆ ਥਾਵਾਂ ਤੇ ਏਦਾਂ ਦੇ ਪਵਿੱਤਰ ਅਹੁਦਿਆਂ ਤੇ ਬੈਠ ਕੇ ਤੇ ਫੇਰ ਸਾਡੇ ਚੁਣੇ ਹੋਏ ਨੁਮਾਇੰਦੇ ਤੇ ਉਹ ਏਦਾਂ ਦੀਆਂ ਗੱਲਾਂ ਕਰਦੇ ਆ ਇਹ ਇਸ ਲੈਵਲ ਤੱਕ ਇਹ ਮੈਨੂੰ ਲੱਗਦੀ ਇਹ ਤਾਂ ਬੇਅਦਬੀ ਨਾਲੋਂ ਵੀ ਵੱਡੀ ਗੱਲ ਹੈ ਕਿ ਉਹ ਉਸ ਥਾਂ ਤੇ ਬੈਠੇ ਆ ਕਸਟੋਡੀਅਨ ਨੇ ਉਸ ਥਾਂ ਦੇ ਜਿੱਥੇ ਜਿਹੜਾ ਇਹ ਸਾਰਾ ਸੀ ਸ਼ਰਧਾ ਨਾਲ ਜਾਂ ਮਰਿਆਦਾ ਦੇ ਨਾਲ ਜਾਂ ਜੋ ਵੀ ਆਪਾਂ ਜਾ ਕੇ ਕਰਦੇ ਹਾਂ ਤੇ ਉਹ ਮਰਿਆਦਾ ਫਿਰ ਕਿੱਥੇ ਰਹਿ ਜਾਂਦੀ ਹੈ। ਸੋ ਇਹ ਬਹੁਤ ਵੱਡੇ ਸਵਾਲ ਜਿਹੜੇ ਹੈਗੇ ਆ ਪੰਥਕ ਜਿਹੜੇ ਹੈਗੇ ਆ ਆਪਾਂ ਕਹਿੰਦੇ ਹਾਂ ਕਿ ਖੇਮੇ ਦੇ ਵਿੱਚ ਆ ਗਏ ਨੇ ਹੁਣ ਜਿਹਦਾ ਜਵਾਬ ਸ਼ਾਇਦ ਅਕਾਲੀ ਦਲ ਤਾਂ ਨਾ ਦੇ ਸਕੇ ਕਿਉਂਕਿ ਇਸੇ ਕਰਕੇ ਉਹ ਬੋਲ ਨਹੀਂ ਰਹੇ, ਉਹਨਾਂ ਨੂੰ ਸੁੱਝ ਨਹੀਂ ਰਿਹਾ ਕਿ ਇਸ ਮੁੱਦੇ ਤੇ ਕੀ ਕਹਿਣ। ਤੇ ਇਹ ਹੁਣ ਬਾਕੀਆਂ ਲਈ ਇੱਕ ਬੜੀ ਵੱਡੀ ਜਿਹੜੀ ਆ ਉਹ ਇੱਕ ਬਣ ਗਈ, ਭਾਵੇਂ ਠੀਕ ਹੈ ਇਸ ਮੁੱਦੇ ਤੇ ਸਿੱਧੇ ਤੌਰ ਤੇ ਅਜੇ ਭਾਵੇਂ ਜਿਹੜੇ ਦੂਜੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਵੀ ਕੋਈ ਉਵੇਂ ਨਹੀਂ ਬੋਲ ਰਹੇ ਤੇ ਉਹਦਾ ਕਾਰਨ ਸਭ ਤੋਂ ਮੈਨੂੰ ਵੱਡਾ ਇਹੀ ਲੱਗਦਾ ਕਿ ਇਹ ਇਸ਼ੂ ਏਦਾਂ ਦਾ ਤੇ ਇਹ ਲੱਗਦਾ ਕਿ ਸੰਗਤ ਜਾਂ ਲੋਕ ਆਪਣੇ ਆਪ ਜਾਂ ਸਿੱਖ ਪੰਥ ਆਪਣੇ ਆਪ ਇਹਦੇ ਤੇ ਕੋਈ ਫੈਸਲਾ ਲਵੇ ਕਿ ਕੀ ਹੋ ਸਕਦਾ ਜਾਂ ਆਪਣੇ ਆਪ ਇਹ ਗੱਲ ਚੱਲੇ। ਹੋ ਸਕਦਾ ਸੱਤਾਧਾਰੀ ਧਿਰ ਜਾਂ ਦੂਜੀਆਂ ਸਿਆਸੀ ਪਾਰਟੀਆਂ ਵੀ ਚਾਹੁੰਦੀਆਂ ਹੋਣ ਕਿ ਇਹ ਹੁਣ ਗੱਲ ਚੱਲ ਪਈ ਹੈ, ਆਪਣੇ ਆਪ ਜਿਹੜਾ ਹੈ ਇਹ ਪੰਡੋਰਾ ਬਾਕਸ ਖੁੱਲ ਗਿਆ ਤੇ ਹੁਣ ਖੁਦ ਆਪਣੇ ਆਪ ਜਿਹੜੇ ਲੀਡਰ ਨੇ ਆਪਣੇ ਆਪ ਨੂੰ ਸੋ ਕਾਲਡ ਪੰਥਕ ਆਗੂ ਕਹਾਉਣ ਵਾਲੇ ਆਪੇ ਹੁਣ ਜਿਹੜੇ ਕੰਡੇ ਬੀਜੇ ਉਹਨਾਂ ਨੂੰ ਚੁਗਣ ਤੇ ਇਸ ਕਰਕੇ ਏਦਾਂ ਦਾ ਮੁੱਦਾ ਜਿਹੜਾ ਬਣ ਗਿਆ। ਪਰ ਚਰਚਾ ਦੇ ਵਿੱਚ ਪਰਸੋਂ ਤੋਂ ਜਦੋਂ ਤੇ ਇਹ ਗੱਲ ਸਾਹਮਣੇ ਆਈ ਹੈ ਹਰ ਇੱਕ ਸਿੱਖ ਦੇ ਹਰ ਇੱਕ ਪੰਜਾਬੀ ਦੇ ਜਿਹੜਾ ਹੈ ਮੂੰਹ ਤੇ ਇਹੀ ਗੱਲ ਹੈ ਜਦੋਂ ਆਮ ਬੰਦੇ ਨੂੰ ਮਿਲਦੇ ਹਾਂ ਉੱਥੇ ਵੀ ਇਹ ਚਰਚਾ ਦੇ ਵਿੱਚ ਇਹੀ ਗੱਲ ਚੱਲਦੀ ਹੈ।
0: ਸੋ ਇਹ ਜਿਹੜੇ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਜਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਇਹ ਸਾਰੀ ਦੀ ਸਾਰੀ ਕਹਾਣੀ ਫਿਰ ਘੁੰਮੀ ਕਿੱਥੋਂ? ਸੋ ਇਹ ਸਾਰੇ ਦਾ ਸਾਰਾ ਜਿਹੜਾ ਜੇ ਉਹਨਾਂ ਨੂੰ ਫਸਾਉਣ ਦੇ ਲਈ ਇਹ ਕੀਤਾ ਗਿਆ ਸੀ ਤੇ ਫਿਰ ਇਹ ਆਪਾਂ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਰੱਖ ਰਖਾਅ ਉਹਨਾਂ ਦਾ ਕੀਤਾ ਗਿਆ ਇਸ ਜਨਾਨੀ ਦਾ ਕੀ ਉਹ ਰੱਖ ਰਖਾਅ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਟਰਨ ਹੋ ਗਈਆਂ ਜਾਂ ਫਿਰ ਉਸ ਦੇ ਦਰਮਿਆਨ ਜਾਂ ਇਹ ਪਹਿਲਾਂ ਤੋਂ ਚੇਂਜ ਹੋ ਚੁੱਕਾ ਸੀ ਏਅਰਪੋਰਟ ਤੋਂ ਆਉਣ ਤੋਂ ਪਹਿਲਾਂ?
1: ਨਹੀਂ, ਇਹਦੇ ਚ ਦੋ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਰਣਜੋਤ ਜੀ ਉਹ ਵੱਡੀਆਂ ਇਹ ਨੇ ਕਿ ਜਦੋਂ ਇਹ ਨਵੰਬਰ ਦੇ ਵਿੱਚ ਪਿਛਲੇ ਸਾਲ ਇਹ ਬੀਬੀ ਉੱਥੋਂ ਬਹਿਰੀਨ ਤੋਂ ਆਉਂਦੀ ਹੈ ਦਿੱਲੀ, ਉਹਦੇ ਪਾਸਪੋਰਟ ਦੇ ਵਿੱਚ ਜਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਹਨਾਂ ਨੂੰ ਪੁੱਛਿਆ ਕੁਛ ਖਾਮੀਆਂ ਹੋਣ ਕਰਕੇ ਕਹਿ ਲਓ ਜਾਂ ਕੁਛ ਏਦਾਂ ਦੀਆਂ ਡਿਸਕ੍ਰਿਪੈਂਸੀਜ ਹੋਣ ਕਰਕੇ ਤੇ ਜਿਸ ਕਰਕੇ ਉਹਨੂੰ ਅਰੈਸਟ ਵੀ ਕੀਤਾ ਗਿਆ ਇੱਕ ਵਾਰੀ ਤੇ ਅਰੈਸਟ ਕਰਕੇ ਤੇ ਪੁੱਛਗਿੱਛ ਕੀਤੀ ਗਈ ਤੇ ਕੁਛ ਦਿਨ ਜਿਹੜੇ ਉਹ ਹਿਰਾਸਤ ਦੇ ਵਿੱਚ ਵੀ ਰਹੇ, ਬਾਅਦ ਦੇ ਵਿੱਚ ਚਲੋ ਜ਼ਮਾਨਤ ਹੋ ਗਈ, ਜ਼ਮਾਨਤ ਤੋਂ ਬਾਅਦ ਇੱਥੇ ਆ ਗਏ। ਜ਼ਮਾਨਤ ਵੀ ਇਹਨਾਂ ਨੇ ਕਰਾਈ, ਅਕਾਲੀਆਂ ਨੇ ਹੀ ਕਰਵਾਈ ਜ਼ਮਾਨਤ ਉਹਦੀ ਤੇ ਬਾਕੀ ਇਹ ਹੈ ਕਿ ਜਿਹੜਾ ਕੁਛ ਉੱਥੇ ਉਹਨੇ ਬੀਬੀ ਨੇ ਜਿਹੜਾ ਇਮੀਗ੍ਰੇਸ਼ਨ ਅਧਿਕਾਰੀਆਂ ਕੋਲੇ ਜਾਂ ਦਿੱਲੀ ਪੁਲਿਸ ਕੋਲੇ ਜੋ ਕੁਛ ਦੱਸਿਆ ਉਹਦੇ ਚ ਇਹ ਗੱਲ ਜਿਹੜੀ ਉਹ ਆਈ ਆ, ਜੇ ਖੈਰ ਇਹਦਾ ਕੋਈ ਪੱਕਾ ਤਾਂ ਕਿਸੇ ਕਿਉਂਕਿ ਕਿਸੇ ਨੇ ਬਿਆਨ ਤਾਂ ਉਦਾਂ ਦਿੱਤਾ ਨੀ ਨਾ ਹੀ ਰਿਟਨ ਕਿਤੇ ਕੋਈ ਗੱਲ ਆਈ ਹੈ ਕਿਸੇ ਅਧਿਕਾਰੀ ਵੱਲੋਂ ਕਿ ਉਹਨਾਂ ਨੇ ਇਹ ਗੱਲ ਮੰਨਿਆ ਕਿ ਉਹਨਾਂ ਨੂੰ ਕੁਛ ਪੈਸੇ ਦੇ ਕੇ ਇਸ ਤਰੀਕੇ ਦੇ ਨਾਲ ਇੱਥੇ ਬੁਲਾਇਆ ਗਿਆ, ਉਹ ਕਿਸੇ ਮਿਸ਼ਨ ਤੇ ਆ ਤੇ ਪੰਥਕ ਮਿਸ਼ਨ ਤੇ ਆ ਜਾਂ ਇੱਦਾਂ ਦੀ ਗੱਲ। ਤੇ ਬਾਅਦ ਦੇ ਵਿੱਚ ਕੱਲ ਇਹ ਵੀ ਚਰਚਾ ਸੀ ਕਿ ਇਹਨਾਂ ਨੇ 25 ਲੱਖ ਰੁਪਏ ਜਿਹੜਾ ਹੈ ਉਹ ਸੌਦਾ ਕੀਤਾ ਵੀ ਤੈਨੂੰ 25 ਲੱਖ ਰੁਪਏ ਦੇਵਾਂਗੇ ਤੇ ਤੂੰ ਉਹਨੂੰ ਇਹ ਜਿਹੜੀ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਫਸਾ, ਕਿਉਂਕਿ ਇਹ ਜਿਹੜੀ ਇੱਕ ਖਾਸ ਕਰਕੇ ਬਾਦਲ ਦਲ ਨੂੰ ਜਾਂ ਸੁਖਬੀਰ ਬਾਦਲ ਨੂੰ ਜਾਂ ਉਹ ਸਾਰੇ ਜਿਹੜੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜਾ 2 ਦਸੰਬਰ 2024 ਦੇ ਵਿੱਚ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਫਤਵਾ ਆਇਆ ਉਹ ਪਰ ਬਹੁਤ ਰੜਕਦਾ ਸੀ ਉਹਨਾਂ ਨੂੰ ਕਿ ਉਹਨਾਂ ਨੂੰ ਇਹ ਕਿਹਾ ਗਿਆ। ਉਹਨਾਂ ਨੇ ਘਰ ਜਿਹੜੀ ਤਨਖਾਹ ਲਾਈ ਸੀ ਉਹ ਵੀ ਪੂਰੀ ਕੀਤੀ ਅੱਧੀ ਕਿਤੇ, ਬਾਕੀ ਅਕਾਲੀ ਦਲ ਨੂੰ ਉਸ ਤਰੀਕੇ ਨਾਲ ਦੁਬਾਰਾ ਡੈਲੀਗੇਟ ਅਜਲਾਸ ਬੁਲਾ ਕੇ ਜਾਂ ਡੈਲੀਗੇਟ ਚੁਣ ਕੇ ਚੋਣਾਂ ਨਹੀਂ ਹੋਈਆਂ ਜਿਸ ਕਰਕੇ ਦੁਬਾਰਾ ਸੁਖਬੀਰ ਬਾਦਲ ਜਿਹੜਾ ਹੈ ਇਹਦੇ ਬਣ ਗਏ ਤੇ ਉਹ ਵੀ ਸ਼ਾਇਦ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਚੋਣਾਂ ਤੋਂ ਪਹਿਲਾਂ ਪਹਿਲਾਂ ਕਿਸੇ ਨਾ ਤਰੀਕੇ ਦੇ ਨਾਲ ਜਿਹੜਾ ਹੈ ਉਹ ਟਾਰਗੇਟ ਬਣਾ ਕੇ ਤੇ ਟਾਰਨਿਸ਼ ਕੀਤਾ ਜਾਵੇ ਜਾਂ ਉਹਦੀ ਕਰੈਕਟਰ ਅਸੈਸੀਨੇਸ਼ਨ, ਉਹ ਤਾਂ ਖੁਦ ਗਿਆਨੀ ਹਰਪ੍ਰੀਤ ਸਿੰਘ ਨੇ ਕਹਿਤਾ ਕਿ ਉਹਦੀ ਕਰੈਕਟਰ ਅਸੈਸੀਨੇਸ਼ਨ ਵਾਸਤੇ ਕਰਦਾ ਕਿਰਦਾਰ ਕੁਸ਼ੀ ਵਾਸਤੇ ਜਿਹੜਾ ਹੈ ਤੇ ਉਹਨੂੰ ਬੁਲਾਇਆ ਸੀ ਬੀਬੀ ਨੇ। ਤੇ ਇਹ ਵੀ ਹੋ ਸਕਦਾ ਕਿ ਉੱਥੇ ਜਿਹੜਾ ਹੈ ਉਹਨੇ ਇਹ ਗੱਲ ਕਿਤੇ ਥੋੜੀ ਮੋਟੀ ਕਿਤੇ ਕਰਤੀ ਹੋਵੇ ਜਾਂ ਕੋਈ ਹਿੰਟ ਦੇਤਾ ਹੋਵੇ। ਤੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਤਾਂ ਅਕਸਰ ਇਲਜ਼ਾਮ ਇਹ ਅਕਾਲੀ ਦਲ ਬਾਦਲ ਵਾਲੇ ਵੀ ਹੋਰ ਵੀ ਇਹ ਲਾਉਂਦੇ ਰਹੇ ਨੇ ਕਿ ਇਹ ਤਾਂ ਸਿੱਧਾ ਬੀਜੇਪੀ ਨਾਲ ਆਰ ਐਸ ਐਸ ਦੇ ਜਿਹੜਾ ਹੈ ਉਸ ਤੇ ਹੈ, ਉਹਨਾਂ ਨਾਲ ਸਿੱਧਾ ਸੰਪਰਕ ਹੈ ਜੀ। ਤੇ ਜੇ ਇਹ ਗੱਲ ਹੈ ਹੋ ਸਕਦੀ ਹੈ ਸੰਭਵ, ਫਿਰ ਇਹ ਹੀ ਸੰਭਵ ਹੋ ਸਕਦਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਚਕੰਨਾ ਕਰ ਦਿੱਤਾ ਹੋਵੇ ਉਹਨਾਂ ਨੇ ਕਿ ਆਹ ਭਾਈ ਤੇਰੇ ਖਿਲਾਫ਼ ਏਦਾਂ ਦਾ ਮਿਸ਼ਨ ਚੱਲ ਰਿਹਾ, ਕੋਈ ਇਹ ਗੱਲ ਚੱਲ ਰਹੀ ਹੈ। ਇਹੀ ਕਾਰਨ ਸੀ ਕਿ ਇੰਨੇ ਸਮੇਂ ਚ ਵੀ ਜਿਹੜਾ ਹੈ ਉਹ ਟਰੈਪ ਦੇ ਵਿੱਚ ਨਹੀਂ ਆਇਆ, ਜਿਹਨੂੰ ਸੋ ਕਾਲਡ ਆਪਾਂ ਮੀਡੀਆ ਵਾਲੇ ਜਾਂ ਲੋਕ ਹਨੀ ਟਰੈਪ ਕਹਿੰਦੇ ਆ, ਇਸ ਤਰੀਕੇ ਦੇ ਨਾਲ ਉਸ ਚ ਨਹੀਂ ਆਇਆ ਕਿਉਂਕਿ ਪਹਿਲਾਂ ਤੋਂ ਜਾਣਦੇ ਸੀ ਆਪਸ ਚ। ਤੇ ਹੋ ਸਕਦਾ ਕਿ ਉਹ ਪਹਿਲਾਂ ਚਕੰਨੇ ਹੋ ਗਏ ਹੁਣ। ਇਹ ਵੀ ਹੋ ਸਕਦਾ ਕਿ ਜਿਸ ਤਰੀਕੇ ਦੀ ਇੱਕ ਪੋਲੀਟੀਕਲ ਸਾਰੀ ਪੰਜਾਬ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਜਾਂ ਵੈਸੇ ਰਾਜਨੀਤੀ ਚੱਲ ਰਹੀ ਹੈ, ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਅੱਜ ਕੱਲ ਪੁਨਰ ਸੁਰਜੀਤ ਦਾ, ਤੇ ਇਹ ਵੀ ਹੋ ਸਕਦਾ ਕਿ ਉਹ ਇਸ ਕਰਕੇ ਵੀ ਇਸ ਚੱਕਰ ਚ ਜਿਹੜਾ ਹੈ ਨਾ ਆਏ ਹੁਣ। ਤੇ ਹੁਣ ਇਹ ਕਿਹਾ ਜਾ ਰਿਹਾ ਜਿਹੜੀ ਆਨੰਦਪੁਰ ਸਾਹਿਬ ਪੁਲਿਸ ਦੀ ਜਿਹੜੀ ਐਫ ਆਈ ਆਰ ਹੈ, ਤੇ ਉਹ ਸਿੱਧਾ ਤੌਰ ਤੇ ਖੈਰ ਉਹਦੇ ਐਫ ਆਈ ਆਰ ਦੀ ਜਿਹੜੀ ਕਾਪੀ ਉਹ ਤਾਂ ਹੁਣ ਨਸ਼ਰ ਹੋ ਗਈ, ਉਹ ਚ ਕਿਤੇ ਨਹੀਂ ਲਿਖਿਆ। ਤੇ ਪਰ ਇਹ ਕਿਹਾ ਜਾ ਰਿਹਾ ਕਿ ਜੋ ਉਹਨਾਂ ਨਾਲ ਸੌਦਾ ਤੈਅ ਹੋਇਆ ਸੀ ਉਹਦੇ ਉਹਨੂੰ ਅਮਾਊਂਟ ਜਿਹੜਾ ਸੀ ਉਹ ਨਹੀਂ ਦਿੱਤਾ ਗਿਆ। ਤੇ ਇਨ ਬਿਟਵੀਨ ਜਿਹੜੀ ਆ ਸਾਰੀ ਗੱਲ ਆ ਚੈਟ ਹੈ ਜਾਂ ਰਿਲੇਸ਼ਨ ਬਣਨ ਵਾਲੀ ਗੱਲ ਜਾਂ ਰੇਪ ਵਾਲੀ ਗੱਲ ਜਿਹੜਾ ਉਹਨੇ ਐਫ ਆਈ ਆਰ ਦੇ ਵਿੱਚ ਕਲੀਅਰ ਲਿਖਿਆ ਤੇ ਜਿਹੜਾ ਦੋਸ਼ ਲਾਇਆ, ਤੇ ਉਹ ਫਿਰ ਉਹਨੇ ਕਿਹਾ ਕਿ ਉਹ ਏਦਾਂ ਦਾ ਜਿਹੜਾ ਸੀ ਏਦਾਂ ਆਹ ਕੀਤਾ ਜਾਏਗਾ, ਏਦਾਂ ਹੋਏਗਾ। ਉਹਨੇ ਕਿਹਾ ਕਿ ਮੈਨੂੰ ਪੈਸੇ ਦਿਓ ਤੇ ਨਹੀਂ ਮੈਂ ਐਫ ਆਈ ਆਰ ਲਾਂਚ ਕਰਾਂ, ਇਹ ਏਦਾਂ ਦੀ ਗੱਲ ਜਿਹੜੀ ਆ ਉਹ ਚੱਲੀ। ਇਹ ਖੈਰ ਆਫ ਦੀ ਰਿਕਾਰਡ ਨੇ ਸਾਰੀਆਂ ਗੱਲਾਂ, ਇਹਦਾ ਕੋਈ ਕਿਉਂਕਿ ਇਹਦੇ ਤਾਂ ਖੈਰ ਕੋਈ ਕਹੇਗਾ ਹੀ ਨਹੀਂ ਕਿ ਏਦਾਂ ਗੱਲ ਹੋਈ ਹੈ। ਹਾਂ ਚਾਵਲਾ ਸਾਹਿਬ ਜਿਹੜੀ ਆ ਉਹ ਗੱਲ ਜ਼ਰੂਰ ਕਿਤੇ ਨਾ ਕਿਤੇ ਅਮਰਜੀਤ ਚਾਵਲਾ ਇਹ ਗੱਲ ਦੱਸ ਸਕਦੇ ਆ ਕਿ ਕੋਈ ਕਿੱਦਾਂ ਦੀ ਕੀ ਗੱਲ ਹੋਈ ਹੈ। ਤੇ ਜਿਹੜੀ ਇਹ ਗੱਲ ਜ਼ਰੂਰ ਉਹਨੇ ਬੀਬੀ ਨੇ ਕੀਤੀ ਹੈ ਕਿ ਇਹ ਗੱਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨੋਟਿਸ ਦੇ ਵਿੱਚ ਲਿਆਂਦੀ, ਪ੍ਰਧਾਨ ਦੇ ਨੋਟਿਸ ਦੇ ਵਿੱਚ ਲਿਆਂਦੀ, ਇਹ ਤਾਂ ਖੈਰ ਉਹਨਾਂ ਨੇ ਐਫ ਆਈ ਆਰ ਚ ਵੀ ਕਿਹਾ। ਤੇ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਉਹਨਾਂ ਦੀ ਜਿਹੜੀ ਹੈ ਗੱਲ ਤੇ ਕੋਈ ਕੰਨ ਨਹੀਂ ਧਰਿਆ। ਤੇ ਬਾਅਦ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੇ ਵੀ ਜੋ ਕਿਹਾ ਸੀ ਸਾਰੀ ਗੱਲ ਉਹਨੇ ਕਿਹਾ ਕਿ ਠੀਕ ਹੈ ਐਫ ਆਈ ਆਰ ਜਿਹੜੀ ਦਰਜ ਹੁੰਦੀ ਹੈ ਤਾਂ ਕਰਾ ਦਿਓ, ਜਿਹੜਾ ਕੁਛ ਕਰਨਾ ਕਰ ਲਓ, ਏਦਾਂ ਦੀ ਗੱਲ ਕੀਤੀ, ਜਿਸ ਕਰਕੇ ਸਾਰਾ ਮਾਮਲਾ ਹੁਣ ਜਿਹੜਾ ਉਹ ਵਿਗੜ ਗਿਆ। ਤੇ ਇਹਦੇ ਚ ਜਿਹੜੀਆਂ ਰਣਜੋਤ ਜੀ ਦੋ ਗੱਲਾਂ ਜਿਹੜੀਆਂ ਬੜੀਆਂ ਹੀ ਮਹੱਤਵਪੂਰਨ ਨੇ, ਇੱਕ ਤਾਂ ਇਹ ਕਿ ਪੂਰੀ ਦੁਨੀਆਂ ਦੇ ਵਿੱਚ ਤੇ ਪੰਥ ਨੂੰ ਜਿਸ ਜਿਹੜਾ ਸੀ ਜਿਹਨੂੰ ਆਪਾਂ ਕ੍ਰੋਸ ਰੋਡਸ ਕਹਿੰਦੇ ਹਾਂ ਉੱਥੇ ਲਿਆ ਕੇ ਖੜਾ ਤਾ, ਤੇ ਇੱਕ ਚੁਰਸਤੇ ਤੇ ਲਿਆ ਕੇ ਖੜਾ ਤਾ ਵੀ ਹੁਣ ਦਿਸ਼ਾ ਅੱਗੋਂ ਕੀ ਹੋਵੇ ਜੇ ਇਸ ਲੈਵਲ ਤੱਕ ਜਿਹਨੂੰ ਆਪਾਂ ਸਿੱਖਾਂ ਦੀ ਪਾਰਲੀਮੈਂਟ ਚੁਣੀ ਹੋਈ ਸੰਸਥਾ ਬੜੇ ਬੜੇ ਕਿਉਂਕਿ ਐਸ ਜੀ ਪੀ ਸੀ ਲਈ ਆਪਾਂ ਉਹ ਕਰਦੇ ਹਾਂ ਤੇ ਬੜਾ ਜਦੋਂ ਆਪਾਂ ਇਤਿਹਾਸ ਦੱਸਦੇ ਹਾਂ ਕਿ 1925 ਦੇ ਵਿੱਚ ਕਿਵੇਂ ਐਕਟ ਪਾਸ ਕਰਾਇਆ ਤੇ ਇੱਕੋ ਇੱਕ ਚੁਣੀ ਹੋਈ ਜਿਹੜੀ ਸਿੱਖਾਂ ਦੀ ਜਿਹੜੀ ਸੰਸਥਾ ਇੱਕ ਧਾਰਮਿਕ ਜਿਹੜੀ ਸੰਸਥਾ ਜਿਹਦੀ ਡੈਮੋਕਰੇਟਿਕ ਤਰੀਕੇ ਨਾਲ ਚੋਣ ਹੁੰਦੀ ਹੈ, ਹੁਣ ਉਹਦਾ ਏਦਾਂ ਦਾ ਜਿਹੜਾ ਉਹਦਾ ਇੱਕ ਚੁਣੇ ਹੋਏ ਮੈਂਬਰ ਦੇ ਖਿਲਾਫ ਆਹ ਗੱਲ ਆਉਂਦੀ ਹੈ ਤੇ ਉਸ ਤੋਂ ਬਾਅਦ ਆਹ ਨਵੀਆਂ ਗੱਲਾਂ ਉਧੜ ਕੇ ਸਾਹਮਣੇ ਆਉਂਦੀਆਂ, ਫਿਰ ਕਿੱਥੇ ਦੇਖਣਗੇ ਜਿਹੜੇ ਹੈ ਪੰਥ ਕਿੱਧਰ ਜਾਏਗਾ। ਅਕਾਲ ਤਖ਼ਤ ਸਾਹਿਬ ਤੋਂ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਉਹ ਵਿਸ਼ਵਾਸ ਜਾ ਕੇ ਕਿੱਥੇ ਟਿਕੇਗਾ, ਇਹ ਬਹੁਤ ਵੱਡਾ ਸਵਾਲ ਹੈ।
0: ਹਾਲੇ ਤੇ ਉਹੀ ਆ ਕਿ ਜਿੱਦਾਂ ਦਿਨ ਬ ਦਿਨ ਇਹ ਚੀਜ਼ਾਂ ਹੋਰ ਉੱਧੜਦੀਆਂ ਆਉਂਦੀਆਂ ਨੇ, ਹਾਲੇ ਬਹੁਤ ਸਾਰਾ ਕੁਛ ਜਿਹੜਾ ਖਬਰਾਂ ਤੱਕ ਜਾਂ ਫਿਰ ਇੱਕ ਸੀਮਤ ਹੱਦ ਤੱਕ ਹੀ ਆਪਾਂ ਕਹਿ ਲਈਏ ਕਿ ਕੁਛ ਅਦਾਰਿਆਂ ਤੱਕ ਜਾਂ ਆਪਾਂ ਦੱਸ ਸਕਦੇ ਹਾਂ ਜਾਂ ਕਿਹਾ ਜਾ ਰਿਹਾ, ਪਰ ਜੇ ਆਪਾਂ ਅਨਓਫੀਸ਼ੀਅਲੀ ਕਹੀਏ ਤੇ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਚਰਚਾ ਦਾ ਵਿਸ਼ਾ ਨੇ, ਜਿਹੜੀਆਂ ਸ਼ਾਇਦ ਨਹੀਂ ਹੋਣੀਆਂ ਚਾਹੀਦੀਆਂ, ਜਿਹੜੀਆਂ ਹੋਰ ਵੀ ਜ਼ਿਆਦਾ ਸ਼ਰਮਸਾਰ ਕਰਦੀਆਂ ਨੇ। ਸੋ ਅਜਿਹੇ ਦੇ ਵਿੱਚ ਹੁਣ ਚਾਹੇ ਆਪੋ ਆਪਣੀ ਸਾਰੀ ਸਫਾਈ ਸਾਰੇ ਜਣੇ ਦੇਣ ਦੇ ਵਿੱਚ ਇਸ ਟਾਈਮ ਬਿਜ਼ੀ ਨੇ, ਆਪੋ ਆਪਣੇ ਆਪ ਨੂੰ ਹਰ ਕੋਈ ਸੱਚਾ ਸਾਬਤ ਕਰਨ ਦੇ ਲਈ ਇਸੇ ਤੁਰਿਆ, ਪਰ ਜਦੋਂ ਆਪਾਂ ਉਹਨੂੰ ਡੀਕੋਡ ਕਰੀਏ ਫਿਰ ਤੇ ਲਗਭਗ ਸਾਰੇ ਹੀ ਥੋੜੇ ਜਾਂ ਬਹੁਤੇ ਸਾਰੇ ਹੀ ਕਾਣੇ ਨੇ।
1: ਨਹੀਂ ਬਿਲਕੁਲ, ਇਹ ਤਾਂ ਦੇਖੋ ਇਹ ਜਦੋਂ ਏਦਾਂ ਦੇ ਇਸ਼ੂ ਜਿਹੜੇ ਆਉਂਦੇ, ਆਪਾਂ ਕੱਲ ਵੀ ਇੱਥੇ ਜ਼ਿਕਰ ਕੀਤਾ ਸੀਗਾ ਵੀ ਜਦੋਂ ਕਿਸੇ ਦੇ ਉੱਤੇ ਜਿਹੜਾ ਹੈ ਸਭ ਤੋਂ ਵੱਡਾ ਜਿਹੜਾ ਹੈਗਾ ਧੱਬਾ ਉਹ ਇਹ ਹੁੰਦਾ ਹੈ ਜਦੋਂ ਕਿਰਦਾਰ ਕੁਸ਼ੀ ਦਾ ਮਾਮਲਾ ਸਾਹਮਣੇ ਆਉਂਦਾ ਜਾਂ ਜਦੋਂ ਤੁਹਾਡੇ ਕਰੈਕਟਰ ਦੀ ਕਿਰਦਾਰ ਦੀ ਗੱਲ ਆਉਂਦੀ ਹੈ, ਤੁਹਾਡੇ ਅਖਲਾਕ ਦੀ ਜਿਹੜੀ ਆ ਉਹ ਗੱਲ ਆਉਂਦੀ ਹੈ। ਅਸੀਂ ਲੋਕਾਂ ਨੂੰ ਤਾਂ ਸਦਾਚਾਰਕ ਕਦਰਾਂ ਕੀਮਤਾਂ ਸਿਖਾਉਂਦੇ ਹਾਂ ਕਿ ਸਿੱਖੀ ਆਹ ਹੈ, ਸਿੱਖੀ ਆਹ ਹੈ, ਮਰਿਆਦਾ ਇਹ ਹੈ, ਤੇ ਖੁਦ ਜਿਹੜੇ ਅਸੀਂ ਇੱਥੇ ਆ ਕੇ ਖੜੇ ਹਾਂ ਹੁਣ ਤੱਕ ਤਾਂ ਚਲੋ ਸਾਰਿਆਂ ਦੇ ਡੇਰਿਆਂ ਦੀ ਇਹ ਗੱਲ ਚੱਲਦੀ ਸੀ ਤੇ ਜਾਂ ਹੁਣ ਜੇ ਇੱਥੇ ਵੀ ਇਹ ਗੱਲ ਚੱਲਦੀ ਹੈ ਫੇਰ ਜਿਹੜਾ ਹੈ ਉਹ ਵਿਸ਼ਵਾਸ ਕਿੱਥੇ ਜਾ ਕੇ ਜਿਹੜਾ ਉਹ ਟਿਕੂਗਾ ਤੇ ਫੇਰ ਅੱਗੋਂ ਜੇ ਕੋਈ ਮਰਜ ਨਵੇਂ ਜਿਹੜੇ ਕੋਈ ਮਰਜ ਹੋਣਗੇ ਤਾਂ ਉਹ ਕਿੱਥੋਂ ਹੋਣਗੇ ਜਾਂ ਕਿਹੜੀ ਦੁਨੀਆਂ ਚੋਂ ਆਉਣਗੇ ਉਹ ਆਗੂ ਜਿਹਨਾਂ ਤੇ ਲੋਕ ਵਿਸ਼ਵਾਸ ਕਰ ਸਕਣਗੇ।
0: ਜੀ ਬਿਲਕੁਲ ਵੱਡੀ ਇਸ ਟਾਈਮ ਦੇ ਉੱਤੇ ਸਮੱਸਿਆ ਤੇ ਇੱਧਰ ਜਿਹੜਾ ਜਿੱਦਾਂ ਤੁਸੀਂ ਦੱਸਿਆ ਸਿੱਖ ਸੰਗਤ ਜਿਹੜੀ ਆ ਉਹ ਜਾ ਕੇ ਅਰਦਾਸ ਕਰ ਰਹੀ ਸੀ ਕਰਨਾ ਚਾਹੁੰਦੀ ਸੀ ਜਥੇਦਾਰ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਉੱਥੇ ਉਸ ਹਿਸਾਬ ਦੇ ਨਾਲ ਜਿੱਦਾਂ ਉਹਨਾਂ ਨੇ ਸੋਚਿਆ ਸੀ ਉਸ ਹਿਸਾਬ ਦੇ ਨਾਲ ਨਹੀਂ ਹੋ ਸਕਿਆ। BSF ਨੇ ਜਿਹੜਾ ਉਹਨਾਂ ਨੂੰ ਰੋਕਿਆ ਵਾ ਇਸ ਚੀਜ਼ ਤੋਂ। ਸੋ ਇੱਧਰਲੇ ਪਾਸੇ ਇੱਕ ਇਹ ਵਾਲਾ ਕੇਸ ਚੱਲ ਰਿਹਾ ਤੇ ਨਾਲ ਆਪਾਂ ਵੇਖੀ ਤੇ ਹੁਣ ਗੁਰਗੱਜ ਸਾਹਿਬ ਨੇ ਇੱਧਰ ਇਸ ਪਾਸੇ ਨੂੰ ਹੀ ਸ਼ੁਰੂ ਕਰ ਲਈ ਮੁਹਿੰਮ, ਜਦਕਿ ਲਾਂਘੇ ਵਾਲੀ ਗੱਲ ਤੇ ਬਹੁਤ ਪੁਰਾਣੀ ਆ। ਹੁਣ ਇਸ ਮੌਕੇ ਸਿਰਫ ਇੱਧਰਲੇ ਪਾਸਿਓਂ ਖਬਰਾਂ ਜਾਂ ਧਿਆਨ ਉੱਧਰ ਖਿੱਚਣ ਨੂੰ ਜਾਂ ਫਿਰ ਕੋਈ ਮੌਕਾ ਬਣਦਾ ਵਾ ਕੋਈ ਖਾਸ?
1: ਨਹੀਂ ਦੇਖੋ, ਇੱਕ ਤਾਂ ਚਲੋ ਅਕਾਲ ਤਖ਼ਤ ਦੇ ਜਹਿਦਾਰ ਦੀ ਅਗਵਾਈ ਚ ਪਹਿਲਾਂ ਤੋਂ ਇੱਕ ਕੰਪੇਨ ਇੱਕ ਚੱਲ ਰਹੀ ਹੈ, ਮੀਰੀ ਪੀਰ ਮਾਰਚ ਚੱਲ ਰਿਹਾ ਸੀ ਸਭ ਤੇ। ਦੂਜਾ ਇਹ ਹੈ ਕਿ ਕਰਤਾਰਪੁਰ ਲਾਂਘੇ ਵਾਲੀ ਗੱਲ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਡਿਸਕਸ ਕੀਤਾ ਕਿ ਉਸ ਵੇਲੇ ਇੰਟਰਨੈਸ਼ਨਲ ਦਬਾਅ ਹੀ ਜਿਹੜਾ ਸੀ ਇਸ ਕਿਸਮ ਦਾ ਪੈ ਗਿਆ ਤੇ ਲਾਂਘਾ ਤਾਂ ਕਦੇ ਵੀ ਨਹੀਂ ਸੀ ਬਣਾਉਣਾ ਚਾਹੁੰਦੇ, ਖਾਸ ਕਰਕੇ ਜਿਹੜੀ ਕੇਂਦਰ ਚ BJP ਦੀ ਸਰਕਾਰ ਹੈ ਤੇ ਇਹ ਬਣ ਗਿਆ ਤੇ। ਪਰ ਇਹ ਇਹਦੇ ਤੇ ਜੋ ਸ਼ਰਤਾਂ ਲਾਈਆਂ ਗਈਆਂ ਕਿ ਕੌਣ ਜਾ ਸਕਦਾ ਹੈ, ਸਿੱਖ ਕਿਸ ਤਰ੍ਹਾਂ ਜਾ ਸਕਦੇ ਆ ਦਰਸ਼ਨ ਕਰਨ ਨੂੰ, ਪਾਸਪੋਰਟ ਚਾਹੀਦਾ, ਇਹ ਚਾਹੀਦਾ ਤੇ ਫਿਰ ਤਾਂ ਪਾਸਪੋਰਟ ਨਾਲ ਤਾਂ ਪਹਿਲਾਂ ਵੀ ਲੋਕ ਜਾਂਦੇ ਸੀ, ਚਲੋ ਭਾਵੇਂ ਇੱਥੇ ਵੀਜ਼ੇ ਵਾਲੀ ਸ਼ਰਤ ਨਹੀਂ ਰੱਖੀ ਗਈ ਪਰ ਇਹਦੇ ਬਾਵਜੂਦ ਵੀ ਇੰਨਾ ਔਖਾ ਸਿਸਟਮ ਜਿਹੜਾ ਸੀ ਗੁੰਝਲਦਾਰ ਸਿਸਟਮ ਉਹ ਬਣਾਇਆ ਗਿਆ ਤੇ ਚਲੋ ਹੋਏ ਇੱਕ ਬਹਾਨਾ ਜਿਹਾ ਕਰਕੇ ਤੇ ਉਹ ਜਿਹੜਾ ਸੀ ਉਹ ਲਾਂਘਾ ਹੁਣ ਬੰਦ ਵੀ ਕਰ ਦਿੱਤਾ ਤੇ ਇਹ ਤਾਂ ਐਵੇਂ ਇੱਕ ਜਿਹੜਾ ਇੱਕ ਵਹਿਮ ਰਹਿੰਦਾ ਨਾ ਕਿ ਸਰਕਾਰਾਂ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੱਡੀਆਂ ਨੈਸ਼ਨਲ ਲੈਵਲ ਤੇ ਇਹਨੂੰ ਇਸ ਤਰੀਕੇ ਨਾਲ ਸੋਚਦੀਆਂ, ਉਹ ਉਵੇਂ ਨਹੀਂ ਸੋਚਦੀਆਂ, ਉਹ ਆਪਣੇ ਤਰੀਕੇ ਨਾਲ ਸੋਚਦੀਆਂ ਕਿ ਉਹਨਾਂ ਨੇ ਕਿੱਥੋਂ ਜਿਹੜੇ ਉਹਨਾਂ ਦੇ ਵੱਡੇ ਸਿਆਸੀ ਹਿੱਤ ਜਿਹੜੇ ਕੀ ਨੇ ਤੇ ਚਲੋ ਇਹ ਇਹਨਾਂ ਨੂੰ ਉਮੀਦ ਸੀ ਕਿ ਅਸੀਂ ਜ਼ੀਰੋ ਲਾਈਨ ਤੇ ਜਾ ਕੇ ਜਿਹੜੇ ਸੀ ਉਹ ਅਰਦਾਸ ਕਰਾਂਗੇ ਤੇ ਬਾਅਦ ਚ ਗੜਗੱਜ ਜੀ ਦਾ ਇਹ ਵੀ ਪ੍ਰੈਸ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਸਾਨੂੰ 5 ਸਿੰਘ ਭੇਜ ਦੇਣ ਦੋ ਜ਼ੀਰੋ ਲਾਈਨ ਤੱਕ ਕਿਉਂਕਿ ਉਧਰੋਂ ਵੀ ਸੰਗਤ ਅਰਦਾਸ ਦੇ ਵਿੱਚ ਸ਼ਾਮਿਲ ਹੋ ਰਹੀ ਹੈ ਤੇ ਉਹ ਉਹਨਾਂ ਨੂੰ ਸਿਰੋਪਾਓ ਤੇ ਜੋ ਉਹਨਾਂ ਨੇ ਅਕੀਦਤ ਭੇਟ ਕਰਨੀ ਹੈ ਤੇ ਉਹ ਜਿਹੜਾ ਸੀ ਉਹ ਦੇ ਦੇਣਗੇ ਤੇ ਇਸ ਕਿਸੇ ਦੀ ਗੱਲ ਰਮਾਲਾ ਜਿਹੜਾ ਸੀਗਾ ਉੱਥੇ ਦਰਬਾਰ ਸਾਹਿਬ ਕੀਰਤਪੁਰ ਸਾਹਿਬ ਜਿਹੜਾ ਸੀ ਕਰਤਾਰਪੁਰ ਸਾਹਿਬ ਜਿਹੜਾ ਹੈ ਉਹ ਚੜਾਉਣ ਵਾਸਤੇ ਤੇ ਪਰ ਉਹ ਵੀ ਉਹਨਾਂ ਨੇ ਕਿਹਾ ਕਿ BSF ਦੇ ਅਧਿਕਾਰੀ ਇਸ ਗੱਲ ਤੇ ਜਿਹੜਾ ਹੈ ਉਹ ਨਹੀਂ ਮੰਨੇ ਤੇ ਉਂਜ ਵੀ ਖੈਰ ਜ਼ੀਰੋ ਲਾਈਨ ਤੇ ਘੱਟ ਇਜਾਜ਼ਤ ਹੁੰਦੀ ਹੈ ਪਰ ਬਹੁਤੀ ਵਾਰੀ ਜਿੱਦਾਂ ਹੁਣ ਜਿਹੜਾ ਆਪਣਾ ਵਾਹਗਾ ਅਟਾਰੀ ਸਰਹੱਦ ਹੈ ਤੇ ਇੱਥੇ ਜ਼ੀਰੋ ਲਾਈਨ ਤੱਕ ਅਕਸਰ ਲੋਕ ਚਲੇ ਜਾਂਦੇ ਆ ਕਿਸੇ ਨੂੰ ਵਿਦਾ ਕਰਨ ਮਹਿਮਾਨ ਨੂੰ ਜਾਂ ਉਹ ਵੀ ਕਿਉਂਕਿ BSF ਦੇ ਅਧਿਕਾਰੀਆਂ ਤੇ ਨਿਰਭਰ ਕਰਦਾ ਹੁੰਦਾ, ਪ੍ਰੋਟੋਕੋਲ ਉਹਨਾਂ ਨੇ ਦੇਖਣਾ ਹੁੰਦਾ ਹੁਣ ਪਰ ਇੱਥੇ ਕਿਉਂ ਰੋਕਿਆ ਗਿਆ ਇਹ ਜਿਹੜੀ ਗੱਲ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ ਤੇ ਫਿਰ ਜੋ ਅਕਾਲ ਤਖ਼ਤ ਸਾਹਿਬ ਪੂਰੀ ਦੁਨੀਆਂ ਦੇ ਸਿੱਖਾਂ ਲਈ ਜਿਹੜੇ ਹੈ ਇੱਕ ਜਿਹਨੂੰ ਆਪਾਂ ਸਭ ਤੋਂ ਉੱਚੀ ਜਾਂ ਸਭ ਤੋਂ ਵੱਡੀ ਸੰਸਥਾ ਮੰਨਦੇ ਹਾਂ ਜਿਹਨੂੰ ਟੈਂਪਰਲ ਸੀਟ ਕਹਿੰਦੇ ਹਾਂ ਵੈਟੀਕਨ ਦੇ ਜਿਹੜਾ ਵੈਟੀਕਨ ਦੇ ਬਰਾਬਰ ਦੀ ਜਿਹੜੀ ਉਹ ਮੰਨਦੇ ਆ ਤੇ ਸਿੱਖਾਂ ਵਾਸਤੇ ਉਹਦੇ ਜਥੇਦਾਰ ਨੇ ਜਿਹੜੇ ਉਹਨਾਂ ਨੂੰ ਵੀ ਜਿਹੜਾ ਹੈ ਉੱਥੋਂ ਤੱਕ ਜਾਣ ਦੀ ਇਜਾਜ਼ਤ ਜਿਹੜਾ ਉਹ ਨਹੀਂ ਦਿੱਤੀ ਜਾਂਦੀ। ਇਹ ਤੋਂ ਜਿਹੜਾ ਹੈ ਉਹ ਕੇਂਦਰ ਸਰਕਾਰ ਦਾ ਜਾਂ ਇਹਨਾਂ ਬਾਰਡਰ ਪ੍ਰਤੀ ਖਾਸ ਕਰਕੇ ਜਿਹੜਾ ਇਹ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਪਾਕਿਸਤਾਨ ਨਾਲ ਲੱਗਦਾ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦਾ ਐਟੀਚਿਊਡ ਉਹਨਾਂ ਦਾ ਸਟੈਂਡ ਕੀ ਹੈ। ਪਰ ਉਹਦੇ ਬਾਵਜੂਦ ਵੀ ਫੇਰ ਵੀ ਅਸੀਂ ਜੇ ਉਹਨਾਂ ਦੇ ਵਾਰ ਵਾਰ ਇਹ ਕਹੀ ਜਾਵਾਂਗੇ ਨਹੀਂ ਜੀ ਦੇਖੋ ਇਹ ਤਾਂ ਬੜਾ ਵੱਡਾ ਮੌਕਾ ਦਿੱਤਾ ਹੋਰ ਦਿੱਤਾ, ਮੌਕਾ ਕੁਛ ਨਹੀਂ ਦਿੱਤਾ, ਉਦੋਂ ਮਜਬੂਰੀ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਬਹਾਨੇ ਦੇ ਨਾਲ ਜਿਹੜਾ ਇਹਨੂੰ ਬੰਦ ਕਰਤਾ। ਹਾਲਾਂਕਿ ਜਾਂ ਤਾਂ ਇਹ ਹੋਵੇ ਨਾ ਕਿ ਕੋਈ ਹੋਰ ਕੋਈ ਡਿਪਲੋਮੈਟਿਕ ਗੱਲ ਨਾ ਚੱਲ ਰਹੀ ਹੋਵੇ, ਦਿੱਲੀ ਦੇ ਵਿੱਚ ਸਫਾਰਤਖਾਨਾ ਖੁੱਲਿਆ ਹੋਇਆ, ਉਧਰੋਂ ਇਸਲਾਮਾਬਾਦ ਦੇ ਵਿੱਚ ਇੰਡੀਆ ਦਾ ਸਫਾਰਤਖਾਨਾ ਖੁੱਲਿਆ ਹੋਇਆ, ਵੀਜ਼ੇ ਦਿੰਦੇ ਆ, ਜਥੇ ਵੀ ਜਾਂਦੇ ਆ, ਜਥਿਆਂ ਨੂੰ ਵੀ ਵੀਜ਼ੇ ਮਿਲਦੇ, ਇੱਥੇ ਕੀ ਸਮੱਸਿਆ? ਤੇ ਪਰ ਨਹੀਂ ਆ ਉਹ ਇੱਕ ਜਿਹੜਾ ਪਹਿਲਗਾਮ ਵਾਲਾ ਬਹਾਨਾ ਬਣਾ ਕੇ ਕਦੇ ਕੋਈ ਬਹਾਨਾ ਬਣਾ ਕੇ ਜਿਹੜਾ ਇੱਥੇ ਸਭ ਤੋਂ ਵੱਧ ਜਿਹੜੀ ਹੈ ਸਖ਼ਤੀ ਫਿਰ ਇਸ ਬਾਰਡਰ ਤੇ ਕੀਤੀ ਜਾਂਦੀ ਹੈ। ਤੇ ਸੋ ਇਹ ਗੱਲ ਹੁਣ ਸ਼ਾਇਦ ਜਹਿਦਾਰ ਜੀ ਜਾਂ ਜਿਹੜੇ ਉੱਥੇ ਗਏ ਨੇ ਪੰਥਕ ਆਗੂ ਉਹ ਸਮਝ ਸਕਣ ਕਿ ਇੱਥੇ ਕਿਉਂ ਨਹੀਂ ਅੱਗੇ ਤੱਕ ਜਾਣ ਦਿੱਤਾ ਗਿਆ ਉਹਨਾਂ ਨੂੰ ਤੇ, ਹਾਲਾਂਕਿ ਇੰਡੀ ਵੱਡੀ ਕੋਈ ਜਿਹੜੀ ਉਹ ਸਮੱਸਿਆ ਇੱਥੇ ਹੈ ਨਹੀਂ ਸੀ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: Ladies and gentlemen, this is your captain. Thirdly, flights Melbourne to India ya Pakistan, Sydney to India ya Pakistan, kithe bhi ja sakdi hai.
3: Attention please, dil kehta hai kar jana hai. Flight search karke thak gaye. Switch karo Hi-Fi Travels te. Your local travel agency, rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te.
4: Mera desh Incredible India. Trugnina vich apne har pehn bhra nu unna de desh da swad ate masale ethe de reha hai. Tusi ethe Indian masale, daalan, grocery da har saman wajib rate te lai sakde ho. Pao cosmetic di har item vi. Nale ghar vich hove koi function ya tyohar, mithai di ethe milegi tuhanu variety beshumar. Grocery di home delivery layi number likh lo 0430-123-394. Dio radio hanji da hawala te pao pari discount har shopping te. ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
11: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
12: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
11: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
12: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
13: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD, on roads on us, conditions apply.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ATO ਆਡਿਟ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
6: ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਜਹਾਜ਼ਾਂ ਦੇ ਨਾਲ ਜੁੜੀ ਹੋਈ ਪਹਿਲੀ ਖਬਰ ਔਰ ਵੈਸੇ ਆਸਟ੍ਰੇਲੀਆ ਦੇ ਸੈਗਮੈਂਟ ਦੇ ਵਿੱਚ ਵੀ ਜਹਾਜ਼ਾਂ ਦੇ ਨਾਲ ਜੁੜੀਆਂ ਕੁਝ ਖਬਰਾਂ ਨੇ ਪਰ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ ਆਓ ਇੰਟਰਨੈਸ਼ਨਲ ਨਿਊਜ਼ ਦੀ ਪਹਿਲੀ ਖਬਰ ਹੈ ਜਿਹੜੀ ਉਹ ਦੁਨੀਆ ਦੀਆਂ ਸਰਵੋਤਮ ਹਵਾਈ ਕੰਪਨੀਆਂ ਦੇ ਨਾਲ ਜੁੜੇ ਇੱਕ ਸਰਵੇਖਣ ਦੇ ਨਾਲ ਜੁੜੀ ਹੋਈ ਜਿੱਥੇ ਸਾਲ 2026 ਦੀ ਸਕਾਈ ਟਰੈਕਸ ਹਵਾਈ ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵਿਸ਼ਵ ਦੀ ਸਰਵੋਤਮ ਕੰਪਨੀ ਦਾ ਖਿਤਾਬ ਹਾਸਲ ਕਰਨ ਦੇ ਵਿੱਚ ਸਿੰਗਾਪੁਰ ਏਅਰਲਾਈਨਸ ਨੇ ਮੁੜ ਤੋਂ ਆਪਣਾ ਦਬਦਬਾ ਹਾਸਲ ਕੀਤਾ ਪਿਛਲੇ ਸਾਲ ਦੀ ਜੇਤੂ ਕਤਰ ਏਅਰਵੇਜ਼ ਇਸ ਵਾਰ ਦੂਸਰੇ ਤੇ ਕੈਥੇ ਪੈਸਿਫਿਕ ਤੀਸਰੇ ਨੰਬਰ ਦੇ ਉੱਤੇ ਰਹੀ ਹੈ ਵੈਸੇ ਕਤਰ ਏਅਰਵੇਜ਼ ਦੇ ਜਹਾਜ਼ ਇੰਨੇ ਉੱਡ ਵੀ ਨਹੀਂ ਰਹੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਮੱਧ ਪੂਰਬ ਦੇ ਵਿੱਚ ਹਾਲਾਤ ਖਰਾਬ ਨੇ ਉੱਥੇ UAE ਸਾਊਦੀ ਅਰਬ ਤੇ ਕਤਰ ਦੇ ਨਾਲ ਜੁੜੀਆਂ ਹੋਈਆਂ ਏਅਰਲਾਈਨਸ ਕੰਪਨੀਆਂ ਵੀ ਆਪਣੇ ਕਾਰੋਬਾਰ ਦੇ ਵਿੱਚ ਘਾਟੇ ਦੇਖ ਰਹੀਆਂ ਨੇ ਵੈਸੇ ਚੋਟੀ ਦੀਆਂ 10 ਹਵਾਈ ਕੰਪਨੀਆਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਸਿੰਗਾਪੁਰ ਦੂਸਰੇ ਦੇ ਉੱਤੇ ਕਤਰ ਏਅਰਵੇਜ਼ ਤੀਸਰੇ ਦੇ ਉੱਤੇ ਕੈਥੇ ਪੈਸਿਫਿਕ ਜਿੱਥੇ ਆਈ ਹੈ ਉੱਥੇ ਹੀ ਚੌਥੇ ਨੰਬਰ ਦੇ ਉੱਤੇ ਜਿਹੜੀ ਆਲ ਨਿਪੋਨ ਏਅਰਵੇਜ਼ ਜਾਪਾਨ ਦੀ ਹੈ ਤੇ ਪੰਜਵੇਂ ਨੰਬਰ ਦੇ ਉੱਤੇ ਟਰਕਿਸ਼ ਏਅਰਲਾਈਨ ਨੇ ਆਪਣਾ ਦਬਦਬਾ ਕਾਇਮ ਰੱਖਿਆ ਦੱਸ ਦਈਏ ਕਿ ਬਿਹਤਰ ਹਵਾਈ ਕੰਪਨੀਆਂ ਔਰ ਜਿਹੜਾ ਆਸਾਨ ਸਫ਼ਰ ਜਿਨ੍ਹਾਂ ਦੇ ਵਿੱਚ ਹੁੰਦਾ ਉਸ ਦੇ ਵਿੱਚ ਚੋਟੀ ਦੀਆਂ 10 ਕੰਪਨੀਆਂ ਦੇ ਵਿੱਚ ਐਮੀਰੇਟਸ 6ਵੇਂ ਏਅਰ ਫਰਾਂਸ 7ਵੇਂ ਹੈਨਾਨ ਏਅਰਲਾਈਨਸ 8ਵੇਂ ਜਾਪਾਨ ਏਅਰਲਾਈਨਸ 9ਵੇਂ ਤੇ ਕੋਰੀਅਨ ਏਅਰਲਾਈਨਸ 10ਵੇਂ ਸਥਾਨ ਦੇ ਉੱਤੇ ਰਹੀ ਹੈ ਉਂਝ ਵੀ ਸਿੰਗਾਪੁਰ ਏਅਰਲਾਈਨਸ ਨੂੰ ਸਮੁੱਚੀ ਦਰਜਾਬੰਦੀ ਤੋਂ ਇਲਾਵਾ ਸਰਵੋਤਮ ਇਕੋਨਮੀ ਕਲਾਸ ਔਰ ਇਕੋਨਮੀ ਕਲਾਸ ਦੇ ਵਿੱਚ ਸਰਵੋਤਮ ਭੋਜਨ ਇਸ ਕੈਟਾਗਰੀ ਦੇ ਵਿੱਚ ਔਰ ਏਸ਼ੀਆ ਦੀ ਵੀ ਸਰਵੋਤਮ ਹਵਾਈ ਕੰਪਨੀ ਸਨ ਕਈ ਹੋਰ ਐਵਾਰਡਸ ਦਿੱਤੇ ਗਏ ਨੇ ਉੱਥੇ ਕਤਰ ਏਅਰਵੇਜ਼ ਨੂੰ ਦੁਨੀਆ ਦੀ ਸਰਵੋਤਮ ਬਿਜ਼ਨਸ ਕਲਾਸ ਕੈਟਾਗਰੀ ਦੀ ਹਵਾਈ ਕੰਪਨੀ ਦਾ ਖਿਤਾਬ ਦਿੱਤਾ ਗਿਆ ਇਸ ਤੋਂ ਇਲਾਵਾ ਜਹਾਜ਼ ਦੇ ਅੰਦਰ ਸਰਵੋਤਮ ਵਾਈਫਾਈ ਸਹੂਲਤ ਦੇ ਨਾਲ ਨਾਲ 4 ਹੋਰ ਸਨਮਾਨ ਹਾਸਲ ਹੋਏ ਨੇ ਕੈਥੇ ਪੈਸਿਫਿਕ ਨੂੰ ਦੁਨੀਆ ਦੇ ਸਰਵੋਤਮ ਕੈਬਿਨ ਕਰੂ ਯਾਨੀ ਕਰਮਚਾਰੀਆਂ ਦਾ ਬਿਹਤਰ ਪੁਰਸਕਾਰ ਮਿਲਿਆ ਆਸਟ੍ਰੇਲੀਆ ਦੀ ਕੁਆਂਟਸ ਹਾਲਾਂਕਿ 12ਵੇਂ ਸਥਾਨ ਦੇ ਉੱਤੇ ਰਹੀ ਹੈ ਪਰ ਇਸ ਨੂੰ ਆਸਟ੍ਰੇਲੀਆ ਤੇ ਪੈਸੀਫਿਕ ਖੇਤਰ ਦੇ ਲਈ ਸਰਵੋਤਮ ਹਵਾਈ ਕੰਪਨੀ ਔਰ ਸਰਵੋਤਮ ਕਰਮਚਾਰੀ ਸੇਵਾ ਦੇ ਤੌਰ ਦੇ ਉੱਤੇ ਵੀ ਇਸ ਦੇ ਵਿੱਚ ਰਿਕਾਰਡ ਕੀਤਾ ਗਿਆ ਵੈਸੇ ਇਸੇ ਤਰ੍ਹਾਂ ਆਸਟ੍ਰੇਲੀਆ ਦੀ ਵਰਜਨ ਏਅਰਲਾਈਨਸ ਨੂੰ ਵੀ ਦੁਨੀਆ ਦੀ ਤੀਸਰੀ ਸਰਵੋਤਮ ਰੀਜਨਲ ਏਰੀਆ ਦੀ ਕੰਪਨੀ ਚੁਣਿਆ ਗਿਆ ਯਾਨੀ ਕਿ ਖੇਤਰੀ ਇਲਾਕਿਆਂ ਦੀ ਜਾਂ ਖੇਤਰੀ ਤੌਰ ਦੇ ਉੱਤੇ ਜਿਹੜੀਆਂ ਫਲਾਈਟਸ ਲੈ ਕੇ ਜਾਂਦੀ ਹੈ ਉਸ ਕੰਪਨੀ ਦੇ ਤੌਰ ਦੇ ਉੱਤੇ ਵਰਜਨ ਤੀਸਰੇ ਨੰਬਰ ਦੇ ਉੱਤੇ ਆਉਂਦੀ ਹੈ ਦੁਨੀਆ ਭਰ ਦੀਆਂ ਖੇਤਰੀ ਏਅਰਲਾਈਨਸ ਵਿੱਚ ਵੈਸੇ ਭਾਰਤ ਦੀ ਏਅਰ ਇੰਡੀਆ ਨੇ ਵੀ ਇਸ ਸਾਲ ਦਰਜਾਬੰਦੀ ਦੇ ਵਿੱਚ ਮਹੱਤਵਪੂਰਨ ਜਿਹੜੀ ਤਰੱਕੀ ਦਰਜ ਕੀਤੀ ਹੈ ਏਅਰ ਇੰਡੀਆ ਵਿਸ਼ਵ ਦੀਆਂ ਜਿਹੜੀਆਂ 100 ਹਵਾਈ ਕੰਪਨੀਆਂ ਨੇ ਉਹਨਾਂ ਦੇ ਵਿੱਚੋਂ 57ਵੇਂ ਨੰਬਰ ਦੇ ਉੱਤੇ ਰਹੀ ਹੈ ਪਿਛਲੇ ਸਾਲ ਇਹ ਏਅਰ ਇੰਡੀਆ ਜਿਹੜੀ ਸੀ 84ਵੇਂ ਨੰਬਰ 'ਤੇ ਸੀ ਇਸ ਤੋਂ ਇਲਾਵਾ ਏਅਰ ਇੰਡੀਆ ਨੂੰ ਭਾਰਤ ਅਤੇ ਸਾਊਥ ਏਸ਼ੀਆ ਦੀ ਵੀ ਸਰਵੋਤਮ ਹਵਾਈ ਕੰਪਨੀਆਂ ਦਾ ਖਿਤਾਬ ਦਿੱਤਾ ਗਿਆ ਸਕਾਈ ਟਰੈਕਸ ਦੇ ਮੁਤਾਬਕ ਸਾਲ 2026 ਦੀ ਇਹ ਦਰਜਾਬੰਦੀ ਸਤੰਬਰ 2025 ਤੋਂ ਲੈ ਕੇ ਅਗਸਤ 2026 ਦੇ ਦਰਮਿਆਨ ਕਰਵਾਏ ਗਏ ਵਿਸ਼ਵ ਵਿਆਪੀ ਯਾਤਰੀ ਸਰਵੇਖਣ ਦੇ ਆਧਾਰ ਦੇ ਉੱਤੇ ਹੀ ਜਾਰੀ ਕੀਤੀ ਗਈ ਹੈ ਇਸ ਸਰਵੇਖਣ ਦੇ ਵਿੱਚ 300 ਤੋਂ ਵਧੇਰੇ ਹਵਾਈ ਕੰਪਨੀਆਂ ਦੀਆਂ ਸੇਵਾਵਾਂ ਦਾ ਯਾਤਰੀਆਂ ਦੀ ਤਰਫ ਤੋਂ ਮੁਲਾਂਕਣ ਕੀਤਾ ਗਿਆ ਯਾਤਰੀਆਂ ਦੇ ਅਸਲੀ ਤਜਰਬੇ ਤੇ ਸੇਵਾ ਦੀ ਗੁਣਵੱਤਾ ਦੇ ਆਧਾਰ ਦੇ ਉੱਤੇ ਹੀ ਸਕਾਈ ਟਰੈਕਸ ਵਰਲਡਵਾਈਡ ਏਅਰਲਾਈਨਸ ਅਵਾਰਡਸ ਦਾ ਇੱਕ ਐਲਾਨ ਕਰਦੀ ਹੈ ਔਰ ਇਸੇ ਦੇ ਚੱਲਦਿਆਂ ਇਹਨਾਂ ਨੂੰ ਹਰ ਸਾਲ ਇਹਨਾਂ ਦੀ ਰੈਂਕਿੰਗ ਦੇ ਉੱਤੇ ਕਾਫੀ ਹੱਦ ਤੱਕ ਹਵਾਈ ਕੰਪਨੀਆਂ ਜਿਹੜੀਆਂ ਨੇ ਉਹ ਨਿਰਭਰ ਕਰਦੀਆਂ ਨੇ ਔਰ ਉਸੇ ਤਿਆਰੀ ਦੇ ਨਾਲ ਉਹ ਆਪਣੀਆਂ ਅਗਲੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਆਉਂਦੀਆਂ ਨੇ ਉੱਧਰ ਹਵਾਈ ਫੌਜ ਦੇ ਹਵਾਈ ਸਰਵਿਸਿਜ਼ ਦੇ ਨਾਲ ਹੀ ਜੁੜੀ ਅਗਲੀ ਖਬਰ ਜਿੱਥੇ ਅਮਰੀਕਾ ਦੇ ਉੱਤਰ ਪੂਰਬ ਦੇ ਵਿੱਚ ਸਥਿਤ ਸਰਕਟ ਫੇਲ ਹੋਣ ਦੇ ਚੱਲਦਿਆਂ ਅਤੇ ਕਮਿਊਨੀਕੇਸ਼ਨ ਲਾਈਨਸ ਕੱਟੇ ਜਾਣ ਦੇ ਚੱਲਦਿਆਂ ਹਵਾਈ ਆਵਾਜਾਈ ਠੱਪ ਹੋ ਗਈ ਨਤੀਜੇ ਵਜੋਂ 1000 ਤੋਂ ਵਧੇਰੇ ਉਡਾਨਾਂ ਅਮਰੀਕਾ ਦੇ ਵਿੱਚ ਜਾਂ ਤਾਂ ਰੱਦ ਹੋਈਆਂ ਜਾਂ ਉਹਨਾਂ ਨੂੰ ਦੇਰੀ ਦੇ ਨਾਲ ਚਲਾਇਆ ਗਿਆ ਸਭ ਤੋਂ ਵੱਡੀ ਰੁਕਾਵਟ ਜੌਨ ਐਫ ਕੈਨੇਡੀ ਨਿਊਯਾਰਕ ਹਵਾਈ ਅੱਡੇ ਦੇ ਉੱਤੇ ਇਸ ਤੋਂ ਇਲਾਵਾ ਫਿਲੇਡੇਲਫੀਆ ਟੈਟਰਬੋਰੋ ਅਤੇ ਵੈਸਟਚੈਸਟਰ ਕਾਉਂਟੀ ਦੇ ਸਣੇ ਕਈ ਹਵਾਈ ਅੱਡਿਆਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਹ ਸੇਵਾਵਾਂ ਪ੍ਰਭਾਵਿਤ ਹੋਈਆਂ ਸੰਕਟ ਅਜਿਹੇ ਸਮੇਂ ਦੇ ਵਿੱਚ ਪੈਦਾ ਹੋਇਆ ਜਦੋਂ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦਾ ਸਾਲਾਨਾ ਅਜਲਾਸ ਚੱਲ ਰਿਹਾ ਔਰ 130 ਦੇਸ਼ਾਂ ਦੇ ਆਗੂ ਦਰਜਨਾ ਮੰਤਰੀ ਦਰਜਨਾ ਤਾਂ ਨਹੀਂ ਕਹਿ ਸਕਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੰਤਰੀ ਜਿਹੜੇ ਨੇ ਉਹ ਅਲੱਗ ਅਲੱਗ ਦੇਸ਼ਾਂ ਦੇ ਉਹ ਨਿਊਯਾਰਕ ਦੇ ਵਿੱਚ ਪਹੁੰਚ ਰਹੇ ਨੇ ਇਸ ਦਰਮਿਆਨ
ट्रांसपोर्टेशन सकत्तर सीन डफी ने दस्या है कि नेड़ली एमट्रैक रेल लाइन दे उत्ते उसारी दे काम दे दरमियान एक प्रमुख फाइबर ऑप्टिक लाइन कटी गई सी, जिस दे चलदियां वैरीजोन दे संचार प्रणालियां दे विच खराबी आ गई ते कई हवाई अड्डियां दे उत्ते जिहड़ा सिस्टम बैकअप करन दी जिहड़ी इक कोशिश सी उस दे विच समस्या आ रही सी और इसे दे चलदियां हवाई अड्डियां दीआं सेवावां प्रभावित हुई। सिर्फ न्यूयॉर्क ते फिलाडेल्फिया हवाई अड्डियां तो ही 600 तो वधेरे उड़ाना दे विच देरी दर्ज की गई है। उसे बरतानिया हुन साउदी अरब नू यमन दे हुती बागियां दे खिलाफ डिफेंसिव एयर टू एयर रिफ्यूलिंग दे विच मदद देगा। प्रधानमंत्री एंडी बर्नम ने कहा कि साउदी अरब दी तरफ तो फौजी सहायता दी अपील तो बाद ये फैसला लिया गया। डिफेंसिव एयर टू एयर रिफ्यूलिंग का मतलब है कि एक फौजी जहाज हवा दे विच ही उड़दे समय दूसरे फौजी जहाज नू फ्यूल दे दिंदा है ताकि वह लंबे समय तक हवा दे विच उड़दा रह सके। इस दे चलदे आ एक फौजी जहाज या एक फाइटर जट बार बार एयरबेस दे उत्ते परत के फ्यूल भरवाण दी लोड़ महसूस नहीं करता। मनिया जा रहा है कि मदद आने वाले कुछ दिनों दे विच शुरू की जा सकती है। इसे दे तहत ब्रिटेन का एक वाइजर जहाज भी नियुक्त किया जाएगा जो कि साइप्रस दे नेड़े RAF अक्रोटरी तो ऑपरेट करेगा। प्रधानमंत्री एंडी बर्नम ने यह भी दस्या है कि उन्होंने रक्षा मंत्री वेस स्ट्रीटिंग ते विदेश मंत्री एड मिलीबैंड दे नाल सलाह करन तो बाद साउदी अरब दी अपील नू स्वीकार कर लिया। सरकार ने अधिकारियों नू कहा है कि यह मदद सीमित समय दे लई जारी रहेगी, शुरुआत दे विच कुछ हफ्तियां दे लई ही जारी रहने की संभावना है। जिक्र योग है कि यमन मुल्क दे विच जिहड़े हुती बागी बैठे ने उत्थों दी मानता प्राप्त सरकार दे खिलाफ इस वक्त ग्रह युद्ध दे विच चल रहे ने। पर सिर्फ यमन दे विच ही नहीं, उन्होंने साउदी अरब दे विच भी साउदी सरकार दा जीना दोबर कर रखे अलग अलग रिफाइनरीज दे उत्ते हमले हो रहे ने। साउदी अरब दी सरकार इस हमलियां दे विच हुती बागियां नू करारा जवाब देन दे लई हुण दूसरे मुल्कां दी मदद लै रही है। वैसे साउदी अरब दा इक रख्या समझौता पाकिस्तान ते तुर्की दे नाल भी हो रख्या पर हाल फिलहाल इस दीआं कोई विस्तार खबरां नहीं ने कि तुर्की जां पाकिस्तान हुती बागियां दे खिलाफ कोई कार्रवाई क्यों नहीं कर रहे। हालिया दिनां दे विच यमन दे हुतियां ने साउदी अरब की राजधानी रियाद नू भी निशाना बनाया सी। इस तों इलावा लाल सागर दे तट दे कोल स्थित ऊर्जा टिकाणियां नू भी ड्रोन ते बलैस्टिंग मिजाइल दे नाल निशाना बनाउण दा दावा किया गया सी। उत्थे अगलियां कुछ खबरां दी सांझ पाईए ते अज सवेर वेले तुहाडे नाल खबर सांझी कीती सी कि अमरीका दे वित्त मंत्री स्कॉट बैसेंट ने ऐलान किया सी कि दुनिया भर दे विच ईरानी एयरलाइंस दे लई हवाई खेतर 23 सितंबर तो यानी कल तो बंद कर दिता जाएगा। इस तो बाद तुर्की इराक जॉर्जिया ने ईरानी एयरलाइंस नू अपने देश दे विच दाखले तो रोकण दी जिहड़ी एक पाबंदी है या रोकण दा एक जिहड़ा ऐलान है वह कर दिता है। AFP खबर एजेंसी की रिपोर्ट के मुताबिक इराक के दो अधिकारियों ने सोमवार के दिन दस्या कि अमरीकी ट्रैजरी विभाग के ऐलान तो बाद ईरानी एयरलाइंस दीआं उड़ानां नू जां तां रद्द करना होगा जां फिर डिटूर करना होगा यानी किसी होर पासों कढ़ना होगा। इस तों बाद जॉर्जिया ने भी ईरानी एयरलाइंस नू लैके अपने हवाई खेतर दे विच दाखले दे उत्ते रोक दा ऐलान किया। इस तों पहला शनिवार दे दिन ईरानी एयरलाइंस महान एयर ने ऐलान किया सी कि तुर्की दी सरकार दी अपील दे उत्ते उन्होंने तुर्की दे विच अपनियां उड़ानां नू रद्द कर दिता है। दसिया जा रहा है कि तुर्की की तरफ तो ही उन्होंने उड़ाना भरन तो रोकया जा रहा है और हाल फिलहाल जिहड़ा अमरीका का यह फैसला आया है कि जेकर कोई भी ईरान की हवाई उड़ान कंपनियां दे नाल संपर्क करता है या ईरान तो आ रहे जहाज़ा नू अपने देश दे विच उतरन दिंदा है तो उन्होंने खिलाफ एक कानूनी इस किस्म की कार्रवाई की जाएगी कि उन्होंने डॉलर के बाजार दे विचों बाहर कर दिता जाएगा। वैसे अमरीकी राष्ट्रपति डोनाल्ड ट्रंप ने CNN MS9 ते पोलिटिको नाम दे मीडिया अदारियां दे उत्ते बैन लगा दिता सी और इस तों बाद हुण अमरीका दे प्रमुख मीडिया आउटलैट्स ने वाइट हाउस दी टीवी पूल कवरेज ना करन दा फैसला किया। दरअसल टीवी पूल कवरेज एक अजिही व्यवस्था हुंदी है जिस दे तहत अलग अलग मीडिया संस्थावां राष्ट्रपति दे प्रोग्राम दी कवरेज साझियां करदियां ने जिस दे नाल अलग अलग संस्थावां दे खर्चियां दी बचत हो हुंदी है। फॉक्स न्यूज़ दे वाशिंगटन प्रमुख दे मुताबक ईमेल दे विच
ਇਹ ਜਾਣਕਾਰੀ ਸਾਰਿਆਂ ਨੂੰ ਦਿੱਤੀ ਗਈ ਕਿ ਸੋਮਵਾਰ ਦੇ ਦਿਨ ਤੋਂ ਰਾਸ਼ਟਰਪਤੀ

ਫੌਕਸ ਨਿਊਜ਼ ਨੇ ਇੱਕ ਈਮੇਲ ਦੇ ਵਿੱਚ ਦੱਸਿਆ ਕਿ ਸੋਮਵਾਰ ਦੇ ਦਿਨ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਸਾਰੇ ਪ੍ਰੋਗਰਾਮਾਂ ਦੀ ਕਵਰੇਜ ਨੂੰ ਲੈ ਕੇ ਟੀਵੀ ਪੂਲ ਡੋਨਾਲਡ ਟਰੰਪ ਦੇ ਪ੍ਰੋਗਰਾਮਾਂ ਦੇ ਵਿੱਚ ਟੀਵੀ ਪੂਲ ਕੰਮ ਨਹੀਂ ਕਰੇਗਾ, ਜਿਸ ਦੀ ਫੁੱਲ ਕਵਰੇਜ ਦੇ ਤੌਰ ਦੇ ਉੱਤੇ ਉਹਨਾਂ ਚੈਨਲਸ ਨੂੰ ਨਿਯੁਕਤ ਕੀਤਾ ਗਿਆ ਸੀ। ਈਮੇਲ 'ਚ ਇਹ ਵੀ ਕਿਹਾ ਗਿਆ ਕਿ ਵਾਈਟ ਹਾਊਸ ਨੇ ਟਰੰਪ ਦੀ ਨਿਊਯਾਰਕ ਯਾਤਰਾ ਦੇ ਦਰਮਿਆਨ CNN ਨੂੰ ਆਪਣੀ ਕਵਰੇਜ ਕਰਨ ਦੀ ਜ਼ਿੰਮੇਦਾਰੀ ਤੋਂ ਨਿਭਾਉਣ ਤੋਂ ਰੋਕ ਦਿੱਤਾ ਸੀ ਔਰ ਇਸੇ ਤੋਂ ਬਾਅਦ ਟੀਵੀ ਨੈਟਵਰਕ ਨੇ ਪੂਲ ਕਵਰੇਜ ਬੰਦ ਕਰਨ ਦਾ ਫੈਸਲਾ ਇਹ ਲਿਆ ਸੀ। ਵੈਸੇ ਇਸ ਦਰਮਿਆਨ MS Now ਤੇ CNN ਵਰਗੇ ਜਿਹੜੇ ਅਦਾਰੇ ਨੇ ਉਹ ਤਾਂ ਟਰੰਪ ਤੋਂ ਨਾਖੁਸ਼ ਨਜ਼ਰ ਆ ਹੀ ਰਹੇ ਨੇ। ਕਈ ਹੋਰ ਮੀਡੀਆ ਸੰਸਥਾਵਾਂ ਨੇ ਪੂਲ ਦੇ ਤਹਿਤ ਆਉਣ ਵਾਲੇ ਪ੍ਰੋਗਰਾਮਾਂ 'ਚ ਸ਼ਾਮਲ ਨਾ ਹੋਣ ਦਾ ਐਲਾਨ ਵੀ ਕੀਤਾ, ਜਿਸ 'ਚ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ ਸਣੇ ਕੁਝ ਸੰਸਥਾਵਾਂ ਨੇ ਜਿਨ੍ਹਾਂ ਨੇ ਸੋਮਵਾਰ ਦੇ ਦਿਨ ਟਰੰਪ ਦੇ ਪ੍ਰੋਗਰਾਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਇਨਕਾਰ ਕਰ ਦਿੱਤਾ। ਉੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੀ ਸੋਮਵਾਰ ਦੇ ਦਿਨ ਈਰਾਨ ਦੇ ਰਾਜਧਾਨੀ ਸ਼ਹਿਰ ਤਹਿਰਾਨ ਦੇ ਵਿੱਚ ਮੁਲਾਕਾਤ ਹੋਈ। ਖ਼ਬਰ ਦੇ ਮੁਤਾਬਕ ਦੋਹਾਂ ਨੇਤਾਵਾਂ ਦੇ ਦਰਮਿਆਨ ਦਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਉੱਤੇ ਚਰਚਾ ਕੀਤੀ ਗਈ। ਈਰਾਨ ਦੀ ਸਰਕਾਰੀ ਖ਼ਬਰ ਏਜੰਸੀ IRNA ਦੇ ਮੁਤਾਬਕ ਰਾਸ਼ਟਰਪਤੀ ਪਜ਼ਿਸ਼ਕਿਆਨ ਨੇ ਈਰਾਨ ਤੇ ਪਾਕਿਸਤਾਨ ਦੇ ਖੇਤਰ ਨੂੰ ਦੋ ਤਾਕਤਵਰ ਮੁਲਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਕੋਲ ਵੱਡੀ ਮਨੁੱਖੀ ਕਾਬਲੀਅਤ ਦੇ ਨਾਲ ਨਾਲ ਕਈ ਊਰਜਾ ਸੰਸਾਧਨ ਵੀ ਮੌਜੂਦ ਨੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਦੋਹਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਲਗਾਤਾਰ ਬੈਠਕਾਂ ਹੋਈਆਂ ਨੇ ਔਰ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਖੇਤਰ ਦੇ ਵਿੱਚ ਅਮਰੀਕਾ ਦੇ ਵੱਧ ਰਹੇ ਦਬਦਬੇ ਦੇ ਬਾਵਜੂਦ ਹਸਤਾਖਰ ਕਰਨ ਦੇ ਲਈ ਜਿਹੜੇ ਮੁਸਲਿਮ ਦੇਸ਼ ਨੇ ਉਹ ਆਪਸ ਦੇ ਵਿੱਚ ਤਿਆਰ ਨੇ ਔਰ ਇਸ ਕਿਸਮ ਦੇ ਸਮਝੌਤੇ ਕਰਨ ਦੇ ਲਈ ਵੀ ਤਿਆਰ ਨੇ। ਉੱਥੇ ਗੂਗਲ ਦੇ ਉੱਤੇ ਆਇਰਲੈਂਡ ਦੇ ਵਿੱਚ ਡੇਟਾ ਪ੍ਰੋਟੈਕਸ਼ਨ ਕਮਿਸ਼ਨ ਯਾਨੀ DPCA ਨੇ ਲੋਕੇਸ਼ਨ ਡੇਟਾ ਦਾ ਇਸਤੇਮਾਲ ਕਰਕੇ ਇਸਤੇਮਾਲ ਨੂੰ ਲੈ ਕੇ 40 ਕਰੋੜ ਯੂਰੋ ਦਾ ਜੁਰਮਾਨਾ ਗੂਗਲ ਦੇ ਉੱਤੇ ਲਗਾਇਆ। ਇਹ ਆਇਰਿਸ਼ ਡੇਟਾ ਜਿਹੜੀ ਇੱਕ ਸੁਰੱਖਿਆ ਨਿਗਮ ਹੈ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਸਭ ਤੋਂ ਵੱਡੇ ਜੁਰਮਾਨਿਆਂ ਦੇ ਵਿੱਚੋਂ ਇੱਕ ਹੈ। ਇਹ ਜੁਰਮਾਨਾ ਉਸ ਜਾਂਚ ਤੋਂ ਬਾਅਦ ਲਗਾਇਆ ਗਿਆ ਜੋ 6 ਸਾਲ ਪਹਿਲਾਂ ਟੈਕ ਕੰਪਨੀਜ਼ ਦੇ ਖਿਲਾਫ ਸ਼ੁਰੂ ਕੀਤੀ ਗਈ ਸੀ। ਯੂਰਪ ਦੇ ਵਿੱਚ ਕਈ ਕੰਜ਼ਿਊਮਰ ਰਾਈਟਸ ਸੰਗਠਨਾਂ ਨੇ ਗੂਗਲ ਦੇ ਖਿਲਾਫ ਸ਼ਿਕਾਇਤ ਕੀਤੀ ਸੀ। DPCA ਨੇ ਇਹ ਵੀ ਗੱਲ ਕਹੀ ਸੀ ਕਿ ਉਹਨਾਂ ਦੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਗੂਗਲ ਨੇ ਡੇਟਾ ਦਾ ਇਸਤੇਮਾਲ ਅਜਿਹੇ ਤਰੀਕੇ ਦੇ ਨਾਲ ਜੋ ਗੈਰ ਕਾਨੂੰਨੀ ਸੀ, ਨਿਰਪੱਖ ਸੀ, ਪਾਰਦਰਸ਼ੀ ਸੀ, ਨਹੀਂ ਸੀ ਕੀਤਾ। ਇਸ ਦਰਮਿਆਨ ਜਾਂਚ ਗੂਗਲ ਦੇ 3 ਫੀਚਰਸ ਦੇ ਵਿੱਚ ਲੋਕੇਸ਼ਨ ਡੇਟਾ ਦੇ ਇਸਤੇਮਾਲ ਦੇ ਨਾਲ ਜੁੜੀ ਹੋਈ ਸੀ। ਇਹਨਾਂ ਦੇ ਵਿੱਚੋਂ ਵੈਬ ਐਂਡ ਐਪ ਐਕਟੀਵਿਟੀ, ਲੋਕੇਸ਼ਨ ਹਿਸਟਰੀ ਅਤੇ ਲੋਕੇਸ਼ਨ ਐਕੂਰੇਸੀ ਸ਼ਾਮਲ ਹੈ। ਜਾਂਚ 25 ਮਈ 2018 ਤੋਂ ਲੈ ਕੇ 4 ਫਰਵਰੀ 2020 ਦੇ ਦਰਮਿਆਨ ਕੀਤੀ ਗਈ ਸੀ ਔਰ ਇਸ ਦਰਮਿਆਨ ਡੇਟਾ ਇਸਤੇਮਾਲ ਦੇ ਉੱਤੇ ਇਹ ਜਾਂਚ ਕੇਂਦਰਿਤ ਸੀ। ਲੋਕੇਸ਼ਨ ਡੇਟਾ ਦਾ ਮਤਲਬ ਕਿਸੇ ਵੀ ਅਜਿਹੇ ਡੇਟਾ ਤੋਂ ਹੈ ਜਿਸ ਨੂੰ ਕਿਸੇ ਵਿਅਕਤੀ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੇ ਲਈ ਵਰਤਿਆ ਜਾਂਦਾ। ਵੈਸੇ ਗੂਗਲ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਮਾਮਲਾ ਉਹਨਾਂ ਪੁਰਾਣੀਆਂ ਨੀਤੀਆਂ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਦੇ ਵਿੱਚ ਹੁਣ ਅਪਡੇਟ ਕੀਤਾ ਜਾ ਚੁੱਕਿਆ ਹੈ। 2019 ਤੋਂ ਬਾਅਦ ਅਸੀਂ ਕਿਸੇ ਵੀ ਕਿਸਮ ਦੇ ਤਰੀਕਿਆਂ ਦੇ ਵਿੱਚ ਕਾਫ਼ੀ ਬਦਲਾਅ ਕੀਤੇ ਨੇ ਔਰ ਕਈ ਇਹੋ ਜਿਹੇ ਬਿਹਤਰ ਟੂਲ ਸ਼ੁਰੂ ਕੀਤੇ ਨੇ ਜਿਨ੍ਹਾਂ ਦੇ ਨਾਲ ਲੋਕੇਸ਼ਨ ਡੇਟਾ ਦਾ ਮੈਨੇਜ ਕਰਨਾ ਆਸਾਨ ਹੋ ਗਿਆ ਹੈ। ਉੱਥੇ ਅਗਲੀ ਖ਼ਬਰ ਭਾਰਤ ਦੇ ਨਾਲ ਜੁੜੀ ਹੋਈ ਜਿੱਥੇ ਬੀਤੇ ਦਿਨੀ ਮਲੇਸ਼ੀਆ ਦੇ ਵੱਲੋਂ ਭਾਰਤੀ ਪਾਸਪੋਰਟ ਹੋਲਡਰਸ ਨੂੰ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਮਲੇਸ਼ੀਆ ਦਾ ਹੁਣ ਰੁੱਖ ਕਰਨ ਲੱਗ ਪਏ ਨੇ। ਹਾਲਾਂਕਿ ਇਹ ਸਕੀਮ ਸਿਰਫ ਟੂਰਿਜ਼ਮ ਦੇ ਲਈ ਐਲਾਨੀ ਗਈ ਸੀ ਪਰ ਕੁਝ ਲੋਕ ਇਸ ਨੂੰ ਮਲੇਸ਼ੀਆ ਦੇ ਵਿੱਚ ਰੁਜ਼ਗਾਰ ਦਾ ਰਾਹ ਮੰਨ ਰਹੇ ਨੇ, ਜਿਸ ਤੋਂ ਬਾਅਦ ਮਲੇਸ਼ੀਅਨ ਪ੍ਰਸ਼ਾਸਨ ਨੇ ਭਾਰਤੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ। ਕੁਲਾਲੰਪੁਰ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮਲੇਸ਼ੀਆ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਇਹ ਐਡਵਾਈਜ਼ਰੀ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਮਲੇਸ਼ੀਆ ਦੀ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਦੀ ਵਰਤੋਂ ਨੌਕਰੀ ਜਾਂ ਰੁਜ਼ਗਾਰ ਲੱਭਣ ਦੇ ਲਈ ਤਾਂ ਬਿਲਕੁਲ ਨਾ ਕਰਨ। ਸਵਾਰਤਖਾਨੇ ਨੇ ਸੋਸ਼ਲ ਮੀਡੀਆ ਮੰਚ ਦੇ ਉੱਤੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਕਿ ਕਈ ਭਾਰਤੀ ਨਾਗਰਿਕ ਫਰੀ ਵੀਜ਼ਾ ਐਂਟਰੀ ਰਾਹੀਂ ਮਲੇਸ਼ੀਆ ਪਹੁੰਚ ਕੇ ਨੌਕਰੀਆਂ ਲੱਭ ਰਹੇ ਨੇ। ਅਜਿਹੇ ਲੋਕ ਠੱਗਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਨੇ, ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਸਹਿਣ ਰਹਿਣ ਸੋਸ਼ਣ
ਗ੍ਰਿਫਤਾਰੀ ਤੇ ਕਈ ਕਾਨੂੰਨੀ ਕਾਰਵਾਈਆਂ ਜਿਹੜੀਆਂ ਨੇ ਉਸ ਕਿਸਮ ਦੀਆਂ ਹੋ ਸਕਦੀਆਂ ਨੇ। ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਤੇ ਸ਼ੋਸ਼ਣ ਤੇ ਗ੍ਰਿਫਤਾਰੀ ਤੋਂ ਇਲਾਵਾ ਕਈ ਕਾਨੂੰਨੀ ਕਾਰਵਾਈਆਂ ਉਹਨਾਂ ਤੇ ਹੋ ਸਕਦੀਆਂ। ਜ਼ਿਕਰਯੋਗ ਹੈ ਕਿ ਮਲੇਸ਼ੀਅਨ ਪ੍ਰਸ਼ਾਸਨ ਦੀ ਤਰਫ ਤੋਂ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਸਿਰਫ ਟੂਰਿਜ਼ਮ ਦੇ ਲਈ ਹੀ ਦਿੱਤੀ ਜਾਂਦੀ ਹੈ। ਉੱਥੇ ਹੀ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ CBA ਯਾਨੀ ਦੇਸ਼ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਕਾਮਨਵੈਲਥ ਬੈਂਕ ਨੇ ਵੀ ਹੁਣ ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦਾ ਫੈਸਲਾ ਲੈ ਲਿਆ। ਅਜਿਹੇ ਸਮੇਂ 'ਚ ਜਦੋਂ ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਵਿਆਜ ਦਰਾਂ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਅੱਜ ਯਾਨੀ ਮੰਗਲਵਾਰ ਦੇ ਦਿਨ ਕੌਮ ਬੈਂਕ ਦੀ ਤਰਫ ਤੋਂ ਜਿਹੜੀਆਂ ਫਿਕਸਡ ਰੇਟਸ ਨੇ ਉਹਨਾਂ ਦੇ ਵਿੱਚ ਇਜ਼ਾਫੇ ਦਾ ਐਲਾਨ ਕੀਤਾ ਗਿਆ ਔਰ ਹੁਣ ਇਹ 0.48% ਦੇ ਨਾਲ ਵਿਆਜ ਦਰਾਂ ਵਧਾਈਆਂ ਗਈਆਂ ਨੇ ਔਰ ਵਧਾਈਆਂ ਜਾਣਗੀਆਂ 0.48% ਦੇ ਦਰ ਦੇ ਨਾਲ। ਇਹ ਜਿਹੜੀ ਕਿਆਸ ਰਹੀ ਇੱਕ ਕਾਮਨਵੈਲਥ ਬੈਂਕ ਦੀ ਤਰਫ ਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੈਨਸਟਾਰ ਨਾਮ ਦੀ ਏਜੰਸੀ ਦਾ ਕਹਿਣਾ ਹੈ ਕਿ 16 ਦੇ ਕਰੀਬ ਲੈਂਡਰਸ ਇਹ ਐਲਾਨ ਪਹਿਲਾਂ ਹੀ ਕਰ ਚੁੱਕੇ ਨੇ, ਜਿਸ ਦੇ ਵਿੱਚ ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ 3 ਵੈਸਟਪੈਕ, ਨੈਬ ਅਤੇ ANZ ਇਹ ਪਹਿਲਾਂ ਹੀ ਵਿਆਜ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕਰ ਚੁੱਕੇ ਨੇ। ਹਾਲਾਂਕਿ ਫਿਕਸਡ ਰੇਟ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਬਿਗ 4 ਦੇ ਵਿੱਚੋਂ ਯਾਨੀ 4 ਵੱਡੇ ਬੈਂਕਾਂ ਦੇ ਵਿੱਚੋਂ ANZ ਦੀ ਹੈ। 1 ਸਾਲ ਦੀ ਟਰਮ ਦੇ ਲਈ 6.49%, ਲਗਭਗ 6.5% ਜਿਹੜੀਆਂ ਵਿਆਜ ਦਰਾਂ ਉਹ ਲਈਆਂ ਜਾ ਰਹੀਆਂ ਨੇ। ਉੱਥੇ ਹੀ ਸਵੇਰ ਵੇਲੇ ਇੱਕ ਖਬਰ ਆਈ ਸੀ ਕਿ ਸਿਡਨੀ ਦੀ ਸਿਟੀ ਕੌਂਸਲ ਦੀ ਤਰਫ ਤੋਂ ਪਬਲਿਕ ਪਲੇਸਿਸ ਦੇ ਉੱਤੇ ਮੈਟਾ ਦੇ ਗਲਾਸਿਸ ਲਿਜਾਣ ਦਾ ਕਾਨੂੰਨ ਬੈਨ ਕਰਨ ਦਾ ਇੱਕ ਕਾਨੂੰਨ ਸਾਹਮਣੇ ਆ ਰਿਹਾ। ਹੁਣ ਵੈਸਟਰਨ ਆਸਟ੍ਰੇਲੀਆ ਤੋਂ ਵੀ ਖਬਰ ਸਾਹਮਣੇ ਆਈ ਹੈ ਜਿੱਥੇ ਐਜੂਕੇਸ਼ਨ ਮਿਨਿਸਟਰ ਦਾ ਇਹ ਕਹਿਣਾ ਹੈ ਕਿ ਦੇਸ਼ ਭਰ ਦਾ ਤਾਂ ਪਤਾ ਨਹੀਂ ਪਰ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਹੁਣ ਚਾਹੇ ਵਿਦਿਆਰਥੀ ਹੋਣ, ਚਾਹੇ ਸਟਾਫ, ਚਾਹੇ ਪੇਰੈਂਟਸ, ਕੇਅਰਰ, ਚਾਹੇ ਕਿਸੇ ਕਿਸਮ ਦੇ ਕੋਈ ਕੰਟਰੈਕਟਰ ਹੋਣ, ਉਹਨਾਂ ਨੂੰ ਇਸ ਕਿਸਮ ਦੀ ਜਿਹੜੀ ਇਹ ਜਿਹੜੇ ਸਮਾਰਟ ਗਲਾਸਿਸ ਨੇ ਇਹ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਔਰ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਇਹ ਨਵਾਂ ਨਿਯਮ ਜਿਹੜਾ ਇਹ 4th ਟਰਮ ਦੀ ਸ਼ੁਰੂਆਤ ਤੋਂ ਹੀ ਲਾਗੂ ਹੋ ਜਾਏਗਾ। ਉੱਥੇ ਹੀ ਅੱਜ ਦੇ ਦਿਨ ਸਾਲ 1966 ਦੇ ਵਿੱਚ ਆਸਟ੍ਰੇਲੀਆ ਦੇ ਏਵੀਏਸ਼ਨ ਹਿਸਟਰੀ ਦੇ ਵਿੱਚ ਸਭ ਤੋਂ ਭਿਆਨਕ ਹਾਦਸਾ ਵਾਪਰਿਆ ਸੀ। ਕੁਈਨਜ਼ਲੈਂਡ ਦੇ ਸ਼ਹਿਰ ਛੋਟੇ ਜਿਹੇ ਦੂਰ ਦੁਰਾਡੇ ਦੇ ਇਲਾਕੇ ਵਿੰਟਨ ਤੋਂ ਕੁਝ ਦੂਰੀ ਦੇ ਉੱਤੇ 100 ANA ਫਲਾਈਟ 149 ਦਾ ਜਿਹੜਾ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਸੀ ਔਰ ਇਸ ਕੇਸ ਦੇ ਵਿੱਚ ਲਗਭਗ 6 ਦਹਾਕੇ ਪਹਿਲਾਂ ਸ਼ੁਰੂ ਹੋਈ ਪੜਤਾਲ ਹਾਲੇ ਤੱਕ ਨਹੀਂ ਮੁੱਕ ਸਕੀ ਹੈ। ਦੱਸ ਦਈਏ ਕਿ ANA ਫਲਾਈਟ 1949 ਜਿਹੜੀ ਸੀ ਉਹ ਮਾਊਂਟ ਈਸਾ ਦੇ ਇਲਾਕੇ ਤੋਂ ਉਡਾਨ ਭਰਦੀ ਹੈ। ਹਾਲਾਂਕਿ ਉਸ ਦਿਨ ਜਦੋਂ 22 ਸਤੰਬਰ 1966 ਨੂੰ ਇਸ ਨੇ ਉਡਾਨ ਭਰੀ ਸੀ ਉਸ ਦਿਨ ਮੌਸਮ ਦੀ ਕੋਈ ਖਰਾਬੀ ਨਹੀਂ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਪੜਤਾਲ ਅੱਗੇ ਤੁਰੀ ਹੈ ਅਤੇ ਪਤਾ ਚੱਲਿਆ ਹੈ ਕਿ 24 ਲੋਕ ਜਿਨ੍ਹਾਂ ਦੀ ਔਨਬੋਰਡ ਮੌਤ ਹੋਈ ਗਈ ਸੀ ਉਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ। ਅੱਜ ਦੇ ਦਿਨ ਵਿੰਟਨ ਸਿਟੀ ਦੀ ਤਰਫ ਤੋਂ ਇੱਕ ਸ਼ਰਧਾਂਜਲੀ ਪ੍ਰੋਗਰਾਮ ਵੀ ਉਲੀਕਿਆ ਗਿਆ ਜਿੱਥੇ ਇਸ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੇ ਲੋਕਾਂ ਦੇ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਗਈ। ਉਦਾਂ ਇੱਕ ਹੋਰ ਹਾਦਸਾ ਇਤਿਹਾਸ ਦੇ ਵਿੱਚ ਸਾਂਝ ਪਾਈ ਹੈ ਜਿਹੜਾ ਤਸਮੇਨੀਆ ਦੇ ਉੱਤਰੀ ਇਲਾਕਿਆਂ ਦੇ ਵਿੱਚ ਡੈਵਨਪੋਰਟ ਦੇ ਵਿੱਚ ਵਾਪਰਿਆ ਸੀ ਜਦੋਂ 6 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2021 ਦੇ ਵਿੱਚ ਬੱਚਿਆਂ ਦੇ ਪਸੰਦੀਦਾ ਜਿਹੜੇ ਝੂਟੇ ਨੇ ਉਹਨਾਂ ਦੇ ਵਿੱਚੋਂ ਇੱਕ ਦੇ ਅੰਦਰ ਖਰਾਬੀ ਆ ਗਈ ਸੀ ਜਿਸ ਤੋਂ ਬਾਅਦ 4 ਬੱਚਿਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚ ਐਡੀਸਨ ਸਟੀਵਰਟ, ਚੇਸ ਹੈਰੀਸਨ, ਜੈ ਸ਼ਿਹਾਨ, ਜਲੀਲਾ ਜੇਨ ਮਾਰੀ ਜੋਨਸ, ਇਸ ਤੋਂ ਇਲਾਵਾ ਪੀਟਰ ਡੌਟ ਅਤੇ ਜ਼ੇਨ ਮਿਲਰ ਦੇ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਸੀ। ਉੱਥੇ ਹਸਪਤਾਲ ਦੇ ਨਾਲ ਜੁੜੀ ਖਬਰ ਸਾਂਝੀ ਕਰੀਏ ਅਤੇ ਵਿਕਟੋਰੀਆ ਦੇ ਵਿੱਚ ਸਭ ਤੋਂ ਵੱਡੇ ਚਿਲਡਰਨ ਹਸਪਤਾਲ ਦੇ ਉੱਤੇ $50 ਮਿਲੀਅਨ ਖਰਚ ਹੋਣ ਦੇ ਬਾਵਜੂਦ ਡਾਕਟਰ ਜਿਹੜੇ ਨੇ ਇੱਥੇ ਨਹੀਂ ਪਹੁੰਚ ਰਹੇ। ਦੱਸ ਦਈਏ ਕਿ ਡਿਪਾਰਟਮੈਂਟ
ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਰਾਇਲ ਚਿਲਡਰਨ ਹਸਪਤਾਲ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੰਮ ਮੁਕੰਮਲ ਹੋਣ ਦੇ ਬਾਵਜੂਦ ਇਸ ਹਸਪਤਾਲ ਦੇ ਕਿਉਂਕਿ ਸਾਲ 2018 ਦੇ ਵਿੱਚ ਇਸੇ ਹਸਪਤਾਲ ਦੇ ਵਿੱਚ ਕੁਝ ਸਮੱਸਿਆਵਾਂ ਸਾਹਮਣੇ ਆਈਆਂ ਸੀ, ਪਰ ਹੁਣ ਇਸ ਹਸਪਤਾਲ ਦੇ ਵਿੱਚ $50 million ਦਾ ਨਿਵੇਸ਼ ਕਰਨ ਦੇ ਬਾਵਜੂਦ ਨਾ ਤਾਂ ਸਟਾਫ ਮੌਜੂਦਾ ਨਜ਼ਰ ਆ ਰਿਹਾ ਤੇ ਨਾ ਹੀ ਇਸ ਹਸਪਤਾਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਲਾਜ ਹੋ ਰਹੇ ਨੇ। ਵੈਸੇ ਐਂਥਨੀ ਐਲਬਨੀ ਸਰਕਾਰ ਦੀ ਇਹ ਕੋਈ ਇੱਕ ਫੇਲੀਅਰ ਨਹੀਂ ਹੈ, ਉੱਧਰ ਲਿਬਰਲ ਪਾਰਟੀ ਦੀ ਤਰਫ ਤੋਂ ਘੱਟੋ ਘੱਟ ਵਿਕਟੋਰੀਆ ਦੇ ਵਿੱਚ ਤਾਂ ਕੋਈ ਵੀ ਮੌਕਾ ਨਹੀਂ ਛੱਡਿਆ ਜਾਏਗਾ, ਜਿੱਥੇ ਲਿਬਰਲ ਨੈਸ਼ਨਲ ਗੱਠਜੋੜ ਆਉਂਦੀਆਂ ਚੋਣਾਂ ਦੇ ਵਿੱਚ ਲੇਬਰ ਦੇ ਨਾਲੋਂ ਵੱਡੀ ਜਿੱਤ ਹਾਸਲ ਕਰ ਸਕੀ ਹੈ। ਐਲਬਰੀ ਵਡੂੰਗਾ ਦੇ ਇਲਾਕੇ ਦੇ ਵਿੱਚ ਜਿਹੜੀ ਲਿਬਰਲ ਪਾਰਟੀ ਹੈ ਉਹ ਵਾਧੂ $100 million ਖਰਚ ਕੇ ਐਲਬਰੀ ਹਸਪਤਾਲ ਦਾ ਨਿਰਮਾਣ ਕਰਨਾ ਚਾਹੁੰਦੀ ਹੈ ਔਰ ਇਹ ਚੋਣਾਂ ਦੇ ਖਾਤਰ ਇੱਕ ਵਾਅਦਾ ਜਿਹੜਾ ਇੱਕ ਕੀਤਾ ਗਿਆ। ਦੀ ਇਨਵੈਸਟਮੈਂਟ ਪਲੈਜ ਦੇ ਤਹਿਤ ਇਹ ਕਿਹਾ ਗਿਆ ਕਿ $558 million ਜਿਹੜੇ ਨਿਊ ਸਾਊਥ ਵੇਲਸ ਦੇ ਵਿਕਟੋਰੀਆ ਸਰਕਾਰ ਦੀ ਤਰਫ ਤੋਂ ਖਰਚੇ ਜਾਣਗੇ। ਉਸ ਤੋਂ ਇਲਾਵਾ ਵਿਕਟੋਰੀਆ ਸਰਕਾਰ 50 ਨਵੇਂ ਬੈੱਡਾਂ ਦੀ ਉਸਾਰੀ ਇਸ ਹਸਪਤਾਲ ਦੇ ਵਿੱਚ ਕਰਵਾਉਣਾ ਚਾਹੁੰਦੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਰਾਣਾ ਤੁਸੀਂ ਸੁਣ ਲਓ ਜੀ ਤੇ ਮੰਗਲਵਾਰ ਦਾ ਦਿਨ ਹੈ ਸ਼ਾਮ ਨੂੰ 5 ਵਜੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਹੋ ਰਿਹਾ ਹਾਜ਼ਰ ਤੁਹਾਡੇ ਤੱਕ ਇਨਸਾਈਟ ਰਿਪੋਰਟ ਦਾ ਉਹ ਨਵਾਂ ਐਪੀਸੋਡ ਔਰ ਉਦੋਂ ਤੱਕ ਦੇ ਲਈ ਕਿਉਂਕਿ ਬ੍ਰੇਕ ਫਰੀ ਮੌਸਮ ਹੈ ਸੋ ਤੁਸੀਂ ਬ੍ਰੇਕ ਫਰੀ ਗਾਣੇ ਸੁਣਦੇ ਹੋਏ ਜਾਓ ਤੇ ਕਰਦੇ ਹਾਂ ਗੱਲਾਂ ਬਾਤਾਂ ਅੱਜ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ ਰੇਡੀਓ ਹਾਂਜੀ 1674

ਸ਼ੌਕਿੰਗ ਮਿਊਜ਼ਿਕ ਜਿਹੜਾ ਦਿੱਤਾ ਗਿਆ ਹੈਗਾ ਤਲਵਿੰਦਰ ਦੇ ਇਸ ਗਾਣੇ ਦੇ ਵਿੱਚ। ਲਓ ਜੀ ਇਨਸਾਈਟ ਰਿਪੋਰਟ ਪ੍ਰੋਗਰਾਮ ਥੋੜ੍ਹੀ ਦੇਰ ਦੇ ਵਿੱਚ ਸ਼ੁਰੂ ਕਰਾਂਗੇ, ਪਰ ਕਿਉਂਕਿ ਬੈਕ ਟੂ ਬੈਕ ਸੌਂਗਸ ਨੇ, ਬ੍ਰੇਕ ਘੱਟ ਗੱਲਾਂ ਵੱਧ, ਅਤੇ ਨਹੀਂ ਗੱਲਾਂ ਵੀ ਘੱਟ ਬ੍ਰੇਕ ਵੀ ਘੱਟ, ਬ੍ਰੇਕ ਤਾਂ ਨਾ ਦੇ ਬਰਾਬਰ ਹੈ, ਪਰ ਨਾਲ ਦੀ ਨਾਲ ਗਾਣੇ ਜਿਹੜੇ ਨੇ ਉਹ ਤੁਸੀਂ ਸੁਣਦੇ ਰਹੋ। ਕਾਨਿਕਾ ਮਾਨ ਅਤੇ ਹਰੀਸ਼ ਵਰਮਾ ਦੀ ਨਵੀਂ ਫਿਲਮ

ਕਿਹਾ ਚਲੋ ਥੋੜੇ ਜਿਹੇ ਹਿੰਦੀ ਗਾਣੇ ਵੀ ਸੁਣ ਲਈਏ, ਰੋਜ਼ ਹੀ ਪੰਜਾਬੀ ਸੁਣਦੇ ਹੈਗੇ ਹਾਂ ਜੀ। ਮੈਂ ਆਪ ਵੀ ਥੋੜ੍ਹਾ ਰਿਲੈਕਸ ਹੋ ਰਿਹਾ ਸੀ ਕਿਉਂਕਿ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਆ ਅੱਜ ਆਪਾਂ। ਇੱਕ ਬੜਾ ਬੜੀ ਵਾਰ ਚਲਾਇਆ ਹੈਗਾ ਗਾਣਾ ਰੇਡੀਓ ਦੇ ਉੱਤੇ, ਇਸ਼ਕਾ, ਉਹ ਤਾਂ ਇੱਕ ਐਕਸਟੈਂਡਡ ਵਰਜ਼ਨ ਆਇਆ ਹੈਗਾ ਜਿਸ਼ਾਨ ਅਲੀ ਦਾ।

ਇਹ ਕੋਈ ਰੱਕ ਹੈ, ਮੈਨੂੰ ਪਤਾ ਲੱਗਿਆ ਕਿ ਨਵਾਂ ਗਾਣਾ ਤੇ ਮੈਂ ਚਲਾ ਦਿੱਤਾ ਈ, ਪਰ ਭਰਾਵਾ ਗੋਲੀਆਂ ਵਾਲਾ ਕੰਮ ਨਾ ਜਿਹੜਾ ਮਹਿੰਗਾ ਪੈ ਜਾਂਦਾ। ਹੁਣ ਅਗਲਾ ਗਾਣਾ ਜਿਹੜਾ ਹੈਗਾ ਇਹ ਗੋਲੀਆਂ ਵਾਲਾ ਬੰਦੇ ਦਾ ਹੀ ਹੈ, ਵੈਸੇ ਹੁਣ ਗੋਲੀਆਂ ਕਰਕੇ ਉਹ ਰਿਹਾ ਵੀ ਨਹੀਂ ਹੈਗਾ ਸਿੱਧੂ ਮੂਸੇਵਾਲਾ, ਤੇ ਕਰਨੇ ਵੀ ਨਹੀਂ ਚਾਹੀਦੇ।

0: ਬ੍ਰੇਕ ਲੈ ਲਈਏ ਜੀ, ਫਿਰ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਅਤੇ ਪ੍ਰੋਗਰਾਮ ਇਨਸਾਈਟ ਰਿਪੋਰਟ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਕਰਦੇ ਹਾਂ ਗੱਲਬਾਤ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: This station is now the ultimate power in the universe.
0: Radio Haji 1674.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ, ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ। ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਹੈ, ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ, ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆਂ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ। ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ, ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦਿਓ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾਲ ਲੰਘ ਜਾਣ। ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ ਇਸੇ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ। ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੋਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੋਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ। ਔਰ ਜਿਹੜੇ ਹੈਗੇ ਨੇ, ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਅਤੇ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ। ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ, ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਹੀ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ, ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਝੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ, ਚਲੋ ਖੈਰ ਅੱਜ ਸਾਊਦੀ ਅਰਬ ਅਤੇ ਹੂਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ ਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ, ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ। ਬਟ ਐਨੀਵੇਜ਼ ਉਹ ਮੇਅਰ ਵੀ ਬਣ ਗਏ, ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ। ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੁਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ, ਉੱਥੇ ਉਹਨੂੰ ਨਾ ਅਮਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Go ahead. You know, I told the president that we're going to have all of the members of the press here on the lawn, and that is something that I believe in, is everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me. So I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay, shush, Trump saab. Chup, chup. Thodi der li chup. Hun ho gaya tusi. Media ne chup karata. Main pehla das dama. Hun adda lamba jawab nahi sunana hai ga. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਤੋਂ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ। ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਐਮ ਐਸ ਨਾਓ, ਸੀਐਨਐਨ ਅਤੇ ਇੱਕ ਕਿਹੜਾ ਤੀਜਾ ਪੋਲੀਟਿਕੋ, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ ਟੀ ਵੀ ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਹੁਣ ਨਾਲ ਹੀ ਟਰੰਪ ਖੜੇ ਸੀਗੇ, ਉਹ ਆਉਂਦੇ ਨੇ, ਵੈਸਾ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਹੈ ਹੁਣ, ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ, ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ, ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ, ਮੈਂ 8 ਜੰਗਾਂ ਰੁਕਵਾਈਆਂ, ਸਰ ਅੱਠ ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁੱਖ ਬੁਗਾਹਟ ਵੀ ਤੁਹਾਡੀ ਹੀ ਸੀ, ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ, ਯੂਕਰੇਨ ਅਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਰੁਕਵਾ ਦਾਂਗੇ। ਅਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਇਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ, ਟਰੰਪ ਸਾਹਿਬ ਐਨੀਵੇ ਜਵਾਬ ਦਿੰਦੇ, ਕਹਿੰਦੇ ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ, ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ, ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, MS Now ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ, ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ, ਕਿ MSD ਤੋਂ ਡੈਮੋਕ੍ਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕ੍ਰੇਟਿਕ ਨੈਸ਼ਨਲ ਸਮਥਿੰਗ ਕੁਛ, ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕ੍ਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼, ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ, ਸਪੈਸ਼ਲੀ ਇੱਕ ਸਵਾਲ, ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ, ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ ਇੱਕ ਸੈਕਿੰਡ ਤੋਂ ਵੀ ਘੱਟ ਦਾ ਹੈਗਾ ਐਲਬਨੀਜ਼ ਦਾ, ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Which is going on.
5: Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
4: No.
0: ਸੋ ਇਹਦਾ ਸਵਾਲ ਦਾ ਜਵਾਬ ਸਿਰਫ ਇੰਨਾ ਹੀ ਕਿ ਨੋ। ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ, ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਣਾ ਹੀ ਪਾਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਹੈ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ, ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਪਿਛਲੇ ਇੱਕ ਸਾਲ ਤਾਂ ਲਗਭਗ ਉਹ 2024 ਤੋਂ ਬਾਅਦ ਲਗਾਤਾਰ ਹਰ ਵੀਕੈਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਏਅਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ ਔਰ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਈ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ ਸਾਜੀਦ ਤੇ ਨਾਵੀਦ ਅਕਰਮ ਲੈਟ ਮੀ ਟੈਲ ਯੂ ਇਜ਼ਰਾਈਲ ਦੇ ਆਰ ਨੋਟ ਆਸਟ੍ਰੇਲੀਆ ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ ਹਾਂ ਉਹਦੇ 'ਤੇ ਇੱਕ ਰਾਇਲ ਕਮਿਸ਼ਨ ਬੈਠਾ ਹੈਗਾ ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕ੍ਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ ਪੰਜਵੀਂ ਜਮਾਤ ਦੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ ਹਾਂ ਕੁਛ ਸਵਾਲ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ ਦੀਸ ਦੈਟ ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ ਪਰ ਅਗੇਨ ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸਿੱਟੋ ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮੰਸ਼ਾ ਕੀ ਸੀਗੀ ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੂਤੀ ਬਾਗੀ ਹੈਗੇ ਨੇ ਖ਼ਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੂਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ਼ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ ਇੰਟਰਸਟਿੰਗ ਕਿਵੇਂ ਦੋ ਤਿੰਨ ਚੀਜ਼ਾਂ ਨੇ ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖ਼ਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਅਤੇ ਅਟੈਕ ਕਰੀ ਜਾਂਦੇ ਨੇ ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਵਾਰ ਵਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ। ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ, ਡਿਫੈਂਸਿਵ ਏਅਰ ਟੂ ਏਅਰ ਰਿਫਿਊਲਿੰਗ, ਇਹ ਬੜੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਜੰਗ ਦੀ ਸਥਿਤੀ ਦੇ ਵਿੱਚ। ਸਵਾਲ ਇਹ ਹੈ ਕਿ ਕੀ ਜੰਗ ਹੋ ਗਈ ਹੈ? ਸਾਊਦੀ ਅਰਬ ਦੇ ਖਿਲਾਫ ਹੁਤੀਆਂ ਨੇ ਜੰਗ ਛੇੜ ਦਿੱਤੀ ਹੈ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਦੂਜਾ ਸਵਾਲ ਇਹ ਹੈ ਕਿ ਉਹ ਬ੍ਰਿਟੇਨ ਜਿਹੜਾ ਪਹਿਲਾਂ ਅਮੈਰੀਕਾ ਨੂੰ ਮਨਾ ਕਰ ਗਿਆ ਸੀਗਾ ਕਿ ਈਰਾਨ ਦੇ ਉੱਤੇ ਅਟੈਕ ਕਰਨਾ, ਅਮੈਰੀਕਾ ਕਹਿੰਦਾ ਸੀਗਾ ਕਿ ਇੰਗਲੈਂਡ ਨਾ ਲਾਏਗਾ ਸਾਡੇ, ਇੰਗਲੈਂਡ ਕਹਿੰਦਾ ਨਾ, ਆਸਟ੍ਰੇਲੀਆ ਨਾ ਲਾਏਗਾ, ਆਸਟ੍ਰੇਲੀਆ ਕਹਿੰਦਾ ਨਾ, ਫਰਾਂਸ ਇਟਲੀ ਸਾਰੇ ਮੁੱਕਰ ਗਏ। ਫਿਰ ਅਮਰੀਕਾ ਨੇ ਫਿਰ ਇਹਨਾਂ ਨੂੰ ਗਾਲਾਂ ਕੱਢੀਆਂ, ਯਾਰ ਤੁਸੀਂ ਚੰਗੇ ਹੋ, ਮੈਂ ਇਕੱਲਾ ਹੀ ਲੜੀ ਜਾਂਦਾ, ਅਤੇ ਫਿਰ ਇਹ ਸਾਰੀਆਂ ਕੰਟਰੀ ਕਹਿੰਦੇ ਇਕੱਲੇ ਥੋੜ੍ਹੇ ਲੜ ਰਹੇ ਹੋ ਬਾਈ ਜੀ, ਤੁਸੀਂ ਇਜ਼ਰਾਈਲ ਵੀ ਤਾਂ ਤੁਹਾਡੇ ਨਾਲ ਹੈ, ਅਤੇ ਹਾਂ ਠੀਕ ਹੈ ਫਿਰ ਇਜ਼ਰਾਈਲ ਨਾਲ ਹੈ, ਅਮਰੀਕਾ ਕਹਿੰਦਾ ਫਿਰ ਤੁਸੀਂ ਵੀ ਆਓ, ਉਹ ਕਹਿੰਦੇ ਅਸੀਂ ਥੋੜ੍ਹੇ ਕਿਹਾ ਸੀਗਾ ਤੁਹਾਨੂੰ ਵੀ ਈਰਾਨ ਦੇ ਉੱਤੇ ਅਟੈਕ ਕਰੋ, ਇਜ਼ਰਾਈਲ ਨੇ ਕੀਤਾ, ਤੁਸੀਂ ਸਾਥ ਦਿੱਤਾ, ਸਾਡੇ ਤੋਂ ਪੁੱਛ ਕੇ ਕੀਤਾ। ਸੋ ਇਸ ਕਰਕੇ ਉਹ ਇੰਗਲੈਂਡ ਜਿਹੜਾ ਉਸ ਵੇਲੇ ਅਮੈਰੀਕਾ ਦਾ ਸਾਥ ਨਹੀਂ ਸੀ ਦੇ ਰਿਹਾ, ਆਹੀ ਹਾਲੇ ਫਰਵਰੀ, ਜੁੰਮਾ ਜੁੰਮਾ ਚਾਰ ਦਿਨ ਨਹੀਂ ਹੋਏ ਹੈਗੇ, ਫਰਵਰੀ 'ਚ ਕੀਤਾ ਸੀਗਾ ਨਾ ਅਟੈਕ, ਅਤੇ ਹੁਣ ਸਾਊਦੀ ਅਰਬ ਦਾ ਸਾਥ ਦੇਣ ਦੇ ਲਈ ਤਿਆਰ ਹੈ, ਐਂਡ ਯੂਨਾਈਟਿਡ ਕਿੰਗਡਮ ਇਜ਼ ਦੀ ਫਸਟ ਕੰਟਰੀ ਜਿਹੜੀ ਅੱਗੇ ਆਈ ਹੈ। ਹਾਲਾਂਕਿ ਆਉਣਾ ਚਾਹੀਦਾ ਸੀਗਾ ਤੁਰਕੀ ਅਤੇ ਪਾਕਿਸਤਾਨ ਨੂੰ ਕਿ ਤੁਹਾਡੀ ਲੜਾਈ ਹੋ ਰਹੀ ਹੈ ਬਾਈ ਜੀ ਹੁਤੀਆਂ ਦੇ ਨਾਲ, ਅਸੀਂ ਸਿਖਾਉਂਦੇ ਹਾਂ ਸਬਕ, ਸਮਝੌਤਾ ਕਾਹਦੇ ਲਈ ਕੀਤਾ ਆਪਾਂ, ਹੱਥਾਂ 'ਚ ਹੱਥਾਂ ਪਾ ਕੇ ਗਲ 'ਚ ਗਲੇ 'ਚ ਬਾਹਾਂ ਪਾ ਕੇ ਆਪਾਂ ਬੈਠੇ ਤਾਂ ਸੀਗੇ, ਆਪਾਂ ਕਿਹਾ ਸੀਗਾ ਵੀ ਇੱਕ ਕੰਟਰੀ 'ਤੇ ਅਟੈਕ ਦੂਜੇ 'ਤੇ ਹੋਊਗਾ, ਮੰਨਿਆ ਜਾਊਗਾ, ਤਾਂ ਉਹ ਕਿੱਥੇ ਗਿਆ ਪਾਕਿਸਤਾਨ, ਉਹ ਕਿੱਥੇ ਗਿਆ ਤੁਰਕੀ, ਉਹ ਤਾਂ ਨਹੀਂ ਆ ਰਹੇ ਹੈਗੇ। ਪਰ ਹੁਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੀ ਜੰਗ ਦੇ ਵਿੱਚ ਇੰਗਲੈਂਡ ਨੂੰ ਆਉਣਾ ਪੈ ਰਿਹਾ, ਇਸ ਕਰਕੇ ਕਿਉਂਕਿ ਇੱਕ ਤਾਂ ਕਿ ਸਾਊਦੀ ਅਰਬ ਦੇ ਕੋਲ ਗੱਲਾਂ ਹੀ ਨੇ, ਹਥਿਆਰ ਨਹੀਂ ਹੈਗੇ, ਹੁਤੀ ਰਿਆਦ ਦੇ ਵਿੱਚ ਆ ਕੇ ਅਟੈਕ ਕਰ ਗਏ, ਲਾਲ ਸਾਗਰ ਦੇ ਵਿੱਚ ਬਲੈਸਟਿਕ ਮਿਜ਼ਾਈਲਾਂ ਚਲਾ ਗਏ, ਇੱਕ ਪੂਰੇ ਦੇ ਪੂਰੇ ਸਟ੍ਰੇਟ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਪਿਆ, ਔਰ ਸਾਊਦੀ ਅਰਬ ਇਨਫੈਕਟ ਮੱਕਾ ਸ਼ਹਿਰ ਦੇ ਉੱਤੇ ਵੀ ਅਟੈਕ ਕਰ ਗਏ। ਇਸ ਤੋਂ ਵੱਧ ਕੇ ਕੀ ਹੋ ਸਕਦਾ, ਅਰਾਮਕੋ ਜਿਹੜੀ ਰਿਫਾਈਨਰੀ ਹੈ ਦੁਨੀਆ ਦੀ ਸਭ ਤੋਂ ਵੱਡੀ, ਉਹਦੇ 'ਤੇ ਅਟੈਕ ਕਰ ਗਏ। ਹੁਤੀ ਗੁੱਟ ਇੰਨੇ ਮਜ਼ਬੂਤ ਕਿਵੇਂ ਹੈਗੇ ਨੇ, ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਹਾਂ, ਪਰ ਪਹਿਲਾਂ ਲਾਲ ਸਾਗਰ ਦੇ ਬਾਰੇ ਥੋੜ੍ਹੀ ਜਿਹੀ ਖਬਰਾਂ ਦੇ ਵਿੱਚ ਵੀ ਦੱਸਿਆ ਸੀ, ਥੋੜ੍ਹਾ ਜਿਹਾ ਇਹ ਵੀ ਸਮਝੋ ਕਿ ਲਾਲ ਸਾਗਰ ਇੰਨਾ ਅਹਿਮ ਕਿਉਂ ਹੈਗਾ। ਇੱਕ ਤਾਂ ਈਰਾਨ ਵਾਲੇ ਪਾਸੇ ਜਿਹੜਾ ਈਰਾਨ ਨੇ ਹੌਰਮੁਜ਼ ਸਟ੍ਰੇਟ ਦੇ ਉੱਤੇ ਕਬਜ਼ਾ ਲਿਆ ਹੈ, ਹੌਰਮੁਜ਼ ਸਟ੍ਰੇਟ ਹੈ ਉਹ ਪਾਣੀ ਦਾ ਤੰਗ ਜਿਹਾ ਰਾਹ ਜਿੱਥੋਂ ਸਾਊਦੀ ਅਰਬ, UAE, ਯਮਨ ਤਾਂ ਨਹੀਂ, ਜੋਰਡਨ, ਜਾਂ ਜਿਹੜੇ ਇੱਕ ਇੰਪੋਰਟੈਂਟ ਮੁਲਕ ਹੈਗਾ ਉੱਥੇ ਬਹਰੀਨ ਅਤੇ UAE, ਇਹ ਸਾਰੀ ਕੰਟਰੀਜ਼ ਜਿਹੜੇ ਨੇ, ਓਮਾਨ, ਇਹ ਸਾਰੇ ਟ੍ਰੇਡ ਕਰਦੇ ਨੇ, ਉੱਥੋਂ ਤੇਲ ਕੱਢਦੇ ਨੇ ਅਤੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਥਰੂ ਸੀ ਰੂਟ ਜਾਂਦਾ, ਉਹ ਭੀੜਾ ਜਿਹਾ ਰਸਤਾ ਜਿਹਨੂੰ ਹੌਰਮੁਜ਼ ਸਟ੍ਰੇਟ, ਉਹਦੇ 'ਤੇ ਈਰਾਨ ਨੇ ਕਬਜ਼ਾ ਲਿਆ ਹੋਇਆ। ਇੱਕ ਉਹਦਾ ਇੱਧਰਲਾ ਪਾਸਾ ਵੀ ਸੀ, ਇਹ ਸੀਗਾ ਈਸਟਰਨ ਸਾਈਡ, ਇੱਕ ਵੈਸਟਰਨ ਸਾਈਡ ਵੀ ਹੈ ਸਾਊਦੀ ਅਰਬ ਦੇ, ਸਾਊਦੀ ਅਰਬ ਜਾਂ ਮਿਡਲ ਈਸਟ ਜਿਹੜਾ ਹੈਗਾ ਦੋ ਸਮੁੰਦਰੀ ਰਸਤਿਆਂ ਦੇ ਵਿਚਕਾਰ ਹੈ, ਸਮੁੰਦਰੀ ਰਸਤੇ ਸਮੁੰਦਰਾਂ ਦੇ ਵਿਚਕਾਰ ਨਹੀਂ, ਸਮੁੰਦਰੀ ਰਸਤਿਆਂ ਦੇ ਵਿਚਕਾਰ। ਦੂਜਾ ਰਸਤਾ ਜਿਹੜਾ ਉਹ ਵੈਸਟਰਨ ਸਾਈਡ ਹੈਗਾ, ਉਹ ਉੱਧਰਲੇ ਪਾਸੇ ਪੈਂਦਾ ਲਾਲ ਸਾਗਰ। ਹੁਣ ਲਾਲ ਸਾਗਰ ਦੇ ਨਾਲ ਜੁੜੀ ਕਹਾਣੀ ਹੈਗੀ ਹੈ, ਇਹ ਤੋਂ ਪਹਿਲਾਂ ਜਨਵਰੀ 2024 'ਚ ਬ੍ਰਿਟੇਨ ਨੇ ਅਮੈਰੀਕਾ ਦੇ ਨਾਲ ਲੜ ਕੇ ਇਕੱਠੇ ਲੜੇ ਸੀਗੇ, ਉਦੋਂ ਵੀ ਯਮਨ ਦੇ ਉੱਤੇ ਅਟੈਕ ਕੀਤੇ ਸੀਗੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ। ਉਦੋਂ ਆਪਣੇ ਆਹ ਕਿਹੜਾ ਸਾਧੂ ਵਾਲਾ ਬੰਦਾ ਸੀਗਾ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ, ਰਿਸ਼ੀ ਸੁਨਕ ਹੁੰਦੇ ਸੀਗੇ ਉਦੋਂ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਅਸਲ 'ਚ ਹੂਤੀਆਂ ਨੇ ਜਿਹੜੇ ਲਾਲ ਸਾਗਰ ਦੇ ਵਿੱਚੋਂ ਬ੍ਰਿਟਿਸ਼ ਕਾਰਗੋ ਸ਼ਿਪਸ ਗੁਜ਼ਰ ਰਹੇ ਸੀਗੇ ਅਤੇ ਹੂਤੀਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤੇ, ਇਸ ਕਰਕੇ ਅਸੀਂ ਆਤਮ ਰੱਖਿਆ 'ਚ ਕਾਰਵਾਈ ਕੀਤੀ ਹੈ। ਉਹ ਤੋਂ ਬਾਅਦ ਫਿਰ ਜਿਹੜੇ ਹੂਤੀ ਸੀਗੇ ਉਹਨਾਂ ਦੇ ਨਾਲ ਥੋੜ੍ਹਾ ਚਿਰ ਉਹ ਹੂਤੀ ਵੀ ਸ਼ਾਂਤ ਰਹੇ, ਸੰਘਰਸ਼ ਵੀ ਥੋੜ੍ਹਾ ਜਿਹਾ ਸ਼ਾਂਤ ਰਿਹਾ, ਪਰ ਹੁਣ ਪਿਛਲੇ ਇੱਕ ਦੋ ਜਾਂ ਤਿੰਨ ਹਫ਼ਤਿਆਂ ਤੋਂ ਥੋੜ੍ਹਾ ਜਿਹਾ ਤਣਾਅ, ਥੋੜ੍ਹਾ ਨਹੀਂ ਬਲਕਿ ਕਾਫ਼ੀ ਜ਼ਿਆਦਾ ਵੱਧ ਗਿਆ। ਇਨਫੈਕਟ ਮਤਲਬ ਰਿਆਦ, ਮਤਲਬ ਡੂ ਅੰਡਰਸਟੈਂਡ, ਇੱਕ ਪਾਵਰ ਹਾਊਸ ਹੈ ਮਿਡਲ ਈਸਟ ਦੇ ਵਿੱਚ, ਐਡਾ ਵੱਡਾ ਸ਼ਹਿਰ ਹੈ ਨਾ, ਪਹਿਲਾਂ ਦੁਬਈ ਦੇ ਉੱਤੇ ਵੀ, ਦੋਹਾ ਦੇ ਉੱਤੇ ਵੀ ਹੋਏ ਹਮਲੇ, ਹਾਲਾਂਕਿ ਉਹ ਛੋਟੇ ਮੋਟੇ ਸੀਗੇ, ਉੱਥੇ ਤਾਂ ਸਿਰਫ ਡਰੋਨ ਦੇ ਮਲਬੇ ਡਿੱਗੇ ਸੀਗੇ ਆ ਕੇ। ਬਟ ਸਾਊਦੀ ਅਰਬ 'ਚ ਮੱਕਾ, ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਸ਼ਹਿਰ, ਉਹਦੇ 'ਚ ਕਾਬਾ ਦੇ ਨੇੜੇ ਆ ਕੇ ਡਰੋਨ ਵੱਜਦਾ ਹੈਗਾ। ਫਿਰ ਜਿਹੜਾ ਰਿਆਦ ਸਿਟੀ ਹੈ ਜਿੱਥੇ ਮਤਲਬ ਵੱਡੇ ਵੱਡੇ ਇਨਵੈਸਟਰਸ ਰਹਿੰਦੇ ਹੈਗੇ ਨੇ, ਰੋਨਾਲਡੋ ਵੀ ਉੱਥੇ ਆ ਕੇ ਰੁਕਦਾ ਨਾ ਰਿਆਦ ਦੇ ਵਿੱਚ, ਵੱਡੇ ਵੱਡੇ ਹੋਟਲਾਂ 'ਚ ਅਤੇ ਦੁਨੀਆ ਦੇ ਵੱਡੇ ਇਨਵੈਸਟਰ ਉੱਥੇ ਹੈਗੇ ਨੇ। ਇਨਫੈਕਟ ਵਰਲਡ ਦੀ ਸਭ ਤੋਂ ਵੱਡੀਆਂ ਰਿਫਾਇਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਦਾ ਹੈੱਡਕੁਆਟਰ ਹੈ, ਹੈੱਡਕੁਆਟਰ ਨਹੀਂ ਕਹਿ ਸਕਦੇ ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ। ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ। ਰਿਆਦ ਇਜ਼ ਲਾਈਕ ਇਕੋਨਮੀ ਹੱਬ, ਦੁਬਈ ਨਹੀਂ ਹੈਗਾ ਇਕੋਨਮੀ ਹੱਬ, ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ। ਰਿਆਦ ਇੱਕ ਰੀੜ ਦੀ ਹੱਡੀ ਹੈਗਾ ਹੈ ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਜਿਹੜਾ ਉਹ ਟਰੇਡ ਰੂਟ ਹੈ, ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ, ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ ਹੈ, ਉੱਥੇ ਵੀ ਹੁਤੀ ਕਬਜ਼ਾ ਲੈ ਲੈਂਦੇ ਹੈਗੇ ਨੇ। ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ, ਇਸ ਤੋਂ ਵੱਡੀ, ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ। ਹੁਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੁਤੀ ਬਾਗੀ ਬਹੁਤ ਮਜ਼ਬੂਤ ਨੇ ਔਰ ਇਹ ਅੱਜ ਤੋਂ ਨਹੀਂ ਹੈਗੇ, ਬਹੁਤ ਪਹਿਲਾਂ ਤੋਂ ਹੈਗੇ ਨੇ। ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਯਮਨ ਦੀ ਫੌਜ ਨੂੰ, ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ, ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ, ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ, ਉਹ ਵੀ ਹੋਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ। ਹੁਣ ਇਹ ਅਲਟਰਨੇਟ ਰੂਟ ਸੀਗਾ, ਉਹਦੇ 'ਤੇ ਹੁਤੀਆਂ ਨੇ ਕਬਜ਼ਾ ਲੈ ਲਿਆ ਹੈਗਾ ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ। ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ, ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ, ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ, ਉੱਥੇ ਹੁਤੀ ਬਾਗੀ ਬੈਠੇ ਨੇ, ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ। ਸੋ ਹੁਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ। ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ, ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ, ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੁਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ, ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ। ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ, ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ ਔਰ ਇਹਦੇ 'ਚ ਹੁਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਦਾ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ, ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ। ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ, ਉਹ ਜਾ ਰਹੇ ਸੀਗੇ ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ ਅਤੇ ਹੁਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ ਅਤੇ ਹੁਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ, ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਿਬੂਤੀ, ਜਿਬੂਤੀ ਅਤੇ ਯਮਨ ਆਹਮੋ ਸਾਹਮਣੇ ਨੇ, ਜਿਹੜਾ ਬਾਬ ਅਲ ਮੰਦੇਬ ਸਟ੍ਰੇਟ ਹੈ ਨਾ। ਜਿਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਿਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਬੂਤੀ ਹੈ। ਜਿਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ, ਸਾਲ 2003 ਤੋਂ ਅਮੈਰੀਕਾ ਜਿਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਹੇ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ ਤਿੰਨ ਪੰਜ ਕਰ ਦਿੰਦਾ ਤਾਂ ਉੱਥੇ ਵੀ ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ ਪਰ ਜਬੂਤੀ 'ਚ ਸਭ ਤੋਂ ਵੱਡਾ ਹੈਗਾ ਬਟ ਜਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ ਹੈ ਇੰਗਲੈਂਡ ਨੂੰ ਵੀ ਅਮੈਰੀਕਾ ਨੂੰ ਵੀ ਚਾਈਨਾ ਨੂੰ ਵੀ ਕੀ ਹੋ ਰਿਹਾ ਜਬੂਤੀ ਦੇ ਵਿੱਚ ਸੋ ਇਹ ਮੈਨੂੰ ਜਦੋਂ ਆਹ ਰਿਪੋਰਟ ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ ਐਨੀਵੇਜ਼ ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ ਇਨਫੈਕਟ ਚਾਈਨਾ ਨੇ ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ ਹਵਾਈ ਅੱਡਾ ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ ਪਰ ਜਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾਉਣ ਦਿਓ ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ ਤਾਂ ਜਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ ਵਾਇਸਾ ਵਰਸਾ ਅੱਛਾ ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਸ਼ੀਆ ਜੈਦੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਤੇ ਹਥਿਆਰਬੰਦ ਗੁੱਟ ਹੈਗਾ ਔਰ ਇਸ ਭਾਈਚਾਰੇ ਇਸ ਗੁੱਟ ਦੇ ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ ਇੱਕ ਗੁੱਟ ਤਿਆਰ ਕੀਤਾ ਸੀ ਇੱਕ ਜਮਾਤ ਤਿਆਰ ਕੀਤੀ ਸੀਗੀ ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ ਉਹਦੇ ਨਾਮ ਦੇ ਉੱਤੇ ਹੂਤੀ ਪਿਆ ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ ਖੁਦਾ ਹੈਗਾ ਅਤੇ ਅਸੀਂ ਖੁਦਾ ਦੇ ਸਾਥੀ ਹਾਂ ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ ਐਨੀਵੇਜ਼ 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ ਹੂਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਇਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ ਇੱਕ ਇਹ ਇਹ ਅਨਸੈਡ ਗੁੱਟ ਹੈ ਇੱਕ ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ ਨਾ ਹਿਜਬੁੱਲਾ ਮੰਨਦਾ ਨਾ ਹਮਾਸ ਮੰਨਦਾ ਅਤੇ ਨਾ ਹੀ ਇਰਾਨ ਮੰਨਦਾ ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ ਉਹਨਾਂ ਕੋਲ ਵੀ ਹਥਿਆਰ ਹੈਗੇ ਨੇ ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ ਹਮਾਸ ਗਜ਼ਾ ਦੇ ਵਿੱਚ ਹੈਗਾ ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ ਅਤੇ ਜਿਹੜੇ ਹੂਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ ਸੋ ਲੈਬਨਾਨ ਯਮਨ ਅਤੇ ਇਜ਼ਰਾਈਲ ਪਤਾ ਨਹੀਂ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ ਇਹਨਾਂ ਨੂੰ ਪੈਸੇ ਇਹਨਾਂ ਨੂੰ ਹਥਿਆਰ ਇਰਾਨ ਦਿੰਦਾ ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ ਹੈ ਨਾ ਸੋ ਇਸ ਕਰਕੇ ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ ਹਮਾਸ ਦਾ ਜਾਂ ਹਿਜਬੁੱਲਾ ਦਾ ਜਾਂ ਇਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ ਉਹ ਇਜ਼ਰਾਈਲ ਹੈ ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ ਵੈਸਟਰਨ ਕੰਟਰੀਜ਼ ਅਮੈਰੀਕਾ ਇਜ਼ਰਾਈਲ ਇਜ਼ਰਾਈਲ ਤਾਂ ਹੈਗਾ ਹੀ ਹੈਗਾ ਅਮੈਰੀਕਾ ਵੀ ਹੈਗਾ ਹੀ ਹੈਗਾ ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ ਹੁਣ ਹੂਤੀ ਖੁੱਲ੍ਹ ਕੇ ਇਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੂਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਈਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੂਤੀ ਵਿੱਚ ਆ ਗਏ। ਹੂਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮੈਰੀਕਾ ਅਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਈਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਈਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ। ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ, ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ। ਹੁਣ ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਆ ਉਹ ਹੂਤੀਆਂ ਦੇ ਕੋਲ ਜਾਂਦੀ ਹੈ। ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਈਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਇਹ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ। ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ, ਅਤੇ ਹਿਜਬੁੱਲਾ ਤੋਂ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ ਇੱਦਾਂ ਲੜਨਾ, ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੀਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਈਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਈਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼,

ਮਨਸੂਰ ਹਾਦੀ, ਉਹ ਅਬਦੁੱਲਾ ਸਾਲੇਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਾਲੇਹ ਦੇ ਨਾਲ ਸਮਝੌਤਾ ਕਰ ਲਿਆ ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਸਾਲੇਹ ਦੇਖ ਤੇਰੀ ਅਤੇ ਸਾਡੀ ਬਣਦੀ ਨਹੀਂ ਸੀਗੀ ਹੂਤੀ ਕਹਿੰਦੇ, ਪਰ ਆਹ ਜਿਹੜਾ ਹਾਦੀ ਹੈ ਨਾ ਮਨਸੂਰ ਹਾਦੀ ਇਹਨੂੰ ਆਪਾਂ ਨੇ ਹਟਾਉਣਾ ਕੁਰਸੀ ਤੋਂ। ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ ਸਾਦਾ ਕਰਕੇ ਇੱਕ ਸਟੇਟ ਹੈ ਉੱਥੇ ਕੰਟਰੋਲ ਲੈ ਲਿਆ। ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ, ਕੈਪੀਟਲ ਸਿਟੀ ਉੱਥੇ ਦੀ, ਉਹਦੇ 'ਤੇ ਵੀ ਕਬਜ਼ਾ ਲੈ ਲਿਆ ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ। ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ। ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ। ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ, ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ, ਉਹਨੂੰ ਕਿਉਂ ਤੁਸੀਂ ਭਜਾਤਾ। ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ ਅਤੇ ਆਏ ਸੀਗੇ, ਵਾਕਈ ਉਦੋਂ ਆਏ ਵੀ ਸੀਗੇ, ਹੋਰ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ। ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨੇ, ਉਦੋਂ ਈਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ, ਪਰ ਹੂਤੀ ਬਾਗੀਆਂ ਨੇ ਇਕੱਲਿਆਂ ਨੇ UAE, ਬਹਿਰੀਨ ਔਰ ਸਾਊਦੀ ਅਰਬ ਵਰਗੀਆਂ ਕੰਟਰੀਜ਼ ਦੇ ਖਿਲਾਫ ਟਾਕਰਾ ਕੀਤਾ ਸੀਗਾ। ਔਰ ਇਨਫੈਕਟ ਉਹਨਾਂ ਨੇ ਹੂਤੀਆਂ ਨੂੰ ਭਜਾਉਣਾ ਤਾਂ ਕੀ ਸੀ, ਯਮਨ ਦੇ ਇੱਕ ਬਹੁਤ ਵੱਡੇ ਹਿੱਸੇ 'ਤੇ ਹੂਤੀਆਂ ਨੇ ਕੰਟਰੋਲ ਲੈ ਲਿਆ ਸੀ ਅਤੇ 2017 ਦੇ ਵਿੱਚ ਸਾਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ, ਕਤਲ ਵੀ ਕਰਤਾ ਸੀਗਾ। ਸਾਲੇਹ ਨੇ ਹੂਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ। ਸੋ ਇਹ ਹੂਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ। ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ, ਐਸੇ ਅੱਜ ਇੰਨਾ ਸਮਾਂ ਹੈ ਨਹੀਂ, ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ। ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਸਾਊਦੀ ਅਰਬ ਨੂੰ ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ ਜਿਹੜੀਆਂ ਕੰਟਰੀਜ਼, ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ ਉਹ, ਮਸ਼ੀਨਾਂ ਥੋੜ੍ਹੇ ਨੇ, ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼ ਉੱਥੋਂ ਕੱਢਦੇ ਨੇ ਉਹ, ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ। ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ, ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ। ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ, ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ, ਉਸ ਤੋਂ ਪਹਿਲਾਂ ਦਾ ਜਿਹੜਾ ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ, ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ, ਛੋਟੇ ਛੋਟੇ ਧਰਮ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ, ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ, ਦੇਵੀ ਦੇਵਤੇ, ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ। ਇਸਲਾਮ ਦੇ ਆਉਣ ਤੋਂ ਪਹਿਲਾਂ ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ, ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ ਜਿਹੜੇ ਕਿ ਕਿਵੇਂ ਕਹਿੰਦੇ ਆਪਾਂ ਬੰਜਾਰੇ ਘੁੰਮਦੇ ਰਹਿੰਦੇ ਨੇ, ਘੁਮੱਕੜ ਜਿਹੜੇ ਹੁੰਦੇ ਨੇ। ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ, ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ, ਇੰਡੀਆ ਵਾਲੇ ਪਾਸੇ, ਪਾਕਿਸਤਾਨ ਤਾਂ ਉਦੋਂ ਨਹੀਂ ਸੀਗਾ ਪੁਰਾਣੇ ਸਮਿਆਂ 'ਚ, ਇੰਡੀਆ ਹੀ ਬਹੁਤ ਵੱਡਾ ਸੀਗਾ, ਅਫਗਾਨਿਸਤਾਨ ਤੋਂ ਕਿੱਥੋਂ ਸ਼ੁਰੂ ਹੋ ਕੇ ਪਾਕਿਸਤਾਨ ਵਾਲਾ ਹਿੱਸਾ, ਅੱਜ ਦੇ ਸਮੇਂ 'ਚ ਅਫਗਾਨਿਸਤਾਨ ਅਲੱਗ ਸੀ ਪਰ ਪਾਕਿਸਤਾਨ, ਭਾਰਤ, ਬਾਂਗਲਾਦੇਸ਼, ਮਿਆਨਮਾਰ, ਇਹ ਸਾਰੇ ਇੰਡੀਆ ਹੀ ਸੀਗੇ ਅਤੇ ਇੱਥੋਂ ਇਹ ਗੁਜ਼ਰ ਕੇ ਅਤੇ ਹੋਰ ਏਸ਼ੀਆ ਦੀਆਂ ਈਸਟਰਨ ਕੰਟਰੀਜ਼ ਦੇ ਵਿੱਚ ਇੱਥੋਂ ਲੋਕ ਜਾਂਦੇ ਹੁੰਦੇ ਸੀ। ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ ਸੱਤਵੀਂ ਸਦੀ ਦਾ ਸਮਾਂ ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ, ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ ਅਤੇ ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ।

ਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ ਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ ਸੋ ਕਦੇ ਮੱਕਾ ਹੁੰਦਾ ਸੀਗਾ ਮੱਕਾ ਮਦੀਨਾ ਫਿਰ ਦਮਿਸ਼ਕ ਬਣਿਆ ਫਿਰ ਬਗਦਾਦ ਬਣਿਆ ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ ਬਹੁਤ ਵੱਡੇ ਹੋਏ ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ ਖਾਸ ਤੌਰ 'ਤੇ ਮੱਕਾ ਮਦੀਨਾ ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ ਪਹਿਲਾਂ ਮੁਹੰਮਦ ਬਿਨ ਸਾਊਦ ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ ਅਤੇ ਜਿਹੜਾ ਰਾਜਾ ਹੁੰਦਾ ਸੀਗਾ ਜਿਹੜਾ ਸਲਤਨਤ ਜਿਹਦੇ ਕੋਲ ਸੀ ਉਹ ਸੀ ਮੁਹੰਮਦ ਬਿਨ ਸਾਊਦ ਉਹ ਦੋਏ ਫਿਰ ਰਲ ਜਾਂਦੇ ਨੇ ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਆ ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ ਜਿਹੜੇ ਵਿਰੋਧੀ ਕਬੀਲੇ ਸੀ ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਆ ਤਿਆਰ ਕੀਤੀ ਸੀ ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ ਉਦੋਂ ਇਬਨ ਸਾਊਦ ਜਿਹੜਾ ਸੀਗਾ 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ ਆਲਮੋਸਟ 3 ਡੈਕੇਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ ਰਿਆਦ ਤਾਂ ਸੀਗਾ ਹੀ ਪਰ ਰਿਆਦ ਤੋਂ ਇਲਾਵਾ ਨਜਦ ਹਿਜਾਜ਼ ਇਹ ਹਿੱਸੇ ਵੀ ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਓਫਿਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦ ਇਨ 5-6 ਈਅਰਸ ਦੇ ਵਿੱਚ ਹੁੰਦੀ ਹੈ ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ ਉੱਥੇ ਕਹਿੰਦੇ ਤੇਲ ਮਿਲਦਾ ਤੇਲ ਦਾ ਭੰਡਾਰ ਮਿਲਦਾ ਔਰ ਐਦਾਂ ਨਹੀਂ ਕੋਈ ਮਾੜਾ ਮੋਟਾ ਮਤਲਬ ਟਣਾਂ ਦੇ ਵਿੱਚ ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ ਕਿੱਥੇ ਦੁਨੀਆਂ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ ਔਰ ਇੱਥੇ ਹੀ ਆਉਂਦੀ ਹੈ ਇਹ ਆਰਾਮਕੋ ਕੰਪਨੀ ਜਿਹੜੀ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਅਤੇ ਇਸੇ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਆਰਾਮਕੋ ਨੇ ਚਾਹੇ ਉਹ ਫੀਫਾ ਵਰਲਡ ਕੱਪ ਹੈ ਚਾਹੇ ਕ੍ਰਿਕਟ ਵਰਲਡ ਕੱਪ ਹੈ ਚਾਹੇ ਦੁਨੀਆਂ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ ਉਹ ਆਰਾਮਕੋ ਕੰਪਨੀ ਹੀ ਚਲਾਉਂਦੀ ਹੈ ਆਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ੍ਹ ਦੀ ਹੱਡੀ ਨਹੀਂ ਹੈਗੀ ਆਰਾਮਕੋ ਦੁਨੀਆਂ ਦੀ ਵੀ ਰੀੜ੍ਹ ਦੀ ਹੱਡੀ ਮੰਨੀ ਜਾ ਸਕਦੀ ਹੈ ਕਿਉਂਕਿ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ ਟੈਲਸਟਰਾ ਨੂੰ ਮੰਨ ਲੈਂਦੇ ਹਾਂ ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਜਿੱਦਾਂ ਬੋਇੰਗ ਹੈਗੀ ਹੈ ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ ਐਕਸ ਸਪੇਸ ਐਕਸ ਹੈਗੀ ਹੈ ਉੱਦਾਂ ਸਾਊਦੀ ਆਰਾਮਕੋ ਵੀ ਦੁਨੀਆਂ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 ਦੀ ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਸਾਊਦੀ ਅਰਬ ਦੇ ਵਿੱਚ ਔਰ ਉੱਥੋਂ ਹੀ ਆਰਾਮਕੋ ਦੀ ਸ਼ੁਰੂਆਤ ਹੁੰਦੀ ਹੈ ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਨ ਸੀਗਾ
ਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ 12 ਨੰਬਰ 5 ਹੈ, 12 ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਆਰਾਮਕੋ ਰੱਖਿਆ। ਆਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਆਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ। ਆਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਆਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਆਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦ ਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫੇਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਆਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ ਵਰਲਡ ਦਾ। ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ ਜਿਹੜਾ ਨੋਰਥ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਆਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ ਆਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਆਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਆਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਆਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਂਦਾ ਸੀ। ਦੁਨੀਆ 'ਚ ਪੈਟਰੋਲ, ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ ਔਰ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਆਹ ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ ਇਹ ਸਾਊਦੀ ਆਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ ਔਰ ਇਨਫੈਕਟ ਦੁਨੀਆ ਦੇ ਇਤਿਹਾਸ ਦੇ ਵਿੱਚ ਸਟਾਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡਾ IPO ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਆਰਾਮਕੋ ਨੇ ਕੀਤਾ ਸੀਗਾ 2019 ਦੇ ਵਿੱਚ, 2019 ਦੇ ਵਿੱਚ। ਅਤੇ ਲਗਭਗ 29 ਬਿਲੀਅਨ ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਆਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ। ਆਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ ਫਿਊਲ ਤੋਂ ਇਲਾਵਾ, ਉਹ ਗ੍ਰੀਨ ਐਨਰਜੀ, ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ ਸੋ ਇਸ ਕਰਕੇ। ਅਤੇ ਹੂਤੀਆਂ ਨੇ ਆਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈ ਹੈਗੀ ਹੈ ਆਰਾਮਕੋ ਔਰ ਕਿਆ ਸ਼ੈ ਹੈਗੀ ਹੈ ਸਾਊਦੀ ਅਰਬ। ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜਾਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ ਔਰ ਮੱਕਾ, ਮਦੀਨਾ, ਜਿੱਦਾ, ਰਿਆਦ ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ ਔਰ ਸਾਊਦੀ ਅਰਬ ਦੇ ਵਿੱਚ
ਮੁਸਲਿਮ ਆਬਾਦੀ ਹੈ ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ ਅਤੇ ਜਿਹੜੇ ਹੂਤੀ ਨੇ ਉਹ ਤੁਹਾਨੂੰ ਦੱਸੇ ਸੀਗਾ ਕਿ ਉਹ ਖੁਦ ਨੂੰ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ ਅਤੇ ਧਰਮ ਦੀ ਲੜਾਈ ਵੀ ਹੈ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਸ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਉਹ ਇਰਾਨ ਹੈ ਅਤੇ ਇਸੇ ਕਰਕੇ ਸਾਊਦੀ ਅਰਬ ਦੀ ਯੂ ਏ ਦੀ ਬਹਿਰੀਨ ਦੀ ਪਾਕਿਸਤਾਨ ਦੀ ਜਿਹੜੇ ਜ਼ਿਆਦਾਤਰ ਸੁੰਨੀ ਆਬਾਦੀ ਵਾਲੇ ਮੁਲਕ ਨੇ ਉਹਨਾਂ ਦੀ ਇਰਾਨ ਦੇ ਨਾਲ ਘੱਟ ਬਣਦੀ ਹੈਗੀ ਹੈ। ਸੋ ਧਰਮ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੋ ਸਕਦਾ, ਫਾਈਨੈਂਸ ਤਾਂ ਇਹਦੇ ਪਿੱਛੇ ਹੈਗਾ ਹੀ ਰੀਜ਼ਨ, ਬਾਕੀ ਕੁਛ ਰੀਜ਼ਨ ਹਿਡਨ ਵੀ ਰਹਿ ਜਾਂਦੇ ਹੈਗੇ ਨੇ, ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਹੈਗਾ, ਪਰ ਜਿੰਨੀਆਂ ਕੁ ਦਾ ਪਤਾ ਲੱਗਦਾ ਉਹ ਇਨਸਾਈਡ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਆਂ। ਫਿਲਹਾਲ ਅੱਜ ਦੇ ਇਸ ਇਨਸਾਈਡ ਰਿਪੋਰਟ ਸ਼ੋਅ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: मेरा देश इनक्रेडिबल इंडिया त्रुगनिना विच अपने हर भैन भ्राणू उन्हां दे देश दा स्वाद अते मसाले एथे दे रहा है। तुसी एथे इंडियन मसाले दालां ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
2: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा। सिद्धे आओ गरेवाल वीजा सॉल्यूशन। ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा solutions.com.au ते जाओ। आओ थोड़ा कोई हल करिए।
3: ऑन रोड्स ऑनर्स कैंपेन सिर्फ सीमित समय ले। हुन नवा BYD कार ले आओ शानदार ड्राइव अवे ऑफर्स दिनाल। BYD C-Line 7 प्रीमियम सिर्फ $54,990। BYD C-Line 8 डायनामिक FWD सिर्फ $56,990। ते BYD Shark 6 प्रीमियम सिर्फ $57,900। एक खास ऑफर 1 अगस्त से 30 सितंबर 2026 तक ऑर्डर करने वाले लिए है। डिलीवरी 31 अक्टूबर 2026 तक। हो जानकारी लिए आज ही BYD कैरोलाइन स्प्रिंग्स नाल संपर्क करो एंड मेंशन रेडियो हांजी। BYD ऑन रोड on us. Conditions apply.
4: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ ਹੈ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਹੱਸਣਾ, ਕਿਉਂਕਿ ਇਹ ਆ ਲਾਫਟਰ ਥੈਰੇਪੀ। ਅਤੇ ਲਾਫਟਰ ਥੈਰੇਪੀ ਦੇ ਵਿੱਚ ਹੱਸਣ ਹਸਾਉਣ ਦੇ ਲਈ, ਚੁਟਕੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਆਈ ਸੀ ਤਵਨੀਤ, ਅਤੇ ਆਪਾਂ ਤਵਨੀਤ ਤੋਂ ਹੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਤਵਨੀਤ ਐਂਡ ਸਿਬਲਿੰਗ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
4: ਸਤਿ ਸ਼੍ਰੀ ਅਕਾਲ ਅੰਕਲ ਜੀ,
5: ਆਂਟੀ ਜੀ ਨਹੀਂ,
4: ਆਂਟੀ ਮਾਈਨਸ ਕਰ ਦਿਓ ਪੁੱਤ। ਅੱਜ ਆਂਟੀ ਦੀ ਵੀ ਛੁੱਟੀ ਹੋ ਗਈ, ਤੁਹਾਡੀ ਛੁੱਟੀ ਹੋ ਗਈ ਨਾ, ਆਂਟੀ ਦੀ ਵੀ ਛੁੱਟੀ ਹੋ ਗਈ। ਸਾਰੇ ਛੁੱਟੀਆਂ ਤੇ ਛੁੱਟੀ ਛੁੱਟੀਆਂ ਤੇ ਪਤਾ ਨੀ ਕਿਤੇ, ਨੀ ਹਾਲੇ ਨੀ ਕਿਤੇ ਗਏ, ਹਾਲੇ ਤਿਆਰੀ ਕਰਦੇ।
5: ਗੱਡੀ ਖਰਾਬ ਹੋ ਗਈ
4: ਆ। ਗੱਡੀ ਖਰਾਬ ਹੋ ਗਈ ਆ, ਤੁਹਾਨੂੰ ਕਿੱਦਾਂ ਪਤਾ ਲੱਗਾ?
5: ਅੱਜ ਟ੍ਰੈਫਿਕ ਹੈ ਨਹੀਂ।
4: ਅੱਛਾ ਓਕੇ, ਨਹੀਂ ਉਹ ਠੀਕ ਨਹੀਂ ਆ ਪੁੱਤ। ਛੁੱਟੀਆਂ ਹੋਈਆਂ ਨਾ,
5: ਖਰਾਬ ਹੋ ਗਿਆ
4: ਹੈ,
5: ਅੱਖਾਂ ਖਰਾਬ ਹੋ ਗਈ।
4: ਓ ਤੁਹਾਨੂੰ ਕਿੱਦਾਂ ਪਤਾ ਲੱਗਾ?
5: ਅਜਾ ਸੋਚਿਆ।
4: ਅੱਛਾ ਗੈਸ ਕੀਤਾ।
5: ਹਾਂਜੀ।
4: ਓਏ ਤੁਸੀਂ ਤੇ ਬੜੇ ਗੁਣੀ ਗਿਆਨੀ ਹੋ, ਹੈ ਤੁਹਾਡੀਆਂ ਤੇ ਪ੍ਰੈਡਿਕਸ਼ਨ ਬੜੀਆਂ ਸੱਚ ਹੁੰਦੀਆਂ।
5: ਹਾਂਜੀ।
4: ਓ ਵੈਰੀ ਇੰਟੈਲੀਜੈਂਟ, ਤੁਹਾਡੀ ਤੇ ਸਿਕਸ ਸੈਂਸ ਕੰਮ ਕਰਦੀ ਹੈ, ਹੈ ਅੰਤਰਜਾਮੀ ਬੱਚੇ ਤੁਸੀਂ ਤੇ।
5: ਹਾਂਜੀ।
4: ਕੱਲ ਫਿਰ ਕਿੱਥੇ ਗਏ ਸੀ ਸਾਈਕਲ ਲੈ ਕੇ?
5: ਕੀ
4: ਲਿਆਇਓ ਫਿਰ ਅੱਜ?
5: ਜਦੋਂ ਅਸੀਂ ਘਰੇ ਪਹੁੰਚ ਗਏ ਉਹਦਾ ਮੀਂਹ ਪੈਣ ਸ਼ੁਰੂ ਹੋ ਗਿਆ।
4: ਓ ਚੱਕਰ ਜ਼ਿਆਦਾ ਚੜ ਗਏ ਨਾ ਤੁਸੀਂ, ਬੱਦਲ ਜ਼ਿਆਦਾ ਲਵੇਟ ਲਏ ਤੁਸੀਂ ਚੱਕਰ ਲਾ ਲਾ ਕੇ, ਹੈਨਾ? ਤੁਸੀਂ ਬੱਦਲ ਨਚੋੜਤੇ।
5: ਅਸੀਂ ਆਪਾਂ ਪੁਰਾਣਾ ਕਿੰਡਰ ਦੇਖ ਕੇ ਆਈ ਸੀ।
4: ਅੱਛਾ ਪੁਰਾਣਾ ਕਿੰਡਰ, ਓਕੇ। ਪੇਂਟ ਕਰ ਦਈਏ ਪੁਰਾਣੇ ਨੂੰ?
5: ਹੈ?
4: ਪੇਂਟ ਕਰ ਦਈਏ ਪੁਰਾਣੇ ਕਿੰਡਰ ਨੂੰ?
5: ਆ ਨਹੀਂ।
4: ਹਾਂ ਉਧਰ ਰਹਿੰਦੀ ਹੈ।
5: ਹਾਂਜੀ ਕਿਉਂਕਿ ਆਲਰੇਡੀ ਚੇਂਜ ਹੋਇਆ।
4: ਅੱਛਾ ਉਦਾਂ ਹੀ ਚੇਂਜ ਹੋ ਗਿਆ। ਓਕੇ ਚਲੋ ਫਿਰ ਰਹਿਣ ਦਿੰਦੇ ਆ, ਫਿਰ ਤੁਸੀਂ ਕਹਿੰਦੇ ਹੋ ਤਾਂ ਰਹਿਣ ਦਿੰਦੇ ਆ।
5: ਓਕੇ
4: ਕੀ ਲਿਆਇਓ ਫਿਰ ਅੱਜ?
5: ਇੱਕ ਬੋਲੀ।
4: ਓਕੇ ਕਿਹੜੀ ਕਿਹੜੀ?
5: ਮਾਸੀ ਨੇਤਾ ਮੇਰੇ ਖਾਦੇ, ਮਾਸੀ ਨੇਤਾ ਮੇਰੇ ਖਾਦੇ, ਪੁਆ ਦੇ ਖਾਦੇ ਦੋਦੇ, ਪੁਆ ਦੇ ਖਾਦੇ ਦੋਦੇ।
4: ਵੀਰ ਜੀ ਰੌਣਕੀ ਬੰਦਾ ਹੈ, ਫਨ ਕਰਦਾ। ਨੈਕਸਟ ਵਾਰੀ ਕਿਹਦੀ ਆ?
5: ਠੀਕ
4: ਆ ਵੀਰ ਜੀ, ਤੁਸੀਂ ਦੱਸੋ ਠੀਕ ਠਾਕ ਹੋ?
5: ਹਾਂਜੀ ਜੋ ਮੈਂ
4: ਯਾਰ ਤੁਸੀਂ ਸਾਰਾ ਕੁਛ ਹੀ ਸੁਣ ਲੈਂਦੇ ਜੇ ਤੁਸੀਂ।
5: ਹਾਂਜੀ
4: ਇਦਾਂ ਨਾ ਕਰਿਆ ਕਰੋ, ਪ੍ਰਾਈਵੇਸੀ ਰਹਿੰਦਾ ਕਰੋ ਤੁਸੀਂ ਥੋੜੀ ਜੀ। ਤੁਸੀਂ ਗੱਲਾਂ ਸੁਣ ਕੇ ਤੇ ਫਿਰ ਦੱਸਿਓ ਨਾ ਕਿਸੇ ਨੂੰ। ਓਕੇ ਓਕੇ ਸੀਕ੍ਰੇਟ ਰੱਖਣਾ ਤੁਸੀਂ, ਮੇਰਾ ਸੀਕ੍ਰੇਟ ਰੱਖੋਗੇ ਤੇ ਫਿਰ ਮੈਂ ਤੁਹਾਡਾ ਸੀਕ੍ਰੇਟ ਰੱਖੂੰਗਾ।
5: ਗੱਡੀ ਬਲੀਆ ਖਰਾਬ ਨੇ।
4: ਅੱਛਾ ਗੱਡੀ ਕਿੱਥੇ ਖਰਾਬ ਹੋ ਗਈ ਅੱਜ?
5: ਪੈਟਰੋਲ
4: ਤੋਂ ਬਿਨਾਂ ਫਿਰ ਕਿੱਦਾਂ ਚੱਲ ਪੈਂਦੀਆਂ? ਠੀਕ ਆ। ਇਹ ਯਾਰ ਕਰਨਾ ਪੈਣਾ ਕੋਈ ਹੱਲ ਹੈ ਨਾ, ਜਿਹੜੀਆਂ ਗੱਡੀਆਂ ਖਰਾਬ ਹੁੰਦੀਆਂ ਇਹਨਾਂ ਕਰਕੇ ਟ੍ਰੈਫਿਕ ਬੜੀ ਹੁੰਦੀ
5: ਨੇ।
4: ਅੱਛਾ ਤਾਂ ਅੱਛਾ ਓਹੋ ਬੱਲੇ ਤੁਸੀਂ ਤੇ ਫਿਰ ਵੀਰ ਜੀ ਪੂਰੀ ਮਤਲਬ ਡੁਮ ਬੁਮ ਕਰਾਉਂਦੇ ਹੋ ਨਾ।
5: ਹਾਂਜੀ
4: ਗੁੱਡ। ਕੀ ਸੁਣਾਓਗੇ?
5: ਮਮਾ ਖਾਦੇ
4: ਹੈਂ?
5: ਮਮਾ ਕਰਾਉਂਦੇ।
4: ਅੱਛਾ ਮਮਾ ਵੀ ਕਰਾਉਂਦੇ ਆ?
5: ਹਾਂਜੀ।
4: ਵਾਹ ਤੇ ਕੀ ਸੁਣਾਓਗੇ ਫਿਰ ਅੱਜ?
5: ਇੱਕ ਬੁਜਾਲਤ।
4: ਓਕੇ
5: ਓਕੇ ਦੀ ਚੀਜ਼ ਹੈ ਜਿਹਦੀ ਮੈਂ ਖਾਦੇ ਬਾ ਕੋਈ ਹੋਰ ਨਹੀਂ ਖਾਦਾ।
4: ਹੈਂ ਕਿਹੜੀ ਚੀਜ਼ ਹੈ ਜਿਹੜੀ ਉਹ ਕਿਹੜੀ ਚੀਜ਼ ਹੈ ਜਿਹੜੀ ਮੈਂ ਖਾਂਦੇ ਪਰ ਕੋਈ ਹੋਰ ਨਹੀਂ ਖਾਂਦਾ?
5: ਨਹੀਂ ਉਹ ਨਹੀਂ ਹੈ, ਉਹ ਨਹੀਂ ਹੈ। ਹਾਂ
4: ਹੈ ਕੋਈ ਨੀ ਕੋਈ ਨੀ ਠੀਕ ਆ।
5: ਮੈਂ ਇੱਕ ਬੋਲੀ ਸੁਣਾਉਣੀ।
4: ਬੋਲੀ ਸੁਣਾਉਣੀ ਆ? ਓਕੇ ਓਕੇ ਹਾਂਜੀ।
5: ਵਾਲੀ ਬੱਸੀ ਖੱਤਣ ਗਿਆ ਸੀ, ਵਾਲੀ ਬੱਸੀ ਖੱਤਣ ਗਿਆ ਸੀ, ਖੱਤੇ ਲੈਂਦਾ ਬਟਾਂ ਬਜਵੇਂ ਸਾਈਕਲ ਤੇ,
4: ਤਲੀਆਂ ਵਜਾਉਂਦਾ ਜਾ ਮੇਰੇ ਸਾਈਕਲ ਤੇ,
5: ਤਲੀਆਂ ਵਜਾਉਂਦਾ ਜਾ
4: ਬਜ ਮੇਰੇ
5: ਬਲੇ ਬਲੇ ਬਲੇ
4: ਬਲੇ ਬਲੇ
5: ਬਲੇ ਜਿੰਦਾਬਾਦ।
4: ਨਹੀਂ ਇਹ ਤੇ ਏਦਾਂ ਨਹੀਂ, ਬਜ ਮੇਰੇ ਸਾਈਕਲ ਤੇ ਅੱਖ ਮਾਰ ਗਿਆ ਡੱਡੂ, ਏਦਾਂ ਨਹੀਂ। ਉਦਾਂ ਕਰਕੇ ਵੇਖੋ ਹਾਂ ਭਲਾ। ਥੈਂਕ ਯੂ ਵੀਰ ਜੀ।
5: ਸਰਦਾਰ ਜੀ
4: ਬੱਲੇ ਬੱਲੇ
5: ਤੇ ਯਾਦ ਰੱਖੋ ਤੁਸੀਂ ਕਿਸੇ ਦਿਨ ਕਿਹਾ ਸੀ ਮੈਨੂੰ ਇੱਕ ਗਿਫਟ ਦੇਣਾ
4: ਤੋ ਤੁਸੀਂ ਆਉਂਦੇ ਹੀ ਨਹੀਂ ਤੇ
5: ਬੋਲੀ ਜੀ ਮੈਂ ਬੋਲੀ ਆ ਮੈਂ ਨਾਈਸ ਨਾਈਸ ਸੀ
4: ਯਾਰ ਤੁਸੀਂ ਆਉਂਦੇ ਹੀ ਨਹੀਂ ਆ ਤੇ ਜਦੋਂ ਆਓਗੇ ਫੇਰ ਮੈਨੂੰ ਦੱਸ ਕੇ ਆਇਓ ਨਾ ਵੀ ਅੱਜ ਆਉਣਾ ਵਾ ਇੱਕ ਦਿਨ ਪਹਿਲਾਂ ਮੈਨੂੰ ਦੱਸਿਓ ਫਿਰ ਮੈਂ ਲੈ ਕੇ ਆਊਂਗਾ ਠੀਕ ਆ ਚਲੋ ਫਿਰ ਲਿਆਓ ਫਿਰ ਭੈਣ ਜੀ ਦੇ ਨਾਲ ਓਕੇ ਓਕੇ ਓਕੇ ਠੀਕ ਆ ਠੀਕ ਆ ਓਕੇ ਓਕੇ ਇਹ ਵੀ ਠੀਕ ਆ ਲਿਆਓ ਫਿਰ
5: ਦੀਦੀ ਨਾਲ ਗੱਲ ਕਰ ਲਓ
4: ਅੱਛਾ ਹੈਲੋ ਸਤਿ ਸ੍ਰੀ ਅਕਾਲ ਦੀਦੀ
5: ਖੇਡੇ ਤੇ ਫਿਰ ਉਹ ਜਾਂਦਾ ਨੀ ਸੀ ਫਿਰ ਉਹ ਫਿਰ ਜੋ ਅਸੀਂ ਮਗੇਦੀ ਚ ਬਿਠਾ ਰਹੇ ਸੀ ਸੀਟ ਚ ਉਹ ਬਾਬਾ ਥਿੱਲੇ ਥੱਲੇ ਉੱਤਰੀ ਜਾਂਦਾ ਸੀ ਫਿਰ ਫਿਰ ਉਹਨਾਂ ਨੂੰ ਫੇਰ ਅੰਦਰ ਲੈ ਕੇ ਆਏ ਪਹਿਲਾਂ ਦੁੱਧ ਪਿਆਏ ਤੇ ਫਿਰ ਖੇਡਿਆ ਫਿਰ ਉਹ ਟਾਇਰਡ ਹੋ ਗਿਆ ਤੇ ਫਿਰ ਉਹ ਫੇਲ ਗਿਆ ਕਰੇ
4: ਅੱਛਾ ਓਕੇ ਓਕੇ ਓਕੇ ਓਕੇ ਓਕੇ ਠੀਕ
5: ਇੱਥੇ ਲਾਈਕ ਕਰਦਾ ਤਾਇਆ ਦੇ ਘਰ
4: ਅੱਛਾ ਤਾਇਆ ਜੀ ਦੇ ਘਰ ਲਾਈਕ ਕਰਦਾ ਵਾ ਓਕੇ ਤੁਹਾਡੇ ਨਾਲ ਫਿਰ ਖੇਡਣਾ ਲਾਈਕ ਕਰਦਾ ਨਾ
5: ਹਾਂਜੀ
4: ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੀ ਸੁਣਾਓਗੇ ਫਿਰ
5: ਇੱਕ ਬੁਜਾਰਤ
4: ਓਕੇ
5: ਉਸ ਬੁਜਾਰਤ ਲਈ ਦੋ ਆਨਸਰਸ ਨੇ
4: ਓਕੇ
5: ਉਹ ਕਿਹੜੀ ਚੀਜ਼ ਆ ਜੇ ਕੋ ਦੰਦ ਨੇ ਬਟ ਉਹ ਵੱਧ ਨਹੀਂ ਸਕਦੀ
4: ਕੋਈ ਹਿੰਟ ਹੀ ਦੇ ਦੋ ਫਿਰ
5: ਇੱਕ ਸਿਰ ਵਾਲੀ ਹੁੰਦਾ ਤੇ ਇੱਕ ਮੂੰਹ ਵਾਲੀ ਹੁੰਦਾ
4: ਇੱਕ ਸਿਰ ਚ ਪਾਉਣ ਲਈ ਹੁੰਦਾ ਤੇ ਇੱਕ ਮੂੰਹ ਚ ਪਾਉਣ ਲਈ ਚਲੋ ਫਿਰ ਮੈਂ ਹਾਰ
5: ਗਿਆ
4: ਸੀ ਤੋਂ ਕੈਟ ਸੀ ਤੋਂ ਤੇ ਕੈਟ ਹੁੰਦੀ ਆ
5: ਨਹੀਂ
4: ਹਾਂ
5: ਉਹਦੇ ਕੋ ਡੰਡ ਦੇ ਤੋ ਵੱਡ ਵੀ ਸਕਦੀ
4: ਕੁੱਤਾ ਹੁੰਦਾ ਫਿਰ ਉਹ ਤੇ ਕੇਤ ਹੁੰਦਾ ਸੱਚ ਹੋ ਸੀ ਤੋਂ
5: ਕੀ ਡੌਗ ਦੀ ਤੋਂ ਹੁੰਦਾ
4: ਕੁੱਤਾ ਡੌਗ ਤੋਂ ਹੁੰਦਾ ਅੱਛਾ ਕੁੱਤਾ ਹਾਂ ਸੱਚ ਕੁੱਤਾ ਤੇ ਡੌਗ ਹੁੰਦਾ ਤੇ
5: ਹਾਂਜੀ
4: ਕੈਟ ਬਿੱਲੀ ਦੀ ਸਹੇਲੀ ਹੁੰਦੀ ਆ ਉਹ ਵੀ ਨਹੀਂ ਹੋਣੀ ਹੋਰ ਫਿਰ ਸੀ ਤੋਂ
5: ਮੰਮਾ ਜਦੋਂ ਛੋਟੇ ਸੀ ਉਦੋਂ ਇੱਕ ਕੁੱਤਾ ਆਇਆ ਮੰਮਾ ਕੇਲਾ ਖਾ ਰਹੇ ਸੀ ਬੈਠ ਕੇ ਮੰਮਾ ਨੇ ਇੱਕ ਨਵੀਂ ਖੇਡ ਲੱਭ ਲਈ ਮੰਮਾ ਨੇ ਪੂਛ ਕੁੱਤਾ ਦੀ ਪੂਛ ਖਿੱਚੀ ਤੇ ਫਿਰ ਕੁੱਤਾ ਨੇ ਮੰਮਾ ਨੂੰ ਡੰਡੀ ਪੋੜਤੀ ਮੂੰਹ ਤੇ ਨਿਸ਼ਾਨ ਪਿਆ ਤੇ ਨਾਨੀ ਜੀ ਮੇਲਾ ਤੇ ਗਏ ਸੀ ਤੇ ਨਾਨੀ ਜੀ ਮੇਲਾ ਤੇ ਗਏ ਸੀ ਤੇ ਨਾਨਾ ਜੀ ਪੈਰੀਆਂ ਚ ਕੁਛ ਕਰਦੇ ਸੀ ਤੇ ਨਾਨਾ ਜੀ ਕੁਛ ਭੱਜ ਕੇ ਆਏ ਤੇ ਫਿਰ ਮੰਮਾ ਨੂੰ ਚੁੱਕਿਆ ਤੇ ਹੋਸਪਿਟਲ ਲੈ ਕੇ ਗਏ
4: ਓ ਮੰਮਾ ਬੜੀ
5: ਤੇ ਮੰਮਾ ਦੇ
4: ਚਾਲੀ ਟੀਕੇ ਲੱਗੇ
5: ਨਹੀਂ ਨਹੀਂ ਨਹੀਂ ਨਹੀਂ ਚੌਦਾਂ ਟੀਕੇ
4: ਚੌਦਾਂ ਟੀਕੇ ਲੱਗੇ ਓਹੋ ਨਹੀਂ ਮੈਂ ਹਾਰ ਗਿਆ
5: ਇੱਕ ਕੰਗੀ ਇੱਕ ਆਨਸਰ ਕੰਗੀ ਤੇ ਦੂਜਾ ਆਨਸਰ ਨਕਲੀ ਦੰਦ
4: ਦੂਜਾ ਆਨਸਰ ਨਕਲੀ ਦੰਦ
5: ਹਾਂਜੀ
4: ਅੱਛਾ ਦੋ ਆਨਸਰ ਆ ਹੈ ਓਕੇ ਤੇ
5: ਤੀਜਾ ਵੀ ਹੈਗਾ ਇੱਕ ਫੋਕ
4: ਇੱਕ ਫੋਕ ਅੱਛਾ ਇੰਨੇ ਦਾ ਇੰਨੇ ਆਨਸਰ ਹੋ ਗਏ
5: ਹਾਂਜੀ
4: ਵਾਹ
5: ਅਭੀ ਉਹਦੇ ਚੋਂ ਇੱਕ ਵੀ ਨਹੀਂ ਬੁੱਝਿਆ
4: ਹੋ ਸਾਰੇ ਹਾਰ ਗਿਆ
5: ਤੁਸੀਂ ਹਾਂਜੀ ਤੁਸੀਂ ਕੋਈ ਬੁੱਝਿਆ ਵੀ ਨਹੀਂ
4: ਓਹੋ ਮੈਂ ਕੱਲਾ ਹੀ ਨਾ ਮੇਰੀ ਤੁਸੀਂ ਹੈਲਪ ਵੀ ਨਹੀਂ ਕੀਤੀ ਤੁਸੀਂ ਤੇ ਬੜੀ ਕੁੜੀ ਹੋ ਤੁਸੀਂ ਨਾ ਬੇਰਹਿਮ ਹੋ ਤੁਸੀਂ ਤੁਸੀਂ ਹੈਲਪ ਵੀ ਨਹੀਂ ਕਰਦੀਆਂ
5: ਮੈਂ ਕਿਹਾ ਸੀ ਤੁਸੀਂ ਬਾਕੀ ਪੀਪਲ ਤੋਂ ਹੈਲਪ ਲੈ ਸਕਦੇ
4: ਓਕੇ ਉਹ ਹੋ ਹਾਂ ਸੱਚ ਬਾਕੀ ਪੀਪਲ ਤੋਂ ਹੈਲਪ ਲੈ ਸਕਦੇ ਸੀ ਚਲੋ ਕੋਈ ਨਹੀਂ ਫਿਰ ਮੈਂ ਕੱਲ ਚੇਤਾ ਰੱਖੂੰਗਾ ਥੈਂਕ ਯੂ ਬਾਕੀ ਪੀਪਲ ਨੇ ਹੈਲਪ ਕੀਤੀ ਉਹਦਾ ਮੇਰੀ ਥੈਂਕ ਯੂ
5: ਓਕੇ ਫਿਰ ਤੁਸੀਂ ਬੋਲਿਆ ਕਿਉਂ ਤੁਸੀਂ ਬੋਲੇ ਕਿਉਂ ਨਹੀਂ ਆਨਸਰ
4: ਓ ਮੈਨੂੰ ਚੇਤਾ ਭੁੱਲ ਗਿਆ ਮੈਂ ਕੱਲਾ ਨਾ ਮੰਨਤ ਫਤਿਹ ਉਸ ਤੋਂ ਬਾਅਦ ਫਿਰ ਗੁਰਪਾਲ ਤੇ ਮੰਨਤ ਸਤਿ ਸ੍ਰੀ ਅਕਾਲ ਮੰਨਤ ਫਤਿਹ ਕੀ ਹਾਲ ਆ
6: ਚਲੋ
4: ਠੀਕ ਆ ਫਿਰ
6: ਕੱਲ ਮੈਚ ਖੇਡੇ ਪਰ
4: ਕੋਈ ਗੱਲ ਨੀ ਫਿਰ ਕੀ ਹੋਇਆ ਦੱਸ
6: ਹਾਰੇ ਸੀ ਕਿਉਂਕਿ ਉਹ ਸਾਡੇ ਨਾਲ ਚੀਟਿੰਗ ਕਰਦੇ ਸੀ
4: ਓ ਇਹ ਵੀ ਗੱਲ ਗਲਤ ਕਰ ਰਿਹਾ
6: ਮੁੰਡਾ ਕਹਿੰਦਾ ਸੀ ਦੂਜੀ ਟੀਮ ਵਾਲਾ ਮੁੰਡਾ ਕਹਿੰਦਾ ਸੀ ਉਹਦੇ ਕੋਚ ਨੂੰ ਵੀ ਕਹਿ ਦੋ ਵੀ ਇਹਨੇ ਨੋ ਬਾਲ ਮਾਰੀ ਆ
4: ਹਾਂ
6: ਤੇ ਫਿਰ ਉਹ ਕਹਿੰਦਾ ਸੀ ਇੱਕ ਹੋਰ ਕਹਿੰਦਾ ਸੀ ਕਹਿਣਾ
4: ਓਹੋ ਫਿਰ ਉਹਨਾਂ ਕਹਿਤਾ
6: ਯਾ
4: ਚਲੋ ਕੋਈ ਗੱਲ ਨਹੀਂ ਹਮੇਸ਼ਾ ਜਿੱਤਣ ਲਈ ਥੋੜੀ ਖੇਡੀ ਦਵਾ ਫਨ ਦੇ ਲਈ ਖੇਡੀ ਦਵਾ ਤੁਸੀਂ ਕੀ ਕੀਤਾ ਕੱਲ ਕਿੰਨੇ ਰਨ ਬਣਾਏ ਸੀ
6: ਸਾਡੀ ਟੀਮ
4: ਬੋਲੇ ਤੁਸੀਂ ਤਾਂ ਬੜੇ ਰਨ ਬਣਾਤੇ ਯਾਰ ਵੈਰੀ ਗੁੱਡ ਵੈਰੀ ਗੁੱਡ ਤੇ ਵਿਕਟਾਂ ਕਿੰਨੀਆਂ ਲਈਆਂ
6: ਵਿਕਟਾਂ ਮੈਂ ਲਈਆਂ
4: ਹੂੰ ਦੋ ਕ ਓਏ ਆ ਤੇ ਬਹੁਤ ਗੁੱਡ ਹੋਇਆ ਫਿਰ ਤੇ ਤੁਸੀਂ ਤੇ ਫਿਰ ਨੇਰੀ ਬੰਤੀ ਉਹਨਾਂ ਦੀ ਤੇ ਉਹ ਤੇ ਡਰ ਗਏ ਹੋਣੇ ਆ
6: ਵਾਲੇ ਵੀ ਨਹੀਂ
4: ਠੀਕ ਆ ਫਤਿਹ ਬੜਾ ਸੱਚਾ ਜਿਹਾ ਬੰਦਾ ਹੈ ਨਾ ਕੀ ਸੁਣਾਓਗੇ ਫਿਰ ਅੱਜ ਛੁੱਟੀਆਂ ਚ ਕੀ ਲੈ ਕੇ ਆਏ ਹੋ
6: ਠੀਕ ਆ ਅੱਜ ਮੈਂ ਸੁਣਾਉਂਗਾ ਇੱਕ ਬਹੁਤ ਔਖੀ ਬੁਰਝਾਰਤ ਪਰ ਮੈਂ ਤੈਨੂੰ ਕਲੂ ਦਊਂਗਾ ਕਿਉਂਕਿ ਸੌਖਾਂਟੀ ਲਈ ਸੀ ਤੇ ਸੌਖਾਂਟੀ ਨੂੰ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ
4: ਆ ਠੀਕ
6: ਇਨਫਿਨਿਟੀ ਇਨਫਿਨਿਟੀ ਡਾਲਰ ਦਾ ਫਾਈਨ ਕਿਉਂਕਿ ਉਹ ਆਏ ਨਹੀਂ
4: ਤੇ ਆ ਠੀਕ ਇਹ ਇਨਫਿਨਿਟੀ ਬੰਦਾ ਹੈ ਨਾ
6: ਇੱਕ ਗੋਲ ਮਟੋਲ ਡੱਬੀ ਵਿੱਚ ਚਾਬੀ
4: ਤੇ
6: ਨਾ ਚਾਬੀ
4: ਨਾ ਗੋਲ ਮਟੋਲ
6: ਨਾ ਚਾਬੀ ਨਾ ਕੁੰਜੀ
4: ਨਾ ਚਾਬੀ ਨਾ
6: ਨਾ ਕੁੰਜੀ
4: ਨਾ ਚਾਬੀ ਤੇ ਨਾ ਕੁੰਜੀ
6: ਹਾਂਜੀ
4: ਨਾ ਚਾਬੀ ਤੇ ਨਾ ਕੁੰਜੀ ਤੇ ਬੁੱਝਣਾ ਕੀ ਆ
6: ਨਹੀਂ ਇੱਕ ਗੋਲ ਮਟੋਲ ਡੱਬੀ ਨਾ ਚਾਬੀ ਤੇ ਨਾ ਕੁੰਜੀ
4: ਅੱਛਾ ਗੋਲ ਮਟੋਲ ਚਾਬੀ ਤੇ ਨਾ ਕੁੰਜੀ ਤੇ
6: ਗੋਲ
4: ਗੋਲ ਮਟੋਲ ਡੱਬੀ
6: ਡੱਬੀ ਹਾਂਜੀ ਗੋਲ ਮਟੋਲ ਡੱਬੀ ਨਾ ਚਾਬੀ ਨਾ ਕੁੰਜੀ
4: ਨਾ ਕੁੰਜੀ ਓਕੇ ਇਹ ਤੇ ਮੰਨਤ ਲੱਗਦੀ ਮੈਨੂੰ
6: ਨਹੀਂ ਨਹੀਂ
4: ਨਹੀਂ ਓਕੇ ਹੋਰ ਕੀ ਹੋ ਸਕਦਾ ਯਾਰ ਗੋਲ ਮਟੋਲ
6: ਖਾਣ ਵਾਲੀ ਚੀਜ਼ ਆ ਖਾਣ ਵਾਲੀ ਚੀਜ਼
4: ਅੱਛਾ ਖਾਣ ਵਾਲੀ ਚੀਜ਼ ਲੱਡੂ ਲੱਡੂ ਲੱਡੂ
6: ਨਹੀਂ ਗਲਤ
4: ਰੋਟੀ
6: ਗਲਤ ਹੈ
4: ਹੋਰ ਕੀ ਹੋ ਸਕਦਾ ਫਿਰ ਯਕੀਨੀ
6: ਕੀ
4: ਯਕੀਨੀ
6: ਨਹੀਂ
4: ਕੱਦੂ ਕੱਦੂ ਕੱਦੂ ਕੱਦੂ ਕੱਦੂ
6: ਨਹੀਂ
4: ਗੋਲ ਕੱਦੂ
6: ਨਹੀਂ
4: ਖੀਰਾ ਖੀਰਾ ਖੀਰਾ
6: ਨਹੀਂ
4: ਸੇਬ
6: ਗਲਤ
4: ਕੇਲਾ
6: ਨਹੀਂ
4: ਕੁੱਤਾ ਹੋਟ ਡੋਗ
6: ਨਹੀਂ
4: ਲੋਕ
6: ਨਹੀਂ ਉਹ ਗੋਲ ਚੀਜ਼ ਹੁੰਦੀ ਆ
4: ਗੋਲ ਚੀਜ਼ ਹੁੰਦੀ ਗੋਲ ਲੋਕ
6: ਲੋਕ ਕਿਹੜਾ ਆਪਾਂ ਖਾ ਸਕਦੇ ਹਾਂ
4: ਹਾਂ ਇਹ ਵੀ ਗੱਲ ਸਹੀ ਹੈ ਯਾਰ ਅੰਡਾ ਅੰਡਾ
6: ਕੀ
4: ਅੰਡਾ
6: ਹਾਂਜੀ
4: ਇਹ ਮੈਨੂੰ ਸੁਖਵਿੰਦਰ ਆਂਟੀ ਨੇ ਦੱਸਿਆ ਸੀ
6: ਮੈਨੂੰ
4: ਹੈਲਪ ਦਿੱਤੀ ਆ ਮੈਨੂੰ
6: ਨਹੀਂ ਪਰ ਤੁਸੀਂ ਦੇਖਿਆ ਉੱਥੇ ਤੈਨੂੰ ਮੈਂ ਕਿਹਾ ਕਿੰਨੀ ਵਾਰੀ ਕਵਾਂ ਨਹੀਂ ਦੇਖਣਾ ਉੱਥੇ
4: ਨਹੀਂ ਯਾਰ
6: ਮਾਨਤ ਦੀਦੀ ਨਾਲ ਗੱਲ ਕਰ ਲਓ
4: ਓਕੇ ਓਕੇ ਓਕੇ ਓਕੇ ਸਤਿ ਸ੍ਰੀ ਅਕਾਲ ਮਾਨਤ
7: ਸਤਿ ਸ੍ਰੀ ਅਕਾਲ ਅੰਕਲ ਜੀ
4: ਸਤਿ ਸ੍ਰੀ ਅਕਾਲ ਮਾਨਤ ਦੀਦੀ ਕੀ ਹਾਲ ਹੈ
7: ਮੈਂ ਠੀਕ ਹਾਂ ਤੁਸੀਂ ਠੀਕ ਹੋ
4: ਮੈਂ ਠੀਕ ਹਾਂ ਵੇਖ ਲੈ ਕਿੰਨੇ ਫਾਈਨ ਕਰਦਾ ਈ
7: ਹਾਂਜੀ
4: ਤੂੰ ਵੀ ਨਹੀਂ ਸਮਝਾਉਂਦੀ ਲਾਗੋ
7: ਕਸੂਰ
4: ਠੀਕ ਹੈ ਭੈਣਾ ਤੂੰ ਭਰਾ ਵੱਲ ਦੀ ਗੱਲ ਕਰਨੀ ਆ
7: ਹਾਂਜੀ
4: ਹਾਂਜੀ ਕੀ ਸੁਣਾਓਗੇ ਫਿਰ
7: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
4: ਹਾਂਜੀ
7: ਇੱਕ ਵਾਰੀ ਇੱਕ ਅੰਗਰੇਜ਼ ਦੇ ਮੱਛਰ ਲੜਦੇ ਸੀਗੇ ਫਿਰ ਉਹਨੇ ਲਾਈਟਾਂ ਬੰਦ ਕਰਤੀਆਂ ਤੇ ਫਿਰ ਅੰਗਰੇਜ਼ ਕਹਿੰਦਾ ਓ ਮਾਈ ਗੋਡ ਉੱਥੋਂ ਅਚਾਨਕ ਜੁਗਨੂ ਆ ਗਿਆ ਤੇ ਫਿਰ ਅੰਗਰੇਜ਼ ਕਹਿੰਦਾ ਓ ਮਾਈ ਗੋਡ ਇੰਡੀਆ ਦੇ ਮੱਛਰ ਇੰਨੇ ਐਡਵਾਂਸਡ ਨੇ ਉਹ ਤਾਂ ਟੌਰਚ ਫੜ ਕੇ ਮੈਨੂੰ ਲੱਭ ਰਹੇ ਆ ਸਾਰੇ ਮੱਛਰ ਬਹੁਤ
4: ਏਆਈ ਮੱਛਰ ਥੈਂਕ ਯੂ ਮਨਨ
7: ਥੈਂਕ ਯੂ ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ
4: ਆਸਮ ਬਲੋਸਮ ਬ੍ਰਿਲੀਅੰਟ ਡੇ ਥੈਂਕ ਸਾਡੇ ਨਾਲ ਮੰਨਤ ਤੇ ਫਤਿਹ ਤੇ ਹੁਣ ਸਾਡੇ ਨਾਲ ਨੇ ਮੰਨਤ ਤੇ ਗੁਰਪਾਲ ਤੇ ਉਸ ਤੋਂ ਬਾਅਦ ਫਿਰ ਅਸੀਸ ਕੌਰ ਤੁਹਾਡੀ ਵਾਰੀ ਸਤਿ ਸ੍ਰੀ ਅਕਾਲ ਗੁਰਪਾਲ
8: ਸਤਿ ਸ੍ਰੀ ਅਕਾਲ ਅੰਕਲ ਜੀ
4: ਸਤਿ ਸ੍ਰੀ ਅਕਾਲ ਮੰਨਤ ਕੀ ਹਾਲ ਹੈ
8: ਮੈਂ ਮੰਨਤ ਥੋੜੀ ਆ
4: ਯਾਰ ਮੈਨੂੰ ਮੰਨਤ ਲੱਗਾ
8: ਮੈਂ ਮੰਨਤ ਥੋੜੀ ਆ
4: ਲੈ ਇਹ ਗੁਰਪਾਲ ਨਹੀਂ ਹੋ ਸਕਦਾ ਇਹ ਤੇ ਵੱਡੀ ਆਵਾਜ਼ ਆ
8: ਮੈਂ ਗੁਰਪਾਲ ਹੀ ਆ
4: ਯਾਰ ਇਹ ਆਵਾਜ਼ ਬੜੀ ਵੱਡੀ ਆ ਗੁਰਪਾਲ ਤੇ ਹਲੇ ਨਿੱਕਾ ਆ
8: ਮੈਂ ਵੱਡੀ ਆਵਾਜ਼ ਕੱਢਦਾ
4: ਹਾਂ ਉਹ ਕਿਦਾਂ
8: ਮੈਂ ਕੱਢ ਦੂੰਗਾ
4: ਕਿਦਾਂ ਵੱਡੀ ਆਵਾਜ਼ ਕਿਦਾਂ ਕੱਢਦਾ ਪਾਪਾ ਵਰਗੀ ਆਵਾਜ਼ ਕੱਢ ਸਕਦਾ
8: ਨਹੀਂ ਐਗਜ਼ੈਕਟ ਸੇਮ ਨਹੀਂ
4: ਕਿਦਾਂ ਕਿਦਾਂ ਭਲਾ ਟਰਾਈ ਕਰੋ
8: ਮੈਂ ਨਹੀਂ ਟਰਾਈ ਕਰੂੰਗਾ
4: ਕਿਉਂ ਚਲ ਮੇਰੀ ਮੇਰੀ ਕੱਢ ਦੋ ਮੇਰੀ ਆਵਾਜ਼ ਕੱਢ ਦੋ ਵੱਡੀ ਵੱਡੀ ਚਲ ਫਿਰ ਮੰਮਾ ਦੀ ਮੰਮਾ ਦੀ
8: ਸਾਰਿਆਂ ਦੀ ਆਵਾਜ਼ ਨਹੀਂ ਕੱਢਣੀ ਆਉਂਦੀ
4: ਅੱਛਾ ਨਹੀਂ ਕੱਢਣੀ ਆਉਂਦੀ ਕਿਹਦੀ ਮੰਨਤ ਦੀ ਆਉਂਦੀ
8: ਛੁੱਟੀਆਂ ਪਾਰਕ ਵੀ ਗਏ ਸਨ।
4: ਅੱਛਾ ਓਕੇ, ਟ੍ਰੇਨਿੰਗ ਵੀ ਕੀਤੀ
8: ਕੱਲ?
4: ਹੂੰ
8: ਨਹੀਂ।
4: ਅੱਛਾ,
8: ਕਿਉਂਕਿ ਅੱਜ
4: ਹੈ ਟ੍ਰੇਨਿੰਗ। ਓਕੇ ਓਕੇ, ਗੁੱਡ ਗੁੱਡ ਗੁੱਡ। ਕੀ ਸੁਣਾਓਗੇ ਫਿਰ ਅੱਜ, ਹਿੰਦੀ ਚ ਸੁਣਾਓਗੇ ਕਿ ਪੰਜਾਬੀ ਚ?
8: ਹਿੰਦੀ।
4: ਹਿੰਦੀ, ਓਕੇ ਨਾਈਸ।
8: ਮੈਂ ਇਹ ਚੁਟਕਲਾ ਸੁਣਾਉਂਗਾ। ਟੀਚਰ, ਕਲਾਸ ਮੇਂ ਲੜਾਈ ਕਿਉਂ ਨਹੀਂ ਕਰਨੀ ਚਾਹੀਏ? ਪੱਪੂ, ਕਿਉਂਕਿ ਪਤਾ ਨਹੀਂ ਪ੍ਰੀਖਿਆ ਮੈਂ ਕਿਸਕੇ ਪਿੱਛੇ ਬੈਠਣਾ ਪੜ ਜਾਏ।
4: ਕਿਸੇ ਵੇਲੇ ਵੀ ਲੋੜ ਪੈ ਸਕਦੀ ਹੈ, ਤੁਹਾਡੇ ਇੱਥੇ ਵੀ, ਇੱਥੇ ਵੀ ਲੋੜ ਪੈਂਦੀ ਹੈ, ਇਸ ਇੱਥੇ ਵੀ ਸਕੂਲਾਂ 'ਚ ਲੋੜ ਪੈਂਦੀ ਹੈ ਪਿੱਛੇ ਕਿਸੇ ਦੇ ਬਹਿਣ ਦੀ। ਚੀਟਿੰਗ ਕਰਦੇ
8: ਨਹੀਂ ਇੱਥੇ ਤੇ,
4: ਕਰਦੇ ਬੱਚੇ ਨਹੀਂ? ਇੰਡੀਆ ਵਾਲਾ ਚੁਟਕਲਾ ਫਿਰ ਹੈ ਨਾ?
8: ਨਹੀਂ, ਮੇਰਾ ਜਿਹੜਾ ਮੇਰਾ ਇੱਕ ਮੇਰਾ ਦੋਸਤ ਨਹੀਂ ਨਾ, ਉਹ ਮੇਰੇ ਕੋਲੇ ਬੈਠਦਾ, ਉਹ ਮੈਂ ਬੜੀ ਚੀਟਿੰਗ ਕਰਦਾ।
4: ਓ ਅੱਛਾ, ਤੁਹਾਡੇ ਕੋਲ ਵੇਖ ਕੇ ਲਿਖ ਲੈਂਦਾ? ਓਹੋ ਯਾਰ, ਬੜੇ ਨਲਾਇਕ ਜੀ।
8: ਇੱਕ ਵਾਰੀ ਮੈਂ ਉਹਨੂੰ ਟ੍ਰਿਕ ਕਰ ਦਿੱਤਾ ਸੀ।
4: ਕਿਦਾਂ ਕਿਦਾਂ?
8: ਮੈਂ ਸਹੀ ਆਨਸਰ ਪਹਿਲਾਂ ਉਹ ਨਹੀਂ ਦੇਖ ਰਿਹਾ ਸੀ, ਮੈਂ ਸਹੀ ਆਨਸਰ ਲਿਖ ਦਿੱਤਾ, ਫਿਰ ਉਸ ਆਨਸਰ ਨੂੰ ਮਿਟਾ ਕੇ ਮੈਂ ਗਲਤ ਆਨਸਰ ਲਿਖਣ ਲੱਗ ਗਿਆ ਸੀ, ਤੇ ਫਿਰ ਉਹ ਕਾਪੀ ਕਰਨ ਲੱਗ ਗਿਆ, ਤੇ ਫਿਰ ਜਦੋਂ ਟੀਚਰ ਨੇ ਮੰਗਾਇਆ, ਮੈਂ ਜਲਦੀ ਜਲਦੀ ਚੇਂਜ ਕਰ ਦਿੱਤਾ।
4: ਓਹ ਵੈਰੀ ਨਾਈਸ,
8: ਉਹਦਾ ਗਲਤ ਹੋ ਗਿਆ ਤੇ ਮੇਰਾ ਸਹੀ ਹੋ ਗਿਆ।
4: ਯਾਰ ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਗਏ, ਤੁਸੀਂ
8: ਹਾਂਜੀ
4: ਇੰਨਾ ਤੇਜ਼ ਹੋ ਗਿਆ ਗੁਰਪਾਲ ਸਿੰਘ।
8: ਹਾਂਜੀ
4: ਵੈਰੀ ਨਾਈਸ। ਤੇ ਮੰਨਤ?
8: ਮੰਨਤ ਵੀ ਹੈਗੀ ਹੈ।
4: ਹਾਂਜੀ, ਕਰਾ ਦਿਓ ਕੱਲ ਫਿਰ। ਹੈਲੋ,
9: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ।
4: ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਆ?
9: ਵਧੀਆ, ਤੁਸੀਂ ਸੁਣਾਓ?
4: ਮੈਂ ਠੀਕ ਹਾਂ ਪੁੱਤ, ਤੁਸੀਂ ਕਿਵੇਂ ਹੋ?
9: ਬਹੁਤ ਵਧੀਆ।
4: ਓਕੇ, ਕੀ ਕਰਦੇ ਹੋ ਛੁੱਟੀਆਂ 'ਚ ਤੁਸੀਂ?
9: ਮੈਂ ਤਾਂ ਆਪਣਾ ਹੋਲੀਡੇ ਹੋਮਵਰਕ ਸ਼ੁਰੂ ਕੀਤਾ
4: ਹੋਇਆ।
9: ਟੀਵੀ?
4: ਅੱਛਾ, ਟੀਵੀ ਵੇਖਦੀ ਆ? ਨਾਲੇ ਕਹਿੰਦਾ ਮੈਂ ਟ੍ਰੇਨਿੰਗ ਕਰਦਾ ਵਾ, ਮੈਂ ਪਾਰਕ ਜਾਣਾ ਵਾ।
9: ਪਾਰਕ ਸਿਰਫ ਸ਼ਾਮ ਨੂੰ ਗਿਆ ਸੀ ਕੱਲ।
4: ਕੱਲ ਕਰੂੰਗਾ ਗੱਲ ਫਿਰ ਮੈਂ ਇਹਦੇ ਨਾਲ,
9: ਕਰਨੀ ਪਏਗੀ।
4: ਹਾਂ, ਅੱਜ ਦੀ ਰਿਪੋਰਟ ਮੈਨੂੰ ਦਿਓ, ਕੱਲ ਭਲਾ ਕੀ ਕਰਦਾ ਏ। ਬਹੁਤਾ ਟੀਵੀ ਵੇਖਿਆ ਨਾ, ਤੇ ਫਿਰ ਸਪੀਡ ਘੱਟ ਜਾਂਦੀ ਬੋਲਿੰਗ ਦੀ, ਕਿਉਂਕਿ ਬਾਕੀ ਬੱਚੇ ਤੇ ਟ੍ਰੇਨਿੰਗ ਕਰਦੇ ਰਹਿੰਦੇ ਆ, ਤੇ ਇਹਨੇ ਟੀਵੀ ਵੇਖਦੇ ਰਹਿਣਾ, ਤੇ ਬਾਕੀਆਂ ਨੇ ਅੱਗੇ ਲੰਘ ਜਾਣਾ। ਹੈਂ, ਸੁਣਦਾ ਤੇ ਨੀ ਕਿਤੇ?
9: ਸੁਣਦਾ
4: ਵਾ? ਓ ਬੜਾ ਤੇਜ਼ ਹੈ, ਸਾਰੀਆਂ ਗੱਲਾਂ ਸੁਣ ਲੈਂਦਾ। ਕੀ ਸੁਣਾਓਗੇ ਮਨਨ?
9: ਮੈਂ ਇੱਕ ਚੁਟਕਲਾ ਸੁਣਾਉਂਗੀ।
4: ਓਕੇ।
9: ਇੱਕ ਵਾਰ ਮੁਗਲਾਂ ਦੇ ਸਿਪਾਹੀ ਪੱਪੂ ਨੂੰ ਚੋਰੀ ਦੀ ਦੋਸ਼ ਵਿੱਚ ਫੜ ਕੇ ਲੈ ਜਾਂਦੇ ਨੇ, ਤੇ ਆਪਣੇ ਬਾਦਸ਼ਾਹ ਕੋਲ ਲੈ ਜਾਂਦੇ ਨੇ। ਬਾਦਸ਼ਾਹ, ਇਸ ਨੇ ਅਪਰਾਧ ਕੀਤਾ ਹੈ, ਇਹਨੂੰ ਬੰਦੀ ਬਣਾ ਲਓ। ਤੇ ਪੱਪੂ, ਨਾ ਮਹਾਰਾਜ, ਐਸਾ ਜ਼ੁਲਮ ਨਾ ਕਰਿਓ, ਮੈਨੂੰ ਬੰਦਾ ਹੀ ਰਹਿਣ ਦਿਓ।
4: ਵਾਹ, ਥੈਂਕ ਯੂ, ਥੈਂਕ ਯੂ ਮਨਨ, ਥੈਂਕ ਯੂ। ਇਹ ਸੀ ਵੀ ਸਾਡੇ ਨਾਲ ਮੰਨਤ ਤੇ ਗੁਰਪਾਲ। ਤੇ ਆਪਾਂ ਵੀ ਸਾਹ ਲੈ ਕੇ ਆ ਗਏ ਵਾਪਸ, ਤੇ ਹੁਣ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਤੇ ਉਸ ਤੋਂ ਬਾਅਦ ਸ਼੍ਰੇਆ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਆ?
10: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ, ਦੋ ਵਾਰੀ।
4: ਸਤਿ ਸ਼੍ਰੀ ਅਕਾਲ ਅਸੀਸ ਕੌਰ, ਤਿੰਨ ਵਾਰੀ ਹੈ? ਹੈ ਫਿਸ ਫਿਸ ਫਿਸ ਫਿਸ ਫਿਸ।
10: ਕਿਵੇਂ ਹੋ?
4: ਮੈਂ ਠੀਕ ਆ, ਤੁਹਾਡਾ ਕੀ ਹਾਲ ਆ? ਪਿਛਲੀ ਵਾਰੀ ਵੀ ਅੱਖਾਂ ਖਰਾਬ ਹੋਈਆਂ ਸੀ, ਤੇ ਫੇਰ ਅੱਖਾਂ ਖਰਾਬ ਹੋ ਗਈਆਂ। ਮੇਬੀ
11: mind.
4: What do you think?
11: With a prediction, see my smart see.
4: Hmm? Haan ji? Tanu ki lagda?
11: Nahin.
4: Kidan pata laga hoga?
11: Aisle to tani minu pata lagya.
4: Tanu kitho laga?
11: Mere dimag chi aage bhi jive like bhai akha kharab ho gaya dwara.
4: Oh, acha tade vi idhi dimag ch aa gaya.
11: Haan ji.
4: ਯਾਰ ਬੜੇ ਤੁਸੀਂ ਸੁਪਰ ਇੰਟੈਲੀਜੈਂਟ ਹੋ ਬੱਚੇ ਤੁਸੀਂ ਸਾਰੇ ਤੁਸੀਂ ਤੇ ਸੁਪਰ ਕੰਪਿਊਟਰ ਹੋ ਤੁਸੀਂ ਤੇ ਉਹ ਤੁਹਾਡਾ ਤੇ ਮਾਇੰਡ ਬੜਾ ਤੇਜ਼ ਹੈ ਇੱਦਾਂ ਕਹਿ ਲਈਏ ਵੈਰੀ ਗੁੱਡ ਅਸੀਸ ਕੌਰ ਅਸੀਸ ਕੌਰ ਤੇ ਐਸ਼ਲਿਨ ਕੌਰ ਪਤਾ ਕਿਉਂ ਮੈਨੂੰ ਲੱਗ ਗਿਆ ਪਤਾ ਕਿਉਂਕਿ ਤੁਹਾਡਾ ਦੋਵਾਂ ਹਾਂ ਤੁਹਾਡਾ ਦੋਵਾਂ ਦਾ ਨਾਂ ਏ ਤੋਂ ਪੈਂਦਾ ਤਾਂ ਕਰਕੇ ਸ਼ਾਇਦ ਇਹ ਐਸ਼ਲਿਨ
11: ਤੇ
4: ਇਹ ਅਸੀਸ ਹਾਂ ਤਾਂ ਕਰਕੇ ਸ਼ਾਇਦ ਹੈ ਨਾ ਇਹ ਵਾਲੇ ਸਾਰੇ ਸਮਾਰਟ ਹੁੰਦੇ ਆ ਓਕੇ ਤਾਂ ਹੀ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਹਾਂ
11: ਬਸ ਮਾਰੇ ਜੇ ਵੀਕ ਹੁੰਦੇ
4: ਓ ਦੱਸੋ ਫਿਰ ਕੱਲ ਭਲਾ ਕੀ ਆ ਦੱਸੋ
11: ਆਈ ਮੀਨ ਬਸ ਬੀ ਵੀਕ ਆ ਬੀ ਮਾੜੇ ਜਿਹੇ ਵੀਕ ਹੁੰਦੇ ਬੱਚੇ ਬਟ ਗਰੋਨ ਅਪਸ ਤਾਂ ਬਾਰੇ ਸਮਾਰਟ ਹੁੰਦੇ ਬੀ
4: ਅੱਛਾ ਗਰੋਨ ਅਪ ਹਾਂ ਕਿਉਂਕਿ ਤੁਹਾਡੀ ਮੰਮਾ ਹੈ ਨਾ ਹਾਂ ਤਾਂ ਕਰਕੇ ਤੁਹਾਨੂੰ ਤੇ ਮਿਲੋ
11: ਫੋਰ ਬਲਜੀਤ
4: ਹਾਂਜੀ ਹਾਂਜੀ ਉਹ ਮੰਮਾ ਹੈ ਨਾ ਤਾਂ ਕਰਕੇ
11: ਯਾ ਯਾ ਇਟ ਵਾਸ ਸਮਾਰਟਰ ਦੈਨ ਮੀ ਯਾ ਯਾ ਇਵਨ ਸਮਾਰਟਰ ਦੈਨ ਮੀ
4: ਹਾਂਜੀ ਹਾਂਜੀ ਹਾਂਜੀ ਹਾਂਜੀ ਤੁਹਾਡੇ ਤੋਂ ਸਮਾਰਟਰ ਨਹੀਂ ਕੋਈ ਹੋ ਸਕਦਾ ਤੁਹਾਡੇ ਤੋਂ ਸਮਾਰਟ ਤੇ ਮੈਨੂੰ ਲੱਗਦਾ ਚੈਟ ਜੀਪੀਟੀ ਆ ਬਸ ਹੈ ਕੀ ਸੁਣਾਓਗੇ ਫਿਰ ਬੁਝਾਰਤ ਓਕੇ
11: ਉਹ ਕਿਹੜੀ ਚੀਜ਼ ਆ ਜਿਹੜੀ ਕਦੇ ਕਦੇ ਛੋਟੀ ਹੁੰਦੀ
4: ਕਦੇ ਕਦੇ ਛੋਟੀ ਹੁੰਦੀ ਪਰ ਬਾਹਲੀਆਂ ਚੀਜ਼ਾਂ ਹੋਲਡ ਕਰ ਲੈਂਦੀ ਓਕੇ ਰਬੜ ਬੈਂਡ ਹੇਅਰ ਬੈਂਡ ਹੇਅਰ ਬੈਂਡ
11: ਕੁਛ ਡੱਡੇ ਨਾਲ ਸਟਾਰਟ ਕਰਦਾ
4: ਡੱਡੂ ਡੱਡੂ ਉਹ ਡੱਡੇ ਹਾਂਜੀ ਹਾਂਜੀ ਪਾਪਾ ਨੂੰ ਕਹਿ ਦੋ ਵੀ ਹਲੇ ਬਿਜ਼ੀ ਆ ਥੋੜੇ ਜਿਹਾ ਨਾ ਪਾਪਾ ਨੂੰ ਦੱਸ ਦੋ ਟਾਈਮ ਲੱਗ ਜਾਣਾ ਆ ਪਤਾ ਨੀ ਵਿੱਚ ਕਦੀ ਆਵਾਜ਼ ਆਈ ਤੇ ਮੈਂ ਕਿਹਾ ਮੈਂ ਜਵਾਬ ਹੀ ਦੇ ਦੇਵਾਂ ਮੈਂ ਦੱਸ ਹੀ ਦੇਵਾਂ ਹਨਾ ਮੈਂ ਵੀ ਸੁਣ ਡਿਆ ਵਾਂ ਕਿਤੇ ਕੋਈ ਗਲਤੀ ਨਾ ਕੋਈ ਗੱਲ ਕਰਦੇ ਭਲਾ ਸਾਨੂੰ ਹੀ ਸੁਣ ਜੇ
11: ਕੋਈ ਨੀ
4: ਤੁਹਾਡੇ ਪਿੱਛੇ ਤੇ ਨਹੀਂ ਕੋਈ ਹੈ
11: ਜਦੋਂ ਮੇਰੇ ਪਾਪਾ ਮੰਮਾ ਮੇਰੀ ਗੱਲ ਸੁਣਦੇ ਨੇ ਕਹਿੰਦੇ ਆ ਕੋਡ ਬੋਲਣ ਲੱਗ ਗਿਆ
4: ਆਹਾ ਉਹਨੂੰ ਸਮਝ ਨਹੀਂ ਲੱਗਦੀ ਉਹਨਾਂ ਨੂੰ ਆਪਣੀ ਕੁੜੀ ਦੀ ਆਵਾਜ਼ ਨਹੀਂ ਪਛਾਣ ਆਉਂਦੀ ਭਲਾ
11: ਆਉਂਦੀ ਆ ਬਟ ਉਹ ਜਿਹੜੀ ਹੁਣ ਕੁੜੀ ਬੋਲੀ ਸੀ ਤੁਸੀਂ ਕਿਹਾ ਸੀ ਫਿਰ ਉਹ ਕਹਿਣਗੇ ਆ ਕੌਣ ਬੋਲੇ
4: ਉਹ ਕੁੜੀ ਨਹੀਂ ਮੰਮੀ ਹੀ ਆ ਮੰਮੀ ਵੀ ਤਾਂ ਕੁੜੀ ਹੁੰਦੀ ਆ
11: ਮੰਮੀ ਕੁੜੀ ਨਹੀਂ ਹੁੰਦੀ
4: ਮੰਮੀ ਕੁੜੀ ਨਹੀਂ ਹੁੰਦੀ
11: ਮੰਮੀ ਕੀ ਹੁੰਦੀ ਆ ਮੰਮੀ ਕੁੜੀ ਵਾਂਗੂ ਲੱਗਦੀ ਬਟ ਵੱਡੀ ਹੁੰਦੀ
4: ਅੱਛਾ ਉਹ ਕੁੜੀ ਵੱਡੀ ਹੋਈ ਮੰਮੀ ਹੁੰਦੀ ਹਾਂ
11: ਵੱਡੀ ਕੁੜੀ
4: ਅੱਛਾ ਵੱਡੀ ਕੁੜੀ ਓਕੇ
11: ਬਟ ਉਹ ਸਟਿਲ ਦੀਦੀ ਨਹੀਂ ਹੁੰਦੀ ਵੱਡੀ ਦੀਦੀ ਉਹ ਮੰਮੀ ਹੁੰਦੀ
4: ਆ ਹਾਂ ਪਰ ਮੰਮੀ ਦੀ ਜਿਹੜੀ ਸਹੇਲੀ ਹੁੰਦੀ ਆ ਉਹ ਤੇ ਉਹਦੇ ਲਈ ਤੇ ਦੀਦੀ ਹੁੰਦੀ ਆ
11: ਮੰਮਾ ਨੇ ਨਾ ਬੜੀ ਖੁਸ਼ੀ ਦਿੱਤਾ ਕਹਿੰਦੇ ਆਂਟੀ
4: ਹਾਂ ਉਹ ਮੰਮਾ ਫਨੀ ਕਰ ਦਿੰਦੇ ਹਨਾ ਪਰ ਇੱਕ ਦੂਸਰੇ ਨੂੰ ਤੇ ਅਸੀਸ ਦੀਦੀ ਕਹਿੰਦੀਆਂ ਨੇ ਜਿਹੜੀਆਂ ਮੰਮੀਆਂ ਹੁੰਦੀਆਂ ਉਹ ਮੰਮੀਆਂ ਨੂੰ ਤੇ ਦੀਦੀ ਕਹਿੰਦੀਆਂ ਨੇ ਉਹ ਕਿਉਂ ਕਹਿੰਦੀਆਂ
11: ਹਾਂਜੀ ਹੁਣ ਮੇਰੇ ਮੰਮਾ ਮੇਰੇ ਰਾਣੋ ਮਾਸੀ ਨੂੰ ਕਹਿੰਦੇ ਆ ਦੀਦੀ ਦੀਦੀ ਕਿਉਂਕਿ ਉਹ ਦੀਦੀ ਕਜ਼ਨਸ ਆ
4: ਆਹੋ ਉਹ ਕਿਉਂ ਫਿਰ ਦੀਦੀ ਕਹਿੰਦੀਆਂ ਇੱਕ ਦੂਜੀ ਨੂੰ
11: ਕਿਉਂਕਿ ਉਹ ਭੈਣਾ ਨਾ ਜਿਵੇਂ ਕਦੇ ਮੇਰੀ ਫਰੈਂਡ ਫਰੈਂਡ ਲਾਈਕ ਫਰੈਂਡਸ ਹੈ
10: ਫਰੈਂਡਸ ਸਟਿਲ ਅਸੀਂ ਦੋਨੇ ਗਰਲਸ ਹੀ ਆ ਮਤਲਬ ਭੈਣਾਂ ਹੀ ਆ ਤਾਂ ਗੁਰੂ ਮੰਮੀ ਮੰਮੀਆਂ ਆਂਟੀਆਂ ਮਾਸੀਆਂ ਵੀ ਐਂ ਹੀ ਕਹਿੰਦੀਆਂ
4: ਅੱਛਾ ਤਾਂ ਕਰਕੇ ਹੈ
10: ਹਾਂ
4: ਓਕੇ ਓਕੇ ਚਲੋ ਮੈਂ ਫਿਰ ਹਾਰ ਗਿਆ ਤੁਸੀਂ ਦੱਸ ਦਿਓ ਮੈਨੂੰ ਤੇ ਤੁਹਾਡੀ ਬੁਝਾਰਤ ਆਈ ਨਹੀਂ ਗੀ
10: ਓਕੇ ਡਰਾ ਸਾਨੂੰ ਪਤਾ ਡਰਾ ਦੇ ਵਿੱਚ ਕੱਪੜੇ ਬਾਹਲੇ ਪੈਂਦੇ
4: ਹੋ ਹਾਂ ਇੰਨੇ ਕੱਪੜੇ ਪੈ ਜਾਂਦੇ ਤੇ ਮੁੜ ਕੇ ਪਏ ਵਿੱਚੇ ਪਏ ਪਏ ਨਿੱਕੇ ਹੋ ਜਾਂਦੇ ਪਤਾ
10: ਮੈਂ ਕਿਤੋਂ ਨਹੀਂ ਦੇਖਦੀ ਤੇ ਮੈਂ ਸਟਿਲ ਇੰਨੇ ਹਾਰਡ ਬੁਝਾਰਤ
4: ਆਪੇ ਬਣਾ ਲੈਂਦੇ ਹੋ
10: ਹਾਂਜੀ
4: ਓ
10: ਐਵੇਂ ਕਿਤਾ
4: ਵਾਹ ਤੁਸੀਂ ਤੇ ਮੈਂ ਤਾਈਓ ਤੇ ਕਿਹਾ ਵੀ ਤੁਸੀਂ ਤੇ ਇੰਟੈਲੀਜੈਂਟ ਹੀ ਬੜੇ ਹੋ ਤੁਸੀਂ
10: ਤੇ ਓਕੇ ਹੋਰ ਬੋਲੀ ਸੁਣ
4: ਨਹੀਂ ਹੁਣ ਫਿਰ ਕੱਲ ਕੱਲ ਲੇਟ ਹੋ ਜਾਣਾ ਹੁਣ
10: ਓਕੇ ਕੱਲ ਨੂੰ ਸੁਣ
4: ਓਕੇ ਥੈਂਕ ਯੂ ਜਾਂ ਫਿਰ 10 ਵਜੇ ਕਰ ਲਿਓ ਠੀਕ ਹੈ ਸੁਸਤੀ ਬੱਚੇ ਉਹਨਾਂ ਨੂੰ ਨੀ ਮੈਂ ਲੈਂਦਾ ਮੈਂ ਫਿਰ ਤੁਹਾਡਾ ਸੁਸਤੀ ਬੱਚਿਆਂ ਵਾਲੀ ਫਾਈਲ ਚ ਤੁਹਾਡਾ ਮੈਂ ਨਾਂ ਪਾ ਦੇਣਾ ਹਾਂ ਤੇ ਨਹੀਂ ਤੇ ਮੈਂ ਸੁਸਤੀ ਬੱਚਿਆਂ ਚ ਨਾਂ ਪਾ ਦੇਣਾ ਤੁਹਾਡਾ ਜੇ ਲੇਟ ਆਏ ਤੇ ਓਕੇ ਫਿਰ ਮੈਂ ਤੁਹਾਨੂੰ ਮੈਂ ਸੁਸਤੀ ਅਸੀਸ ਕਿਆ ਕਰਨਾ ਡਸਨਟ ਮੈਟਰ ਮੈਂ ਤੁਹਾਨੂੰ ਸੁਸਤੀ ਅਸੀਸ ਕਿਆ ਕਰਨਾ ਫਿਰ ਨਹੀਂ ਤੇ ਫਿਰ ਗੁੱਸਾ ਨਾ ਕਰਿਓ ਓਕੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ

0: ਹੁਣ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਪੁੱਤ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਬਹੁਤ ਟਾਈਨੀ ਬੀਨੀ ਜੀ ਆਵਾਜ਼ ਆ ਰਹੀ ਹੈ, ਮਿੰਨੀ ਮਿੰਨੀ ਜੀ, ਐ ਮਾੜੀ ਜੀ। ਹਾਂਜੀ
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਜੀ, ਪਾਪਾ ਨੂੰ ਕਰਤਾ ਸੀ ਫੋਨ ਫਿਰ?
1: ਹਾਂਜੀ।
0: ਓਕੇ
1: ਨਹੀਂ,
0: ਹਾਂ
1: ਲੁਕਣ ਤੇ ਸੁਸਤੀ ਕਿਆ
0: ਹੈ ਸੁਸਤੀ? ਓਕੇ ਐਸ ਸੁਖਨ ਤੇ ਐਸ ਸੁਸਤੀ?
1: ਹਾਂਜੀ।
0: ਓਹੋ, ਉੱਠਿਆ ਨਹੀਂ ਹਲੇ?
1: ਹਾਂਜੀ ਬੈਠਦੇ ਹੀ ਆ।
0: ਉਹ ਤੇਰੀ ਜਦੋਂ ਆਪਾਂ ਸੁਸਤੀ ਖਿਲਾਰੀਏ ਨਾ ਤੇ ਫਿਰ ਨਿੱਕੇ ਹੋ ਜਾਈਦਾ, ਥੋੜੇ ਥੋੜੇ ਜੇ ਨਿੱਕੇ ਹੋਈ ਜਾਈਦਾ। ਉਹਨੂੰ ਪਤਾ ਕਿ ਦੱਸਿਆ ਕਿ ਨਹੀਂ ਉਹਨੂੰ?
1: ਨਹੀਂ।
0: ਲੈ ਉਹਨੂੰ ਦੱਸ ਦਿਓ ਫਿਰ,
1: ਠੀਕ ਹੈ?
0: ਉਹਨੂੰ ਕਹੋ ਵੀ ਸੁਸਤੀ ਖਿਲਾਰੀਏ ਨਾ ਬੈੱਡ ਤੇ ਤੇ ਥੋੜੇ ਥੋੜੇ ਜੇ ਨਿੱਕੇ ਹੋ ਜਾਈਦਾ ਰੋਜ਼,
1: ਠੀਕ ਹੈ?
0: ਤੁਸੀਂ ਕੀ ਸੁਣਾਓਗੇ? ਓਕੇ,
1: 16 ਧੀਆਂ ਤੇ 4 ਜਵਾਈ। ਹਾਂਜੀ
0: ਆਈ 16 ਧੀਆਂ ਕਿਹਦੀਆਂ ਹੋਈਆਂ ਭਲਾ? ਬਾਕੀ ਹਲੇ ਵਿਆਹਣ ਵਾਲੀਆਂ ਨੇ?
1: ਹਾਂਜੀ।
0: ਓਕੇ ਯਾਰ, ਇਹ ਬੜਾ ਔਖਾ ਵਾ ਯਾਰ। ਚੱਲ ਮੈਂ ਹਾਰ ਗਿਆ ਫਿਰ। ਬੋਡੀ ਪਾਰਟ ਆ?
1: ਹਾਂਜੀ
0: ਬੋਡੀ ਪਾਰਟ। ਫਿਰ 16 ਕੀ ਹੋਇਆ ਭਲਾ? ਹਾਰਿਆ ਵੀ ਨੀ ਸਰਦਾ?
1: ਟਰਾਈ ਕਰੋ।
0: ਨਹੀਂ ਯਾਰ ਹੋਣੀ ਨੀ ਡਿਆ ਟਰਾਈ ਯਾਰ, ਉਧਰੋਂ ਟਾਈਮ ਹੋਈ ਜਾਂਦਾ, ਟਰਾਈ ਨੀ ਹੋਣੀ ਨੀ ਡਿਆ ਹੈ। ਹੈਲਪ ਲੈ ਲਈਏ ਫਿਰ? ਚਲੋ ਹੈਲੋ ਹੈਲੋ ਸਾਹਿਬ, ਮੇਰੀ ਹੈਲਪ ਕਰੋ ਯਾਰ। ਸਾਹਿਬ ਜੀ, ਉਹ ਡਡਵਾਲ ਸਾਹਿਬ, ਮੇਰੀ ਹੈਲਪ ਕਰੋ ਯਾਰ। ਹੈ ਇਹ ਉਂਗਲਾਂ ਉਂਗਲਾਂ ਤੇ ਨੀ 16 ਕਿਤੇ ਅੰਗੂਠੇ ਕੱਢ ਕੇ?
1: ਹਾਂਜੀ।
0: ਅੱਛਾ ਤੇ ਅੰਗੂਠੇ ਜਵਾਈ ਹੋ ਗਏ ਫਿਰ? ਓ ਅੱਛਾ, ਆਹ ਗੱਲ ਸੀ। ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਹੈ। ਇਹ ਤਾਂ ਬੜਾ ਤੁਸੀਂ ਭੁਲੇਖਾ ਪਾਇਆ ਯਾਰ। ਥੈਂਕ ਯੂ ਧੰਨਵਾਦ। ਥੈਂਕ ਯੂ ਤੇ ਲਾਸਟ ਕਾਲਰ ਹੋਣਗੇ ਸਾਡੇ ਨਾਲ 461
2: ਜੀ।
0: ਸਤਿ ਸ੍ਰੀ ਅਕਾਲ ਲਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਮੈਨੂੰ ਪਤਾ ਲੱਗਾ ਤੁਸੀਂ ਜੰਗਲਾਂ ਚ ਗਏ ਹੋ। ਕਾਲਿੰਗ ਫਰੋਮ ਜੰਗਲ, ਪਾਣੀ ਲੈ ਕੇ ਗਏ ਹੋ ਨਾਲ? ਪਾਣੀ ਲੈ ਕੇ ਗਏ ਹੋ ਨਾਲ? ਮਤਲਬ ਗਰਮੀ ਗੁਰਮੀ ਮੌਸਮ ਚੇਂਜ ਹੋ ਗਿਆ ਵਾ, ਗਲਤ ਬੰਦੇ ਨੂੰ ਗਲਤ ਸਵਾਲ ਹੋ ਗਿਆ। ਹੋਰ ਸੁਣਾਓ, ਠੀਕ ਠਾਕ ਸਭ? ਚਲੋ ਵਧੀਆ, ਚਲੋ ਵਧੀਆ। ਤੁਸੀਂ ਪ੍ਰਾਹੁਣੇ ਘਰ ਛੱਡ ਕੇ ਤੇ ਆਪ ਜੰਗਲਾਂ ਨੂੰ ਤੁਰ ਪਏ ਜੇ? ਆਜ਼ਾਦੀ ਦਿੱਤੀ ਤੁਹਾਨੂੰ, ਜਾਓ ਆਹ ਪਿਆਜ ਆਟਾ, ਜਾਓ ਖਾ ਲੋ ਜਿੰਨਾ ਖਾਣਾ। ਜਾਓ ਤੁਹਾਨੂੰ ਉਹਨੂੰ ਕੋ ਪੂਰੀ ਪੂਰੀ ਆਜ਼ਾਦੀ ਤੁਹਾਨੂੰ, ਜਾਓ ਭਾਵੇਂ ਸਾਨੂੰ ਵੀ ਬਣਾ ਕੇ ਖਵਾ ਦਿਓ, ਜਾਓ ਆਜ਼ਾਦੀ ਤੁਹਾਨੂੰ ਪੂਰੀ। ਇਹੋ ਜਿਹੀ ਆਜ਼ਾਦੀ ਲੱਭਣੀ ਕਿਤੇ ਬਾਹਰਲੇ ਮੁਲਕਾਂ 'ਚ ਹੈ? ਜਾਓ ਜਾਓ ਤੁਸੀਂ ਭਾਵੇਂ ਜਾਓ ਝਾੜੂ ਫੜੋ, ਭਾਵੇਂ ਸਫਾਈ ਵੀ ਕਰ ਦਿਓ, ਪੂਰੀ ਆਜ਼ਾਦੀ ਤੁਹਾਨੂੰ। ਕੱਟ ਦਿਓ ਘਾਹ ਤੁਸੀਂ, ਡਸਟਿੰਗ ਡੁਸਟਿੰਗ ਕਰ ਦਿਓ, ਜਾਓ
2: ਜੋ ਕਰਨਾ ਤੁਹਾਡੀ ਮਰਜ਼ੀ ਤੋਂ
0: ਨਾ ਤੁਹਾਡੀ ਮਰਜ਼ੀ ਤੁਹਾਡੀ ਖੁੱਲ ਕੇ ਜੀਓ ਜ਼ਿੰਦਗੀ ਤੁਸੀਂ ਹਾਂਜੀ ਕੀ ਲਿਆਓ ਫਿਰ ਅੱਜ
2: ਜਿੱਦਾਂ ਸੈਮੀ ਸਾਹਿਬ ਸਮਝ ਸਕਦੇ ਸਮੀ ਸਾਹਿਬ ਕਿਤੇ ਗਏ ਹੁੰਦੇ ਆਪਣਾ ਸਾਡੇ ਘਰ ਸਾਡੇ ਘਰ ਗਏ ਹੁੰਦੇ
0: ਹਨਾ
2: ਤੇ ਆਪਣਾ ਫੋਨ ਆ ਕੇ ਕਹਿੰਦੇ ਕਿੱਥੇ ਹੈ ਦੋਸਤ ਮੈਂ ਪੁੱਛਿਆ ਮੈਂ ਸਮੀ ਸਾਹਿਬ ਕਿੱਥੇ ਹੋ ਕਹਿੰਦਾ ਉਹ ਯਾਰ ਸਾਲੇ ਦਾ ਗ੍ਰਹਿ ਕਲੇਸ਼ ਹੈ ਭਾਬੀ ਗ੍ਰਹਿ ਕਲੇਸ਼ ਗ੍ਰਹਿ ਪ੍ਰਵੇਸ਼

0: Greg Lane. Kata ni, kita ni jadi BPM ni, na. Biar tu pelu, Babul dekat, na. Babul de berdebi, check dia ni.
1: Hai, Babul. Hai. Aja.
0: Jauh sah debi ni cik dia ni. Rasanya kalah larnya. Ini lagi pasang kerde.
1: ਬੱਲੇ ਲਾਲ ਜੀ ਨਹੀਂ ਕੁੱਟ ਖਾਓਗੇ ਕਿਸੇ ਦਿਨ
0: ਜਸਵਾ ਭਾਈ ਨੇ ਨਾ ਮੋਬਾਈਲ ਆਪਣਾ ਨਾ ਨਵਾਂ ਆਪਣਾ ਮੋਬਾਈਲ ਲੈ ਲਿਆ ਪ੍ਰੋ ਤੇ ਆਪਣਾ ਨਾ ਘਰ ਜਾਂਦਾ ਵੀ ਜਸਵਾਲ ਭਾਈ ਕਹਿੰਦੇ ਆ ਕੇ ਸੋ ਮੈਂ ਨਵਾਂ ਮੋਬਾਈਲ ਲੈ ਕੇ ਘਰ ਜਾਂਦੇ
1: ਕੱਲ ਵੀ ਤੁਸੀਂ ਸੁਣਾਇਆ ਕਿ ਕੱਲ ਹੋਰ ਕੋਈ ਸੁਣਾ ਕੇ ਗਿਆ ਸੀ
0: ਅਜੇ ਕੋਈ ਹੋਰ ਸੁਣਾ
1: ਕੱਲ ਬਾਹਰ ਸਮਝੋ ਗਏ ਕੱਲ ਤੁਹਾਨੂੰ ਕਿੰਨੀ ਵਾਰੀ ਕਿਹਾ ਆਪਣੇ ਚੁਟਕਲੇ ਸੈਮੀ ਸਾਹਿਬ ਨੂੰ ਨਾ ਭੇਜਿਆ ਕਰੋ ਥੈਂਕ ਯੂ
0: ਕਹਿੰਦੇ ਯਾਰ ਲਾਲ ਜੀ ਘਰ ਦੇ ਸਾਨੂੰ ਹਮੇਸ਼ਾ ਕਹਿੰਦੇ ਤੁਸੀਂ ਆਪਣੇ ਮਾਂ ਪਿਓ ਦਾ ਸਾਡਾ ਨਾਂ ਰੋਸ਼ਨ ਕਰੋ ਇਹ ਆਪ ਕਿਉਂ ਨੀ ਕਰ ਲੈਂਦੇ
1: ਨਹੀਂ ਆਪ ਤੇ ਉਹਨਾਂ ਨੇ ਕੀਤਾ ਹੁੰਦਾ ਭਲਾ ਕਿੱਦਾਂ
0: ਕਿੱਦਾਂ
1: ਜਿਹੜਾ ਬੂਹੇ ਅੱਗੇ ਨੀ ਉਹ ਨੇਮ ਪਲੇਟ ਲਾਈ ਹੁੰਦੀ ਉਹਦੇ ਅੰਦਰ ਵਾਰ ਬਲਬ ਲਾ ਕੇ ਸੈਮੀ ਨਿਵਾਸ ਬਸੰਤ ਲਾਲ ਜੀ ਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਭਾਈ ਇਸ ਹਿੱਸੇ ਦੇ ਵਿੱਚੋਂ ਧੰਨਵਾਦ ਤੁਹਾਡਾ ਜਤਿੰਦਰ ਚੱਡਾ ਜੀ ਵਾਲਟ ਤੋਂ ਕਹਿੰਦੇ ਨੇ ਕਿ ਅੱਜ ਦਾ ਦਿਨ ਸਾਰਿਆਂ ਦਾ ਮੰਗਲਮਈ ਰਹੇ ਥੈਂਕ ਯੂ ਪਲੀਜ਼ ਸੈਂਡ ਮੀ ਯੂਅਰ ਈਮੇਲ ਹਾਂਜੀ ਆ ਲਓ ਜੀ ਈਮੇਲ ਕਿਹੜੀ ਔਖੀ ਆ info@hanji.com.au ਇਹਦੇ ਉੱਤੇ ਤੁਸੀਂ ਕਰ ਦਿਓ ਅਤੇ ਅੱਜ ਸੋਨੇ ਦਾ ਰੇਟ ਦਿੱਲੀ ਜੂਲਰ ਵਾਲੇ ਕਹਿੰਦੇ 187 ਹੋ ਗਿਆ ਅਤੇ ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਟਾਈਗਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕੱਲ੍ਹ ਕੀ ਖਾਧਾ ਭਾਈ ਕਹਿੰਦੇ ਡਿਨਰ ਵਾਜ ਨੈਂਡੂਜ਼ ਚਿਕਨ ਚਿਪਸ ਕੋਰਨ ਪੀਟਾ ਬ੍ਰੈਡ ਦੇ ਨਾਲ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਗਈ ਜੀ ਰੁਪਿੰਦਰ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕ੍ਰਿਗੀ ਬੰਦ ਤੋਂ ਕਹਿੰਦੇ ਕਹਾਣੀ ਵਧੀਆ ਲੱਗੀ ਅਤੇ ਮੰਡ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ ਅਤੇ ਸੁਖਵਿੰਦਰ ਭੈਣ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਰ ਚੁਟਕਲਾ ਭੈਣ ਜੀ ਲੰਮਾ ਹੈ ਮੈਂ 10 ਵਜੇ ਰੱਖੂੰਗਾ ਨਰਿੰਦਰ ਜੋਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਸੋਹਣੀ ਕਹਾਣੀ ਸਰ ਵਾਰ ਦੀ ਤਰ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਕਿ ਸਭ ਦਾ ਦਿਨ ਵਧੀਆ ਵਧੀਆ ਰਹੇ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਵਧੀਆ ਕਹਾਣੀ ਚੰਗਾ ਸੁਨੇਹਾ ਅਤੇ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਸਿਡਨੀ ਤੋਂ ਭੇਜਦੇ ਨੇ ਸੁਖਦੀਪ ਸਿੰਘ ਘੁੰਮਣ ਜੀ ਵੀ ਕਹਾਣੀ ਦੇ ਲਈ ਐਪਰੀਸ਼ੀਏਟ ਕਰਦੇ ਨੇ ਪਰਮਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਲੈਂਦੇ ਹਾਂ ਤੁਹਾਡੇ ਕੋਲੋਂ ਲਾਫਟਰ ਥੈਰੇਪੀ ਦੇ ਵਿੱਚੋਂ ਇਜਾਜ਼ਤ
2: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ ਏਟੀਓ ਆਡਿਟਸ ਟੈਕਸ ਡਿਸਪਿਊਟਸ ਏਟੀਓ ਡੈਟਸ ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
4: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ आस्ट्रेलिया विच 12 सालां तो साइनेज लीडर्स। अपने बिजनेस नू चमकाओ। कॉल 1300-1516-16 quicksignage.com.au।
5: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
6: हुण तुहाडे मोढे नाल मोढा मिला के तुहाडी तरक्की दी राह नूं होर भी सौखा अते सुरक्षित बनाउण दा वादा करदा है वेरीबी टोयोटा।
7: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन लई, जो ने एक दहाके तो वेरीबी टोयोटा दे नाल।
6: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरीबी टोयोटा, द स्मार्ट चॉइस।
8: सोना चाहिदा,
9: भरोसा चाहिदा,
8: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।

ਜਹਾਜ਼ਾਂ ਦੇ ਨਾਲ ਜੁੜੀ ਹੋਈ ਪਹਿਲੀ ਖਬਰ ਔਰ ਵੈਸੇ ਆਸਟ੍ਰੇਲੀਆ ਦੇ ਸੈਗਮੈਂਟ ਦੇ ਵਿੱਚ ਵੀ ਜਹਾਜ਼ਾਂ ਦੇ ਨਾਲ ਜੁੜੀਆਂ ਕੁਝ ਖਬਰਾਂ ਨੇ ਪਰ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ ਆਓ ਇੰਟਰਨੈਸ਼ਨਲ ਨਿਊਜ਼ ਦੀ ਪਹਿਲੀ ਖਬਰ ਜਿਹੜੀ ਉਹ ਦੁਨੀਆ ਦੀਆਂ ਸਰਵੋਤਮ ਹਵਾਈ ਕੰਪਨੀਆਂ ਦੇ ਨਾਲ ਜੁੜੇ ਇੱਕ ਸਰਵੇਖਣ ਦੇ ਨਾਲ ਜੁੜੀ ਹੋਈ ਜਿੱਥੇ ਸਾਲ 2026 ਦੀ ਸਕਾਈਟ੍ਰੈਕਸ ਹਵਾਈ ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵਿਸ਼ਵ ਦੀ ਸਰਵੋਤਮ ਕੰਪਨੀ ਦਾ ਖਿਤਾਬ ਹਾਸਲ ਕਰਨ ਦੇ ਵਿੱਚ ਸਿੰਗਾਪੁਰ ਏਅਰਲਾਈਨਸ ਨੇ ਮੁੜ ਤੋਂ ਆਪਣਾ ਦਬਦਬਾ ਹਾਸਲ ਕੀਤਾ ਪਿਛਲੇ ਸਾਲ ਦੀ ਜੇਤੂ ਕਤਰ ਏਅਰਵੇਜ਼ ਇਸ ਵਾਰ ਦੂਸਰੇ ਅਤੇ ਕੈਥੇ ਪੈਸਿਫਿਕ ਤੀਸਰੇ ਨੰਬਰ ਦੇ ਉੱਤੇ ਰਹੀ ਹੈ ਵੈਸੇ ਕਤਰ ਏਅਰਵੇਜ਼ ਦੇ ਜਹਾਜ਼ ਇੰਨੇ ਉੱਡ ਵੀ ਨਹੀਂ ਰਹੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਮੱਧ ਪੂਰਬ ਦੇ ਵਿੱਚ ਹਾਲਾਤ ਖਰਾਬ ਨੇ ਉੱਥੇ UAE ਸਾਊਦੀ ਅਰਬ ਅਤੇ ਕਤਰ ਦੇ ਨਾਲ ਜੁੜੀਆਂ ਹੋਈਆਂ ਏਅਰਲਾਈਨਸ ਕੰਪਨੀਆਂ ਵੀ ਆਪਣੇ ਕਾਰੋਬਾਰ ਦੇ ਵਿੱਚ ਘਾਟੇ ਦੇਖ ਰਹੀਆਂ ਨੇ ਵੈਸੇ ਚੋਟੀ ਦੀਆਂ 10 ਹਵਾਈ ਕੰਪਨੀਆਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਸਿੰਗਾਪੁਰ ਦੂਸਰੇ ਦੇ ਉੱਤੇ ਕਤਰ ਏਅਰਵੇਜ਼ ਤੀਸਰੇ ਦੇ ਉੱਤੇ ਕੈਥੇ ਪੈਸਿਫਿਕ ਜਿੱਥੇ ਆਈ ਹੈ ਉੱਥੇ ਹੀ ਚੌਥੇ ਨੰਬਰ ਦੇ ਉੱਤੇ ਜਿਹੜੀ ਆਲ ਨਿਪੋਨ ਏਅਰਵੇਜ਼ ਜਾਪਾਨ ਦੀ ਹੈ ਅਤੇ ਪੰਜਵੇਂ ਨੰਬਰ ਦੇ ਉੱਤੇ ਟਰਕਿਸ਼ ਏਅਰਲਾਈਨ ਨੇ ਆਪਣਾ ਦਬਦਬਾ ਕਾਇਮ ਰੱਖਿਆ ਦੱਸ ਦਈਏ ਕਿ ਬਿਹਤਰ ਹਵਾਈ ਕੰਪਨੀਆਂ ਔਰ ਜਿਹੜਾ ਆਸਾਨ ਸਫ਼ਰ ਜਿਨ੍ਹਾਂ ਦੇ ਵਿੱਚ ਹੁੰਦਾ ਉਸ ਦੇ ਵਿੱਚ ਚੋਟੀ ਦੀਆਂ 10 ਕੰਪਨੀਆਂ ਦੇ ਵਿੱਚ ਐਮੀਰੇਟਸ 6ਵੇਂ ਏਅਰ ਫਰਾਂਸ 7ਵੇਂ ਹੈਨਾਨ ਏਅਰਲਾਈਨਸ 8ਵੇਂ ਜਾਪਾਨ ਏਅਰਲਾਈਨਸ 9ਵੇਂ ਅਤੇ ਕੋਰੀਅਨ ਏਅਰਲਾਈਨਸ 10ਵੇਂ ਸਥਾਨ ਦੇ ਉੱਤੇ ਰਹੀ ਹੈ ਉਂਝ ਵੀ ਸਿੰਗਾਪੁਰ ਏਅਰਲਾਈਨਸ ਨੂੰ ਸਮੁੱਚੀ ਦਰਜਾਬੰਦੀ ਤੋਂ ਇਲਾਵਾ ਸਰਵੋਤਮ ਇਕੋਨਮੀ ਕਲਾਸ ਔਰ ਇਕੋਨਮੀ ਕਲਾਸ ਦੇ ਵਿੱਚ ਸਰਵੋਤਮ ਭੋਜਨ ਇਸ ਕੈਟਾਗਰੀ ਦੇ ਵਿੱਚ ਔਰ ਏਸ਼ੀਆ ਦੀ ਵੀ ਸਰਵੋਤਮ ਹਵਾਈ ਕੰਪਨੀ ਸਣੇ ਕਈ ਹੋਰ ਐਵਾਰਡਸ ਦਿੱਤੇ ਗਏ ਨੇ ਉੱਥੇ ਕਤਰ ਏਅਰਵੇਜ਼ ਨੂੰ ਦੁਨੀਆ ਦੀ ਸਰਵੋਤਮ ਬਿਜ਼ਨਸ ਕਲਾਸ ਕੈਟਾਗਰੀ ਦੀ ਹਵਾਈ ਕੰਪਨੀ ਦਾ ਖਿਤਾਬ ਦਿੱਤਾ ਗਿਆ ਇਸ ਤੋਂ ਇਲਾਵਾ ਜਹਾਜ਼ ਦੇ ਅੰਦਰ ਸਰਵੋਤਮ ਵਾਈਫਾਈ ਸਹੂਲਤ ਦੇ ਨਾਲ ਨਾਲ 4 ਹੋਰ ਸਨਮਾਨ ਹਾਸਲ ਹੋਏ ਨੇ ਕੈਥੇ ਪੈਸਿਫਿਕ ਨੂੰ ਦੁਨੀਆ ਦੇ ਸਰਵੋਤਮ ਕੈਬਿਨ ਕਰੂ ਯਾਨੀ ਕਰਮਚਾਰੀਆਂ ਦਾ ਬਿਹਤਰ ਪੁਰਸਕਾਰ ਮਿਲਿਆ ਆਸਟ੍ਰੇਲੀਆ ਦੀ ਕੁਆਂਟਸ ਹਾਲਾਂਕਿ 12ਵੇਂ ਸਥਾਨ ਦੇ ਉੱਤੇ ਰਹੀ ਹੈ ਪਰ ਇਸ ਨੂੰ ਆਸਟ੍ਰੇਲੀਆ ਅਤੇ ਪੈਸਿਫਿਕ ਖੇਤਰ ਦੇ ਲਈ ਸਰਵੋਤਮ ਹਵਾਈ ਕੰਪਨੀ ਔਰ ਸਰਵੋਤਮ ਕਰਮਚਾਰੀ ਸੇਵਾ ਦੇ ਤੌਰ ਦੇ ਉੱਤੇ ਵੀ ਇਸ ਦੇ ਵਿੱਚ ਰਿਕਾਰਡ ਕੀਤਾ ਗਿਆ ਵੈਸੇ ਇਸੇ ਤਰ੍ਹਾਂ ਆਸਟ੍ਰੇਲੀਆ ਦੀ ਵਰਜਨ ਏਅਰਲਾਈਨਸ ਨੂੰ ਵੀ ਦੁਨੀਆ ਦੀ ਤੀਸਰੀ ਸਰਵੋਤਮ ਰੀਜਨਲ ਏਰੀਆ ਦੀ ਕੰਪਨੀ ਚੁਣਿਆ ਗਿਆ ਯਾਨੀ ਕਿ ਖੇਤਰੀ ਇਲਾਕਿਆਂ ਦੀ ਜਾਂ ਖੇਤਰੀ ਤੌਰ ਦੇ ਉੱਤੇ ਜਿਹੜੀਆਂ ਫਲਾਈਟਸ ਲੈ ਕੇ ਜਾਂਦੀ ਹੈ ਉਸ ਕੰਪਨੀ ਦੇ ਤੌਰ ਦੇ ਉੱਤੇ ਵਰਜਨ ਤੀਸਰੇ ਨੰਬਰ ਦੇ ਉੱਤੇ ਆਉਂਦੀ ਹੈ ਦੁਨੀਆ ਭਰ ਦੀਆਂ ਖੇਤਰੀ ਏਅਰਲਾਈਨਸ ਦੇ ਵਿੱਚ ਵੈਸੇ ਭਾਰਤ ਦੀ ਏਅਰ ਇੰਡੀਆ ਨੇ ਵੀ ਇਸ ਸਾਲ ਦਰਜਾਬੰਦੀ ਦੇ ਵਿੱਚ ਮਹੱਤਵਪੂਰਨ ਜਿਹੜੀ ਤਰੱਕੀ ਦਰਜ ਕੀਤੀ ਹੈ ਏਅਰ ਇੰਡੀਆ ਵਿਸ਼ਵ ਦੀਆਂ ਜਿਹੜੀਆਂ 100 ਹਵਾਈ ਕੰਪਨੀਆਂ ਨੇ ਉਹਨਾਂ ਦੇ ਵਿੱਚੋਂ 57ਵੇਂ ਨੰਬਰ ਦੇ ਉੱਤੇ ਰਹੀ ਹੈ ਪਿਛਲੇ ਸਾਲ ਇਹ ਏਅਰ ਇੰਡੀਆ ਜਿਹੜੀ ਸੀ 84ਵੇਂ ਨੰਬਰ 'ਤੇ ਸੀ ਇਸ ਤੋਂ ਇਲਾਵਾ ਏਅਰ ਇੰਡੀਆ ਨੂੰ ਭਾਰਤ ਅਤੇ ਸਾਊਥ ਏਸ਼ੀਆ ਦੀ ਵੀ ਸਰਵੋਤਮ ਹਵਾਈ ਕੰਪਨੀਆਂ ਦਾ ਖਿਤਾਬ ਦਿੱਤਾ ਗਿਆ ਸਕਾਈਟ੍ਰੈਕਸ ਦੇ ਮੁਤਾਬਕ ਸਾਲ 2026 ਦੀ ਇਹ ਦਰਜਾਬੰਦੀ ਸਪਤੰਬਰ 2025 ਤੋਂ ਲੈ ਕੇ ਅਗਸਤ 2026 ਦੇ ਦਰਮਿਆਨ ਕਰਵਾਏ ਗਏ ਵਿਸ਼ਵ ਵਿਆਪੀ ਯਾਤਰੀ ਸਰਵੇਖਣ ਦੇ ਆਧਾਰ ਦੇ ਉੱਤੇ ਹੀ ਜਾਰੀ ਕੀਤੀ ਗਈ ਹੈ ਇਸ ਸਰਵੇਖਣ ਦੇ ਵਿੱਚ 300 ਤੋਂ ਵਧੇਰੇ ਹਵਾਈ ਕੰਪਨੀਆਂ ਦੀਆਂ ਸੇਵਾਵਾਂ ਦਾ ਯਾਤਰੀਆਂ ਦੀ ਤਰਫ ਤੋਂ ਮੁਲਾਂਕਣ ਕੀਤਾ ਗਿਆ ਯਾਤਰੀਆਂ ਦੇ ਅਸਲੀ ਤਜਰਬੇ ਅਤੇ ਸੇਵਾ ਦੀ ਗੁਣਵੱਤਾ ਦੇ ਆਧਾਰ ਦੇ ਉੱਤੇ ਹੀ ਸਕਾਈਟ੍ਰੈਕਸ ਵਰਲਡਵਾਈਡ ਏਅਰਲਾਈਨਸ ਅਵਾਰਡਸ ਦਾ ਇੱਕ ਐਲਾਨ ਕਰਦੀ ਹੈ ਔਰ ਇਸੇ ਦੇ ਚੱਲਦਿਆਂ ਇਹਨਾਂ ਨੂੰ ਹਰ ਸਾਲ ਇਹਨਾਂ ਦੀ ਰੈਂਕਿੰਗ ਦੇ ਉੱਤੇ ਕਾਫੀ ਹੱਦ ਤੱਕ ਹਵਾਈ ਕੰਪਨੀਆਂ ਜਿਹੜੀਆਂ ਨੇ ਉਹ ਨਿਰਭਰ ਕਰਦੀਆਂ ਨੇ ਔਰ ਉਸੇ ਤਿਆਰੀ ਦੇ ਨਾਲ ਉਹ ਆਪਣੀਆਂ ਅਗਲੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਆਉਂਦੀਆਂ ਨੇ ਉੱਧਰ ਹਵਾਈ ਫੌਜ ਦੇ ਹਵਾਈ ਸਰਵਿਸਿਜ਼ ਦੇ ਨਾਲ ਹੀ ਜੁੜੀ ਅਗਲੀ ਖਬਰ ਜਿੱਥੇ ਅਮਰੀਕਾ ਦੇ ਉੱਤਰ ਪੂਰਬ ਦੇ ਵਿੱਚ ਸਥਿਤ ਸਰਕਟ ਫੇਲ ਹੋਣ ਦੇ ਚੱਲਦਿਆਂ ਅਤੇ ਕਮਿਊਨੀਕੇਸ਼ਨ ਲਾਈਨਸ ਕੱਟੇ ਜਾਣ ਦੇ ਚੱਲਦਿਆਂ ਹਵਾਈ ਆਵਾਜਾਈ ਠੱਪ ਹੋ ਗਈ ਨਤੀਜੇ ਵਜੋਂ 1000 ਤੋਂ ਵਧੇਰੇ ਉਡਾਨਾਂ ਅਮਰੀਕਾ ਦੇ ਵਿੱਚ ਜਾਂ ਤਾਂ ਰੱਦ ਹੋਈਆਂ ਜਾਂ ਉਹਨਾਂ ਨੂੰ ਦੇਰੀ ਦੇ ਨਾਲ ਚਲਾਇਆ ਗਿਆ ਸਭ ਤੋਂ ਵੱਡੀ ਰੁਕਾਵਟ ਜੌਨ ਐਫ ਕੈਨੇਡੀ ਨਿਊਯਾਰਕ ਹਵਾਈ ਅੱਡੇ ਦੇ ਉੱਤੇ ਇਸ ਤੋਂ ਇਲਾਵਾ ਫਿਲੇਡੇਲਫੀਆ ਟੈਟਰਬੋਰੋ ਅਤੇ ਵੈਸਚੈਸਟਰ ਕਾਉਂਟੀ ਦੇ ਸਣੇ ਕਈ ਹਵਾਈ ਅੱਡਿਆਂ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਹ ਸੇਵਾਵਾਂ ਪ੍ਰਭਾਵਿਤ ਹੋਈਆਂ ਸੰਕਟ ਅਜਿਹੇ ਸਮੇਂ ਦੇ ਵਿੱਚ ਪੈਦਾ ਹੋਇਆ ਜਦੋਂ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦਾ ਸਾਲਾਨਾ ਅਜਲਾਸ ਚੱਲ ਰਿਹਾ ਔਰ 130 ਦੇਸ਼ਾਂ ਦੇ ਆਗੂ ਦਰਜਨਾ ਮੰਤਰੀ ਦਰਜਨਾ ਤਾਂ ਨਹੀਂ ਕਹਿ ਸਕਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੰਤਰੀ ਜਿਹੜੇ ਨੇ ਉਹ ਅਲੱਗ ਅਲੱਗ ਦੇਸ਼ਾਂ ਦੇ ਉਹ ਨਿਊਯਾਰਕ ਦੇ ਵਿੱਚ ਪਹੁੰਚ ਰਹੇ ਨੇ ਇਸ ਦਰਮਿਆਨ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਦੱਸਿਆ ਹੈ ਕਿ ਨੇੜਲੀ ਐਮਟ੍ਰੈਕ ਰੇਲ ਲਾਈਨ ਦੇ ਉੱਤੇ ਉਸਾਰੀ ਦੇ ਕੰਮ ਦੇ ਦਰਮਿਆਨ ਇੱਕ ਪ੍ਰਮੁੱਖ ਫਾਈਬਰ ਆਪਟਿਕ ਲਾਈਨ ਕੱਟੀ ਗਈ ਸੀ ਜਿਸ ਦੇ ਚੱਲਦਿਆਂ
ਵੈਰੀਜ਼ੋਨ ਦੇ ਸੰਚਾਰ ਪ੍ਰਣਾਲੀਆਂ ਦੇ ਵਿੱਚ ਖਰਾਬੀ ਆ ਗਈ ਤੇ ਕਈ ਹਵਾਈ ਅੱਡਿਆਂ ਦੇ ਉੱਤੇ ਜਿਹੜਾ ਸਿਸਟਮ ਬੈਕਅਪ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਸੀ ਉਸ ਦੇ ਵਿੱਚ ਸਮੱਸਿਆ ਆ ਰਹੀ ਸੀ ਔਰ ਇਸੇ ਦੇ ਚੱਲਦਿਆਂ ਹਵਾਈ ਅੱਡਿਆਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ। ਸਿਰਫ ਨਿਊਯਾਰਕ ਤੇ ਫਿਲੇਡੇਲਫੀਆ ਹਵਾਈ ਅੱਡਿਆਂ ਤੋਂ ਹੀ 600 ਤੋਂ ਵਧੇਰੇ ਉਡਾਨਾਂ ਦੇ ਵਿੱਚ ਦੇਰੀ ਦਰਜ ਕੀਤੀ ਗਈ ਹੈ। ਉੱਥੇ ਬਰਤਾਨੀਆ ਹੁਣ ਸਾਊਦੀ ਅਰਬ ਨੂੰ ਯਮਨ ਦੇ ਹੂਤੀ ਬਾਗੀਆਂ ਦੇ ਖਿਲਾਫ ਡਿਫੈਂਸਿਵ ਏਅਰ ਟੂ ਏਅਰ ਰਿਫਿਊਲਿੰਗ ਦੇ ਵਿੱਚ ਮਦਦ ਦੇਗਾ। ਪ੍ਰਧਾਨ ਮੰਤਰੀ ਐਂਡੀ ਬਰਨਮ ਨੇ ਕਿਹਾ ਕਿ ਸਾਊਦੀ ਅਰਬ ਦੀ ਤਰਫ ਤੋਂ ਫੌਜੀ ਸਹਾਇਤਾ ਦੀ ਅਪੀਲ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਡਿਫੈਂਸਿਵ ਏਅਰ ਟੂ ਏਅਰ ਰਿਫਿਊਲਿੰਗ ਦਾ ਮਤਲਬ ਹੈ ਕਿ ਇੱਕ ਫੌਜੀ ਜਹਾਜ਼ ਹਵਾ ਦੇ ਵਿੱਚ ਹੀ ਉੱਡਦੇ ਸਮੇਂ ਦੂਸਰੇ ਫੌਜੀ ਜਹਾਜ਼ ਨੂੰ ਫਿਊਲ ਦੇ ਦਿੰਦਾ ਤਾਂ ਕਿ ਉਹ ਲੰਬੇ ਸਮੇਂ ਤੱਕ ਹਵਾ ਦੇ ਵਿੱਚ ਉੱਡਦਾ ਰਹਿ ਸਕੇ। ਇਸ ਦੇ ਚੱਲਦਿਆਂ ਇੱਕ ਫੌਜੀ ਜਹਾਜ਼ ਜਾਂ ਇੱਕ ਫਾਈਟਰ ਜੱਟ ਬਾਰ ਬਾਰ ਏਅਰਬੇਸ ਦੇ ਉੱਤੇ ਪਰਤ ਕੇ ਫਿਊਲ ਭਰਵਾਉਣ ਦੀ ਲੋੜ ਮਹਿਸੂਸ ਨਹੀਂ ਕਰਦਾ। ਮੰਨਿਆ ਜਾ ਰਿਹਾ ਹੈ ਕਿ ਮਦਦ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ। ਇਸੇ ਦੇ ਤਹਿਤ ਬ੍ਰਿਟੇਨ ਦਾ ਇੱਕ ਵਾਇਜਰ ਜਹਾਜ਼ ਵੀ ਨਿਯੁਕਤ ਕੀਤਾ ਜਾਏਗਾ ਜੋ ਕਿ ਸਾਈਪ੍ਰਸ ਦੇ ਨੇੜੇ ਆਰ ਏ ਐਫ ਆਕਰੋਟਰੀ ਤੋਂ ਆਪਰੇਟ ਕਰੇਗਾ। ਪ੍ਰਧਾਨ ਮੰਤਰੀ ਐਂਡੀ ਬਰਨਮ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਰੱਖਿਆ ਮੰਤਰੀ ਵੈਸ ਸਟ੍ਰੀਟਿੰਗ ਤੇ ਵਿਦੇਸ਼ ਮੰਤਰੀ ਐਡ ਮਿਲੀਬੈਂਡ ਦੇ ਨਾਲ ਸਲਾਹ ਕਰਨ ਤੋਂ ਬਾਅਦ ਸਾਊਦੀ ਅਰਬ ਦੀ ਅਪੀਲ ਨੂੰ ਸਵੀਕਾਰ ਕਰ ਲਿਆ। ਸਰਕਾਰ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਹ ਮਦਦ ਸੀਮਤ ਸਮੇਂ ਦੇ ਲਈ ਜਾਰੀ ਰਹੇਗੀ। ਸ਼ੁਰੂਆਤ ਦੇ ਵਿੱਚ ਕੁਝ ਹਫ਼ਤਿਆਂ ਦੇ ਲਈ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਯਮਨ ਮੁਲਕ ਦੇ ਵਿੱਚ ਜਿਹੜੇ ਹੂਤੀ ਬਾਗੀ ਬੈਠੇ ਨੇ ਉੱਥੋਂ ਦੀ ਮਾਨਤਾ ਪ੍ਰਾਪਤ ਸਰਕਾਰ ਦੇ ਖਿਲਾਫ਼ ਇਸ ਵਕਤ ਗ੍ਰਹਿ ਯੁੱਧ ਦੇ ਵਿੱਚ ਚੱਲ ਰਹੇ ਨੇ। ਪਰ ਸਿਰਫ ਯਮਨ ਦੇ ਵਿੱਚ ਹੀ ਨਹੀਂ, ਉਹਨਾਂ ਨੇ ਸਾਊਦੀ ਅਰਬ ਦੇ ਵਿੱਚ ਵੀ ਸਾਊਦੀ ਸਰਕਾਰ ਦਾ ਜੀਨਾ ਦੋਬਰ ਕਰ ਰੱਖਿਆ। ਅਲੱਗ ਅਲੱਗ ਰਿਫਾਈਨਰੀਜ਼ ਦੇ ਉੱਤੇ ਹਮਲੇ ਹੋ ਰਹੇ ਨੇ। ਸਾਊਦੀ ਅਰਬ ਦੀ ਸਰਕਾਰ ਇਸ ਹਮਲਿਆਂ ਦੇ ਵਿੱਚ ਹੂਤੀ ਬਾਗੀਆਂ ਨੂੰ ਕਰਾਰਾ ਜਵਾਬ ਦੇਣ ਦੇ ਲਈ ਹੁਣ ਦੂਸਰੇ ਮੁਲਕਾਂ ਦੀ ਮਦਦ ਲੈ ਰਹੀ ਹੈ। ਵੈਸੇ ਸਾਊਦੀ ਅਰਬ ਦਾ ਇੱਕ ਰੱਖਿਆ ਸਮਝੌਤਾ ਪਾਕਿਸਤਾਨ ਅਤੇ ਤੁਰਕੀ ਦੇ ਨਾਲ ਵੀ ਹੋ ਰੱਖਿਆ, ਪਰ ਹਾਲ ਫਿਲਹਾਲ ਇਸ ਦੀਆਂ ਕੋਈ ਵਿਸਤਾਰ ਖਬਰਾਂ ਨਹੀਂ ਨੇ ਕਿ ਤੁਰਕੀ ਜਾਂ ਪਾਕਿਸਤਾਨ ਹੂਤੀ ਬਾਗੀਆਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ। ਹਾਲੀਆ ਦਿਨਾਂ ਦੇ ਵਿੱਚ ਯਮਨ ਦੇ ਹੂਤੀਆਂ ਨੇ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਸ ਤੋਂ ਇਲਾਵਾ ਲਾਲ ਸਾਗਰ ਦੇ ਤੱਟ ਦੇ ਕੋਲ ਸਥਿਤ ਊਰਜਾ ਟਿਕਾਣਿਆਂ ਨੂੰ ਵੀ ਡਰੋਨ ਅਤੇ ਬਲੈਸਟਿੰਗ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾਉਣ ਦਾ ਦਾਵਾ ਕੀਤਾ ਗਿਆ ਸੀ। ਉੱਥੇ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੈਸਨ ਨੇ ਐਲਾਨ ਕੀਤਾ ਸੀ ਕਿ ਦੁਨੀਆ ਭਰ ਦੇ ਵਿੱਚ ਇਰਾਨੀ ਏਅਰਲਾਈਨਸ ਦੇ ਲਈ ਹਵਾਈ ਖੇਤਰ 23 ਸਪਤੰਬਰ ਤੋਂ ਯਾਨੀ ਕੱਲ੍ਹ ਤੋਂ ਬੰਦ ਕਰ ਦਿੱਤਾ ਜਾਏਗਾ। ਇਸ ਤੋਂ ਬਾਅਦ ਤੁਰਕੀ, ਇਰਾਕ, ਜਾਰਜੀਆ ਨੇ ਇਰਾਨੀ ਏਅਰਲਾਈਨਸ ਨੂੰ ਆਪਣੇ ਦੇਸ਼ ਦੇ ਵਿੱਚ ਦਾਖਲੇ ਤੋਂ ਰੋਕਣ ਦੀ ਜਿਹੜੀ ਇੱਕ ਪਾਬੰਦੀ ਹੈ ਜਾਂ ਰੋਕਣ ਦਾ ਇੱਕ ਜਿਹੜਾ ਐਲਾਨ ਹੈ ਉਹ ਕਰ ਦਿੱਤਾ। AFP ਖਬਰ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਇਰਾਕ ਦੇ ਦੋ ਅਧਿਕਾਰੀਆਂ ਨੇ ਸੋਮਵਾਰ ਦੇ ਦਿਨ ਦੱਸਿਆ ਕਿ ਅਮਰੀਕੀ ਟ੍ਰੈਜਰੀ ਵਿਭਾਗ ਦੇ ਐਲਾਨ ਤੋਂ ਬਾਅਦ ਇਰਾਨੀ ਏਅਰਲਾਈਨਸ ਦੀਆਂ ਉਡਾਨਾਂ ਨੂੰ ਜਾਂ ਤਾਂ ਰੱਦ ਕਰਨਾ ਹੋਏਗਾ ਜਾਂ ਫਿਰ ਡੀਟੂਰ ਕਰਨਾ ਹੋਏਗਾ, ਯਾਨੀ ਕਿਸੇ ਹੋਰ ਪਾਸਿਓਂ ਕੱਢਣਾ ਹੋਏਗਾ। ਇਸ ਤੋਂ ਬਾਅਦ ਜਾਰਜੀਆ ਨੇ ਵੀ ਇਰਾਨੀ ਏਅਰਲਾਈਨਸ ਨੂੰ ਲੈ ਕੇ ਆਪਣੇ ਹਵਾਈ ਖੇਤਰ ਦੇ ਵਿੱਚ ਦਾਖਲੇ ਦੇ ਉੱਤੇ ਰੋਕ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ਼ਨੀਵਾਰ ਦੇ ਦਿਨ ਇਰਾਨੀ ਏਅਰਲਾਈਨਸ ਮਹਾਨ ਏਅਰ ਨੇ ਐਲਾਨ ਕੀਤਾ ਸੀ ਕਿ ਤੁਰਕੀ ਦੀ ਸਰਕਾਰ ਦੀ ਅਪੀਲ ਦੇ ਉੱਤੇ ਉਹਨਾਂ ਨੇ ਤੁਰਕੀ ਦੇ ਵਿੱਚ ਆਪਣੀਆਂ ਉਡਾਨਾਂ ਨੂੰ ਰੱਦ ਕਰ ਦਿੱਤਾ। ਦੱਸਿਆ ਜਾ ਰਿਹਾ ਸੀ ਕਿ ਤੁਰਕੀ ਦੀ ਤਰਫ ਤੋਂ ਹੀ ਉਹਨਾਂ ਨੂੰ ਉਡਾਨਾਂ ਭਰਨ ਤੋਂ ਰੋਕਿਆ ਜਾ ਰਿਹਾ ਸੀ ਔਰ ਹਾਲ ਫਿਲਹਾਲ ਜਿਹੜਾ ਅਮਰੀਕਾ ਦਾ ਇਹ ਫੈਸਲਾ ਆਇਆ ਕਿ ਜੇਕਰ ਕੋਈ ਵੀ ਇਰਾਨ ਦੀ ਹਵਾਈ ਉਡਾਨ ਕੰਪਨੀਆਂ ਦੇ ਨਾਲ ਸੰਪਰਕ ਕਰਦਾ ਜਾਂ ਇਰਾਨ ਤੋਂ ਆ ਰਹੇ ਜਹਾਜ਼ਾਂ ਨੂੰ ਆਪਣੇ ਦੇਸ਼ ਦੇ ਵਿੱਚ ਉਤਰਨ ਦਿੰਦਾ ਤਾਂ ਉਹਨਾਂ ਦੇ ਖਿਲਾਫ਼ ਇੱਕ ਕਾਨੂੰਨੀ ਇਸ ਕਿਸਮ ਦੀ ਕਾਰਵਾਈ ਕੀਤੀ ਜਾਏਗੀ ਕਿ ਉਹਨਾਂ ਨੂੰ ਡਾਲਰ ਦੇ ਬਾਜ਼ਾਰ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਏਗਾ। ਵੈਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ CNN, MS Now ਅਤੇ ਪੋਲੀਟੀਕੋ ਨਾਮ ਦੇ ਮੀਡੀਆ ਅਦਾਰਿਆਂ ਦੇ ਉੱਤੇ ਬੈਨ ਲਗਾ ਦਿੱਤਾ ਸੀ ਔਰ ਇਸ ਤੋਂ ਬਾਅਦ ਹੁਣ ਅਮਰੀਕਾ ਦੇ ਪ੍ਰਮੁੱਖ ਮੀਡੀਆ ਆਊਟਲੈਟਸ ਨੇ ਵਾਈਟ ਹਾਊਸ ਦੀ TV ਪੂਲ ਕਵਰੇਜ ਨਾ ਕਰਨ ਦਾ ਫੈਸਲਾ ਕੀਤਾ। ਦਰਅਸਲ TV ਪੂਲ ਕਵਰੇਜ ਇੱਕ ਅਜਿਹੀ ਵਿਵਸਥਾ ਹੁੰਦੀ ਹੈ ਜਿਸ ਦੇ ਤਹਿਤ ਅਲੱਗ ਅਲੱਗ ਮੀਡੀਆ ਸੰਸਥਾਵਾਂ ਰਾਸ਼ਟਰਪਤੀ ਦੇ ਪ੍ਰੋਗਰਾਮ ਦੀ ਕਵਰੇਜ ਸਾਂਝੀਆਂ ਕਰਦੀਆਂ ਨੇ ਜਿਸ ਦੇ ਨਾਲ ਅਲੱਗ ਅਲੱਗ ਸੰਸਥਾਵਾਂ ਦੇ ਖਰਚਿਆਂ ਦੀ ਬਚਤ ਹੋ ਹੁੰਦੀ ਹੈ। ਫੌਕਸ ਨਿਊਜ਼ ਦੇ ਵਾਸ਼ਿੰਗਟਨ ਪ੍ਰਮੁੱਖ ਦੇ ਮੁਤਾਬਕ ਈਮੇਲ ਦੇ ਵਿੱਚ ਇਹ ਜਾਣਕਾਰੀ ਸਾਰਿਆਂ ਨੂੰ ਦਿੱਤੀ ਗਈ ਕਿ ਸੋਮਵਾਰ ਦੇ ਦਿਨ ਤੋਂ ਰਾਸ਼ਟਰਪਤੀ

ਮਾਫ ਕਰਨਾ, ਫੌਕਸ ਨਿਊਜ਼ ਨੇ ਇੱਕ ਈਮੇਲ ਦੇ ਵਿੱਚ ਦੱਸਿਆ ਕਿ ਸੋਮਵਾਰ ਦੇ ਦਿਨ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਹਨਾਂ ਸਾਰੇ ਪ੍ਰੋਗਰਾਮਾਂ ਦੀ ਕਵਰੇਜ ਨੂੰ ਲੈ ਕੇ ਟੀਵੀ ਪੂਲ ਡੋਨਾਲਡ ਟਰੰਪ ਦੇ ਪ੍ਰੋਗਰਾਮਾਂ ਦੇ ਵਿੱਚ ਟੀਵੀ ਪੂਲ ਕੰਮ ਨਹੀਂ ਕਰੇਗਾ, ਜਿਸ ਦੀ ਫੁੱਲ ਕਵਰੇਜ ਦੇ ਤੌਰ ਦੇ ਉੱਤੇ ਉਹਨਾਂ ਚੈਨਲਸ ਨੂੰ ਨਿਯੁਕਤ ਕੀਤਾ ਗਿਆ ਸੀ। ਈਮੇਲ 'ਚ ਇਹ ਵੀ ਕਿਹਾ ਗਿਆ ਕਿ ਵਾਈਟ ਹਾਊਸ ਨੇ ਟਰੰਪ ਦੀ ਨਿਊਯਾਰਕ ਯਾਤਰਾ ਦੇ ਦਰਮਿਆਨ CNN ਨੂੰ ਆਪਣੀ ਕਵਰੇਜ ਕਰਨ ਦੀ ਜ਼ਿੰਮੇਦਾਰੀ ਤੋਂ ਨਿਭਾਉਣ ਤੋਂ ਰੋਕ ਦਿੱਤਾ ਸੀ ਔਰ ਇਸੇ ਤੋਂ ਬਾਅਦ ਟੀਵੀ ਨੈਟਵਰਕ ਨੇ ਪੂਲ ਕਵਰੇਜ ਬੰਦ ਕਰਨ ਦਾ ਫੈਸਲਾ ਇਹ ਲਿਆ ਸੀ। ਵੈਸੇ ਇਸ ਦਰਮਿਆਨ MS Now ਅਤੇ CNN ਵਰਗੇ ਜਿਹੜੇ ਅਦਾਰੇ ਨੇ ਉਹ ਤਾਂ ਟਰੰਪ ਤੋਂ ਨਾਖੁਸ਼ ਨਜ਼ਰ ਆ ਹੀ ਰਹੇ ਨੇ। ਕਈ ਹੋਰ ਮੀਡੀਆ ਸੰਸਥਾਵਾਂ ਨੇ ਪੂਲ ਦੇ ਤਹਿਤ ਆਉਣ ਵਾਲੇ ਪ੍ਰੋਗਰਾਮਾਂ 'ਚ ਸ਼ਾਮਲ ਨਾ ਹੋਣ ਦਾ ਐਲਾਨ ਵੀ ਕੀਤਾ, ਜਿਸ 'ਚ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ ਸਣੇ ਕੁਝ ਸੰਸਥਾਵਾਂ ਨੇ ਜਿਨ੍ਹਾਂ ਨੇ ਸੋਮਵਾਰ ਦੇ ਦਿਨ ਟਰੰਪ ਦੇ ਪ੍ਰੋਗਰਾਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਨ ਤੋਂ ਇਨਕਾਰ ਕਰ ਦਿੱਤਾ। ਉੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੀ ਸੋਮਵਾਰ ਦੇ ਦਿਨ ਈਰਾਨ ਦੇ ਰਾਜਧਾਨੀ ਸ਼ਹਿਰ ਤਹਿਰਾਨ ਦੇ ਵਿੱਚ ਮੁਲਾਕਾਤ ਹੋਈ। ਖ਼ਬਰ ਦੇ ਮੁਤਾਬਕ ਦੋਹਾਂ ਨੇਤਾਵਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਉੱਤੇ ਚਰਚਾ ਕੀਤੀ ਗਈ। ਈਰਾਨ ਦੀ ਸਰਕਾਰੀ ਖ਼ਬਰ ਏਜੰਸੀ IRNA ਦੇ ਮੁਤਾਬਕ ਰਾਸ਼ਟਰਪਤੀ ਪਜ਼ਿਸ਼ਕਿਆਨ ਨੇ ਈਰਾਨ ਅਤੇ ਪਾਕਿਸਤਾਨ ਦੇ ਖੇਤਰ ਨੂੰ ਦੋ ਤਾਕਤਵਰ ਮੁਲਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਕੋਲ ਵੱਡੀ ਮਨੁੱਖੀ ਕਾਬਲੀਅਤ ਦੇ ਨਾਲ ਨਾਲ ਕਈ ਊਰਜਾ ਸੰਸਾਧਨ ਵੀ ਮੌਜੂਦ ਨੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਦੋਹਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਲਗਾਤਾਰ ਬੈਠਕਾਂ ਹੋਈਆਂ ਨੇ ਔਰ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਸ ਖੇਤਰ ਦੇ ਵਿੱਚ ਅਮਰੀਕਾ ਦੇ ਵੱਧ ਰਹੇ ਦਬਦਬੇ ਦੇ ਬਾਵਜੂਦ ਹਸਤਾਖਰ ਕਰਨ ਦੇ ਲਈ ਜਿਹੜੇ ਮੁਸਲਿਮ ਦੇਸ਼ ਨੇ ਉਹ ਆਪਸ ਦੇ ਵਿੱਚ ਤਿਆਰ ਨੇ ਔਰ ਇਸ ਕਿਸਮ ਦੇ ਸਮਝੌਤੇ ਕਰਨ ਦੇ ਲਈ ਵੀ ਤਿਆਰ ਨੇ। ਉੱਥੇ ਗੂਗਲ ਦੇ ਉੱਤੇ ਆਇਰਲੈਂਡ ਦੇ ਵਿੱਚ ਡੇਟਾ ਪ੍ਰੋਟੈਕਸ਼ਨ ਕਮਿਸ਼ਨ ਯਾਨੀ DPCA ਨੇ ਲੋਕੇਸ਼ਨ ਡੇਟਾ ਦਾ ਇਸਤੇਮਾਲ ਕਰਕੇ ਇਸਤੇਮਾਲ ਨੂੰ ਲੈ ਕੇ 40 ਕਰੋੜ ਯੂਰੋ ਦਾ ਜੁਰਮਾਨਾ ਗੂਗਲ ਦੇ ਉੱਤੇ ਲਗਾਇਆ। ਇਹ ਆਇਰਿਸ਼ ਡੇਟਾ ਜਿਹੜੀ ਇੱਕ ਸੁਰੱਖਿਆ ਨਿਗਮ ਹੈ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਸਭ ਤੋਂ ਵੱਡੇ ਜੁਰਮਾਨਿਆਂ ਦੇ ਵਿੱਚੋਂ ਇਹ ਇੱਕ ਹੈ। ਇਹ ਜੁਰਮਾਨਾ ਉਸ ਜਾਂਚ ਤੋਂ ਬਾਅਦ ਲਗਾਇਆ ਗਿਆ ਜੋ 6 ਸਾਲ ਪਹਿਲਾਂ ਟੈਕ ਕੰਪਨੀਜ਼ ਦੇ ਖਿਲਾਫ਼ ਸ਼ੁਰੂ ਕੀਤੀ ਗਈ ਸੀ। ਯੂਰਪ ਦੇ ਵਿੱਚ ਕਈ ਕੰਜ਼ਿਊਮਰ ਰਾਈਟਸ ਸੰਗਠਨਾਂ ਨੇ ਗੂਗਲ ਦੇ ਖਿਲਾਫ਼ ਸ਼ਿਕਾਇਤ ਕੀਤੀ ਸੀ। DPCA ਨੇ ਇਹ ਵੀ ਗੱਲ ਕਹੀ ਸੀ ਕਿ ਉਹਨਾਂ ਦੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਗੂਗਲ ਨੇ ਡੇਟਾ ਦਾ ਇਸਤੇਮਾਲ ਅਜਿਹੇ ਤਰੀਕੇ ਦੇ ਨਾਲ ਜੋ ਗੈਰ ਕਾਨੂੰਨੀ ਸੀ, ਨਿਰਪੱਖ ਸੀ, ਪਾਰਦਰਸ਼ੀ ਸੀ, ਨਹੀਂ ਸੀ ਕੀਤਾ। ਇਸ ਦਰਮਿਆਨ ਜਾਂਚ ਗੂਗਲ ਦੇ 3 ਫੀਚਰਸ ਦੇ ਵਿੱਚ ਲੋਕੇਸ਼ਨ ਡੇਟਾ ਦੇ ਇਸਤੇਮਾਲ ਦੇ ਨਾਲ ਜੁੜੀ ਹੋਈ ਸੀ। ਇਹਨਾਂ ਦੇ ਵਿੱਚੋਂ ਵੈਬ ਐਂਡ ਐਪ ਐਕਟੀਵਿਟੀ, ਲੋਕੇਸ਼ਨ ਹਿਸਟਰੀ ਅਤੇ ਲੋਕੇਸ਼ਨ ਐਕੂਰੇਸੀ ਸ਼ਾਮਲ ਹੈ। ਜਾਂਚ 25 ਮਈ 2018 ਤੋਂ ਲੈ ਕੇ 4 ਫਰਵਰੀ 2020 ਦੇ ਦਰਮਿਆਨ ਕੀਤੀ ਗਈ ਸੀ ਔਰ ਇਸ ਦਰਮਿਆਨ ਡੇਟਾ ਇਸਤੇਮਾਲ ਦੇ ਉੱਤੇ ਇਹ ਜਾਂਚ ਕੇਂਦਰਿਤ ਸੀ। ਲੋਕੇਸ਼ਨ ਡੇਟਾ ਦਾ ਮਤਲਬ ਕਿਸੇ ਵੀ ਅਜਿਹੇ ਡੇਟਾ ਤੋਂ ਹੈ ਜਿਸ ਨੂੰ ਕਿਸੇ ਵਿਅਕਤੀ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੇ ਲਈ ਵਰਤਿਆ ਜਾਂਦਾ। ਵੈਸੇ ਗੂਗਲ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਇਹ ਮਾਮਲਾ ਉਹਨਾਂ ਪੁਰਾਣੀਆਂ ਨੀਤੀਆਂ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਦੇ ਵਿੱਚ ਹੁਣ ਅਪਡੇਟ ਕੀਤਾ ਜਾ ਚੁੱਕਿਆ ਹੈ। 2019 ਤੋਂ ਬਾਅਦ ਅਸੀਂ ਕਿਸੇ ਵੀ ਕਿਸਮ ਦੇ ਤਰੀਕਿਆਂ ਦੇ ਵਿੱਚ ਕਾਫ਼ੀ ਬਦਲਾਅ ਕੀਤੇ ਨੇ ਔਰ ਕਈ ਇਹੋ ਜਿਹੇ ਬਿਹਤਰ ਟੂਲ ਸ਼ੁਰੂ ਕੀਤੇ ਨੇ ਜਿਨ੍ਹਾਂ ਦੇ ਨਾਲ ਲੋਕੇਸ਼ਨ ਡੇਟਾ ਦਾ ਮੈਨੇਜ ਕਰਨਾ ਆਸਾਨ ਹੋ ਗਿਆ ਹੈ। ਉੱਥੇ ਅਗਲੀ ਖਬਰ ਭਾਰਤ ਦੇ ਨਾਲ ਜੁੜੀ ਹੋਈ ਜਿੱਥੇ ਬੀਤੇ ਦਿਨੀ ਮਲੇਸ਼ੀਆ ਦੇ ਵੱਲੋਂ ਭਾਰਤੀ ਪਾਸਪੋਰਟ ਹੋਲਡਰਸ ਨੂੰ 30 ਦਿਨਾਂ ਦੀ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਭਾਰਤੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਮਲੇਸ਼ੀਆ ਦਾ ਹੁਣ ਰੁੱਖ ਕਰਨ ਲੱਗ ਪਏ ਨੇ। ਹਾਲਾਂਕਿ ਇਹ ਸਕੀਮ ਸਿਰਫ ਟੂਰਿਜ਼ਮ ਦੇ ਲਈ ਐਲਾਨੀ ਗਈ ਸੀ, ਪਰ ਕੁਝ ਲੋਕ ਇਸ ਨੂੰ ਮਲੇਸ਼ੀਆ ਦੇ ਵਿੱਚ ਰੁਜ਼ਗਾਰ ਦਾ ਰਾਹ ਮੰਨ ਰਹੇ ਨੇ, ਜਿਸ ਤੋਂ ਬਾਅਦ ਮਲੇਸ਼ੀਅਨ ਪ੍ਰਸ਼ਾਸਨ ਨੇ ਭਾਰਤੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ। ਕੁਆਲਾਲੰਪੁਰ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮਲੇਸ਼ੀਆ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਲਈ ਇਹ ਐਡਵਾਈਜ਼ਰੀ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਮਲੇਸ਼ੀਆ ਦੀ 30 ਦਿਨਾਂ ਦੀ ਵੀਜ਼ਾ ਫ੍ਰੀ ਐਂਟਰੀ ਦੀ ਵਰਤੋਂ ਨੌਕਰੀ ਜਾਂ ਰੁਜ਼ਗਾਰ ਲੱਭਣ ਦੇ ਲਈ ਤਾਂ ਬਿਲਕੁਲ ਨਾ ਕਰਨ। ਸਫਾਰਤਖਾਨੇ ਨੇ ਸੋਸ਼ਲ ਮੀਡੀਆ ਮੰਚ ਦੇ ਉੱਤੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਕਿ ਕਈ ਭਾਰਤੀ ਨਾਗਰਿਕ ਫ੍ਰੀ ਵੀਜ਼ਾ ਐਂਟਰੀ ਰਾਹੀਂ ਮਲੇਸ਼ੀਆ ਪਹੁੰਚ ਕੇ ਨੌਕਰੀਆਂ ਲੱਭ ਰਹੇ ਨੇ। ਅਜਿਹੇ ਲੋਕ ਠੱਗਾਂ ਦੇ ਝਾਂਸੇ ਦੇ ਵਿੱਚ ਆ ਜਾਂਦੇ ਨੇ, ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਸਹਿਣ
ਰਹਿਣ ਸ਼ੋਸ਼ਣ ਗ੍ਰਿਫਤਾਰੀ ਅਤੇ ਕਈ ਕਾਨੂੰਨੀ ਕਾਰਵਾਈਆਂ ਜਿਹੜੀਆਂ ਨੇ ਉਸ ਕਿਸਮ ਦੀਆਂ ਹੋ ਸਕਦੀਆਂ ਨੇ। ਗੈਰ ਕਾਨੂੰਨੀ ਢੰਗ ਦੇ ਨਾਲ ਰਹਿਣ ਅਤੇ ਸ਼ੋਸ਼ਣ ਅਤੇ ਗ੍ਰਿਫਤਾਰੀ ਤੋਂ ਇਲਾਵਾ ਕਈ ਕਾਨੂੰਨੀ ਕਾਰਵਾਈਆਂ ਉਹਨਾਂ 'ਤੇ ਹੋ ਸਕਦੀਆਂ। ਜ਼ਿਕਰਯੋਗ ਹੈ ਕਿ ਮਲੇਸ਼ੀਅਨ ਪ੍ਰਸ਼ਾਸਨ ਦੀ ਤਰਫ ਤੋਂ 30 ਦਿਨਾਂ ਦੀ ਵੀਜ਼ਾ ਫਰੀ ਐਂਟਰੀ ਸਿਰਫ ਟੂਰਿਜ਼ਮ ਦੇ ਲਈ ਹੀ ਦਿੱਤੀ ਜਾਂਦੀ ਹੈ। ਉੱਥੇ ਹੀ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈ ਹੈ ਅਤੇ ਆਸਟ੍ਰੇਲੀਆ ਦੇ ਵਿੱਚ CBA ਯਾਨੀ ਦੇਸ਼ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਕਾਮਨਵੈਲਥ ਬੈਂਕ ਨੇ ਵੀ ਹੁਣ ਵਿਆਜ ਦਰਾਂ ਦੇ ਵਿੱਚ ਇਜ਼ਾਫੇ ਦਾ ਫੈਸਲਾ ਲੈ ਲਿਆ। ਅਜਿਹੇ ਸਮੇਂ 'ਚ ਜਦੋਂ ਨਵੰਬਰ ਮਹੀਨੇ ਦੇ ਵਿੱਚ ਜਿਹੜੀਆਂ ਵਿਆਜ ਦਰਾਂ ਵਧਣ ਦੇ ਆਸਾਰ ਨਜ਼ਰ ਆ ਰਹੇ ਨੇ। ਅੱਜ ਯਾਨੀ ਮੰਗਲਵਾਰ ਦੇ ਦਿਨ ਕੌਮ ਬੈਂਕ ਦੀ ਤਰਫ ਤੋਂ ਜਿਹੜੀਆਂ ਫਿਕਸਡ ਰੇਟਸ ਨੇ ਉਹਨਾਂ ਦੇ ਵਿੱਚ ਇਜ਼ਾਫੇ ਦਾ ਐਲਾਨ ਕੀਤਾ ਗਿਆ ਔਰ ਹੁਣ ਇਹ 0.48% ਦੇ ਨਾਲ ਵਿਆਜ ਦਰਾਂ ਵਧਾਈਆਂ ਗਈਆਂ ਨੇ ਔਰ ਵਧਾਈਆਂ ਜਾਣਗੀਆਂ 0.48% ਦੇ ਦਰ ਦੇ ਨਾਲ। ਇਹ ਜਿਹੜੀ ਕਿਆਸ ਰਹੀ ਇੱਕ ਕਾਮਨਵੈਲਥ ਬੈਂਕ ਦੀ ਤਰਫ ਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੈਨਸਟਾਰ ਨਾਮ ਦੀ ਏਜੰਸੀ ਦਾ ਕਹਿਣਾ ਹੈ ਕਿ 16 ਦੇ ਕਰੀਬ ਲੈਂਡਰਸ ਇਹ ਐਲਾਨ ਪਹਿਲਾਂ ਹੀ ਕਰ ਚੁੱਕੇ ਨੇ, ਜਿਸ ਦੇ ਵਿੱਚ ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ 3 ਵੈਸਟਪੈਕ, ਨੈਬ ਅਤੇ ANZ ਇਹ ਪਹਿਲਾਂ ਹੀ ਵਿਆਜ ਦਰਾਂ ਦੇ ਵਿੱਚ ਵਾਧੇ ਦਾ ਐਲਾਨ ਕਰ ਚੁੱਕੇ ਨੇ। ਹਾਲਾਂਕਿ ਫਿਕਸਡ ਰੇਟ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਬਿਗ 4 ਦੇ ਵਿੱਚੋਂ ਯਾਨੀ 4 ਵੱਡੇ ਬੈਂਕਾਂ ਦੇ ਵਿੱਚੋਂ ANZ ਦੀ ਹੈ। 1 ਸਾਲ ਦੀ ਟਰਮ ਦੇ ਲਈ 6.49%, ਲਗਭਗ 6.5% ਜਿਹੜੀਆਂ ਵਿਆਜ ਦਰਾਂ ਉਹ ਲਈਆਂ ਜਾ ਰਹੀਆਂ ਨੇ। ਉੱਥੇ ਹੀ ਸਵੇਰ ਵੇਲੇ ਇੱਕ ਖਬਰ ਆਈ ਸੀ ਕਿ ਸਿਡਨੀ ਦੀ ਸਿਟੀ ਕੌਂਸਲ ਦੀ ਤਰਫ ਤੋਂ ਪਬਲਿਕ ਪਲੇਸਿਸ ਦੇ ਉੱਤੇ ਮੈਟਾ ਦੇ ਗਲਾਸਿਸ ਲਿਜਾਣ ਦਾ ਕਾਨੂੰਨ ਬੈਨ ਕਰਨ ਦਾ ਇੱਕ ਕਾਨੂੰਨ ਸਾਹਮਣੇ ਆ ਰਿਹਾ। ਹੁਣ ਵੈਸਟਰਨ ਆਸਟ੍ਰੇਲੀਆ ਤੋਂ ਵੀ ਖਬਰ ਸਾਹਮਣੇ ਆਈ ਹੈ ਜਿੱਥੇ ਐਜੂਕੇਸ਼ਨ ਮਿਨਿਸਟਰ ਦਾ ਇਹ ਕਹਿਣਾ ਹੈ ਕਿ ਦੇਸ਼ ਭਰ ਦਾ ਤਾਂ ਪਤਾ ਨਹੀਂ ਪਰ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਹੁਣ ਚਾਹੇ ਵਿਦਿਆਰਥੀ ਹੋਣ, ਚਾਹੇ ਸਟਾਫ, ਚਾਹੇ ਪੇਰੈਂਟਸ, ਕੇਅਰਰ, ਚਾਹੇ ਕਿਸੇ ਕਿਸਮ ਦੇ ਕੋਈ ਕੰਟਰੈਕਟਰ ਹੋਣ, ਉਹਨਾਂ ਨੂੰ ਇਸ ਕਿਸਮ ਦੀ ਜਿਹੜੀ ਇਹ ਜਿਹੜੇ ਸਮਾਰਟ ਗਲਾਸਿਸ ਨੇ ਇਹ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਔਰ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਇਹ ਨਵਾਂ ਨਿਯਮ ਜਿਹੜਾ ਇਹ 4th ਟਰਮ ਦੀ ਸ਼ੁਰੂਆਤ ਤੋਂ ਹੀ ਲਾਗੂ ਹੋ ਜਾਏਗਾ। ਉੱਥੇ ਹੀ ਅੱਜ ਦੇ ਦਿਨ ਸਾਲ 1966 ਦੇ ਵਿੱਚ ਆਸਟ੍ਰੇਲੀਆ ਦੇ ਏਵੀਏਸ਼ਨ ਹਿਸਟਰੀ ਦੇ ਵਿੱਚ ਸਭ ਤੋਂ ਭਿਆਨਕ ਹਾਦਸਾ ਵਾਪਰਿਆ ਸੀ। ਕੁਈਨਜ਼ਲੈਂਡ ਦੇ ਸ਼ਹਿਰ ਛੋਟੇ ਜਿਹੇ ਦੂਰ ਦੁਰਾਡੇ ਦੇ ਇਲਾਕੇ ਵਿੰਟਨ ਤੋਂ ਕੁਝ ਦੂਰੀ ਦੇ ਉੱਤੇ 100 ANA ਫਲਾਈਟ 149 ਦਾ ਜਿਹੜਾ ਹਾਦਸਾ ਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਸੀ ਔਰ ਇਸ ਕੇਸ ਦੇ ਵਿੱਚ ਲਗਭਗ 6 ਦਹਾਕੇ ਪਹਿਲਾਂ ਸ਼ੁਰੂ ਹੋਈ ਪੜਤਾਲ ਹਾਲੇ ਤੱਕ ਨਹੀਂ ਮੁੱਕ ਸਕੀ ਹੈ। ਦੱਸਦੀਏ ਕਿ ANA ਫਲਾਈਟ 1949 ਜਿਹੜੀ ਸੀ ਉਹ ਮਾਊਂਟ ਈਸਾ ਦੇ ਇਲਾਕੇ ਤੋਂ ਉਡਾਨ ਭਰਦੀ ਹੈ। ਹਾਲਾਂਕਿ ਉਸ ਦਿਨ ਜਦੋਂ 22 ਸਤੰਬਰ 1966 ਨੂੰ ਇਸ ਨੇ ਉਡਾਨ ਭਰੀ ਸੀ ਉਸ ਦਿਨ ਮੌਸਮ ਦੀ ਕੋਈ ਖਰਾਬੀ ਨਹੀਂ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਪੜਤਾਲ ਅੱਗੇ ਤੁਰੀ ਹੈ ਅਤੇ ਪਤਾ ਚੱਲਿਆ ਹੈ ਕਿ 24 ਲੋਕ ਜਿਨ੍ਹਾਂ ਦੀ ਔਨਬੋਰਡ ਮੌਤ ਹੋਈ ਗਈ ਸੀ ਉਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ। ਅੱਜ ਦੇ ਦਿਨ ਵਿੰਟਨ ਸਿਟੀ ਦੀ ਤਰਫ ਤੋਂ ਇੱਕ ਸ਼ਰਧਾਂਜਲੀ ਪ੍ਰੋਗਰਾਮ ਵੀ ਉਹ ਲਿਖਿਆ ਗਿਆ ਜਿੱਥੇ ਇਸ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੇ ਲੋਕਾਂ ਦੇ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ ਗਈ। ਉੱਦਾਂ ਇੱਕ ਹੋਰ ਹਾਦਸਾ ਇਤਿਹਾਸ ਦੇ ਵਿੱਚ ਸਾਂਝ ਪਾਈ ਹੈ ਜਿਹੜਾ ਤਸਮੇਨੀਆ ਦੇ ਉੱਤਰੀ ਇਲਾਕਿਆਂ ਦੇ ਵਿੱਚ ਡੈਵਨਪੋਰਟ ਦੇ ਵਿੱਚ ਵਾਪਰਿਆ ਸੀ ਜਦੋਂ 6 ਲੋਕਾਂ ਦੀ ਮੌਤ ਹੋ ਗਈ ਸੀ। ਸਾਲ 2021 ਦੇ ਵਿੱਚ ਬੱਚਿਆਂ ਦੇ ਪਸੰਦੀਦਾ ਜਿਹੜੇ ਝੂਟੇ ਨੇ ਉਹਨਾਂ ਦੇ ਵਿੱਚੋਂ ਇੱਕ ਦੇ ਅੰਦਰ ਖਰਾਬੀ ਆ ਗਈ ਸੀ ਜਿਸ ਤੋਂ ਬਾਅਦ 4 ਬੱਚਿਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੇ ਵਿੱਚ ਐਡੀਸਨ ਸਟੀਵਰਟ, ਚੇਸ ਹੈਰੀਸਨ, ਜੈ ਸ਼ਿਹਾਨ, ਜੈਲੀਲਾ, ਜੇਨ ਮਾਰੀ ਜੋਨਸ, ਇਸ ਤੋਂ ਇਲਾਵਾ ਪੀਟਰ ਡੌਟ ਅਤੇ ਜ਼ੇਨ ਮਿਲਰ ਦੇ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਸੀ। ਉੱਥੇ ਹਸਪਤਾਲ ਦੇ ਨਾਲ ਜੁੜੀ ਖਬਰ ਸਾਂਝੀ ਕਰੀਏ ਅਤੇ ਵਿਕਟੋਰੀਆ ਦੇ ਵਿੱਚ ਸਭ ਤੋਂ ਵੱਡੇ ਚਿਲਡਰਨ ਹਸਪਤਾਲ ਦੇ ਉੱਤੇ $50 ਮਿਲੀਅਨ ਖਰਚ ਹੋਣ ਦੇ ਬਾਵਜੂਦ ਡਾਕਟਰ ਜਿਹੜੇ ਨੇ ਇੱਥੇ ਨਹੀਂ ਪਹੁੰਚ ਰਹੇ।
ਦੱਸਦੀ ਹੈ ਕਿ ਡਿਪਾਰਟਮੈਂਟ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਰਾਇਲ ਚਿਲਡਰਨ ਹਸਪਤਾਲ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੰਮ ਮੁਕੰਮਲ ਹੋਣ ਦੇ ਬਾਵਜੂਦ ਇਸ ਹਸਪਤਾਲ ਦੇ ਕਿਉਂਕਿ ਸਾਲ 2018 ਦੇ ਵਿੱਚ ਇਸੇ ਹਸਪਤਾਲ ਦੇ ਵਿੱਚ ਕੁਝ ਸਮੱਸਿਆਵਾਂ ਸਾਹਮਣੇ ਆਈਆਂ ਸੀ ਪਰ ਹੁਣ ਇਸ ਹਸਪਤਾਲ ਦੇ ਵਿੱਚ $50 million ਦਾ ਨਿਵੇਸ਼ ਕਰਨ ਦੇ ਬਾਵਜੂਦ ਨਾ ਤਾਂ ਸਟਾਫ ਮੌਜੂਦਾ ਨਜ਼ਰ ਆ ਰਿਹਾ ਅਤੇ ਨਾ ਹੀ ਇਸ ਹਸਪਤਾਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਲਾਜ ਹੋ ਰਹੇ ਨੇ ਵੈਸੇ ਐਂਥਨੀ ਐਲਬਨੀ ਸਰਕਾਰ ਦੀ ਇਹ ਕੋਈ ਇੱਕ ਫੇਲੀਅਰ ਨਹੀਂ ਹੈ ਉੱਧਰ ਲਿਬਰਲ ਪਾਰਟੀ ਦੀ ਤਰਫ ਤੋਂ ਘੱਟੋ ਘੱਟ ਵਿਕਟੋਰੀਆ ਦੇ ਵਿੱਚ ਤਾਂ ਕੋਈ ਵੀ ਮੌਕਾ ਨਹੀਂ ਛੱਡਿਆ ਜਾਏਗਾ ਜਿੱਥੇ ਲਿਬਰਲ ਨੈਸ਼ਨਲ ਗੱਠਜੋੜ ਆਉਂਦੀਆਂ ਚੋਣਾਂ ਦੇ ਵਿੱਚ ਲੇਬਰ ਦੇ ਨਾਲੋਂ ਵੱਡੀ ਜਿੱਤ ਹਾਸਲ ਕਰ ਸਕੀ ਹੈ ਐਲਬਰੀ ਵਡੂੰਗਾ ਐਲਬਰੀ ਵਡੂੰਗਾ ਦੇ ਇਲਾਕੇ ਦੇ ਵਿੱਚ ਜਿਹੜੀ ਲਿਬਰਲ ਪਾਰਟੀ ਹੈ ਉਹ ਵਾਧੂ $100 million ਖਰਚ ਕੇ ਐਲਬਰੀ ਹਸਪਤਾਲ ਦਾ ਨਿਰਮਾਣ ਕਰਨਾ ਚਾਹੁੰਦੀ ਹੈ ਔਰ ਇਹ ਚੋਣਾਂ ਦੇ ਖਾਤਰ ਇੱਕ ਵਾਅਦਾ ਜਿਹੜਾ ਇੱਕ ਕੀਤਾ ਗਿਆ ਦੀ ਇਨਵੈਸਟਮੈਂਟ ਪਲੈਜ ਦੇ ਤਹਿਤ ਇਹ ਕਿਹਾ ਗਿਆ ਕਿ $558 million ਜਿਹੜੇ ਨਿਊ ਸਾਊਥ ਵੇਲਸ ਅਤੇ ਵਿਕਟੋਰੀਆ ਸਰਕਾਰ ਦੀ ਤਰਫ ਤੋਂ ਖਰਚੇ ਜਾਣਗੇ ਉਸ ਤੋਂ ਇਲਾਵਾ ਵਿਕਟੋਰੀਆ ਸਰਕਾਰ 50 ਨਵੇਂ ਬੈੱਡਾਂ ਦੀ ਉਸਾਰੀ ਇਸ ਹਸਪਤਾਲ ਦੇ ਵਿੱਚ ਕਰਵਾਉਣਾ ਚਾਹੁੰਦੀ ਹੈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਧੰਨਵਾਦ

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold ਲੈਂਡਿੰਗ।
4: ਹਾਂਜੀ ਰੇਡੀਓ,
5: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਨੌਜਵਾਨ ਨੂੰ ਆਸ਼ਰਮ ਦੇ ਵਿੱਚ ਛੱਡਿਆ ਗਿਆ। ਪਿਓ ਦਾ ਮਨ ਸੀ ਕਿ ਕੁਛ ਸਿੱਖੇ। ਗੁਰੂ ਨੇ ਪਹਿਲੇ ਦਿਨ ਬੁਲਾਇਆ ਤੇ ਪੁੱਛਿਆ ਕੀ ਕਰਨਾ ਚਾਹੁੰਦਾ ਜੀ? ਮੇਰੇ ਪਿਤਾ ਜੀ ਕਹਿੰਦੇ ਸੀ ਤੂੰ ਧਿਆਨ ਕਰਨਾ ਸਿੱਖ ਲਾ। ਮੈਨੂੰ ਨਹੀਂ ਪਤਾ ਕਿੰਨਾ ਕੁ ਸਮਾਂ ਲੱਗਣਾ, ਪਰ ਜੋ ਪਿਤਾ ਜੀ ਕਹਿੰਦੇ ਨੇ ਉਹ ਮੈਂ ਕਰਨ ਦੇ ਲਈ ਇੱਥੇ ਆ ਗਿਆ। ਗੁਰੂ ਨੇ ਜੀ ਐਂ ਆਖਿਆ ਕੁਛ ਇੱਕ ਨਿਯਮ ਦੱਸਦੇ, ਸਵੇਰੇ 9 ਵਜੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਪਾਣੀ ਭਰ ਕੇ ਲੈ ਕੇ ਆਉਣਾ, ਆ ਕੇ ਸਾਧਨਾ ਕਰਨੀ ਆ, ਧਿਆਨ ਕਰਨਾ, ਬਾਕੀਆਂ ਨੂੰ ਵੇਖਣਾ ਜੋ ਉਹ ਕਰਦੇ ਨੇ ਉਹ ਕਰਨਾ, ਉਹਨਾਂ ਦਾ ਹੱਥ ਵਡਾਉਣਾ, ਕੋ ਸਾਫ ਸਫਾਈ ਦੇ ਕਾਰਜ, ਇਸ ਸਾਰੇ ਕੁਛ ਦੇ ਵਿੱਚ ਹੌਲੀ ਹੌਲੀ ਨਾਲ ਦੀ ਨਾਲ ਤੇਰੀ ਸਿੱਖਿਆ ਚੱਲਦੀ ਰਹੂਗੀ। ਇੱਕ ਦੋ ਦਿਨ ਉੱਠਿਆ ਸਵੇਰੇ, ਪਰ ਬਾਅਦ ਵਿੱਚ ਔਖਾ ਲੱਗਣ ਲੱਗ ਪਿਆ। ਕਿਹੜਾ ਐਡੀ ਸਵੇਰੇ ਸਵੇਰੇ ਉੱਠੇ? ਆ ਕੇ ਗੁਰੂ ਨੂੰ ਪੁੱਛਿਆ ਤੀਸਰੇ ਇੱਕ ਦਿਨ ਧਿਆਨ ਕਦੋਂ ਕੁ ਸਿਖਾਉਣਾ ਤੁਸੀਂ? ਮੈਂ ਤਾਂ ਸਿਰਫ ਧਿਆਨ ਹੀ ਸਿੱਖਣਾ ਚਾਹੁੰਦਾ। ਗੁਰੂ ਨੇ ਹੱਸ ਕੇ ਕਿਹਾ ਜਦੋਂ ਸਵੇਰੇ ਸਵੇਰੇ ਤੂੰ ਉੱਠਦਾ ਅਤੇ ਬਾਕੀ ਜਿਹੜੇ ਸਮਾਧੀ ਦੇ ਵਿੱਚ ਬੈਠੇ ਹੁੰਦੇ ਨੇ ਰੱਬ ਦੇ ਨਾਂ 'ਚ ਲੀਨ ਹੁੰਦੇ ਨੇ, ਕੁਦਰਤ ਦੇ ਨਾਲ ਇੱਕਮੇਕ ਹੋਣ ਦੀ ਕੋਸ਼ਿਸ਼ ਕਰਦੇ ਨੇ, ਉਹੀ ਤੇ ਧਿਆਨ ਹੈ। ਜਾ ਕੇ ਮਨ ਦੇ ਵਿੱਚ ਸੋਚਦਾ ਕਿ ਜੇ ਸਵੇਰੇ ਸਵੇਰੇ ਇਸ ਵਕਤੇ ਉੱਠਣਾ, ਇਹ ਕੰਮ ਕਰਨਾ, ਇੰਨਾ ਬੋਰਿੰਗ ਕੰਮ, ਫਿਰ ਮੈਂ ਧਿਆਨ ਸਿੱਖ ਕੇ ਕੀ ਕਰਨਾ? ਥੋੜ੍ਹੇ ਦਿਨ ਬਦੋ ਰੁਦੀ ਕੱਢੇ ਅਤੇ ਇੱਕ ਦਿਨ ਗੁਰੂ ਨੂੰ ਆ ਕੇ ਕਹਿਣ ਲੱਗਾ ਜੀ ਮੈਨੂੰ ਲੱਗਦਾ ਮੇਰੇ ਮਤਲਬ ਦਾ ਇਹ ਕੰਮ ਨਹੀਂ, ਮੈਂ ਤਾਂ ਵਾਪਸ ਦੁਨੀਆਦਾਰੀ ਦੇ ਵਿੱਚ ਹੀ ਚੰਗਾ, ਕੋਸ਼ਿਸ਼ ਕਰੂੰਗਾ ਮੈਂ ਘਰ ਵੀ ਨਾ ਜਾਵਾਂ, ਇਹ ਮੇਰੇ ਕੋਲ ਨਹੀਂ ਜੀ ਹੋਣਾ। ਗੁਰੂ ਨੇ ਕਿਹਾ ਠੀਕ ਹੈ ਭਾਈ ਜਿੱਦਾਂ ਤੇਰੀ ਇੱਛਾ। ਜਾਂਦੇ ਜਾਂਦੇ ਨੂੰ ਪਿੱਛੋਂ ਆਵਾਜ਼ ਮਾਰ ਕੇ ਕਿਹਾ ਵੇਖ ਭਾਈ ਤੂੰ ਕਹਿੰਦਾ ਹੈ ਕਿ ਮੇਰੇ ਕੋਲ ਧਿਆਨ ਨਹੀਂ ਸਿੱਖਿਆ ਜਾਣਾ, ਪਰ ਇੱਕ ਗੱਲ ਯਾਦ ਰੱਖੀ, ਧਿਆਨ ਤੋਂ ਬਿਨਾਂ ਇਹ ਦੁਨੀਆਦਾਰੀ ਚੱਲਦੀ ਨਹੀਂ। ਧਿਆਨ ਦਾ ਮਤਲਬ ਇਹ ਨਹੀਂ ਕਿ ਇਸ ਆਸ਼ਰਮ ਤੱਕ ਹੀ ਤੂੰ ਸੀਮਤ ਰਹਿ ਜਾਏ, ਜਾਂ ਅਧਿਆਤਮਕ ਲੈਵਲ ਦੇ ਉੱਤੇ ਤੂੰ ਧਿਆਨ ਨੂੰ ਰਿਲੇਟ ਕਰਕੇ ਜਾਂਚ ਪਰਖ ਕੇ ਵੇਖਦਾ ਹੋਵੇਂ। ਧਿਆਨ ਤੇ ਤੈਨੂੰ ਆਮ ਜ਼ਿੰਦਗੀ ਦੇ ਵਿੱਚ ਵੀ ਲੋੜ ਪੈਣੀ ਹੈ, ਧਿਆਨ ਤੈਨੂੰ ਕਾਰੋਬਾਰ ਦੇ ਵਿੱਚ ਵੀ ਲੋੜ ਪੈਣੀ, ਤੈਨੂੰ ਪਰਿਵਾਰ ਦੇ ਵਿੱਚ ਵੀ ਲੋੜ ਪੈਣੀ ਹੈ। ਤੇ ਨੌਜਵਾਨ ਜਾਂਦਾ ਜਾਂਦਾ ਸੋਚਦਾ ਇਹ ਗੁਰੂ ਲੱਗਦਾ ਵਾਵਾ ਚਿਰ ਦਾ ਆਸ਼ਰਮ ਦੇ ਵਿੱਚ ਰਹਿੰਦਾ, ਮੈਂ ਭਲਾ ਘਰੋਂ ਨਹੀਂ ਆਇਆ, ਘਰ ਦੇ ਵਿੱਚ ਕਿਹੜੀ ਇਹੋ ਜਿਹੇ ਧਿਆਨ ਦੀ ਲੋੜ ਪੈਂਦੀ ਹੈ, ਸਵੇਰੇ ਸਵੇਰੇ ਉੱਠੋ, ਚੁੱਪ ਚਾਪ ਕਿਤੇ ਬੈਠੇ ਰਹੋ ਨੁੱਕਰ 'ਚ ਲੱਗ ਕੇ, ਇਹ ਕੰਮ ਨਹੀਂ ਆਪਣੇ ਕੋਲ ਹੁੰਦਾ। ਉਹ ਸਮਾਂ ਬੰਦਾ ਆਰਾਮ ਦੇ ਨਾਲ ਸੌਂ ਲੇ। ਆਸ਼ਰਮ ਦੇ ਵਿੱਚੋਂ ਚਲਾ ਗਿਆ। ਕੁਛ ਚਿਰ ਬਾਅਦ ਸਮਾਂ ਬੀਤਣ ਦੇ ਉੱਤੇ ਗੁਰੂ ਇੱਕ ਦਿਨ ਆਪਣੇ ਚੇਲਿਆਂ ਦੇ ਨਾਲ ਜਾ ਰਿਹਾ ਸੀ। ਅਚਾਨਕ ਕੀ ਵੇਖਦਾ ਕਿ ਸਿਪਾਹੀ ਫੜ ਕੇ ਇਹਨੂੰ ਲੈ ਕੇ ਜਾ ਰਹੇ ਨੇ। ਗੋਦੇ ਨਾਲ ਵੇਖਿਆ ਤੇ ਹਾਂ ਉਹੀ ਨੌਜਵਾਨ ਹੈ। ਜਾ ਕੇ ਸਿਪਾਹੀਆਂ ਨੂੰ ਪੁੱਛਿਆ ਕੀ ਜ਼ੁਲਮ ਕੀਤਾ ਇਹਨੇ। ਜੀ ਇਹਨੇ ਚੋਰੀ ਕੀਤੀ ਹੈ, ਰਾਜੇ ਨੇ ਹੁਕਮ ਦਿੱਤੇ ਨੇ ਕਿ ਇਹਦੇ ਹੱਥ ਵੱਢ ਦਿੱਤੇ ਜਾਣ। ਨੌਜਵਾਨ ਨੇ ਗੁਰੂ ਨੂੰ ਪਛਾਣ ਕੇ ਪੈਰਾਂ ਦੇ ਉੱਤੇ ਬਹਿ ਕੇ ਗਿੜਗਿੜਾਇਆ, ਗੁਰੂ ਜੀ ਜੇ ਹੋ ਸਕਦਾ ਤਾਂ ਮੈਨੂੰ ਬਚਾ ਲਓ, ਰਾਜਾ ਤੁਹਾਡੀ ਗੱਲ ਤਾਂ ਜ਼ਰੂਰ ਮੰਨੂਗਾ, ਮੇਰੇ ਕੋਲੋਂ ਗਲਤੀ ਹੋ ਗਈ ਹੈ। ਗੁਰੂ ਨੇ ਪੁੱਛਿਆ ਹੋਇਆ ਕੀ। ਜਦੋਂ ਮੈਂ ਆਸ਼ਰਮ ਦੇ ਵਿੱਚੋਂ ਚਲਾ ਗਿਆ ਸੀ ਨਾ ਤੇ ਜਾ ਕੇ ਮੈਂ ਵਿਆਹ ਕਰਾ ਲਿਆ। ਕੁਛ ਚਿਰ ਤੇ ਸੁਖੀ ਸੁਖੀ ਲੰਘੇ, ਉਸ ਤੋਂ ਬਾਅਦ ਫਿਰ ਵੋਟੀ ਦੀ ਡਿਮਾਂਡਾਂ ਵਧਣ ਲੱਗੀਆਂ। ਮੈਂ ਕਈ ਨੌਕਰੀਆਂ ਵੀ ਕੀਤੀਆਂ, ਉੱਥੇ ਵੀ ਥੋੜ੍ਹੇ ਚਿਰ ਬਾਅਦ ਮੈਨੂੰ ਪਸੰਦ ਨਹੀਂ ਆਇਆ ਜਾਂ ਕਿਸੇ ਨੇ ਕੱਢਤਾ। ਆਪਣਾ ਕਾਰੋਬਾਰ ਖੋਲ੍ਹਿਆ ਉਹ ਵੀ ਨਹੀਂ ਚੱਲਿਆ। ਵੋਟੀ ਦੀ ਲਗਾਤਾਰ ਡਿਮਾਂਡ ਚੱਲ ਰਹੀ ਸੀ ਕਿ ਮੈਂ ਇੱਕ ਮਹਿੰਗਾ ਜਿਹਾ ਹਾਰ ਲੈਣਾ। ਵੈਸੇ ਤਾਂ ਮੇਰੀ ਔਕਾਤ ਨਹੀਂ ਸੀ, ਮੈਂ ਸੋਚਿਆ ਚੋਰੀ ਕਰਕੇ ਦੇ ਦਿੰਦਾ। ਉਸੇ ਚੋਰੀ ਕਰਨ ਦੇ ਸਮੇਂ ਮੈਂ ਫੜਿਆ ਗਿਆ ਅਤੇ ਹੁਣੇ ਮੇਰੇ ਹੱਥ ਵੱਢਣ ਲੱਗੇ ਨੇ। ਮੇਰੀ ਤੋਬਾ, ਮੈਂ ਅੱਗੇ ਤੋਂ ਕਦੀ ਕੁਛ ਇਹੋ ਜਿਹਾ ਨਹੀਂ ਕਰੂੰਗਾ। ਮੈਂ ਸਾਰਾ ਕੁਛ ਛੱਡ ਕੇ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਆਣ ਕੇ ਰਹਿਣ ਲੱਗ ਪਊਂਗਾ। ਮੈਨੂੰ ਬਚਾਓ, ਜਿੱਦਾਂ ਵੀ ਹੋ ਸਕਦਾ ਮੈਨੂੰ ਬਚਾਓ। ਗੁਰੂ ਨੇ ਰਾਜੇ ਦੇ ਨਾਲ ਗੱਲ ਕੀਤੀ, ਰਾਜੇ ਦੇ ਮਨ ਦੇ ਵਿੱਚ ਦਇਆ ਆ ਗਈ। ਰਾਜੇ ਨੇ ਛੱਡ ਦਿੱਤਾ ਅਤੇ ਹੁਣ ਜਿੱਦ ਕਰ ਰਿਹਾ, ਗੁਰੂ ਜੀ ਮੈਂ ਤੁਹਾਡੇ ਨਾਲ ਆਸ਼ਰਮ ਦੇ ਵਿੱਚ ਹੀ ਜਾਣਾ, ਜੋ ਤੁਸੀਂ ਕਹੋਗੇ ਮੈਂ ਉਹੀ ਕਰਨਾ, ਜਿਹੜਾ ਵੀ ਕੰਮ ਕਹੋਗੇ ਮੈਂ ਕਰਨ ਦੇ ਲਈ ਤਿਆਰ ਹਾਂ, ਮੈਂ ਹੁਣ ਇਸ ਦੁਨੀਆਦਾਰੀ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਗੁਰੂ ਨੇ ਕਿਹਾ ਤੂੰ ਮੇਰੇ ਨਾਲ ਆ ਸਕਦਾ ਪਰ ਹੁਣ ਸ਼ਰਤਾਂ ਮੇਰੀਆਂ ਹੋਣਗੀਆਂ। ਰਸਤੇ ਦੇ ਵਿੱਚ ਤੁਰੇ ਜਾ ਰਹੇ ਨੇ, ਇੱਕ ਜਗ੍ਹਾ ਦੇ ਉੱਤੇ ਇੱਕ ਤਲਾਬ ਦੇ ਉੱਤੇ ਖੜ੍ਹੇ ਨੇ। ਗੁਰੂ ਨੇ ਕਿਹਾ ਉਹ ਸਾਹਮਣੇ ਬੰਗਲਾ ਵੇਖਦਾ। ਹਾਂਜੀ ਗੁਰੂ ਜੀ, ਉਹਦੇ ਵਿੱਚ ਕੀ ਖਾਸ ਹੈ? ਤੈਨੂੰ ਪਤਾ ਉਹ ਵੀ ਧਿਆਨ ਦੇ ਵਿੱਚ ਬੈਠਾ। ਤੇ ਮਨ ਹੀ ਮਨ ਫੇਰ ਹੱਸਦਾ। ਗੁਰੂ ਨੇ ਫੇਰ ਉਹੀ ਗੱਲਾਂ ਸ਼ੁਰੂ ਕਰਤੀਆਂ। ਹਲੇ ਗੱਲਾਂ ਕਰ ਹੀ ਰਹੇ ਸੀ ਕਿ ਬੰਗਲੇ ਨੇ ਆਪਣੀ ਚੁੰਝ ਪਾਣੀ ਦੇ ਵਿੱਚ ਉਤਾਰੀ ਤੇ ਆਪਣਾ ਰਾਸ਼ਨ ਕੱਢ ਕੇ ਖਾਣ ਲੱਗ ਪਿਆ। ਗੁਰੂ ਨੇ ਕਿਹਾ ਵੇਖਿਆ ਇਹ ਆਪਣੇ ਧਿਆਨ ਦੇ ਵਿੱਚ ਬੈਠਾ ਸੀ, ਇਹਨੇ ਧਿਆਨ ਕੇਂਦਰਿਤ ਕੀਤਾ ਸੀ ਕਿ ਕਦੋਂ ਇਹਦਾ ਸ਼ਿਕਾਰੇ ਦੀ ਰੇਂਜ ਦੇ ਵਿੱਚ ਆਵੇ, ਮੈਂ ਚੁੰਝ 'ਚ ਫੜਾਂ ਅਤੇ ਖਾਵਾਂ ਆਪਣੀ ਭੁੱਖ ਮਿਟਾਵਾਂ। ਤੈਨੂੰ ਪਤਾ ਤੇਰੀ ਸਮੱਸਿਆ ਕੀ ਸੀ? ਤੂੰ ਧਿਆਨ ਨੂੰ ਸਮਝ ਹੀ ਨਹੀਂ ਪਾਇਆ ਜਦੋਂ ਤੂੰ ਆਸ਼ਰਮ 'ਚੋਂ ਗਿਆ ਸੀ। ਤੈਨੂੰ ਮੈਂ ਇੱਕ ਗੱਲ ਕਹੀ ਸੀ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਤੇਰੇ ਧਿਆਨ ਕੰਮ ਆਉਣਾ, ਜ਼ਰੂਰੀ ਨਹੀਂ ਕਿ ਤੂੰ ਸਾਧੂ ਬਣੇਗਾ, ਰੱਬ ਦੇ ਰਾਹ 'ਤੇ ਚੱਲੇਗਾ ਅਤੇ ਫਿਰ ਹੀ ਜਾ ਕੇ ਤੇਰੇ ਧਿਆਨ ਕੰਮ ਆਉਣਾ। ਧਿਆਨ ਤਾਂ ਪਲ ਪਲ ਤੁਹਾਨੂੰ ਚਾਹੀਦਾ। ਜੇ ਤੈਨੂੰ ਅਹਿਸਾਸ ਹੋਵੇ ਤਾਂ ਇਸੇ ਵਜ੍ਹਾ ਕਰਕੇ ਤੂੰ ਕਿਤੇ ਕਾਮਯਾਬ ਨਹੀਂ ਹੋਇਆ। ਤੂੰ ਕਹਿੰਦਾ ਮੈਂ ਜਾ ਕੇ ਨੌਕਰੀ ਕੀਤੀ, ਨੌਕਰੀ ਦੇ ਵਿੱਚ ਤੈਨੂੰ ਕੱਢ ਦਿੱਤਾ ਜਾਂਦਾ ਸੀ ਜਾਂ ਤੂੰ ਛੱਡ ਕੇ ਆ ਜਾਂਦਾ ਹੈ, ਪਤਾ ਕਿਉਂ? ਕੋਈ ਤੂੰ ਉੱਥੇ ਧਿਆਨ ਨਹੀਂ ਲਾ ਪਾਇਆ, ਤੂੰ ਆਪਣੇ ਕਾਰੋਬਾਰ ਦੇ ਵਿੱਚ ਘਾਟਾ ਖਾਧਾ। ਮੈਨੂੰ ਯਕੀਨ ਹੈ ਕਿ ਉੱਥੇ ਵੀ ਤੂੰ ਆਪਣਾ ਧਿਆਨ ਨਹੀਂ ਲਾ ਪਾਇਆ। ਆਪਣੇ ਘਰ ਦੇ ਵਿੱਚ ਵੋਟੀ ਤੇਰੇ ਤੋਂ ਖੁਸ਼ ਨਹੀਂ, ਆਏ ਦਿਨ ਵੱਧ ਰਹੀਆਂ ਡਿਮਾਂਡਾਂ, ਇਹਦਾ ਮਤਲਬ ਕਿ ਤੂੰ ਪਰਿਵਾਰ ਦੇ ਵਿੱਚ ਵੀ ਧਿਆਨ ਨਹੀਂ ਲਾ ਪਾਇਆ, ਨਾ ਤੂੰ ਆਪਣੇ ਆਪ ਨੂੰ ਸਮਝਾ ਪਾਇਆ ਅਤੇ ਨਾ ਆਪਣੀ ਵੋਟੀ ਨੂੰ ਸਮਝ ਪਾਇਆ। ਦੁਨੀਆਦਾਰੀ ਦੇ ਵਿੱਚ ਵੀ ਤੇਰਾ ਧਿਆਨ ਨਹੀਂ ਲੱਗਾ, ਹੋਰ ਤੇ ਹੋਰ ਤੇਰਾ ਤੇ ਚੋਰੀ 'ਚ ਵੀ ਧਿਆਨ ਨਹੀਂ ਲੱਗਾ। चोरी भी ध्यान नाल कीती हुंदी ते फड़िया ना जांदा। ओह भी किते बेध्यानी करन चल गया। मैं तैनूं बंगला इस करके विखाया कि सिर्फ इंसान ही नहीं, ये पंछी है, जीव जंतु है, जानवर, जिन्ना कुछ भी तू वेखदा है, ये रुख, जो भी तेरी नजरी पैंदा, ये सारे ध्यान करते ने। जिन्ना चिर तक ये ध्यान नहीं करनगे, उन्ना चिर तक ये अपनी मंजिल ते नहीं पहुँच पाउणगे, उन्ना चिर तक इन्हां दा ढिड नहीं भर पाऊगा, उन्ना चिर तक ये इस खूबसूरत धरती ते विचर नहीं पाउणगे। हर एक चीज ध्यान मंगती है, जिनी छेती ध्यान नूं समझ लेंगा उन्नी छेती तू जिंदगी दे विच सफल हो जाएगा। ते जिथे जिहड़े भी पासे जाना चाहुंदा है, जा चलिया जा, अपने घर जाना चाहुंदा जा चलिया जा, कारोबार करना है, नौकरी करनी है, जा चलिया जा, मेरे नाल आउणा है, तू रब दे राह चलना, दुनियादारी छड्डनी है, जी सदके आ। पर जिथे भी किते जाएगा ध्यान तेनू जरूर लाना पैना। बेध्याने जिंदगी दे विच सिर्फ धक्के ही खाएगा। जे तू एडा ही ध्यान लाने वाला हुंदा ते तेरा प्यो तेनू आश्रम च ना छड्ड के जांदा। जे तू एडा ही ध्यान लाने वाला हुंदा ते तेरा प्यो पुछगिछ करन जरूर आउंदा कि मेरा पुत गया किथे। मैं समझ सकदा कि तू अपने परिवार दे विच अपने मां प्यो दे नाल रहिंदिआं भी किसे पासे ध्यान नहीं लाया। ये तो एक इहोजी चीज़ है, जिहड़े पासे नूं ला लेंगा उधरले पासे तरक्कियां ही तरक्कियां, उधरले पासे ही तेरे राह पद्धरे हुंदे जाणगे। ते आपां भी अपने अंदर एक झाती मार लईए एक वारी कि आपां ध्यान दे नाल कोई कम कर रहे हां, कि आपां किसे कामकार दे उत्ते जां नौकरी दे विच महसूस तो नहीं करते कि अहीं कामयाब नहीं होए, तो फिर उत्थे हो सकता तुहाडी एकाग्रता की कमी होवे, कमी होवे तुहाडे ध्यान लाउण दे विच। बहुती वारी आपां भी शायद ध्यान नूं अध्यात्म नाल जोड़ के वेख लैने। हर एक चीज़ जिहड़ी तुसीं पाउणी चाहुंदे हो, जिहड़ी तुहानूं चंगी लगदी है, उत्थे तुहानूं ध्यान केंद्रित करना ही पवेगा। आस करदे हां अज दी कहानी तुसीं पसंद कीती होएगी।
5: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
10: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
9: ਫਿਰ ਲਵਾਈਏ ਕਿੱਥੋਂ?
10: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
12: Attention ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ$30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस ते भरोसेमंद टैक्स एडवाइजर्स। सोना चाहिदा,
3: भरोसा चाहिदा है,
1: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042। की चाहिदा, ऑस्ट्रेलिया दा वीजा लोना जा वीजे ले मशवरा चाहिदा, मिल जुगा। सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नू 0490-054-596। गरेवाल वीजा solutions.com.au ते जाओ। आओ थोड़ा कोई हल करिए।
4: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड, त्रुगनेना, अते 347 लॉन्सडेल स्ट्रीट, डैंडीनॉक। ਤੁਨਾ ਜਵੈਲਰਸ, ਭਰੋਸੇ ਦੀ ਨਿਸ਼ਾਨੀ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

ਮੇਰੇ ਹਾਣੀਆਂ ਮੇਰੇ ਦੋਸਤਾਂ ਮੈਨੂੰ ਜਾਂਦੇ ਵੇਖ ਲਈ ਸਾਰੀ ਉਮਰ ਨਾ ਖੜਿਆ ਨਾਲ ਮੇਰੇ ਮੇਰਾ ਸੇਵਾ ਤਾਂ ਸੇਖ ਲਈ।

ਰੇਡੀਓ ਹਾਂਜੀ 1674 ਐਮ ਅੱਜ ਗਾਣੇ ਤੁਸੀਂ ਸੁਣ ਰਹੇ ਹੋ ਪੁਰਾਣੇ ਪੁਰਾਣੇ ਅਤੇ ਆਸ ਕਰਦਾ ਕਿ ਤੁਸੀਂ ਇੰਜੋਏ ਕਰ ਰਹੇ ਹੋਗੇ ਅੱਜ ਦਾ ਦਿਨ ਅਤੇ ਅੱਜ ਪੁਰਾਣੇ ਗਾਣੇ ਤੁਹਾਡੇ ਨਾਲ ਸਾਂਝੇ ਕਰਾਂਗੇ ਅਤੇ ਜੇ ਤੁਹਾਨੂੰ ਲੱਗਦਾ ਹੋਵੇ ਕਿ ਇਸ ਜੋਨਰ ਦਾ ਕੋਈ ਤੁਹਾਡਾ ਫੇਵਰੇਟ ਗਾਣਾ ਅਤੇ ਉਹ ਤੁਸੀਂ ਸਾਨੂੰ ਭੇਜ ਸਕਦੇ ਹੋ ਪੁਰਾਣੇ ਗਾਣਿਆਂ ਦੀ ਗੱਲ ਇਸ ਕਰਕੇ ਕਿਉਂਕਿ ਅੱਜ ਗੱਲਬਾਤ ਜਿਹੜੀ ਆਪਾਂ ਆਪਣੇ ਬਜ਼ੁਰਗਾਂ ਦੇ ਬਾਰੇ ਕਰਨੀ ਆ ਗੱਲਬਾਤ ਜਿਹੜੀ ਆ ਉਹ ਆਪਾਂ ਆਪਣੇ ਪੁਰਖਿਆਂ ਦੇ ਬਾਰੇ ਕਰਨੀ ਆ ਅਤੇ ਇਸ ਸੰਬੰਧ ਦੇ ਵਿੱਚ ਤੁਸੀਂ ਥੋੜ੍ਹੀਆਂ ਜਿਹੀਆਂ ਜਾਣਕਾਰੀਆਂ ਆਪਣੀਆਂ ਤਾਜ਼ੀਆਂ ਕਰਕੇ ਰੱਖੋ ਆਪਣੇ ਸੋਚ ਵਿਚਾਰ ਥੋੜ੍ਹੇ ਜਿਹੇ ਕਰਕੇ ਰੱਖੋ ਕਿਉਂਕਿ ਵਜ੍ਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਟਿਕਟੋਕ ਟ੍ਰੈਂਡ ਵੀ ਇੱਕ ਖਿੱਤੇ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਪੁਰਖਿਆਂ ਦਾ ਆਪਣੇ ਮਾਂ ਪਿਓ ਨੂੰ ਭੁਲੇਖਾ ਪਾਇਆ ਜਾ ਰਿਹਾ ਵਾ ਪੁਰਾਣੀਆਂ ਪੁਰਾਣੀਆਂ ਫੋਟੋਆਂ ਦੀ ਆਪਾਂ ਗੱਲ ਕੀਤੀ ਸੀ ਸੋ ਉਹ 80s ਵਾਲਾ ਜਿਹੜਾ ਸਾਡੇ ਤੱਕ ਪਹੁੰਚਿਆ ਉਹਦੀ ਗੱਲ ਨਹੀਂ ਆ ਗੱਲ ਉਸ ਤੋਂ ਵੀ ਪਿੱਛੇ ਦੀ ਆ ਪਿੱਛੇ ਦੀ ਗੱਲ ਇਹ ਆ ਕਿ ਆਪਣੇ ਉਸ ਤੋਂ ਵੀ ਮਗਰ ਜਿਹੜੀਆਂ ਹੋਰ ਅਤੇ ਹੋਰ ਪਿੱਛੇ ਪੀੜ੍ਹੀਆਂ ਨੇ ਉਹਨਾਂ ਦੇ ਭੁਲੇਖੇ ਪਾ ਪਾ ਕੇ ਅਤੇ ਭੋਲੇ ਭਾਲੇ ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਰਝਾਇਆ ਜਾਂਦਾ ਵਾ ਇਸ ਚੀਜ਼ ਦੇ ਵਿੱਚ ਉਲਝਾਇਆ ਜਾਂਦਾ ਵਾ ਵੀ ਆਹ ਤੁਹਾਨੂੰ ਪਤਾ ਇਹ ਇੱਦਾਂ ਦਾ ਦਿਖਦਾ ਸੀ ਸਾਡਾ ਦਾਦਾ ਪੜਦਾਦਾ ਨਕੜ ਦਾਦਾ ਜਿੱਥੋਂ ਤੱਕ ਕਿ ਪਤਾ ਹੋਵੇ ਉਸ ਤੋਂ ਵੀ ਥੋੜ੍ਹਾ ਜਿਹਾ ਹੋਰ ਪਿੱਛੇ ਲੈ ਕੇ ਜਾਣਾ ਅਸਲ ਵਿੱਚ ਹੁਣ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦਾ ਯੁੱਗ ਹੈ ਇਸ ਟਾਈਮ ਦੇ ਉੱਤੇ ਟੈਕਨੋਲੋਜੀ ਦਾ ਯੁੱਗ ਹੈ ਸਰਚਾਂ ਵੱਜਦੀਆਂ ਨੇ ਬਹੁਤ ਸਾਰਾ ਕੁਛ ਜਿਹੜਾ ਪਹਿਲਾਂ ਦੇ ਨਾਲੋਂ ਆਸਾਨੀ ਦੇ ਨਾਲ ਲੱਭ ਜਾਂਦਾ ਅਤੇ ਸ਼ਾਇਦ ਸਾਡੇ ਸਰੋਤਿਆਂ ਨੂੰ ਵੀ ਪਤਾ ਹੋਊਗਾ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਆਪਾਂ ancestry.com ਦੇ ਉੱਤੇ ਜਾ ਕੇ ਵੀ ਵੇਖ ਸਕਦੇ ਹਾਂ ਕਿ ਸਾਡੀ ਪਿੱਛੇ ਕਿਹੜੀ ਅੰਸਾ ਹੈ ਪਿੱਛੇ ਕਿਹੜੀ ਕਿਹੜੀ ਸਾਡੀ ਪੀੜ੍ਹੀ ਅਤੇ ਕੌਣ ਪਿਓ ਦਾਦੇ ਅਤੇ ਕੀ ਉਹਨਾਂ ਦਾ ਇਤਿਹਾਸ ਸੀ ਕਿੱਥੋਂ ਆਏ ਸੋ ਇਹ ਸਾਰਾ ਕੁਛ ਆਪਾਂ ਵੇਖ ਸਕਦੇ ਹਾਂ ਅਤੇ ਇਸ ਚੀਜ਼ ਦੀਆਂ ਥੋੜ੍ਹੀ ਜਿਹੀ ਗਰਾਊਂਡ ਬਣਾ ਕੇ ਅਤੇ ਫਿਰ ਆਪਣੇ ਬਜ਼ੁਰਗਾਂ ਨੂੰ ਥੋੜ੍ਹਾ ਜਿਹਾ ਜਜ਼ਬਾਤੀ ਕੀਤਾ ਜਾਂਦਾ ਹੈਰਾਨੀ ਦੀ ਗੱਲ ਇਹ ਆ ਕਿ ਉਹ ਜ਼ਿਆਦਾਤਰ ਕਹਿੰਦੇ ਨੇ ਕਿ ਮੰਨ ਵੀ ਲੈਂਦੇ ਆ ਸੋ ਆਪਾਂ ਮੰਗਲਵਾਰ ਦੇ ਦਿਨ ਇੱਕ ਸਿਲਸਿਲਾ ਆਪਾਂ ਰੱਖਦੇ ਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਸੋ ਬਹੁਤ ਸਾਰੇ ਕੁਛ ਦੇ ਵਿੱਚੋਂ ਇਹ ਵੀ ਇੱਕ ਚੱਲ ਰਿਹਾ ਵਾ ਅਤੇ ਇਸ ਕਰਕੇ ਆਪਾਂ ਸੋਚਿਆ ਕਿ ਕਿਉਂ ਨਾ ਫਿਰ ਅੱਜ ਇਹਦੇ ਉੱਤੇ ਗੱਲ ਕੀਤੀ ਜਾਵੇ ਸੋ ਆਪਾਂ ਕੀ ਕਰਨਾ ਕਿ ਜਿੰਨਾ ਕੁ ਆਪਾਂ ਜਾਣਦੇ ਹਾਂ ਜੇ ਤੁਸੀਂ ਠੀਕ ਸਮਝੋ ਤਾਂ ਆਪਣੇ ਪਰਿਵਾਰ ਦੇ ਵਿੱਚ ਆਪਣੀ ਬੈਕਗਰਾਊਂਡ ਦੇ ਵਿੱਚ ਝਾਤੀ ਮਾਰ ਕੇ ਤੁਸੀਂ ਦੱਸਣਾ ਕਿ ਤੁਸੀਂ ਕਿੱਥੋਂ ਕੁ ਤੱਕ ਜਾਣਦੇ ਹੋ ਆਪਾਂ ਵੱਧ ਤੋਂ ਵੱਧ ਹੋ ਸਕਦਾ ਕਿ ਆਪਣੇ ਦਾਦਾ ਦਾਦੀ ਦਾ ਨਾਂ ਜਾਣਦੇ ਹੋਈਏ ਹੋ ਸਕਦਾ ਕਿ ਕਈ ਪੜਦਾਦੇ ਪੜਦਾਦੀ ਦਾ ਜਾਣਦੇ ਹੋਣ ਜਾਂ ਫਿਰ ਜਿਹੜੇ ਉਸ ਤੋਂ ਵੀ ਪਿੱਛੇ ਦਾ ਜਾਣਦੇ ਨੇ ਤੁਸੀਂ ਅੱਜ ਥੋੜ੍ਹਾ ਜਿਹਾ ਇਹ ਘੁਮਾ ਕੇ ਵੇਖਣੀ ਆਪਣੀ ਯਾਦਾਸ਼ਤ ਕਿ ਕਿੱਥੋਂ ਕੁ ਤੱਕ ਤੁਸੀਂ ਉਹਨਾਂ ਦੇ ਨਾਂ ਜਾਂ ਉਹਨਾਂ ਦੀਆਂ ਕੋਈ ਗੱਲਾਂ ਬਾਤਾਂ ਜਾਣਦੇ ਹੋ ਉਹ ਕੌਣ ਸੀ ਉਹ ਕਿੱਥੋਂ ਆਏ ਸੀ ਆਪਣੇ ਪੁਰਖਿਆਂ ਦੇ ਬਾਰੇ ਜੇਕਰ ਕੋਈ ਵੀ ਕਹਾਣੀ ਖਾਸ ਤੌਰ ਦੇ ਉੱਤੇ ਤੁਹਾਨੂੰ ਪਤਾ ਹੋਵੇ ਅਤੇ ਬਹੁਤ ਸਾਰੀਆਂ ਆਪਾਂ ਸੁਣੀਆਂ ਹੁੰਦੀਆਂ ਆਪਣੇ ਪਰਿਵਾਰ ਦੇ ਵਿੱਚੋਂ ਪਿੰਡੋਂ ਰਿਸ਼ਤੇਦਾਰਾਂ ਦੇ ਕੋਲੋਂ ਸੋ ਉਹਨਾਂ ਕਹਾਣੀਆਂ ਦੀ ਕੋਈ ਸਾਂਝ ਹੋਵੇ ਉਹ ਭਲੇ ਵੇਲਿਆਂ ਦੇ ਵਿੱਚ ਉਹ ਬਰਮਾ ਗਏ ਸੀ ਉਹ ਫਲਾਣੀ ਲੜਾਈ ਲੜੀ ਉਹਨਾਂ ਨੇ ਉਹ ਸੁਤੰਤਰਤਾ ਸੰਗਰਾਮੀ ਹੀ ਚਲੋ ਉੱਥੋਂ ਤੱਕ ਤਾਂ ਯਾਦ ਹੀ ਹੋਣਾ ਅਤੇ ਉਸ ਤੋਂ ਪਿੱਛੇ ਹੋਰ ਕੀ ਸਾਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਆਪਣੇ ਪਰਿਵਾਰ ਦੇ ਵਿੱਚੋਂ ਸੁਣਨ ਨੂੰ ਮਿਲਦੀਆਂ ਕਹਾਣੀਆਂ ਅਤੇ ਤੁਸੀਂ ਉਹ ਯਾਦ ਕਰਕੇ ਦੱਸਣੀਆਂ ਅਤੇ ਨਾਲੇ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਬੈਕ ਕਿੱਥੋਂ ਕੁ ਤੱਕ ਤੁਸੀਂ ਜਾ ਸਕਦੇ ਹੋ ਕਿੱਥੋਂ ਕੁ ਤੱਕ ਦੇ ਨਾਂ ਪਤਾ ਮੈਂ ਆਪਣੀ ਜੇ ਗੱਲ ਕਰਾਂ ਤਾਂ ਮੈਨੂੰ ਵੱਧ ਤੋਂ ਵੱਧ ਆਪਣੇ ਪੜਦਾਦਾ ਜੀ ਤੱਕ ਦਾ ਪਤਾ ਉਸ ਤੋਂ ਪਿੱਛੇ ਵਾਲਾ ਜਿਹੜਾ ਵਾ ਉਹ ਮੈਂ ਕੋਸ਼ਿਸ਼ ਕੀਤੀ ਯਾਦ ਕਰਨ ਦੀ ਪਰ ਮੈਨੂੰ ਭੁੱਲ ਗਿਆ ਪਰ ਤੁਸੀਂ ਆਪਣੀ ਯਾਦਾਸ਼ਤ ਦੱਸਣੀ ਆ ਵੇਖਦੇ ਹਾਂ ਫਿਰ ਕੌਣ ਕਿੱਥੋਂ ਕੁ ਤੱਕ ਕਿੰਨਾ ਕੁ ਪਿੱਛੇ ਜਾ ਸਕਦਾ ਗੁਰਜੀਤ ਜੀ ਕਹਿੰਦੇ ਨੇ ਕਿ ਇੰਜੋਇੰਗ ਸੌਂਗਸ ਵਾਈਲ ਸਾਈਕਲਿੰਗ ਸੋ ਬੱਚਿਆਂ ਦੇ ਨਾਲ ਸਾਈਕਲਿੰਗ 'ਤੇ ਨਿਕਲੇ ਨੇ ਬੜੀ ਸੋਹਣੀ ਪਿਆਰੀ ਬਾਹਰ ਧੁੱਪ ਲੱਗੀ ਆ ਅਤੇ ਥੈਂਕ ਯੂ ਬੱਚੋ ਤੁਸੀਂ ਘਰ ਸਕਰੀਨ ਵੇਖਣ ਦੀ ਬਜਾਏ ਬਾਹਰ ਤੁਸੀਂ ਸਾਈਕਲ ਲੈ ਕੇ ਨਿਕਲੇ ਹੋ ਅਤੇ ਇਹ ਬਹੁਤ ਵਧੀਆ ਪੁੱਤ ਗੱਲ ਹੈ ਛੁੱਟੀਆਂ ਦੇ ਵਿੱਚ ਅਤੇ ਬਸ ਇਸੇ ਤਰ੍ਹਾਂ ਤੁਸੀਂ ਖਿੱਚ ਕੇ ਰੱਖੋ ਇੰਜੋਏ ਕਰੋ ਤੁਸੀਂ ਛੁੱਟੀਆਂ ਨੂੰ ਅਤੇ ਘਰ ਬੈਠੇ ਸਾਨੂੰ ਲੱਗਦਾ ਵੀ ਸਾਰੀ ਦੁਨੀਆ ਸਾਡੀ ਮੁੱਠੀ 'ਚ ਆਪਾਂ ਸਾਰਾ ਕੁਛ ਜਾਣਦੇ ਹਾਂ ਪਰ ਕਿਤੇ ਨਾ ਕਿਤੇ ਸਿਆਣੇ ਕਹਿੰਦੇ ਵੀ ਆਪਾਂ ਘਰ ਬੈਠੇ ਖੂਹ ਦੇ ਡੱਡੂ ਹੁੰਦੇ ਹਾਂ ਅਤੇ ਥੈਂਕ ਯੂ ਬਾਕੀ ਵੀ ਬੱਚੇ ਤੁਸੀਂ ਦੱਸ ਸਕਦੇ ਹੋ ਛੁੱਟੀਆਂ ਦੇ ਵਿੱਚ ਬੈਠੇ ਤੁਸੀਂ ਕੀ ਕਰ ਰਹੇ ਹੋ ਅਤੇ ਆਓ ਫਿਰ ਅੱਜ ਦੇ ਸਫ਼ਰ ਨੂੰ ਆਪਾਂ ਅੱਗੇ ਤੋਰਦੇ ਹਾਂ ਇਹ ਤਾਂ ਸਿਲਸਿਲਾ ਸੀ ਕਿ ਆਪਾਂ ਪੁਰਾਣੇ ਗਾਣੇ ਅੱਜ ਕਿਉਂ ਚਲਾਏ ਅਤੇ ਉਹਨਾਂ ਪੁਰਾਣੇ ਗਾਣਿਆਂ ਦੇ ਵਿੱਚੋਂ ਮਤਲਬ ਇਸੇ ਜੋਨਰ ਦੇ ਹੋਣ ਤੁਸੀਂ ਆਪਣੀ ਪਸੰਦ ਦਾ ਗਾਣਾ ਦੱਸ ਸਕਦੇ ਹੋ ਖਾਸ ਤੌਰ ਦੇ ਉੱਤੇ ਉਹ ਜਿਹੜਾ ਤੁਸੀਂ ਟਰੈਵਲ ਕਰਦੇ ਸਮੇਂ
ਤੁਹਾਨੂੰ ਲੱਗਦਾ ਹੋਵੇ ਬਾਹਰ ਅੰਦਰ ਜਾਂਦਿਆਂ ਸਮੇਂ ਤੁਸੀਂ ਬਹੁਤ ਇੰਜੋਏ ਕਰਦੇ ਹੋ, ਤੁਹਾਨੂੰ ਵਧੀਆ ਲੱਗਦਾ, ਜਾਂ ਫਿਰ ਉਹ ਗਾਣਾ ਜਿਹੜਾ ਸਾਡੇ ਵੱਡੇ ਰੇਡੀਓ ਦੇ ਉੱਤੇ ਸੁਣਦੇ ਹੁੰਦੇ ਸੀ ਜਾਂ ਤੁਹਾਡੀ ਯਾਦ ਦੇ ਵਿੱਚ ਹੋਵੇ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਸੀ ਆਹ ਵਾਲਾ ਸਿੰਗਰ, ਅਤੇ ਉਸ ਸਿੰਗਰ ਦਾ ਉਹ ਆਹ ਵਾਲਾ ਗਾਣਾ ਸੁਣਦੇ ਰਹੇ ਨੇ, ਅਤੇ ਉਹ ਤੁਸੀਂ ਕੋਸ਼ਿਸ਼ ਕਰਿਓ ਜੇ ਤਾਂ ਤੁਸੀਂ ਲਿੰਕ ਭੇਜ ਦਿਓਗੇ, ਅਤੇ ਇੱਕ ਕੋਸ਼ਿਸ਼ ਹੋਰ ਕਰਿਓ ਕਿ ਉਸ ਗਾਣੇ ਨੂੰ ਪਹਿਲਾਂ ਤੁਸੀਂ ਆਪ ਚੰਗੀ ਤਰ੍ਹਾਂ ਦੇ ਨਾਲ ਸੁਣ ਲਿਓ, ਵੀ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਪਰਿਵਾਰ ਦੇ ਵਿੱਚ ਕਿ ਉਹ ਗਾਣਾ ਭਾਈ ਸਾਰਿਆਂ ਦੇ ਬੱਚੇ ਵੀ ਸੁਣ ਰਹੇ ਹੁੰਦੇ ਆ ਉਹਨਾਂ ਦੇ ਵੀ ਸੁਣਨ ਵਾਲਾ ਹੋਵੇ, ਅਤੇ ਬੱਚੇ ਉਹਦੇ ਵਿੱਚੋਂ ਜੇ ਕੋਈ ਸ਼ਬਦ ਦੇ ਉੱਤੇ ਸਵਾਲ ਕਰਨ ਤਾਂ ਆਪਾਂ ਦੱਸਣ ਜੋਗੇ ਹੋਈਏ। ਸੋ ਉਹ ਤੁਸੀਂ ਜ਼ਰੂਰ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਸੀਂ ਭੇਜਣਾ ਵਾ, ਅਤੇ ਬਿਹਤਰ ਇਹੋ ਹੀ ਆ ਕਿ ਤੁਸੀਂ ਨਾਲ ਲਿੰਕ ਭੇਜ ਦਿਓ। ਉੱਦਾਂ ਕਿਸੇ ਵੇਲੇ ਪੁਰਾਣੇ ਗਾਣੇ ਲੱਭਣੇ ਬੜੇ ਔਖੇ ਹੋ ਜਾਂਦੇ ਆ, ਮੈਨੂੰ ਵੀ ਕਾਫੀ ਜਦੋਂ ਜਹਿਦ ਕਰਨੀ ਪਈ, ਅਤੇ ਹਾਲੇ ਵੀ ਕਈ ਜਿਹੜੀਆਂ ਚੀਜ਼ਾਂ ਨੇ, ਕਈ ਗਾਣੇ ਉਹ ਮੈਂ ਨਹੀਂ ਲੱਭ ਪਾਇਆ। ਸੋ ਇਹ ਥੋੜ੍ਹੀ ਰੂਪ ਰੇਖਾ। ਰਜਤ ਸੈਣੀ ਜੀ ਕਹਿੰਦੇ ਕਿ ਹੋਪ ਸਭ ਦਾ ਦਿਨ ਵਧੀਆ ਹੋਵੇ, ਧੰਨਵਾਦ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਅਤੇ ਵੈਸੇ ਅੱਜ ਮੰਗਲਵਾਰ ਦਾ ਦਿਨ, ਅਤੇ ਅੱਜ ਰਣਜੋਤ ਸਿੰਘ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਅੱਜ ਦੇ ਦਿਨ ਸੁੱਖ ਜੀ ਛੁੱਟੀ ਦੇ ਉੱਤੇ ਨੇ, ਅਤੇ ਆਪਾਂ ਰਲ ਮਿਲ ਕੇ ਅੱਜ ਦੇ ਸਫ਼ਰ ਨੂੰ ਅੱਗੇ ਤੋਰਦੇ ਹਾਂ, ਇਸ ਆਸ ਦੇ ਨਾਲ ਕਿ ਤੁਸੀਂ ਸੋਹਣਾ ਦਿਨ ਅੱਗੇ ਤੋਰ ਲਿਆਊਗਾ, ਸੋਹਣੇ ਤਰੀਕੇ ਦੇ ਨਾਲ ਅੱਜ ਦੇ ਦਿਨ ਦੇ ਵਿੱਚ ਵਿਚਰੇ ਹੋਵੋਗੇ, ਅਤੇ ਇਸ ਸੋਹਣੀ ਧੁੱਪ ਦਾ ਚਿੱਟੇ ਦਿਨ ਦਾ ਆਨੰਦ ਮਾਣ ਰਹੇ ਹੋਵੋਗੇ। ਅਤੇ ਆਓ ਫਿਰ ਇਸ ਸੋਹਣੇ ਦਿਨ ਦਾ ਸੋਹਣਾ ਸੋਹਣਾ ਆਨੰਦ ਮਾਣਦੇ ਹਾਂ, ਆਪਾਂ ਅੱਗੇ ਵੱਧਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਮੰਗਲਵਾਰ ਦੇ ਦਿਨ ਆਪਾਂ 7 ਸ਼ਬਦ ਲੈ ਕੇ ਆਉਂਦੇ ਹੁੰਦੇ ਹਾਂ, ਅੱਜ ਸੁੱਖ ਜੀ ਨਹੀਂ ਆਏ, ਸੋ ਇਸ ਕਰਕੇ ਆਪਾਂ ਮੈਂ ਤੁਹਾਡੇ ਲਈ ਕੁਛ ਵੱਖਰਾ ਲੈ ਕੇ ਆਉਂਦਾ ਹੁੰਦਾ ਸ਼ਬਦਾਂ ਦੀ ਬਜਾਏ, ਕਿਉਂਕਿ ਥੋੜ੍ਹਾ ਥੋੜ੍ਹਾ ਜਿਹਾ ਫਰਕ ਰਵੇ, ਅਤੇ ਮੈਂ ਅੱਜ ਦੇ ਦਿਨ ਤੁਹਾਡੇ ਲਈ ਮੁਹਾਵਰੇ ਲੈ ਕੇ ਆਇਆ ਵਾਂ। ਸੋ ਇਹ ਤੁਸੀਂ ਦੱਸਣੇ ਆ ਮੁਹਾਵਰੇ, ਵੀ ਇਹਨਾਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ, ਕਿੱਥੇ ਕੁ ਕਰਕੇ ਆਪਾਂ ਇਹ ਚੀਜ਼ ਵਰਤਦੇ ਹਾਂ, ਅਤੇ ਇੱਕ ਤਾਂ ਆਪਾਂ ਇਹ ਸਾਂਝੇ ਕਰਾਂਗੇ ਤੁਹਾਡੇ ਨਾਲ, ਅਤੇ ਦੂਸਰਾ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਉਸ ਸੰਬੰਧ ਦੇ ਵਿੱਚ ਇੱਕ ਚੀਜ਼ ਤਾਂ ਤੁਹਾਡੇ ਨਾਲ ਮੈਂ ਸਾਂਝੀ ਕਰ ਹੀ ਚੁੱਕਾ, ਅਤੇ ਦੂਸਰੀ ਵੀ ਚੀਜ਼ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ, ਪਰ ਉਹਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਵਾ ਉਹਦੇ ਵਿੱਚੋਂ ਹੀ ਸਾਡਾ ਅੱਜ ਦਾ ਵਿਸ਼ਾ ਵੀ ਆ, ਅਤੇ ਵਿਸ਼ਾ ਸਾਡੇ ਬਜ਼ੁਰਗਾਂ ਦੇ ਬਾਰੇ, ਵੀ ਆਪਾਂ ਆਪਣੀ ਪੀੜ੍ਹੀ ਨੂੰ, ਆਪਣੇ ਖਾਨਦਾਨ ਨੂੰ ਆਪਾਂ ਕਿੱਥੋਂ ਕੁ ਤੱਕ ਜਾਣਦੇ ਹਾਂ, ਨਾ ਕਿੱਥੋਂ ਕੁ ਤੱਕ ਜਾਣਦੇ ਹਾਂ, ਉਹਨਾਂ ਦੇ ਨਾਲ ਜੁੜੀਆਂ ਕਹਾਣੀਆਂ ਆਪਾਂ ਕੀ ਜਾਣਦੇ ਹਾਂ। ਅੱਜ ਦੇ ਦਿਨ ਮੇਰੇ ਕੋਲ ਵੀ ਕੁਛ ਕਹਾਣੀਆਂ ਨੇ, ਕੁਛ ਉਹ ਕਹਾਣੀਆਂ ਜਿਹੜੀਆਂ ਕਿ ਸਮੇਂ ਦੇ ਨਾਲ ਜਦੋਂ ਕਿਸੇ ਨੇ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਪਰਿਵਾਰ ਦੇ ਬਾਰੇ ਜਾਣਾਂ, ਅਤੇ ਉਹਨੂੰ ਕੀ ਪਤਾ ਲੱਗਾ ਅਜੋਕੇ ਸਮੇਂ ਦੇ ਵਿੱਚ ਉਹਦੀ ਕੀ ਮਦਦ ਹੋਈ, ਅੱਜ ਦੀ ਟੈਕਨੋਲੋਜੀ ਨੇ ਉਹਦੀ ਕੀ ਮਦਦ ਕੀਤੀ, ਸੋ ਉਸ ਸੰਬੰਧ ਦੇ ਵਿੱਚ ਮੇਰੇ ਕੋਲ ਕੁਛ ਕਹਾਣੀਆਂ ਨੇ, ਅਤੇ ਜੇਕਰ ਤੁਸੀਂ ਚਾਹੋ ਆਪਣੇ ਪਰਿਵਾਰ ਦੇ ਵਿੱਚੋਂ ਜਾਂ ਆਸ ਪਾਸ ਦੀ ਕਿਸੇ ਦੀ ਕੋਈ ਕਹਾਣੀ ਉਹਨਾਂ ਦੇ ਪੁਰਖਿਆਂ ਦੇ ਨਾਲ ਸੰਬੰਧਿਤ ਜੇ ਤੁਹਾਡੇ ਕੋਲ ਹੋਵੇ ਤਾਂ ਉਹ ਵੀ ਤੁਸੀਂ ਜ਼ਰੂਰ ਸਾਂਝੀ ਕਰਿਓ। ਨੰਬਰ ਸਾਡਾ 044-717-1674, 0447-1674, ਅਤੇ 93-56-0-344, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਜਾਂ ਫਿਰ ਤੁਸੀਂ ਮੈਸੇਜ ਪਾ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਆਪਾਂ, ਚਲੋ ਇਹ ਸਾਡਾ ਅੱਜ ਦਾ ਵਿਸ਼ਾ ਹੋ ਗਿਆ, ਉਸ ਤੋਂ ਬਾਅਦ ਆਪਾਂ ਜਿਹੜੇ 7 ਮੁਹਾਵਰੇ ਵੀ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ। ਸੋ ਅੱਜ ਦਾ ਜਿਹੜਾ ਸਾਡਾ ਪਹਿਲਾ ਮੁਹਾਵਰਾ ਆ ਉਹ ਆ ਜੀ, ਗੋਡੇ ਦਮ ਕਰਨਾ ਕੀ ਹੁੰਦਾ ਵਾ, ਕਿੱਥੇ ਆਪਾਂ ਵਰਤਦੇ ਹਾਂ, ਕਿੱਦਾਂ ਤੁਸੀਂ ਵਰਤਦੇ ਰਹੇ ਹੋ, ਅਤੇ ਜਾਂ ਤੁਹਾਡੇ ਲਈ ਬਿਲਕੁਲ ਇਹ ਨਵਾਂ ਆ ਅਤੇ ਤਾਂ ਵੀ ਦੱਸ ਸਕਦੇ ਹੋ। ਦੂਸਰਾ ਨੰਬਰ ਆ ਜੀ, ਘੱਗਾ ਬੈਠਣਾ ਕਿਹਨੂੰ ਕਹਿੰਦੇ ਨੇ, ਕਿੱਥੇ ਆਪਾਂ ਵਰਤਦੇ ਹਾਂ। ਤੀਸਰਾ ਆ ਘਰੋਂ ਚੂਹੇ ਖਾਲੀ ਮੋੜਨਾ, ਕਿਹਨੂੰ ਕਹਿੰਦੇ ਆ, ਕਿੱਥੇ ਵਰਤਦੇ ਆ ਮੁਹਾਵਰਾ। ਅਤੇ ਚੌਥਾ ਹੈ ਜੀ, ਘਰ ਕਰਨਾ, ਅਤੇ ਪੰਜਵਾਂ ਆ ਚੱਕਰ ਚੱਲਣਾ, ਅਤੇ ਛੇਵਾਂ ਆ ਘੁੱਗੀ ਨੱਪਣਾ। ਸੱਤਵੇਂ ਨੰਬਰ ਦੇ ਉੱਤੇ 2 ਨੇ ਸਾਡੇ ਕੋਲ, ਕਿਉਂਕਿ ਇਹਨਾਂ ਦੋਵਾਂ ਦੇ ਵਿੱਚ ਕਈ ਵਾਰੀ ਆਪਾਂ ਕੰਫਿਊਜ਼ ਹੁੰਦੇ ਹਾਂ, ਅਤੇ ਹੋ ਸਕਦਾ ਇਹ ਦੋਵੇਂ ਇੱਕ ਹੀ ਹੋਣਾ, ਇਹ ਚਲੋ ਤੁਸੀਂ ਦੱਸਿਓ ਕੀ ਆ, ਕਿੱਦਾਂ ਕੀ ਜਾਣਦੇ ਹੋ ਤੁਸੀਂ। ਘਿਓ ਸ਼ੱਕਰ ਹੋਣਾ ਅਤੇ ਘਿਓ ਖਿਚੜੀ ਹੋਣਾ। ਸੋ ਇਹ 2 ਅਲੱਗ ਅਲੱਗ ਆਪਾਂ ਮੁਹਾਵਰੇ ਵਰਤਦੇ ਹਾਂ, ਪਰ ਇਹਨਾਂ ਦੋਵਾਂ ਦੇ ਦਰਮਿਆਨ ਕੀ ਇਹ ਦੋਵੇਂ ਚੀਜ਼ਾਂ ਸੇਮ ਨੇ ਜਾਂ ਫਿਰ ਵੱਖ ਵੱਖ ਨੇ। ਘਿਓ ਸ਼ੱਕਰ ਹੋਣਾ ਅਤੇ ਘਿਓ ਖਿਚੜੀ ਹੋਣਾ। ਸੋ ਇਹ ਸਾਡੇ ਅੱਜ ਦੇ
ਸੱਤ ਮੁਹਾਵਰੇ ਨੇ ਅਤੇ ਇੱਕ ਆਪਾਂ ਐਡੀਸ਼ਨਲ ਵੀ ਲਿਖਿਆ ਵਾ, ਚਲੋ ਉਹ ਵੀ ਆਪਾਂ ਅੱਗੇ ਰੱਖਦੇ ਹਾਂ। ਫਿਲਹਾਲ ਤੁਸੀਂ ਇਹਨਾਂ ਦੇ ਬਾਰੇ ਮੈਸੇਜ ਕਰਕੇ ਦੱਸ ਸਕਦੇ ਹੋ। ਮੈਸੇਜ ਤਾਂ ਔਖਾ ਹੋ ਜਾਣਾ ਵਾ ਇਹ ਮੁਹਾਵਰਿਆਂ ਦਾ, ਚਲੋ ਫਿਰ ਵੀ ਤੁਸੀਂ ਫਿਰ ਕੋਸ਼ਿਸ਼ ਕਰ ਲਿਓ, ਜੇ ਨਹੀਂ ਟਾਈਮ ਹੋਊਗਾ ਤਾਂ ਵੈਸੇ ਕਾਲ ਕਰਕੇ ਤੁਸੀਂ ਦੱਸ ਸਕਦੇ ਹੋ ਇਹਦੇ ਬਾਰੇ। ਸੋ ਇਹ ਹੋ ਗਿਆ ਜੀ ਇੱਕ ਮਸਲਾ, ਅਤੇ ਤੁਹਾਡੇ ਗਾਣੇ ਆਉਣੇ ਸ਼ੁਰੂ ਹੋ ਗਏ ਨੇ ਜੀ ਸਦਕੇ, ਪਰ ਨਾਲ ਤੁਹਾਨੂੰ ਭਾਈ ਇਹ ਵੀ ਦੱਸਣਾ ਪਊਗਾ ਵੀ ਇਹ ਗਾਣਾ ਕਿਉਂ ਅਤੇ ਕਿੱਦਾਂ ਅਤੇ ਕਿਹਦਾ ਪਸੰਦੀਦਾ ਤੁਹਾਡਾ, ਆਪਣਾ ਪਸੰਦੀਦਾ ਵਾ ਸੋਸ਼ਲ ਮੀਡੀਆ ਦੇ ਉੱਤੇ ਸੁਣ ਲਿਆ ਅਤੇ ਤੁਹਾਨੂੰ ਇਹ ਵਧੀਆ ਲੱਗਾ, ਜਾਂ ਫਿਰ ਅੱਜ ਦੀ ਸਾਡੀ ਸ਼ਰਤ ਇਹ ਆ ਵੀ ਤੁਹਾਡੇ ਬਜ਼ੁਰਗ ਸੁਣਦੇ ਹੀ, ਜਾਂ ਫਿਰ ਕੌਣ ਸੁਣਦਾ ਸੀ, ਮਾਤਾ ਜੀ ਸੁਣਦੇ ਹੀ, ਪਿਤਾ ਜੀ ਸੁਣਦੇ ਹੀ, ਅਤੇ ਉਹਦੇ ਨਾਲ ਜਿੰਨਾ ਚਿਰ ਤੁਸੀਂ ਕੋਈ ਰਿਲੇਟਿਡ ਕੋਈ ਨਿੱਕੀ ਮੋਟੀ ਕਹਾਣੀ ਨਹੀਂ ਦੱਸਦੇ ਉਹਨਾਂ ਚਿਰ ਤੱਕ ਮੈਂ ਇਹਨੂੰ ਸੈਕੰਡਰੀ ਰੱਖੂੰਗਾ ਤੁਹਾਡੇ ਗਾਣਿਆਂ ਨੂੰ, ਅਤੇ ਜਿਹੜਾ ਜਿਹੜਾ ਨਾਲ ਸਾਨੂੰ ਥੋੜ੍ਹਾ ਜਿਹਾ ਦੱਸੂਗਾ ਲਿਖ ਕੇ ਭੇਜੂਗਾ। ਮਕਸਦ ਸਿਰਫ ਇੰਨਾ ਵਾ ਕਿ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਆਪਣੇ ਪਿਛੋਕੜ ਦੇ ਵਿੱਚ ਆਪਣੇ ਬਜ਼ੁਰਗਾਂ ਦੇ ਬਾਰੇ ਥੋੜ੍ਹਾ ਜਿਹਾ ਸੋਚੀਏ, ਖੁਰਚੀਏ, ਜਾਣੀਏ, ਦੱਸੀਏ। ਸੋ ਵਾਪਸ ਆਪਾਂ ਉਹਨਾਂ ਦੇ ਬਾਰੇ ਕੁਛ ਥੋੜ੍ਹੀ ਜਿਹੀ ਗੱਲਬਾਤ ਕਰੀਏ, ਅਤੇ ਜੇ ਨਹੀਂ ਆ ਅਤੇ ਤੁਸੀਂ ਜੇ ਲਾਗੇ ਬੈਠੇ ਨੇ ਇੱਥੇ ਨੇ ਅਤੇ ਉਹਨਾਂ ਨੂੰ ਪੁੱਛ ਕੇ ਅਤੇ ਉਹਨਾਂ ਤੋਂ ਗਾਂਹ ਤੁਸੀਂ ਦੱਸ ਸਕਦੇ ਹੋ। ਕਈ ਵਾਰੀ ਸਾਨੂੰ ਬੜੀਆਂ ਕੰਮ ਦੀਆਂ ਗੱਲਾਂ ਸਾਨੂੰ ਘਰੋਂ ਹੀ ਪਤਾ ਲੱਗ ਜਾਂਦੀਆਂ। ਜਦੋਂ ਫੋਰ ਐਗਜ਼ਾਮਪਲ ਇੱਕ ਮੈਂ ਕਹਾਣੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਲੈਂਦਾ, ਇਹ ਆਸਟ੍ਰੇਲੀਆ ਦੀ ਇੱਕ ਕਹਾਣੀ ਹੈ ਅਤੇ ਇੱਦਾਂ ਦੀਆਂ ਕਹਾਣੀਆਂ ਆਪਾਂ ਹੋਰ ਵੀ ਅੱਜ ਸਾਂਝੀਆਂ ਕਰਾਂਗੇ। ਆਸਟ੍ਰੇਲੀਆ ਦੇ ਨਾਲ ਰਿਲੇਟਿਡ ਇੱਕ ਕਹਾਣੀ ਜਿਹੜੀਆਂ ਜਿਹੜੀ ਕਿ ਅਖਬਾਰਾਂ ਦੇ ਵਿੱਚ ਕਾਫੀ ਜਿਹਨੂੰ ਜਗ੍ਹਾ ਮਿਲੀ ਉਹ ਸਮੇਂ ਦੀਆਂ ਅਖਬਾਰਾਂ ਦੇ ਵਿੱਚ ਕਹਿ ਲਓ, ਲਗਭਗ ਆਪਾਂ ਕਹਿ ਲਈਏ ਕਿ ਜਦੋਂ 19ਵੀਂ ਸਦੀ ਦਾ ਅੰਤ ਹੋਣ ਵਾਲਾ ਸੀ ਅਤੇ ਉਸ ਸਮੇਂ ਬ੍ਰਿਟੇਨ ਅਤੇ ਆਸਟ੍ਰੇਲੀਆ ਦੇ ਵਿਚਕਾਰ ਆਉਣਾ ਜਾਣਾ ਕੋਈ ਐਡਾ ਸੌਖਾ ਨਹੀਂ ਸੀ, ਕਾਫੀ ਸਮਾਂ ਲੱਗ ਜਾਂਦਾ ਸੀ ਅਤੇ ਕਾਫੀ ਔਖਾ ਰਾਹ ਸੀ ਇਹ। ਉਸ ਸਮੇਂ ਕਾਫੀ ਖਤਰਨਾਕ ਸੀ ਇਹ ਆਉਣ ਜਾਣ, ਸਿਰਫ ਵਪਾਰ ਦੇ ਲਈ ਲੋਕ ਆਉਂਦੇ ਜਾਂਦੇ ਸੀ ਅਤੇ ਕਈ ਵਾਰ ਕਈ ਪਰਿਵਾਰ ਜਿਹੜੇ ਸੀ ਉਹ ਇੱਕ ਵਾਰੀ ਆਉਂਦੇ ਅਤੇ ਫਿਰ ਪਤਾ ਨਹੀਂ 6-6, 7-7 ਸਾਲ ਇੱਕ ਦੂਸਰੇ ਨੂੰ ਵੇਖ ਨਾ ਪਾਉਂਦੇ, ਵਾਪਸੀ ਦੇ ਉੱਤੇ ਜਹਾਜ਼ ਨਾ ਮਿਲਦਾ, ਜਾਂ ਫਿਰ ਉਹ ਇੱਥੋਂ ਦੇ ਹੀ ਹੋ ਕੇ ਰਹਿ ਜਾਂਦੇ, ਜਾਂ ਫਿਰ ਉਹ ਬਹੁਤੇ ਕਹਿੰਦੇ ਆਉਂਦੇ ਹੀ ਉਹੀ ਜਿਹੜੇ ਉੱਥੋਂ ਲੜ ਲੁੜ ਕੇ ਆਉਂਦੇ ਸੀ। ਸੋ ਇਸੇ ਤਰ੍ਹਾਂ ਦੀ ਲੜਨ ਦੀ ਇੱਕ ਕਹਾਣੀ ਆ ਜਿਹੜੀ ਆਸਟ੍ਰੇਲੀਆ ਦੇ ਨਾਲ ਸੰਬੰਧਿਤ ਰਹੀ ਹੈ। ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ। ਸੋ ਇਸੇ ਦੇ ਦਰਮਿਆਨ ਜੇਕਰ ਤੁਹਾਡੀ ਕੋਈ ਕਹਾਣੀ ਆ ਤਾਂ ਤੁਸੀਂ ਕਾਲ ਕਰਕੇ ਭਾਈ ਹੋਲਡ 'ਤੇ ਰਹਿ ਸਕਦੇ ਹੋ, ਅਤੇ ਵਾਰ ਵਾਰ ਤੁਸੀਂ ਕਰੋ ਕੱਟੋ ਨਾ, ਜਿਹੜੇ ਨਵੇਂ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਇੱਕ ਵਾਰੀ ਕਾਲ ਕਰ ਲਈ ਆ ਅਤੇ ਮੈਂ ਤੁਹਾਨੂੰ ਹੋਲਡ 'ਤੇ ਰੱਖ ਦੂੰਗਾ, ਫਿਰ ਮੇਰੀ ਜਦੋਂ ਕਹਾਣੀ ਪੂਰੀ ਹੋ ਜਾਊਗੀ ਅਤੇ ਫਿਰ ਤੁਸੀਂ ਆਪਣੀ ਕਹਾਣੀ ਸੁਣਾਓ। ਸਾਲ 1888 ਦੀ ਗੱਲ ਆ, 88 ਦੇ ਅਖੀਰ ਜੇ ਦੇ ਉੱਤੇ ਇੰਗਲੈਂਡ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਸੀ, ਦੋ ਭਰਾ ਸੀ ਉੱਥੇ ਥੋਮਸ ਅਤੇ ਵਿਲੀਅਮ, ਦੋਵਾਂ ਦੇ ਵਿਚਕਾਰ ਕੋਈ ਘਰੇਲੂ ਗੱਲਬਾਤ ਨੂੰ ਲੈ ਕੇ ਅਤੇ ਝਗੜਾ ਹੋ ਗਿਆ। ਝਗੜਾ ਹੌਲੀ ਹੌਲੀ ਵੱਧਦਾ ਵੱਧਦਾ ਇੰਨਾ ਕੁ ਜ਼ਿਆਦਾ ਵੱਧ ਗਿਆ ਵੀ ਦੋਵਾਂ ਧਿਰਾਂ ਨੂੰ ਇੰਨਾ ਕੁ ਜ਼ਿਆਦਾ ਗੁੱਸਾ ਆ ਗਿਆ ਕਿ ਵੱਡਾ ਭਰਾ ਜਿਹੜਾ ਥੋਮਸ ਸੀ, ਉਦੋਂ ਉਹਦੀ ਲਗਭਗ ਉਮਰ ਸੀ 22 ਸਾਲ 1988 ਦੇ ਵਿੱਚ, ਉਹ ਘਰੋਂ ਭੱਜ ਗਿਆ ਗੁੱਸਾ ਕਰਕੇ ਛੋਟੇ ਭਰਾ ਦੇ ਨਾਲ। ਪੈਸੇ ਦੀ ਕਾਫੀ ਤੰਗੀ ਸੀ, ਗੁੱਸਾ ਇੰਨਾ ਜ਼ਿਆਦਾ ਸੀ ਵੀ ਫਿਰ ਦੁਬਾਰਾ ਤੋਂ ਵਾਪਸ ਨਹੀਂ ਗਿਆ। ਸੋ ਉੱਥੋਂ ਘੁੰਮਦਾ ਘੁੰਮਾਉਂਦਾ ਲਿਵਰਪੂਲ ਬੰਦਰਗਾਹ ਦੇ ਉੱਤੇ ਪਹੁੰਚਿਆ ਅਤੇ ਉੱਥੇ ਉਹਨੂੰ ਕੀ ਪਤਾ ਲੱਗਦਾ ਕਿ ਆਸਟ੍ਰੇਲੀਆ ਜਾਣ ਵਾਲਾ ਇੱਕ ਜਹਾਜ਼ ਜਿਹੜਾ ਵਾ ਜਿਹੜਾ ਕਿ ਮਾਲ ਦੀ ਢੋਆ ਢਵਾਈ ਕਰਦਾ ਵਾ, ਅਤੇ ਉਸ ਜਹਾਜ਼ ਦੇ ਵਿੱਚ ਕੁਛ ਯਾਤਰੀ ਵੀ ਜਾ ਰਹੇ ਨੇ, ਅਤੇ ਉਹ ਫੈਸਲਾ ਕਰਦਾ ਵਾ ਕਿ ਉਹ ਇਸ ਜਹਾਜ਼ ਦੇ ਉੱਤੇ ਬਹਿ ਕੇ ਅਤੇ ਇਸ ਦੁਨੀਆ ਤੋਂ, ਇਸ ਘਰ ਤੋਂ, ਇਸ ਵਤਨ ਤੋਂ, ਆਪਣੇ ਭਰਾ ਤੋਂ ਇੰਨਾ ਕੁ ਦੂਰ ਚਲ ਜੂਗਾ, ਉਹਦੇ ਮੱਥੇ ਹੀ ਨਹੀਂ ਲੱਗਣਾ ਚਾਹੁੰਦਾ, ਉਸ ਤੋਂ ਬਾਅਦ ਉਹਨੂੰ ਮਿਲਣਾ ਹੀ ਨਹੀਂ ਚਾਹੁੰਦਾ। ਸੋ ਉੱਥੇ ਜਹਾਜ਼ ਦੇ ਉੱਤੇ ਉਹ ਕੋਸ਼ਿਸ਼ ਕਰਦਾ ਵਾ, ਉਹਨੂੰ ਪੈਸਾ ਤਾਂ ਕੋਈ ਖਾਸ ਹੁੰਦਾ ਨਹੀਂ ਆ, ਪਰ ਉੱਥੇ ਇੱਕ ਕਰਮਚਾਰੀ ਦੇ ਵਜੋਂ ਉਹਨੂੰ ਜਿਹੜਾ ਲੇਬਰ ਦੇ ਵਜੋਂ ਉਹਨੂੰ ਨੌਕਰੀ ਮਿਲ ਜਾਂਦੀ ਆ ਜਹਾਜ਼ ਦੇ ਉੱਤੇ। ਸੋ ਇਹ ਜਹਾਜ਼ ਸੀ SS ਗ੍ਰੇਟ ਬ੍ਰਿਟੇਨ। ਸੋ ਇਸ ਸਮੇਂ ਕੀ ਹੁੰਦਾ ਵਾ ਕਿ ਫਿਰ ਉਹ ਆਸਟ੍ਰੇਲੀਆ ਵੱਲ ਨੂੰ ਜਦੋਂ ਯਾਤਰਾ ਜਹਾਜ਼ ਕਰਦਾ ਅਤੇ ਸਾਲ 1899 ਦੇ ਵਿੱਚ ਜਨਵਰੀ ਦਾ ਮਹੀਨਾ ਸੀ ਅਤੇ ਉਸ ਸਮੇਂ ਜਹਾਜ਼ ਜਿਹੜਾ ਵਾ ਉਹ ਮੈਲਬਨ ਆ ਕੇ ਅਤੇ ਇੱਥੇ ਜਦੋਂ ਲੱਗਦਾ ਵਾ ਕਿਨਾਰੇ, ਅਤੇ ਥੋਮਸ ਜਹਾਜ਼ ਵਾਪਸ ਨਹੀਂ ਜਾਂਦਾ ਉਹਦੇ ਉੱਤੇ, ਉਹ ਨੌਕਰੀ ਜਿਹੜੀ ਆ ਉਹ ਰਾਹ ਦੇ ਵਿੱਚ, ਕਿਉਂਕਿ ਇੰਨਾ ਕੁ ਕਹਿੰਦੇ ਅੱਕ ਚੁੱਕਾ ਹੁੰਦਾ, ਇੰਨਾ ਕੁ ਥੱਕ ਚੁੱਕਾ ਹੁੰਦਾ, ਉਹਨੇ ਸਫ਼ਰ ਪਹਿਲਾਂ ਕਦੀ ਸਮੁੰਦਰਾਂ ਦੇ ਵਿੱਚ ਕੀਤਾ ਨਹੀਂ ਹੁੰਦਾ, ਇੱਕ ਲੰਮਾ ਸਫ਼ਰ ਸੀ, ਇਸ ਵਜ੍ਹਾ ਕਰਕੇ ਉਹ ਉੱਥੋਂ ਫੈਸਲਾ ਕਰਦਾ ਵਾ ਕਿ ਮੈਂ ਹੁਣ ਆਸਟ੍ਰੇਲੀਆ ਦੇ ਵਿੱਚ ਹੀ ਰਹਿਣਾ ਹਮੇਸ਼ਾ ਦੇ ਲਈ। ਫਿਰ ਉਹ ਆਸਟ੍ਰੇਲੀਆ ਦੇ ਵਿੱਚ ਇੱਥੇ ਵੱਸਣ ਦਾ ਫੈਸਲਾ ਕਰਦਾ ਵਾ।
उस तो बाद उन्हें पता लगता भी इतने उस समय के हिसाब के नाल ज़्यादा माइनिंग का ही काम ही उस पैसे सोने बन जाते ही। उस तो अलावा फिर माइनिंग दे विच भी काम किया खेतीबाड़ी दे नाल ओ कहिंदा भी मैं कई जुड़े काम किए। उस तो बाद फिर इत्थे ही आस्ट्रेलिया दे विच एक कुड़ी मिलती है तो वह विआह करवा लैंदा। उधर ब्रिटेन दे विच उहदा भरा जां फिर मापे वह लभ लुभ के कोई उन्होंने खास पता नहीं लगता कि वह कित्थे गया क्योंकि आज बड़ी दूर गया हुंदा। उन्होंने यही भी लागे बन्ने गया वा छेती इन्हें वापस आ जाना पर वह कभी भी वापस नहीं परत्या। समय के नाल हुण अगे परिवार भी अगे वध गया ब्रिटेन दे विच उत्थे परिवार ये मन के बह गया भी वह हुण गवाच गया वा वह मर गया वा सानू छड गया वा। सो हौली हौली करके जिदा जिदा समा बीत्या लम्मा समा बीत गया वह भी भुल गए। हुण विचली सारी स्टोरी जिहड़ी आ आपां स्किप करदे हां क्योंकि फिर समा काफ़ी लग जाना। एक गल सी जनवरी 1899 की फिर उस तो बाद साल आउंदा वा 2010। सो लगभग 100 साल बाद दी जिहड़ी आ आपां कह लईए कि जिहड़ी तरक्की हुई जां फिर कंप्यूटर दे राहीं खोज होनी शुरू हुई क्योंकि साडे तक ये चीज़ां शायद लेट पहुँचियां वा इन्हां विकसित देशां दे विच शायद पहलां पहुँच गईआं। सो 100 साल दे बाद इन्ना समां बीतण तों बाद फिर दुबारा तो क्योंकि परिवार दे विच लगातार गलबात चलती रहिंदी ही कि इदां एक भरा सी उह घर छड के चल गया सी दोवें लड़े सी बजुर्ग माँ प्यो भी आपस दे विच गल्लां बातां करदे समय दर समय वह रोंदे करलाउंदे भी रहिंदे। सो हुण इस टाइम दे उत्ते यूके दे विच रह रहे जिहड़े थॉमस दा उस समय जिहड़ा आपां कह लईए ग्रेट ग्रैंडसन मतलब पड़पोता हो गया ते उहदा नां सी मार्क जिहदे मुड़ के आस्ट्रेलिया च इहे वाले मिलदे ने। उन्हें वेख्या भी दादे दी अलमारी दे विच कुछ पुराने खत पए ने कुछ लैटर पए ने एक फोटो भी उन्हूं फिर वह खतां दे लागों ही लभ गई जिहदे विच उन्हें वेख्या भी एक अणपछाता जिहा एक चेहरा वा जिहड़ा मैं अपने परिवार दे विच ते कदी वेख्या नहीं। उस तो बाद उन्हें फिर जिनेलॉजी दी मदद दे नाल एक इंटरनेट दे उत्ते एक वैबसाइट है जिहदे विच तुसीं अपनी खानदानी अपनी वंशावली भी जिहड़ी ओह वेख सकदे हो। 2010 दे नेड़े तेड़े मार्क ने इंटरनेट दे उत्ते खोज करनी शुरू की। आस्ट्रेलिया दे पुराने रिकॉर्ड लभे उत्थों उहनूं पता लगा 19वीं सदी दे विच शिपिंग मैनेजमेंट ते इमीग्रेशन दे रिकॉर्ड कढ़े ते उत्थों लकली उन्हों रिकॉर्ड दे विचों ये पता लग गया कि ऐस नां दा एक बंदा उदों जहाज दे उत्ते गया सी वह नौकरी करन दे लई गया ही। उस तो बाद कदी फिर वापस उहदे आउण दा कोई रिकॉर्ड नहीं हैगा। सो ऑनलाइन उन्हें अपनी खोज शुरू की ancestry.com दे उत्ते ते फिर उस तो बाद फिर आस्ट्रेलिया की जिहड़ी नैशनल आर्काइव्स की वैबसाइट सी उहदे उत्ते भी उन्हें जंप किया उहदे उत्ते भी उन्हें काफ़ी समा बतीत किया पर उस तो बाद उहदा जिहड़ा समा सी उह व्यर्थ नहीं गया। आखिरकार उन्होंने सर्च करद्या करद्या मार्क दे जिहड़े आस्ट्रेलिया दे विच होण दे ते आस्ट्रेलिया दे विचों विक्टोरिया दे विच होण दे कई सबूत मिल गए। सो थॉमस दे वारसा जिहड़े कि दूर दरेडे बैठे ही सो उन्हां तक हुणे गलबात जिहड़ी आ जदों पहुँचदी आ ते काफ़ी मतलब हैरानी वाली गल भी ही क्योंकि उस समय के हिसाब के नाल वह बजुर्ग तो मन के बैठे भी ये तो हो ही नहीं सकता इदा तो हूँ इन्ने चिर बाद कौन लभूगा। सब तो हैरानी वाली दिलचस्प गल ये हुई कि आस्ट्रेलिया दे विच जिहड़े रह रहे उहदे परिवार सी कई पीढ़ियां बीत चुकियां ही तो उन्होंने पता भी नहीं इस चीज़ का भी उन्हों का बजुर्ग असल दे विच आया कितों ही। थॉमस ने कहिंदे ने कि एक हद तक ही शायद गल्लां बातां कीतियां जां फिर गांह वह गल्लां बातां पहुंचियां ही नहीं उन्हों जां फिर उन्हां दे जिहड़े अगले पीढ़ियां ही उन्होंने इस चीज़ का पता ही नहीं भी उन्होंने परिवार के विचों कोई इंग्लैंड तो आया ही इस तरीके दे नाल भज गया है। सो आखिरकार इंटरनेट ते उस तो बाद फिर इतों तक भी किया गया कि DNA रिकॉर्ड भी चैक किया गया कि ये नहीं कि इंटरनेट के उत्ते होर ही कोई थॉमस हो फिर अपने होर पक्का करन दे लई पुख्ता करन दे लई उस चीज़ को DNA भी चैक किया गया तो लगभग 100 साल दे विच सर्च शुरू हुई। इस तो बाद फिर 20 साल लगे सारे DNA तक पहुँचते 120 साल बाद आस्ट्रेलिया ते ब्रिटानिया के दरम्यान ये जिहड़ा चल रहा सफर सी जिहड़ा आस्ट्रेलिया दे विच पहुँच चुका थॉमस सी वो आखिरकार आप तो नहीं पर उन्होंने जोड़े परिवार से उन्हों का जोड़ा खानदान से उन्होंने जीडिया अगलिया पीढ़ियां ही उन्होंने जरूर पता लग गया कि साड़ा कोई सी पड़दादा वगैरह जोड़ा इतने आया ही। सो मेलबर्न के एक व्डा परिवार
ਵੱਡੀ ਮਿਲ ਨਹੀਂ ਕਰਦਾ, ਫਿਰ ਸਾਰੇ ਜਾਣੇ ਜਿਹੜੇ ਆ ਉੱਥੋਂ ਸੱਦੇ ਜਾਂਦੇ ਆ। ਅਤੇ ਇੱਥੇ ਕਾਫੀ ਵੱਡੀ ਉਹਨਾਂ ਨੇ ਆਪਸ ਦੇ ਵਿੱਚ ਪਾਰਟੀ ਰੱਖੀ, ਇੱਕ ਜਿੰਨਾ ਕੁ ਵੀ ਪਤਾ ਸੀ ਉਸ ਫਿਰ ਯਾਦਾਂ ਸਾਂਝੀਆਂ ਕੀਤੀਆਂ। ਅਤੇ ਉਸ ਸਮੇਂ ਦੀਆਂ ਅਖਬਾਰਾਂ ਦੇ ਵਿੱਚ ਮੈਂ ਵੇਖ ਪਾ ਰਿਹਾ ਹਾਂ ਕਿ ਕਾਫੀ ਇਸ ਚੀਜ਼ ਨੂੰ ਥਾਂ ਮਿਲੀ, ਕਾਫੀ ਉਹਨਾਂ ਦੀਆਂ ਫੋਟੋਆਂ ਛਪੀਆਂ। ਸੋ ਇਹ ਸੀਗੀ ਇਸ ਟਾਈਮ ਦੇ ਉੱਤੇ ਇੱਕ ਕਹਾਣੀ, ਸਿਰਫ ਇਸ ਕਰਕੇ ਕਿ ਆਪਾਂ ਵੀ ਆਪਣੇ ਉਹਦੇ ਉੱਤੇ ਕਹਿ ਲਓ ਡਸਟਿੰਗ ਕਰੀਏ, ਯਾਦਾਂ ਦੋ ਤੋਂ ਥੋੜ੍ਹਾ ਜਿਹਾ ਘੱਟਾ ਝਾੜੀਏ, ਅਤੇ ਆਪਾਂ ਵੀ ਇਹ ਵੇਖੀਏ ਕਿ ਸਾਡੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਕੀ ਕਹਾਣੀ ਹੈਗੀ ਆ ਕੋਈ ਚਿਰਾਂ ਬਾਅਦ ਕੋਈ ਮਿਲਣ ਦੀ। ਉਹ ਚਲੋ ਬਹੁਤ ਘੱਟ ਇੱਦਾਂ ਦੇ ਹੁੰਦੇ ਨੇ ਇੰਸੀਡੈਂਟ, ਪਰ ਫਿਰ ਵੀ ਕੀ ਤੁਹਾਨੂੰ ਪਤਾ ਵਾ ਕਿ ਤੁਹਾਡੇ ਪੜਦਾਦਾ ਜਾਂ ਫਿਰ ਉਸ ਤੋਂ ਪਿੱਛੇ ਕੀ ਨਾਂ ਸੀ ਜਾਂ ਉਹਨਾਂ ਦੇ ਪਿੱਛੇ ਕੀ ਕਹਾਣੀ ਸੀ, ਕਿੱਦਾਂ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਵਾ। ਬੜੀ ਵਾਰੀ ਆਪਾਂ ਇੱਥੋਂ ਤੱਕ ਵੀ ਸੁਣਿਆ ਹੁੰਦਾ ਵੀ ਉਹ ਨਾ ਪੜਦਾਦਾ ਤੁਹਾਡਾ ਬੜਾ ਵੱਡਾ ਭਲਵਾਨ ਸੀ ਭਾਈ, ਉਹਨੇ ਫਲਾਣੇ ਥਾਂ ਤੋਂ ਉਹਨੇ ਕੁਸ਼ਤੀ ਜਿੱਤੀ ਸੀ, ਉਹ ਭਾਰ ਬੜਾ ਚੁੱਕਦਾ ਸੀ, ਪੱਥਰ ਬੜਾ ਚੁੱਕਦਾ ਸੀ, ਉਹ ਉਹਨੇ ਰੁਮਾਲੀ ਰੱਖੀ ਸੀ, ਜਾਂ ਫਿਰ ਉਹ ਇਕੱਲਾ ਹੀ ਇੰਨੇ ਖੇਤ ਵਾਹ ਦਿੰਦਾ ਸੀ, ਉਹਦਾ ਰਿਕਾਰਡ ਸੀ ਵੀ ਉਹ ਸਾਰਾ ਦਿਨ ਕਈ ਵਾਹ ਲੈਂਦਾ ਸੀ, ਇੱਦਾਂ ਦਾ ਉਹਦਾ ਰਿਕਾਰਡ ਸੀ ਭਾਈ, ਉਹਨੇ ਬੋਲਦ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਸੀ। ਸੋ ਇੱਦਾਂ ਦੀਆਂ ਬੜੀਆਂ ਕਹਾਣੀਆਂ ਆਪਾਂ ਸੁਣਦੇ ਹੁੰਦੇ ਹਾਂ ਪਿੰਡਾਂ ਤੋਂ। ਸੋ ਉਹ ਤੁਸੀਂ ਆਪਣੀਆਂ ਜਾਂ ਕਿਸੇ ਦੀਆਂ ਉਹ ਵੀ ਤੁਸੀਂ ਸਾਂਝੀਆਂ ਕਰ ਸਕਦੇ ਹੋ। ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਨਾਲ ਦੀ ਨਾਲ ਆਪਾਂ ਗਾਣੇ ਵੀ ਰੱਖਾਂਗੇ, ਗਾਣੇ ਅੱਜ ਥੋੜ੍ਹੇ ਜਿਹੇ ਵੱਧ ਰੱਖਾਂਗੇ ਕਿਉਂਕਿ ਮੈਂ ਇਕੱਲਾ ਬੋਲਣ ਵਾਲਾ ਅਤੇ ਤੁਸੀਂ ਸਾਰੇ ਸੁਣਨ ਵਾਲੇ, ਅਤੇ ਮੈਂ ਚਾਹੂੰਗਾ ਵੀ ਬਹੁਤ ਸਾਰੇ ਸੁਣਨ ਵਾਲਿਆਂ ਦੇ ਵਿੱਚੋਂ ਕੁਛ ਬੋਲਣ ਵਾਲਿਆਂ ਦੇ ਵਿੱਚ ਵੀ ਤਬਦੀਲ ਹੋਣ, ਅਤੇ ਇੱਧਰੋਂ ਫਿਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਹੋਰ ਅੱਗੇ ਵਧਣ। ਅਤੇ ਆਓ ਫਿਰ ਆਪਾਂ ਇਸ ਸਫ਼ਰ ਨੂੰ ਅੱਗੇ ਤੋਰਦੇ ਹਾਂ ਅਤੇ ਅਗਲਾ ਗਾਣਾ ਸੁਣਦੇ ਹਾਂ ਆਪਾਂ, ਅਤੇ ਗਾਣਾ ਸੁਣ ਕੇ ਅਤੇ ਫਿਰ ਆਪਾਂ ਵਾਪਸੀ ਕਰਦੇ ਹਾਂ। ਸੋ ਇਹੋ ਜਿਹੇ ਗਾਣਿਆਂ ਦਾ ਅਤੇ ਅੱਜ ਦੇ ਮੁਹਾਵਰਿਆਂ ਦਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ, ਇੱਥੇ ਹੀ ਸਫ਼ਰ ਨਹੀਂ ਖਤਮ ਹੁੰਦਾ, ਹਾਲੇ ਕੁਛ ਇੱਕ ਚੀਜ਼ਾਂ ਹੋਰ ਵੀ ਨੇ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ, ਅਤੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਪਰ ਫਿਲਹਾਲ ਆਪਾਂ ਗਾਣਾ ਇੰਜੋਏ ਕਰਦੇ ਹਾਂ। ਧੰਨਵਾਦ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਪ੍ਰੀਡੀਓ। ਹਾਂਜੀ, BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
8: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
9: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
10: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
11: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
12: ਫਿਰ ਲਵਾਈਏ ਕਿੱਥੋਂ?
11: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
13: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
14: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
12: ਟੈਨਸ਼ਨ ਨਿਰੀ ਟੈਨਸ਼ਨ
15: ਕੀ ਹੋਇਆ
12: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
15: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
12: ਜਾਂ 90-77-97-33
15: ਜਾਂ ਈਮੇਲ info@vivaimmigration.com.au
12: ਯਾਦ ਰੱਖੋ 9077-9733
15: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
12: ਹਰ ਕਦਮ ਤੁਹਾਡੇ ਨਾਲ
16: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ ਆਪਣੇ ਬਿਜ਼ਨਸ ਨੂੰ ਚਮਕਾਓ ਕਾਲ 1300-1516-16 quicksignage.com.au

ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਅਤੇ ਇਹ ਸਾਨੂੰ ਫਰਮਾਇਸ਼ ਭੇਜੀ ਸੀ ਸਿਮਨ ਜੀ ਨੇ ਕਹਿੰਦੇ ਨੇ ਕਿ ਇਹਨਾਂ ਦੇ ਡੈਡੀ ਰਣਜੀਤ ਕੌਰ ਜੀ ਦਾ ਇਹ ਗੀਤ ਸੁਣਦੇ ਹੁੰਦੇ ਸੀ ਬਹੁਤ ਪਿਛਲੇ ਦਿਨੀ ਉਹ ਸਾਨੂੰ ਛੱਡ ਕੇ ਦੁਨੀਆਂ ਤੋਂ ਚਲੇ ਗਏ ਅਤੇ ਮੈਂ ਜਦੋਂ ਵੀ ਇਹ ਗਾਣਾ ਸੁਣਦੀ ਹਾਂ ਡੂੰਘੇ ਡੁੱਬ ਗਏ ਜਿਗਰੀਆ ਜਾਰਾ ਅਤੇ ਮੈਂ ਬਹੁਤ ਯਾਦ ਕਰਦੀ ਹਾਂ ਆਪਣੇ ਡੈਡ ਨੂੰ ਸੋ ਉਹਨਾਂ ਦਾ ਵਿਛੜੇ ਜੀਆਂ ਦਾ ਜੋ ਵੀ ਪਸੰਦੀਦਾ ਕਾਰਜ ਹੁੰਦੇ ਨੇ ਜੋ ਵੀ ਉਹਨਾਂ ਦੇ ਘਰ 'ਚ ਪਈਆਂ ਵਸਤਾਂ ਜਾਂ ਜਿਹੜੇ ਵੀ ਗਾਣੇ ਜਿਹੜੀਆਂ ਵੀ ਫਿਲਮਾਂ ਆਪਾਂ ਉਹਨਾਂ ਨੂੰ ਵੇਖਿਆ ਵਾ ਵੇਖਦੇ ਜਿੱਥੇ ਵੀ ਉਹਨਾਂ ਨੂੰ ਜਾਂਦੇ ਹਾਂ ਜਿਹੜੇ ਰਿਸ਼ਤੇਦਾਰਾਂ ਨਾਲ ਯਾਰਾਂ ਦੋਸਤਾਂ ਦੇ ਨਾਲ ਪਿੰਡ ਦੇ ਵਿੱਚ ਵਿਚਰਦੇ ਹਾਂ ਆਪਾਂ ਵੇਖਿਆ ਸੋ ਉਹ ਸਾਰੇ ਸਾਨੂੰ ਆਪਣੇ ਆਪਣੇ ਲੱਗਦੇ ਹਮੇਸ਼ਾ ਸਾਡੇ ਮਨ ਦੇ ਵਿੱਚ ਇਹ ਲੱਗਦਾ ਕਿ ਉਹਨਾਂ ਦੇ ਕੋਲੋਂ ਕੁਛ ਨਵਾਂ ਸਾਨੂੰ ਉਹਨਾਂ ਦੇ ਬਾਰੇ ਸਿੱਖਣ ਨੂੰ ਮਿਲੇ ਕੁਛ ਨਵਾਂ ਉਹਨਾਂ ਦੇ ਬਾਰੇ ਜਾਣਨ ਨੂੰ ਮਿਲੇ ਕਿਉਂਕਿ ਆਪਾਂ ਸਾਰੀ ਜ਼ਿੰਦਗੀ ਨਾਲ ਰਹਿ ਕੇ ਵੀ ਕਈ ਵਾਰੀ ਉਹ ਚੀਜ਼ਾਂ ਨਹੀਂ ਸਿੱਖੀਆਂ ਹੁੰਦੀਆਂ ਇੱਕ ਵਾਰੀ ਫਿਰ ਤੋਂ ਸਵਾਗਤ ਤੁਹਾਡਾ ਅਤੇ ਬੇਨਤੀ ਇਹੋ ਹੀ ਕਿ ਜੋ ਤੁਸੀਂ ਗਾਣਾ ਭੇਜ ਰਹੇ ਹੋ ਕਿਉਂਕਿ ਸਾਰੇ ਤਾਂ ਆਪਾਂ ਲਾ ਵੀ ਨਹੀਂ ਸਕਣੇ ਅਤੇ ਗਾਣਾ ਭੇਜ ਦਿਓ ਅਤੇ ਨਾਲ ਇੱਦਾਂ ਤੁਸੀਂ ਥੋੜ੍ਹੀ ਜਿਹੀ ਯਾਦ ਆਪਣੀ ਜ਼ਰੂਰ ਭੇਜੋ ਤਾਂ ਕਿ ਆਪਾਂ ਥੋੜ੍ਹਾ ਜਿਹਾ ਉਹਨੂੰ ਇੱਕ ਡਾਇਰੈਕਸ਼ਨ ਦੇ ਸਕੀਏ ਨਹੀਂ ਤਾਂ ਫਿਰ ਇੰਨੇ ਜ਼ਿਆਦਾ ਗਾਣੇ ਵੈਸੇ ਵੀ ਮੇਰੇ ਕੋਲ ਪ੍ਰੋਗਰਾਮ ਦੇ ਵਿੱਚ ਨਹੀਂ ਲਾਏ ਜਾਣੇ ਪਰ ਫਿਰ ਵੀ ਉਹਨਾਂ ਦੇ ਵਿੱਚੋਂ ਜਿੰਨੇ ਕੁ ਵੀ ਲੱਗ ਪਾਉਣਗੇ ਉਨੇ ਕੁ ਮੈਂ ਜ਼ਰੂਰ ਚਲਾਉਣ ਦੀ ਕੋਸ਼ਿਸ਼ ਕਰੂੰਗਾ ਧੰਨਵਾਦ ਅਤੇ ਆਓ

ਕੋਲ ਵੀ ਕੋਈ ਕਹਾਣੀ ਹੋਵੇ ਉਹਨਾਂ ਦੀ, ਕੋਈ ਉਹਨਾਂ ਦੇ ਨਾਲ ਜੁੜੀ ਕਹਾਣੀ, ਜਾਂ ਫਿਰ ਉਹਨਾਂ ਦੇ ਨਾਂ ਯਾਦ ਕਰਕੇ ਵੇਖੋ ਵੀ ਕਿੱਥੋਂ ਕੁ ਤੱਕ ਤੁਹਾਡੀ ਯਾਦ ਪਹੁੰਚਦੀ ਹੈ, ਕਿੱਥੋਂ ਕੁ ਤੱਕ ਤੁਹਾਨੂੰ ਪਤਾ, ਸੋ ਉੱਥੋਂ ਕੁ ਤੱਕ ਯਾਦਾਂ ਪਹੁੰਚਾ ਕੇ ਅਤੇ ਉਹ ਤੁਸੀਂ ਚਾਹੋ ਤਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। 044-747-1674 0447-1674 ਇਹ ਸਾਡਾ ਨੰਬਰ ਹੈ, ਇਹਦੇ ਉੱਤੇ ਤੁਸੀਂ ਕਾਲ ਕਰਕੇ ਅਤੇ ਸਾਂਝਾਂ ਪਾ ਸਕਦੇ ਹੋ, ਜਾਂ ਫਿਰ 93-56-0-344 ਦੇ ਉੱਤੇ ਵੀ ਕਾਲ ਕਰ ਸਕਦੇ ਹੋ। ਇੱਕ ਵਾਰੀ ਫਿਰ ਤੋਂ ਮੈਂ ਮੁਹਾਵਰੇ ਰਿਪੀਟ ਕਰ ਦਿੰਦਾ, ਗੋਡੇ ਦਮ ਕਰਨਾ, ਘੱਗਾ ਬੈਠਣਾ, ਘਰੋਂ ਚੂਹੇ ਖਾਲੀ ਮੋੜਨਾ, ਘਰ ਕਰਨਾ, ਚੱਕਰ ਚੱਲਣਾ, ਘੁੱਗੀ ਨੱਪਣਾ ਅਤੇ ਘਿਓ ਛੱਕਰ ਹੋਣਾ, ਜਾਂ ਫਿਰ ਘਿਓ ਖਿਚੜੀ ਹੋਣਾ। ਸੋ ਇਹਦਾ ਅਰਥ ਕੀ ਹੈ ਅਤੇ ਕੀ ਇਹ ਦੋਵੇਂ ਸੇਮ ਨੇ, ਸੋ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਅਤੇ ਦੱਸ ਸਕਦੇ ਹੋ ਭਾਈ ਵੀ ਕੀ ਆ ਇਹਨਾਂ ਦਾ ਮਤਲਬ। ਇਹਦੇ ਨਾਲ ਨਾਲ ਸੋਸ਼ਲ ਮੀਡੀਆ ਦਾ ਸਾਡਾ ਦੌਰ ਚੱਲਦਾ ਹੁੰਦਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਸੋਸ਼ਲ ਮੀਡੀਆ ਦੀ ਇੱਕ ਕਹਾਣੀ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਤੇ ਦੂਸਰੀ ਕਹਾਣੀ ਸੋਸ਼ਲ ਮੀਡੀਆ ਦੀ ਇਹ ਹੈ, ਜੇ ਆਪਾਂ ਵੇਖੀਏ ਕਿ ਆਸਟ੍ਰੇਲੀਆ ਦੇ ਵਿੱਚ ਕੀ ਚੱਲ ਰਿਹਾ, ਅਤੇ ਆਸਟ੍ਰੇਲੀਆ ਦੇ ਵਿੱਚ ਜੋ ਚੱਲ ਰਿਹਾ ਵਾ ਉਹ ਚੱਲ ਰਿਹਾ AFL। ਸੋ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ 26 ਤਰੀਕ ਨੂੰ AFL ਦਾ ਗ੍ਰੈਂਡ ਫਾਈਨਲ ਹੋਣਾ, ਸੋ ਇਸ ਟਾਈਮ ਦੇ ਉੱਤੇ ਯਾਨੀ ਕਿ ਸੋਮਵਾਰ ਜਿਹੜਾ ਗ੍ਰੈਂਡ ਫਾਈਨਲ ਤੋਂ ਇੱਕ ਪਹਿਲਾਂ ਸੋਮਵਾਰ ਹੁੰਦਾ ਵਾ, ਯਾਨੀ ਕਿ ਕੱਲ੍ਹ ਦੇ ਦਿਨ ਲੰਘ ਕੇ ਗਿਆ, ਉਦੋਂ ਬ੍ਰੈਨਲੋ ਮਾਡਲ ਸੋਰੀ ਮੈਡਲ ਜਿਹੜਾ ਵਾ ਉਹ ਦਿੱਤਾ ਜਾਂਦਾ। ਸੋ ਬ੍ਰੈਨਲੋ ਮੈਡਲ ਜਿਹੜਾ ਵਾ ਉਹ ਇਸ ਵਾਰੀ ਯਾਨੀ ਕਿ ਕੱਲ੍ਹ ਦੇ ਦਿਨ ਨਿੱਕ ਡੇਕੋਸ ਨੂੰ ਮਿਲਿਆ। ਸੋ ਕੋਲਿੰਗਵੁੱਡ ਕਲੱਬ ਚਾਹੇ ਕਿ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ, ਚਾਹੇ ਕਿ ਮੈਂ ਗਲਤ ਨਹੀਂ ਹਾਂ ਅਤੇ 9ਵੇਂ ਨੰਬਰ ਦੇ ਉੱਤੇ 8ਾਂ 'ਚੋਂ ਵੀ ਬਾਹਰ ਰਹਿ ਗਿਆ ਸੀ, ਪਰ ਫਿਰ ਵੀ ਇਸ 23 ਸਾਲਾ ਖਿਡਾਰੀ ਨਿੱਕ ਡੇਕੋਸ, ਸੋ ਇਹਨੂੰ ਆਸਟ੍ਰੇਲੀਆ ਦਾ ਸਭ ਤੋਂ ਸਰਵੋਤਮ ਖੇਡਾਂ ਦੇ ਵਿੱਚ ਆਪਾਂ ਪੁਰਸਕਾਰ ਕਹਿ ਲਈਏ ਜਾਂ ਫਿਰ ਮੈਡਲ ਕਹਿ ਲਈਏ ਤਾਂ ਕੋਈ ਗਲਤ ਗੱਲ ਨਹੀਂ ਹੋਊਗੀ। ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਿੱਦਾਂ ਜੇ ਕੋਈ ਸੋਕਰ ਵਾਲਾ ਦੇਸ਼ ਹੋਵੇ ਤਾਂ ਉੱਥੇ ਮੈਸੀ ਮੰਨ ਲਓ ਗੋਲਡਨ ਬੂਟ ਜਿੱਤ ਜੇ, ਜਾਂ ਰੋਨਾਲਡੋ ਗੋਲਡਨ ਬੂਟ ਜਿੱਤ ਜੇ, ਜਾਂ ਹੋਰ ਜਿੰਨੇ ਵੀ ਵੱਡੇ ਲੇਬਰੋਨ ਵਰਗੇ ਵੱਡੇ ਖਿਡਾਰੀ ਨੇ, ਸੋ ਉਹਨਾਂ ਦਾ ਜਿੱਦਾਂ ਦਾ ਰੁਤਬਾ ਵਾ ਆਸਟ੍ਰੇਲੀਆ ਦੇ ਵਿੱਚ AFL ਦੇ ਵਿੱਚ ਇਹ ਵਾਲਾ ਮੈਡਲ ਜਿੱਤਣਾ ਇਹ ਉੱਦਾਂ ਦਾ ਹੀ ਇੱਕ ਰੁਤਬਾ ਵਾ। ਸੋ ਕੁਛ ਇੱਕ ਅਹਿਮ ਜਿਹੜੇ ਤੁਹਾਡੇ ਨਾਲ ਤੱਥ ਸਾਂਝੇ ਕਰ ਲੈਂਦਾ, 23 ਸਾਲਾ ਇਹ ਸਟਾਰ ਖਿਡਾਰੀ ਜਿਹਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਚਰਚੇ ਚੱਲ ਰਹੇ ਨੇ ਕਿ ਜਦੋਂ ਇਹਨੂੰ ਮੈਡਲ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਬੱਚਾ ਜਿਹੜਾ ਕੁਛ ਸਮਾਂ ਪਹਿਲਾਂ ਮਿਲਿਆ ਸੀ ਇਸ ਖਿਡਾਰੀ ਨੂੰ ਜਿਹੜਾ ਕਿ ਕੈਂਸਰ ਤੋਂ ਪੀੜਿਤ ਹੈ, ਅਤੇ ਉਹ ਬਹੁਤ ਵੱਡਾ ਦੱਸਦਾ ਕਿ ਮੈਂ ਫੈਨ ਹਾਂ ਨਿੱਕ ਦਾ, ਅਤੇ ਨਿੱਕ ਨੇ ਵੀ ਜਦੋਂ ਮੈਡਲ ਮਿਲਿਆ ਤਾਂ ਉਸ ਬੱਚੇ ਦਾ ਜ਼ਿਕਰ ਜ਼ਰੂਰ ਕੀਤਾ, ਇਹ ਦੱਸਿਆ ਕਿ ਮੈਂ ਉਹਨੂੰ ਆਪਣੀਆਂ ਵੀਡੀਓ ਭੇਜਦਾ ਰਹਿੰਦਾ ਵਾਂ, ਅਤੇ ਸਾਡੀ ਬੜੀ ਸੋਹਣੀ ਯਾਤਰਾ ਵਾ ਅਤੇ ਬਹੁਤ ਵਧੀਆ ਮੈਨੂੰ ਲੱਗਦਾ ਵਾ ਉਹਦੇ ਨਾਲ ਸਮਾਂ ਬਤੀਤ ਕਰਨਾ, ਗੱਲਾਂ ਕਰਨੀਆਂ। ਸੋ ਇਸ ਤਰੀਕੇ ਦੇ ਨਾਲ ਇਹ ਖਿਡਾਰੀ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਹ ਵਾਹੀ ਖੱਟ ਰਿਹਾ। ਬਹੁਤੀ ਉਮਰ ਨਹੀਂ ਗੀ ਪਰ ਕੈਰੀਅਰ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਜੇ ਆਪਾਂ ਪਿੱਛੇ ਝਾਤੀ ਮਾਰੀਏ ਤਾਂ ਇੱਕ ਵਾਰੀ ਉਹ ਦੂਸਰੇ ਸਥਾਨ ਦੇ ਉੱਤੇ ਰਹਿ ਚੁੱਕਾ ਵਾ ਨਿੱਕ, ਅਤੇ ਇੱਕ ਵਾਰੀ ਤੀਜੇ ਸਥਾਨ ਦੇ ਉੱਤੇ ਰਹਿ ਕੇ, ਅਤੇ ਹੁਣ ਇਸ ਵਾਰੀ ਇਹ ਖਿਤਾਬ ਉਹਨੇ ਆਪਣੇ ਨਾਂ ਕੀਤਾ, ਸਿਰਫ ਆਪਣੇ ਨਾਂ ਖਿਤਾਬ ਹੀ ਨਹੀਂ ਕੀਤਾ। ਜੇਕਰ ਤੁਸੀਂ AFL ਨੂੰ ਬਹੁਤਾ ਨਹੀਂ ਫੋਲੋ ਕਰ ਰਹੇ ਤਾਂ ਇਸ ਟਾਈਮ ਦੇ ਉੱਤੇ ਇਹਨੇ ਰਿਕਾਰਡ ਵੀ ਦਰਜ ਕੀਤੇ ਨੇ। ਰਿਕਾਰਡ ਨਿੱਕ ਦੇ ਨਾਂ ਇਹ ਬਣਿਆ ਕਿ 47 ਵੋਟਾਂ ਦੇ ਨਾਲ ਇਹਨੇ ਇਹ ਵਾਲਾ ਖਿਤਾਬ ਜਿੱਤਿਆ ਵਾ। ਇਸ ਤੋਂ ਪਹਿਲਾਂ ਜਿਹੜਾ ਸਭ ਤੋਂ ਵਧੇਰੇ ਵੋਟਾਂ ਪਈਆਂ ਸੀ ਹੁਣ ਤੱਕ ਜਿਹੜੀਆਂ ਕਿ ਪੈਟ੍ਰਿਕ ਕ੍ਰਿਪਸ ਨੂੰ ਪਈਆਂ ਸੀ, 45 ਵੋਟਾਂ ਦੇ ਨਾਲ ਉਹਨੇ ਇਹ ਵਾਲਾ ਖਿਤਾਬ ਜਿੱਤਿਆ ਸੀ। ਹੁਣ 2 ਵੋਟਾਂ ਦੇ ਨਾਲ ਨਿੱਕ ਉਹਨੂੰ ਪਛਾੜ ਕੇ ਇਸ ਟਾਈਮ ਨੰਬਰ 1 ਬਣ ਗਿਆ, ਯਾਨੀ ਕਿ ਹੁਣ ਤੱਕ ਦੇ ਰਹੇ ਖਿਡਾਰੀਆਂ ਦੇ ਵਿੱਚੋਂ ਸਭ ਤੋਂ ਵਧੇਰੇ ਵੋਟਾਂ ਇਹਨੂੰ ਪਈਆਂ ਨੇ। ਹੁਣ ਵੋਟਾਂ ਦਾ ਸਿਲਸਿਲਾ ਕੀ ਆ, ਇਹ ਉਹ ਵਾਲਾ ਮੈਡਲ ਆ ਜਿਹਦੇ ਜਾਂ ਫਿਰ ਉਹ ਵਾਲਾ ਖਿਤਾਬ ਆ ਜਿਹੜਾ ਕਿ ਮੀਡੀਆ ਨਹੀਂ ਚੁਣਦਾ, ਜਿਹੜਾ ਕਿ ਬਾਹਰ ਬੈਠੇ ਲੋਕ ਜਾਂ ਫਿਰ ਕੋਚ ਨਹੀਂ ਚੁਣਦੇ, ਇਹ ਮੈਦਾਨ ਦੇ ਵਿੱਚ ਜਿਹੜੇ ਰੈਫਰੀ ਮੈਚ ਨੂੰ ਜਿਹੜੇ ਵੇਖ ਰਹੇ ਹੁੰਦੇ ਆ, ਵਾਚ ਰਹੇ ਹੁੰਦੇ ਆ, ਉਹ ਡਿਸਾਈਡ ਕਰਦੇ ਆ ਜਦੋਂ ਮੈਚ ਖਤਮ ਹੁੰਦਾ ਵਾ, ਅਤੇ ਮੈਚ ਖਤਮ ਹੋਣ ਤੋਂ ਬਾਅਦ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਅੰਕ ਦਿੱਤੇ ਜਾਂਦੇ ਆ, ਕਿਹੜਾ ਖਿਡਾਰੀ ਸਭ ਤੋਂ ਵਧੀਆ ਖੇਡਿਆ, ਕਿਹੜਾ ਖਿਡਾਰੀ ਸਭ ਤੋਂ ਵੱਧ ਅਨੁਸ਼ਾਸਨ ਦੇ ਵਿੱਚ ਰਿਹਾ, ਕਿਹੜਾ ਖਿਡਾਰੀ ਜਿਹਨੇ ਕਿ ਹੌਂਸਲਾ ਨਹੀਂ ਹਾਰਿਆ, ਗੇਮ ਨੂੰ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਅੱਗੇ ਤੋਰਿਆ। ਸੋ ਉਸ ਲਿਹਾਜ ਦੇ ਨਾਲ ਉਹਨਾਂ ਨੂੰ ਅੰਕ ਦੇਣੇ ਹੁੰਦੇ ਆ, 1, 2, 3, ਇਸ ਤਰੀਕੇ ਦੇ ਨਾਲ ਉਹਨਾਂ ਨੇ 3 ਵੋਟਾਂ ਦੇਣੀਆਂ ਹੁੰਦੀਆਂ ਵਾ, 2 ਵੋਟਾਂ 1 ਵੋਟਾਂ, ਸੋ ਫਸਟ ਸੈਕਿੰਡ ਥਰਡ ਇਸ ਕਰਕੇ ਉਹਨਾਂ ਨੇ ਜਿਹੜਾ ਅਲੱਗ ਅਲੱਗ ਚੁਣਨਾ ਹੁੰਦਾ। ਸੋ ਉਹ ਫਿਰ ਗੁਪਤ ਰੱਖਿਆ ਜਾਂਦਾ ਵਾ,
ਤੇ ਜਦੋਂ ਗ੍ਰੈਂਡ ਫਾਈਨਲ ਵਾਲਾ ਜਿਹੜਾ ਹਫ਼ਤੇ ਤੋਂ ਇੱਕ ਸੋਮਵਾਰ ਪਹਿਲਾਂ

ਇਹ ਰਿਵੀਲ ਕਰ ਦਿੱਤਾ ਜਾਂਦਾ ਕਿ ਇਸ ਵਾਰੀ ਕਿਹੜਾ ਖਿਡਾਰੀ ਜਿੱਤਿਆ। ਯਾਦ ਰਵੇ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਕੋਲਿੰਗਵੁੱਡ ਦੀ ਟੀਮ ਜਿਹਦਾ ਕਿ ਖਿਡਾਰੀ ਆ, ਉਹ ਹਾਲਾਂਕਿ 9ਵੇਂ ਨੰਬਰ ਦੇ ਉੱਤੇ ਫਿਨਿਸ਼ ਕੀਤਾ ਉਹਨੇ, ਪਰ ਫਿਰ ਵੀ ਇਸ ਖਿਡਾਰੀ ਨੇ, ਇਸ ਟੀਮ ਦੇ ਖਿਡਾਰੀ ਨੇ ਮੈਡਲ ਜਿੱਤਿਆ। ਯਾਨੀ ਕਿ ਇਹਦੇ ਵਿੱਚ ਇਹ ਕੋਈ ਮੈਟਰ ਨਹੀਂ ਕਰਦਾ ਇਸ ਮੈਡਲ ਦੇ ਵਿੱਚ ਕਿ ਟੀਮ ਜਿੱਤੀ ਆ ਜਾਂ ਨਹੀਂ ਜਿੱਤੀ, ਕਿੰਨੇ ਵੱਧ ਸਕੋਰ ਮਾਰੇ ਆ, ਕਿੰਨੇ ਘੱਟ ਮਾਰੇ ਆ, ਇਹ ਚੀਜ਼ਾਂ ਸਿਰਫ ਅਤੇ ਸਿਰਫ ਇਹ ਚੀਜ਼ਾਂ ਕਾਊਂਟ ਨਹੀਂ ਕਰਦੀਆਂ। ਇਹਦੇ ਵਿੱਚ ਇਹ ਕਾਊਂਟ ਕਰਦਾ ਕਿ ਖਿਡਾਰੀ ਕਿੰਨਾ ਕੁ ਅਨੁਸ਼ਾਸਨ ਦੇ ਵਿੱਚ ਰਿਹਾ, ਕਿੰਨੇ ਉਹਨੇ ਗੋਲ ਕੀਤੇ, ਕਿੰਨਾ ਕੁ ਵਧੀਆ ਖਿਡਾਰੀ ਆ, ਦੂਸਰਿਆਂ ਦੇ ਨਾਲ ਤਾਲਮੇਲ ਉਹਦਾ ਕਿੱਦਾਂ ਦਾ। ਇਸ ਮੈਡਲ ਦੀ ਇੱਕ ਖਾਸ ਗੱਲ ਹੋਰ ਵੀ ਆ ਕਿ ਜੇਕਰ ਜਿੰਨੇ ਮਰਜ਼ੀ ਪੁਆਇੰਟ ਕੋਈ ਖਿਡਾਰੀ ਲੈ ਚੁੱਕਾ ਹੋਵੇ, ਪਰ ਉਸ ਤੋਂ ਬਾਅਦ ਕਿਸੇ ਵੀ ਮੈਚ ਦੇ ਵਿੱਚ ਖੇਡਦਿਆਂ ਜੇਕਰ ਉਹਦੀ ਕੋਈ ਵੱਡੀ ਗਲਤੀ ਸਾਹਮਣੇ ਆ ਜਾਂਦੀ ਆ, ਤਾਂ ਉਹ ਮੈਡਲ ਉਹਨੂੰ ਨਹੀਂ ਦਿੱਤਾ ਜਾਊਗਾ। ਸੋ ਕਾਫੀ ਇੰਪੋਰਟੈਂਟ ਇਸ ਪੱਖ ਤੋਂ ਵੀ ਇਸ ਮੈਡਲ ਨੂੰ ਮੰਨਿਆ ਜਾਂਦਾ ਵਾ। ਸੋ ਫਿਲਹਾਲ ਇਸ ਟਾਈਮ ਦੇ ਉੱਤੇ AFL ਦੇ ਵਿੱਚ ਜਿਹੜਾ ਇਹ ਚਰਚੇ ਨੇ, ਅਤੇ ਸੋਸ਼ਲ ਮੀਡੀਆ ਦੇ ਉੱਤੇ AFL ਦੇ ਚਰਚੇ ਨੇ, ਅਤੇ ਫਿਲਹਾਲ ਬ੍ਰੋਨਲੋ ਮੈਡਲ ਦੇ ਚਰਚੇ ਨੇ, ਅਤੇ ਉਸ ਤੋਂ ਬਾਅਦ ਹੁਣ ਚਰਚੇ ਨੇ ਗ੍ਰੈਂਡ ਫਾਈਨਲ ਦੇ। 26 ਤਰੀਕ ਨੂੰ ਗ੍ਰੈਂਡ ਫਾਈਨਲ ਹੈ, ਅਤੇ ਇਸ ਟਾਈਮ ਦੇ ਉੱਤੇ ਜਿੱਦਾਂ ਗ੍ਰੈਂਡ ਫਾਈਨਲ ਜਿਹੜਾ ਵਾ ਉਹ ਬ੍ਰਿਸਬਿਨ ਅਤੇ ਜਿਹੜੀ ਫਿਰਮੈਂਟਲ ਦੀ ਟੀਮ ਹੈ ਇਹਨਾਂ ਦੇ ਦਰਮਿਆਨ ਖੇਡਿਆ ਜਾਣਾ। ਪਿਛਲਾ ਜਿਹੜਾ ਮੈਚ ਸੀ ਉਹਦੇ ਵਿੱਚ ਕਈਆਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਸਿਡਨੀ ਸਵਾਨਸ ਦੀ ਟੀਮ ਜਿੱਤ ਜਾਵੇ, ਕਿਉਂਕਿ ਸ਼ੁਰੂ ਤੋਂ ਹੀ ਕਾਫੀ ਦਬਦਬਾ ਇਹਨਾਂ ਨੇ ਬਣਾ ਕੇ ਰੱਖਿਆ ਸੀ ਇਸ ਲਾਡਰ ਦੇ ਵਿੱਚ, ਪਰ ਹੁਣ ਤੀਸਰੇ ਨੰਬਰ ਦੇ ਲਈ ਖੇਡਣਾ। ਅਤੇ ਇੱਧਰ ਜਿਹੜੀ ਜਲੌਂਕੈਟ ਸੀ ਉਹ ਵੀ ਕਾਫੀ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਕੇ ਆਈ, ਪਰ ਫਿਲਹਾਲ ਇਸ ਟਾਈਮ ਦੇ ਉੱਤੇ ਬ੍ਰਿਸਬਨ ਲਾਇਨਸ ਦਾ ਹੱਥ ਉੱਤੇ ਦੱਸਿਆ ਜਾ ਰਿਹਾ, ਕਿਉਂਕਿ 24-25 ਦੇ ਖਿਤਾਬ ਵੀ ਇਹਨਾਂ ਨੇ ਜਿੱਤੇ ਨੇ, ਅਤੇ ਜੇਕਰ ਲਗਾਤਾਰ ਤੀਸਰਾ ਖਿਤਾਬ ਇਹ ਜਿੱਤ ਜਾਂਦੇ ਨੇ, ਅਤੇ ਫਿਰ ਇਹ ਵੀ ਇੱਕ ਇਤਿਹਾਸ ਰਚ ਚੁੱਕੇ ਹੋਣਗੇ। ਸੋ ਫਿਲਹਾਲ ਇੰਤਜ਼ਾਰ ਹੋਊਗਾ 26 ਤਰੀਕ ਦਾ ਕਿ ਕੀ ਉਸ ਦਿਨ ਇਹ ਇਤਿਹਾਸ ਰਚ ਸਕਦੇ ਨੇ, ਅਤੇ ਜੇਕਰ ਨਹੀਂ ਵੀ ਰਚਦੇ ਤਾਂ ਵੀ ਇਤਿਹਾਸ ਰਚਿਆ ਜਾਣਾ। ਕਿਉਂ? ਕਿਉਂਕਿ ਫਿਰਮੈਂਟਲ ਦੀ ਟੀਮ ਕਦੀ ਜਿੱਤੀ ਨਹੀਂ ਹੈ, ਅਤੇ ਇਸ ਕਰਕੇ ਜੇ ਉਹ ਜਿੱਤ ਜਾਂਦੇ ਆ ਅਤੇ ਫਿਰ ਇੱਧਰਲੇ ਪਾਸਿਓਂ ਵੀ ਇਤਿਹਾਸ ਰਚਿਆ ਜਾਣਾ ਵਾ। ਸੋ ਕੁੱਲ ਮਿਲਾ ਕੇ ਆਪਾਂ ਜੇ ਵੇਖੀਏ ਤਾਂ ਕਿਤੇ ਨਾ ਕਿਤੇ ਪਾਸਿਓਂ ਕੋਈ ਹਾਰੇ ਕੋਈ ਜਿੱਤੇ, ਪਰ ਹਿਸਟਰੀ ਕ੍ਰੀਏਟ ਹੋਣੀ ਆ। ਸੋ AFL ਦੇ ਚਰਚੇ ਇਸ ਟਾਈਮ ਸੋਸ਼ਲ ਮੀਡੀਆ 'ਤੇ। ਇਸ ਤੋਂ ਬਾਅਦ ਇੱਕ ਨਿੱਕਾ ਜਿਹਾ ਹਲਕਾ ਜਿਹਾ ਇੱਕ ਗਾਣਾ ਸੁਣ ਲੈਂਦੇ ਹਾਂ, ਅਤੇ ਫਿਰ ਸਾਡੇ ਨਾਲ ਦੋ ਕਾਲਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ।

0: जी बिल्कुल, मेरा बालम बड़ा जालम आ ते ये गाना दो लशियां फिल्म दे विचों ते शमशाद बेगम दी आवाज़ दे विच तुसी सुनिया। ते आओ फिर आपां अगे वधदे आ ते साढ़े नाल आंटी जी आए ही मिला दा मुहावरे दसण आए होणे आ ते आओ आपां इन्हां दे कोलों जाणदे आ अज दे विशे दे बारे वी। सत श्रीकाल आंटी जी, तुसी आउंदे रहो।
1: हेलो आंटी, सत श्रीकाल।
0: की हाल है? सत श्रीकाल आंटी, ठीक ठाक हो तुसी?
1: कल्ला ही सवा लख
0: जी अज कल्ले।
1: ओके चलो,
0: छुट्टियां हो गईं वेख लो, छुट्टियां दे विच कल्ले कल्ले
1: गई एंजॉय करन
0: वे होर की
1: छट गए करना यही है ना।
0: चलो
1: जेड़ियां फिर जड़ां ने तो खड़ी रहना, कोई नहीं नाल टाणियां फुट पैनियां है
0: ना। हां वे हां आप फुटी पियां क्या वेखो? नहीं ओ ठीक नहीं गए थोड़े।
1: अच्छा
0: मौसम ओदा दा है।
1: ठणा कोगा बैठना।
0: हां जी अच्छा,
1: मुर्गियां दे पिछे इना भजी के मेरे तक गोडे दम करन लग
0: गए।
1: ਘਰੋਂ ਚੂਹੇ ਖਾਲੀ ਮੋੜਨਾ, ਘਰੇ ਕੁਛ ਵੀ ਨਾ ਹੋਣਾ, ਕੋਈ ਦਾਣਾ ਪਾਣੀ ਕਣਕ ਕੁਛ ਨਾ ਹੋਣਾ। ਤੇ ਉਹਨਾਂ ਨੇ ਵਿਚਾਰਿਆਂ ਨੇ ਫਿਰ ਕੱਲੀਆਂ ਮੀਂਗਣਾ ਕਰਕੇ ਵੱਜ ਜਾਣਾ
0: ਜੀ।
1: ਘਰ ਕਰਨਾ ਮੇਰੇ ਹੱਡਾਂ ਨੂੰ ਤਾਂ ਐਸਾ ਰੋਗ ਲੱਗਿਆ ਕਿ ਘਰ ਹੀ ਕਰ ਗਿਆ ਬਸ। ਚੱਕਰ ਚੱਲਣਾ, ਕੋਈ ਸਮੇਂ ਦਾ ਕੋਈ ਐਸਾ ਚੱਕਰ ਚੱਲਿਆ ਕਿ ਬਸ ਪਤਾ ਹੀ ਨੀ ਚੱਲਿਆ ਕੀ ਹੋ ਗਿਆ, ਜ਼ਿੰਦਗੀ ਬਿਲਕੁਲ ਆਪੋਜ਼ਿਟ ਹੋ ਗਈ। ਭੁੱਗੀ ਨੱਪਣਾ
0: ਜੀ,
1: ਹੌਲੀ ਹੌਲੀ ਪੈਰ ਬੋਚ ਬੋਚ ਕੇ, ਜਿਵੇਂ ਬਿੱਲੀ ਨੀ ਫੜਦੀ ਹੁੰਦੀ ਕਿਸੇ ਜਾਨਵਰ ਨੂੰ, ਉਵੇਂ ਉਹਨੂੰ ਕਹਿੰਦੇ ਘੁੱਗੀ ਨੱਪਣਾ। ਹੌਲੀ ਹੌਲੀ ਪੈਰ ਚੱਕ ਕੇ ਤੇ ਕੋਈ ਚੀਜ਼ ਨੂੰ ਨੱਪ ਲੈਣਾ, ਆਪਾਂ ਚੀਜ਼ ਨੂੰ ਨੱਪ ਲੈਣੀ ਕੋਈ ਪੈਰ ਥੱਲੇ। ਜਿਵੇਂ ਅਸੀਂ ਤਾਂ ਭਾਈ ਨਿੱਕੇ ਹੁੰਦੇ ਪੈਸੇ ਪੂਸੇ ਵਿਆਹਾਂ ਬੂਹਾਂ ਚ ਨੀ ਸੀ ਜਿਹੜੇ ਸੱਟਦੇ ਹੁੰਦੇ, ਪੈਰ ਥੱਲੇ ਨੱਪ ਲੈਂਦੇ ਹੁੰਦੇ
0: ਸੀ। ਹੋਰ ਚੱਕ ਲੋ ਹੈਗਾ ਉਹੀ, ਪਰ ਪਹਿਲਾਂ ਦੱਸਣ ਚ ਥੋੜਾ ਜਾ ਦੂਸਰੇ ਪਾਸੇ ਚੱਲ ਗਿਆ। ਉਹ ਤੁਹਾਡੀ ਉਦਾਹਰਣ ਠੀਕ ਆ ਵੀ ਪੈਰ ਥੱਲੇ ਪੈਸਾ ਦੱਬ ਲੈਣਾ, ਯਾਨੀ ਕਿ ਕੋਈ ਗੁੱਜੀ ਜੀ ਮਾਰ ਮਾਰਨੀ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ।
1: ਘਿਓ
0: ਖਿਚੜੀ ਹੋਣਾ, ਇਹ ਦੋਵੇਂ ਚੀਜ਼ਾਂ ਸੇਮ ਨੇ ਜਾਂ ਅਲੱਗ ਅਲੱਗ ਨੇ?
1: ਸੇਮ ਹੀ ਆ ਬਿਲਾ, ਥੋੜਾ ਫਰਕ ਨੀ ਵੀ ਘਿਓ ਦੇ ਖਿਚੜੀ ਦੇ ਵਿੱਚ ਤੁਸੀਂ ਕਿੰਨਾ ਘਿਓ ਪਾਈ, ਚਲੋ ਮਿਕਸ ਹੋ ਹੀ ਜਾਂਦਾ ਇੱਕ ਤਰ੍ਹਾਂ ਨਾਲ ਉਹ ਹੈ।
0: ਘਿਓ ਸ਼ੱਕਰ ਜਿਹੜਾ ਵਾ ਉਹਦਾ ਮਤਲਬ ਇਹ ਵੀ ਜਿੱਦਾਂ ਤੁਸੀਂ ਇੱਕ ਸੁਰ ਚ ਹੋ ਜਾਣਾ
1: ਤੇ ਇੱਕ ਅੱਗੇ ਵੀ ਐਂ ਹੁੰਦਾ ਵੀ ਸ਼ੱਕਰ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਹੁਣ ਤਾਂ ਆਪਾਂ ਫੈਸ਼ਨ ਵਜੋਂ ਖਾਂਦੇ ਆ। ਪਹਿਲਾਂ ਸ਼ੱਕਰ ਖਾਂਦੇ ਹੁੰਦੇ ਸੀ ਵੀ ਜਦੋਂ ਹਾੜੀ ਵੱਢ ਕੇ ਨੀ ਸਿਆਉਂਦੇ ਹੁੰਦੇ ਗੇ ਤੇ ਉਹਨਾਂ ਨੂੰ ਲੋੜ ਹੁੰਦੀ ਸੀਗੀ ਵੀ ਸ਼ਾਮ ਨੂੰ ਉਦੋਂ ਸਪੈਸ਼ਲ ਉਹਨਾਂ ਨੂੰ ਘਿਓ ਦੇ ਵਿੱਚ ਸ਼ੱਕਰ ਪਾ ਕੇ ਦਿੱਤੀ ਜਾਂਦੀ ਸੀ ਕਿਉਂਕਿ ਵੀ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਤਰ ਰਹਿਣ। ਗੋੜਾ ਸ਼ੱਕਰ ਹਾਂ ਵੀ ਗੋੜਾ ਗੁੜ ਵੀ ਸ਼ੱਕਰ ਵੀ ਗੁੜ ਉਵੇਂ ਚੰਗਾ ਹੁੰਦਾ ਆਪਾਂ ਨੂੰ ਐਨਰਜੀ ਦਿੰਦਾ ਤੇ ਘਿਓ ਉਵੇਂ ਵੀ ਵਧੀਆ ਆਪਣਾ ਅੰਦਰੋਂ ਆਪਣੇ ਬੋਨਸ ਵਗੈਰਾ ਨੂੰ ਤਰ ਰੱਖਦਾ
0: ਕਿਉਂਕਿ ਤੁਸੀਂ ਮਿਹਨਤ ਕਰਕੇ ਆਏ ਹੋ ਐਨਰਜੀ ਦਿੰਦਾ
1: ਕਰਕੇ। ਹਾਂ ਵੀ ਅਗਲੇ ਦਿਨ ਫੇਰ ਆਪਾਂ ਵੀ ਉਹੀ ਕੰਮ ਕਰਨੇ ਆ।
0: ਮੇਰਾ ਖਿਆਲ ਮਿੱਠਾ ਇਸ ਕਰਕੇ ਵੀ ਆਂਟੀ ਦਿੰਦੇ ਨਾ ਵੀ ਉਹ ਜਿਹੜਾ ਬਾਹਰੋਂ ਗਰਦ ਗੁਰਦ ਘੱਟਾ ਮਿੱਟੀ ਹੈ ਨਾ ਉਹ ਵੀ ਸਾਰਾ।
1: ਹਾਂ ਗੁੜ ਅੱਗੇ ਤਾਂ ਹੀ ਤਾਂ ਖਾਂਦੇ ਹੁੰਦੇ ਸੀ ਵੀ ਲੈ ਹੁਣ ਵੀ ਕੁਛ ਆਪਾਂ ਖਾਂਦੇ ਹਾਂਗੇ ਵੀ ਆਦਤ ਬਣਾਈ ਵੀ ਖਾਓ ਪਰ ਗੁੜ ਜਿਹਨੂੰ ਮੂੰਹ ਚ ਪਾ ਲਓ
0: ਆਪਣੇ ਮੱਝ ਸੁਣਦੀ ਹੁੰਦੀ ਸੀ ਤੇ ਉਹਨੂੰ ਵੀ ਪਹਿਲੀਆਂ ਚ ਗੋੜੀ ਦਿੰਦੇ ਸੀ ਵੀ ਮੈਲਾ ਸੁੱਟ ਦੇ
1: ਵੀ ਦਿੰਦੇ ਆ ਬਲੇ ਹੁਣ ਵੀ ਕਾੜਾ ਬਣਾ ਕੇ ਦਿੰਦੇ ਆ। ਹਾਂ
0: ਕਾੜਾ ਬਣਾ ਕੇ
1: ਦਿੰਦੇ ਜਿਹੜੇ ਮੱਝਾਂ ਦਿੰਦੇ ਆ ਰੱਖਦੇ ਹੈਗੇ
0: ਹਾਂਜੀ
1: ਕਾੜਾ ਬਣਾ ਕੇ ਦਿੰਦੇ
0: ਤੇ ਜਿਹੜੀ ਉਹ ਨਿੱਕੀ ਕੱਟੀ ਕੱਟਾ ਹੁੰਦਾ ਸੀ ਉਹਨੂੰ ਵੀ ਆਪਾਂ ਦਿੰਦੇ
1: ਹਾਂ ਉਹਦੇ ਵੀ ਲਾਉਂਦੇ ਹੁੰਦੇ ਸੀਗੇ।
0: ਹਾਂਜੀ ਫਿਰ ਉਹ ਛਿੱਕ ਜੀ ਮਾਰਦੇ ਹੁੰਦੇ ਸੀ ਤੇ ਉਹਦੀ ਕਲੀਅਰ ਹੋ ਜਾਂਦਾ ਸੀ, ਫਿਰ ਉਹ ਸਾਹ ਆਉਣ ਲੱਗ ਪੈਂਦਾ ਇਹਨੂੰ, ਹਨਾ।
1: ਮੈਂ ਵੀ ਇੱਕ ਛੋਟਾ ਜਿਹਾ ਕੰਮ ਕੀਤਾ, ਹੁਣ ਬਿਜ਼ਨਸ ਸ਼ੁਰੂ ਕਰ ਲਿਆ ਛੋਟਾ ਜਿਹਾ।
0: ਕਿਹੜਾ ਕਿਹੜਾ?
1: ਬੱਕਰ ਬੱਕਰ ਮੇਮਣੇ ਲਿਆਂਦੇ ਮੈਂ ਵੀ।
0: ਆਹਾਂ, ਉੱਥੇ ਫਾਰਮ ਤੇ? ਵਾਹ ਵਾਹ ਵਾਹ, ਗੁੱਡ।
1: ਮੈਂ ਵੀ ਉਹਨਾਂ ਦੇ ਮੂੰਹ ਨੂੰ ਗੁੜ ਲਾਉਣੀ, ਮੈਨੂੰ ਫੀਲਿੰਗ ਉਵੇਂ ਦੀ ਫੀਲਿੰਗ ਆਈ ਜਾਂਦੀ, ਮੈਂ ਮਾੜਾ ਮਾੜਾ ਗੁੜ ਲਾਉਣੀ ਆ ਮੂੰਹ ਨੂੰ।
0: ਹਾਂ ਨੀ ਵਧੀਆ, ਇਹ ਜਿਹੜੇ ਜਦੋਂ ਨਿੱਕੇ ਹੁੰਦੇ ਆ ਉਦੋਂ ਤੇ ਬਹੁਤ ਪਿਆਰੇ ਲੱਗਦੇ ਆ ਨਾ।
1: ਸੱਚੀ ਬਹੁਤ ਮੀਂਹ, ਉਹ ਤਾਂ ਮੈਨੂੰ ਵੀ ਮੀਂਹ ਮੀਂਹ ਕਰੀ ਜਾਂਦੇ, ਮੈਂ ਕਿਹਾ ਤੁਹਾਡਾ ਔਖਾ ਹੈਗਾ, ਮੈਨੂੰ ਹੀ ਰੋਈ ਜਾਂਦੇ ਮੈਂ ਕਿਹਾ।
0: ਹਾਂ ਨੀ ਵਧੀਆ, ਵੇਖ ਲਓ ਇਹ ਭਾਵੇਂ ਆਪਾਂ ਜਾਨਵਰ ਪਾਲੀਏ ਭਾਵੇਂ ਬੱਚਾ, ਤੁਹਾਡਾ ਕਿੰਨਾ ਮੋਹ ਹੁੰਦਾ ਵਾ ਉਹਦੇ ਨਾਲ, ਉਹਨੂੰ ਉਸੇ ਵੇਲੇ ਉਹ ਮੂੰਹ ਚੁੱਕ ਕੇ ਤੇ ਤੁਹਾਨੂੰ ਜਿੱਦਾਂ ਪਛਾਣਨ ਜਿਹਾ ਲੱਗ ਪੈਂਦੇ ਹਨਾ।
1: ਹਾਂ ਹਾਂ, ਤੇ ਮੈਨੂੰ ਭਾਈ ਗਾਣਾ ਲਾ ਦੇ, ਮੁੱਕ ਗਈ ਫੀਮ ਡੱਬੀ ਚੋ ਯਾਰੋ ਸਾਡੀ ਰੁੱਸੀ ਫਿਰੇ ਕਰਤਾਰੋ। ਸਾਡੇ ਤਾਇਆ ਹੁੰਦਾ ਸੀਗਾ
0: ਜੀ,
1: ਮੇਰੇ ਜਾਨੀ ਦਾਦਾ ਜੀ ਦੇ ਭਰਾ ਦਾ ਮੁੰਡਾ, ਉਹ ਤਾਇਆ, ਤੇ ਉਹਨਾਂ ਉਹਨਾਂ ਉਹ ਫੀਮ ਖਾਂਦਾ ਹੁੰਦਾ ਸੀਗਾ, ਤੇ ਉਹਨੂੰ ਨਾ ਸਾਰੇ ਜਾਣੇ ਹੱਸਣ ਲੱਗ ਜਾਣੇ ਵੀ ਤਾਇਆ ਕੀ ਹਾਲ ਆ ਤੇਰਾ, ਫਿਰ ਕੀ ਹਾਲ ਆ। ਸਾਡੇ ਤਾਏ ਦਾ ਨਾਂ ਸੀ ਵਚਨੂ, ਤੇ ਉਹਨੂੰ ਕਹਿਣਾ ਕੀ ਹਾਲ ਆ ਫਿਰ ਤੇਰੀ ਕਰਤਾਰ, ਉਹਦਾ ਉਦੋਂ ਗਾਣਾ ਹੀ ਚੱਲਦੇ ਹੁੰਦੇ ਸੀ ਨਾ, ਮੈਨੂੰ ਉਹ ਯਾਦ ਆ ਗਿਆ ਵੀ ਉਹ ਤਾਏ ਨੇ ਕਹਿਣਾ ਉਹਦਾ ਭਾਈ ਬਸ, ਉਹ ਤਾਂ ਆਪਦਾ ਖੁਸ਼ ਪੂਰੀ ਹੈਗੀ ਆਪਣੀ ਮੁੱਕ ਗਈ, ਬਸ ਮੇਰੀ ਨਾ ਫੀ ਮੁੱਕੇ ਡੱਬੀ ਚ।
0: ਇਹ ਮੇਰਾ ਖਿਆਲ ਉਹਦਾ ਆਪਣੇ ਦਾ ਮਮਸ ਦਿਖਦਾ ਹੈ ਨਾ,
1: ਪਤਾ ਨੀ ਭਾਈ ਆਏ ਨੀ ਮੈਨੂੰ ਪਤਾ ਹੁਣ, ਮੈਨੂੰ
0: ਓਕੇ ਓਕੇ
1: ਗਾਣਾ ਯਾਦ ਹੈਗਾ ਪਰ ਆਏ ਨੀ ਪਤਾ ਕਿਹਦਾ ਹੈਗਾ
0: ਪਿੱਛੇ ਆਂਟੀ ਝਾਤੀ ਮਾਰਿਆ, ਕੋਈ ਯਾਦ ਹੈ ਵੀ ਬਜ਼ੁਰਗਾਂ ਦਾ ਪਿਛਲੇ ਤੋਂ ਪਿਛਲਾ ਨਾਂ ਕਿਹੜਾ ਯਾਦ ਹੈ, ਕੋਈ ਕਿਥੋਂ ਤੱਕ ਯਾਦ ਹੈ? ਦਾਦੇ ਪੜਦਾਦੇ
1: ਪੀੜੀਆਂ ਤੱਕ ਹੀ ਯਾਦ ਹੈਗੇ ਸਮਾਂ। ਸਾਡੀ ਮੇਰੀ ਗ੍ਰੈਂਡ ਡਾਟਰ ਨੇ ਉਹਨੂੰ ਚਾਰਾਂ ਦਾ ਦੱਸਿਆ ਹੋਇਆ ਨਾਮ ਵੀ ਤੁਹਾਡੇ ਇੱਧਰੋਂ, ਤੇ ਮੈਨੂੰ ਤਾਂ ਆਪਦੇ ਤਿੰਨ ਕੁ ਪੀੜੀਆਂ ਤੱਕ ਹੀ ਨਾਂ ਯਾਦ ਹੈ, ਦਾਦੇ ਦਾ ਪੜਦਾਦੇ ਦਾ ਤੇ ਖੜਦਾਦੇ ਦਾ।
0: ਨਕੜਦਾਦਾ?
1: ਹਾਂ।
0: ਕੀ ਸੀਗਾ, ਕੀ ਸੀਗਾ ਦੱਸ ਸਕਦੇ?
1: ਹਾਂ ਹਾਂ ਦੱਸ ਸਕਦੇ
0: ਜੀ।
1: ਮੇਰੇ ਦਾਦੇ ਦਾ ਨਾਂ ਸੀ ਉਜਾਗਰ ਸਿੰਘ, ਤੇ ਉਹਨਾਂ ਦੇ ਬਾਪੂ ਜੀ ਦਾ ਨਾਂ ਸੀਗਾ ਹਜ਼ਾਰਾ ਸਿੰਘ, ਤੇ ਵੱਡੇ ਬਾਬੇ ਦਾ ਸੀ ਬਿਸ਼ਨ ਸਿੰਘ।
0: ਬਿਸ਼ਨ ਸਿੰਘ, ਸੋ ਇੱਥੋਂ ਤੱਕ ਯਾਦ ਹੈ?
1: ਹਾਂ, ਤਿੰਨ ਹੀ ਯਾਦ, ਤਿੰਨ ਪੀੜੀਆਂ ਯਾਦ।
0: ਓਕੇ ਓਕੇ ਓਕੇ।
1: ਸਾਡੀ ਮੇਰੀ ਪੜਦਾਦੀ ਦਾ ਨਾਂ ਦਾਖਾਂ ਸੀਗਾ, ਉਹ ਅਸੀਂ ਬੜਾ ਦੱਸਦੇ ਸਾਡੇ ਸਾਡੇ ਘਰੇ ਦਾਖਾਂ ਨੀ ਸੀ, ਆਪਾਂ ਕਹਿੰਦੇ ਕ੍ਰਿਸਮਿਸ ਨੂੰ ਅੱਗੇ ਦਾਖਾਂ ਹੀ ਕਹਿੰਦੇ ਹੁੰਦੇ ਸੀ ਵੀ ਦਾਖਾਂ ਲਿਆਓ ਹਨਾ, ਅਸੀਂ ਦਾਖਾਂ ਨੀ ਸੀ ਕਹਿੰਦੇ ਹੁੰਦੇ ਉਦੋਂ, ਸਾਡੀ ਬੇਬੇ ਮੇਰੀ ਦਾਦੀ ਸੀ ਜਿਹੜੀ ਉਹ ਦਾਖਾਂ ਨੀ ਸੀ ਕਹਿੰਦੇ, ਉਹ ਨਹੀਂ ਕੁੜੇ ਮੇਰੀ ਸੱਸ ਦਾ ਨਾਂ ਸੀ ਦਾਖ, ਦਾਖਾਂ ਨੀ
0: ਕਹਿਣੀਆਂ। ਥੈਂਕ ਯੂ ਆਂਟੀ, ਥੈਂਕ ਯੂ।
1: ਓਕੇ ਬੋਲੇ,
0: ਥੈਂਕ ਯੂ ਥੈਂਕ ਯੂ। ਮੈਂ ਜ਼ਰੂਰ ਕੱਢਦਾ ਵਾਂ ਗਾਣਾ ਤੁਹਾਡਾ, ਅਤੇ ਮੈਨੂੰ ਪਹਿਲਾਂ ਸੁਣਨਾ ਪੈਣਾ ਅਤੇ ਫਿਰ ਮੈਂ ਲਾਉਣਾ ਵਾਂ, ਅਤੇ ਉਨੀ ਦੇਰ ਤੱਕ ਆਪਾਂ ਗੱਲ ਕਰ ਲਈ। ਮੈਨੂੰ ਲੱਗਦਾ ਡਡਵਾਲ ਸਾਹਿਬ ਆਏ ਨੇ, 786 ਤੁਸੀਂ ਆਉਂਦੇ ਰਹੋ ਜੀ। ਹੈਲੋ
2: ਜੀ।
0: ਉਹ ਬੱਲੇ, ਅੱਜ ਲੇਟ ਉੱਠਿਆ ਹੋਏ, ਉਹ ਅੱਜ ਤੇ ਸੁਸਤੀ ਬੋਏ ਬਣ ਗਿਆ।
2: ਅੱਜ
0: ਤੇ ਫਿਰ ਮੈਂ ਸੁਸਤੀ ਬੋਏ ਕਹਿਣਾ ਤੈਨੂੰ।
2: 3 o'clock ਉੱਠਿਆ ਸੀਗਾ।
0: ਹੈ 6 o'clock ਉੱਠਿਆ ਸੀ, ਤੇ ਤੁਸੀਂ ਕਿੰਨੇ ਵਜੇ ਉੱਠੇ ਹੋ ਭਲਾ? ਤੁਸੀਂ ਤੇ ਕਿਹੜਾ ਅੱਗੇ ਵੀ ਕਿਹੜਾ ਸਕੂਲ ਜਾਂਦੇ ਸੀ, ਤੇ ਤੁਸੀਂ ਤੇ ਟਾਈਮ ਨਾਲ ਉੱਠ ਪੈਂਦੇ ਹੁੰਦੇ ਸੀ। ਹੁਣ ਕਾਹਤੋਂ ਲੇਟ ਉੱਠਦੇ? ਹੁਣ ਡਡਵਾਲ ਸਾਹਿਬ ਕੀ ਗੱਲ ਹੋ ਗਈ ਆ? ਹੈ ਰਾਤ ਨੂੰ ਲੇਟ ਸੌਂਦੇ ਹੋ? ਹੈ ਨਹੀਂ ਦੱਸਣਾ, ਹੱਸ ਕੇ ਗਵਾਉਣਾ ਫਿਰ ਕੀ ਸੁਣਾਓਗੇ ਫਿਰ ਅੱਜ? ਓਕੇ, ਕਿਹੜੇ ਰੰਗ ਦੀ?
2: ਉਹ ਫਲੈਟ ਆ। ਬਟ ਉਹ ਪੀੜ ਹੁੰਦੀ ਆ।
0: ਅੱਛਾ ਫਲੈਟ ਆ ਪਰ ਉਹ ਪੀੜ ਹੁੰਦੀ ਹੈ। ਹੈ
2: ਹਾਂਜੀ ਹਾਂਜੀ
0: ਉਹ ਫਲੈਟ ਆ ਪਰ ਉਹ ਪੀੜ ਹੁੰਦੀ ਆ। ਹੈ
2: ਹਾਂਜੀ
0: ਉਹ ਕਿਹੜੀ ਚੀਜ਼ ਆ ਯਾਰ, ਫਲੈਟ ਆ ਪਰ ਉਹ ਪੀੜ ਹੁੰਦੀ ਆ। ਫਲੈਟ ਜੁੱਤੀ ਵੀ ਹੁੰਦੀ ਆ, ਜੁੱਤੀ ਪੀੜ ਹੋ ਸਕਦੀ ਹੈ। ਉਹ ਪੀੜ ਹੁੰਦੀ ਆ ਫਲੈਟ ਤੇ ਟਾਇਰ ਵੀ ਫਲੈਟ ਹੋ ਜਾਂਦਾ ਵਾ। ਹੈ ਪਰ ਪੀੜ ਨਹੀਂ ਹੁੰਦਾ, ਪੀੜ ਕਿਹੜੀ
2: ਜਦੋਂ ਵੱਜੀ ਉਦੋਂ ਪੀੜ ਹੁੰਦੀ ਆ।
0: ਆਹਾਂ ਓਕੇ
2: ਹਾਂਜੀ
0: ਜਦੋਂ ਵੱਜਦੀ ਆ ਉਦੋਂ ਉਹ ਬੋਡੀ ਪਾਰਟ ਆ ਭਲਾ?
2: ਨਹੀਂ।
0: ਹਾਂ
2: ਹਾਂਜੀ
0: ਅੱਛਾ ਬੋਡੀ ਪਾਰਟ ਆ।
2: ਪੱਟੇ ਆ।
0: ਓਏ ਤੇਰੀ ਹਾਂ ਪਚੇੜ ਵੱਜਦੀ ਤੇ ਮਜ਼ਾ ਹੀ ਆ ਜਾਂਦਾ ਹੈ ਨਾ। ਵੱਜੀ ਕਿ ਨਹੀਂ? ਕਿੱਥੋਂ ਵੱਜੀ ਆ, ਕਿੰਨੇ ਵਾਰੀ ਆ?
2: ਛੱਤ ਤੇ।
0: ਹੈ ਓ ਹੋ ਹੋ ਹੋ ਕਿੰਨੇ ਕਿੰਨੇ ਮਾਰੀ, ਕਿੰਨੇ ਮਾਰੀ?
2: ਸਾਹਿਬ
0: ਓਏ ਓਏ ਯਾਰ ਇਦਾਂ ਕਿੱਦਾਂ ਸਾਹਿਬ ਨੇ ਚਪੇੜ ਮਾਰਤੀ, ਮੈਂ ਕਰੂੰ ਕਰਦਾ ਗੱਲ ਯਾਰ ਉਹਦੇ ਨਾਲ।
2: ਵੀਰ
0: ਜੀ ਵੱਡਾ ਹੈ ਨਾ, ਤੁਸੀਂ ਵੀ ਫਿਰ ਦੁੱਧ ਪੀਆ ਕਰੋ, ਬਦਾਮ ਖਾਇਆ ਕਰੋ ਤੇ ਤੁਸੀਂ ਉਹ ਤੋਂ ਵੀ ਵੱਡਾ ਛੱਕਾ ਮਾਰ ਦੇਣਾ।
2: ਅਸੀਂ ਮਾਮੀ ਦੇ ਘਰ ਆ।
0: ਅੱਛਾ ਤੇ ਮਾਮਾ ਜੀ ਨੇ ਖੇਡਿਆ ਸੀ ਕੱਲ ਤੁਹਾਡੇ ਨਾਲ ਕ੍ਰਿਕਟ ਕਿ ਨਹੀਂ? ਫਿਰ ਨਹੀਂ ਲੈ ਯਾਰ
2: ਲੇਟ ਹੋ ਗਏ ਸੀਗੇ।
0: ਓਹੋ ਤੁਸੀਂ ਲੇਟ ਹੋ ਗਏ ਕਿ ਮਾਮਾ ਜੀ ਲੇਟ ਹੋ ਗਏ?
2: ਅਸੀਂ ਕਿਸੇ ਦੇ ਘਰ ਗਏ ਸੀਗੇ।
0: ਅੱਛਾ ਕਿਸੇ ਦੇ ਘਰ ਗਏ?
2: ਅਸੀਂ ਪਹਿਲੇ ਇਕੱਲੇ ਸੀਗੇ, ਅਸੀਂ ਹੁਣ ਇੱਕ ਛੋਟਾ ਜਿਹਾ ਸਮਾਲ ਬੇਬੀ ਹੈਗਾ ਉਹਦਾ ਕੋਲ ਬਸ ਜ਼ੀਰੋ ਓਲਡ ਇੱਕ ਟੂ
0: ਅੱਛਾ ਇੱਕ ਜ਼ੀਰੋ ਜ਼ੀਰੋ ਓਲਡ ਹੈ ਓਕੇ ਅੱਛਾ ਗੱਲਾਂ ਕਰਦਾ ਉਹ ਜ਼ੀਰੋ ਜ਼ੀਰੋ ਵਾਲਾ
2: ਉਹਦਾ ਨਾਮ ਆ ਭਾਗ ਸਿੰਘ।
0: ਓਏ ਨਾਮ ਬੜਾ ਸੋਹਣਾ ਯਾਰ ਉਹਦਾ ਜ਼ੀਰੋ ਜ਼ੀਰੋ ਵਾਲੇ ਦਾ। ਉਹ ਲਾਲਾਂ ਸੁੱਟਦਾ ਉਹ ਜ਼ੀਰੋ ਜ਼ੀਰੋ ਵਾਲਾ? ਉਹ ਲਾਲਾਂ ਸੁੱਟਦਾ ਕਿ ਨਹੀਂ ਭਲਾ?
2: ਵੱਡਾ ਵਾਲਾ ਉਹਦਾ ਨਾਮ ਅਜੀਤ ਸਿੰਘ।
0: ਅੱਛਾ ਅਜੀਤ ਸਿੰਘ ਤੇ ਭਾਗ ਸਿੰਘ ਬੜੇ ਸੋਹਣੇ ਨਾਂ ਹੈ ਯਾਰ।
2: ਤੇਗ ਸਿੰਘ।
0: ਤੇਗ ਸਿੰਘ ਉਹ ਕਿਤੇ ਨਹੀਂ ਜਾਣੇ ਆ ਹੈ?
2: ਹਾਂਜੀ।
0: ਓਕੇ ਓਕੇ ਤੇ ਤੁਹਾਨੂੰ ਵੀਰ ਜੀ ਕਹਿੰਦੇ ਕਿ ਨਹੀਂ? ਉਹ
2: ਸੁਖਨ
0: ਕਹਿੰਦੇ ਆ, ਤਾਂ ਵੀ ਠੀਕ ਆ।
2: ਵੱਡੇ
0: ਆ। ਹਾਂ ਵੱਡੇ ਆ, ਵੱਡੇ ਆ ਤੁਹਾਡੇ ਤੋਂ? ਤੇਗ ਛੋਟਾ ਤੇ ਜ਼ੀਰੋ ਜ਼ੀਰੋ ਵਾਲਾ ਵੀ ਛੋਟਾ ਵਾ।
2: ਅਜੀਤ ਵੱਡਾ ਵਾ।
0: ਅੱਛਾ ਤੇ ਜ਼ੀਰੋ ਜ਼ੀਰੋ ਵਾਲਾ ਜਿਹੜਾ ਵਾ ਉਹ ਤੇਗ ਹੀ ਆ ਕਿ ਹੋਰ ਕੋਈ ਆ?
2: ਨਹੀਂ ਭਾਗ ਸਿੰਘ ਆ ਜ਼ੀਰੋ ਵਾਲਾ।
0: ਅੱਛਾ ਭਾਗ ਸਿੰਘ ਆ ਜ਼ੀਰੋ ਵਾਲਾ, ਓਕੇ ਓਕੇ ਠੀਕ ਆ। ਉਹਨੂੰ ਫਿਰ ਤੁਸੀਂ ਜੁੱਟ ਬਣਾ ਲਓ, ਉਹਨੂੰ ਆਪਣੇ ਪਾਸੇ ਕਰ ਲਓ ਤੁਸੀਂ। ਉਹਨੂੰ ਨਾ ਤੁਸੀਂ ਪ੍ਰੈਮ ਚ ਬਿਠਾ ਕੇ ਤੇ ਕੀਪਰ ਖਿਲਾਰ ਲਿਆ ਕਰੋ ਪਿੱਛੇ। ਜਦੋਂ ਤੁਸੀਂ ਕ੍ਰਿਕਟ ਖੇਡਦੇ ਹੋ ਨਾ ਤੇ ਉਹਨੂੰ ਵਿਕਟ ਕੀਪਰ ਬਣਾ ਲਿਆ ਕਰੋ ਭਾਗ ਸਿੰਘ ਨੂੰ। ਉਹ ਨਹੀਂ, ਉਹਨੂੰ ਹੈਲਮਟ ਦਿਓ ਨਾ। ਹੈ ਉਹਨੂੰ ਪ੍ਰੈਮ ਚ ਹੈਲਮਟ ਪਾ ਕੇ ਬਿਠਾ ਦਿਓ। ਹੈ ਠੀਕ ਆ ਤੇ ਕੀ ਸੁਣਾਓਗੇ ਫਿਰ ਅੱਜ?
2: ਸੁਣਾਤਾ
0: ਓਕੇ ਫਲੈਟ ਸੁਣਾਇਆ ਜਿਹੜਾ ਉਹ ਵਾਲਾ ਪਚੇੜ। ਥੈਂਕ ਯੂ, ਕੱਲ ਟਾਈਮ ਨਾਲ ਕਰਨੀ ਕਾਲ। ਓਕੇ ਥੈਂਕ ਯੂ।
2: ਤੁਸੀਂ ਮੈਨੂੰ ਫਸਟ ਕਰ ਦਿਓ।
0: ਠੀਕ ਆ ਆਪਾਂ ਫਸਟ ਕਰ ਦੇਣਾ ਤੁਹਾਨੂੰ। ਹੇ ਹੇ ਹੇ ਮਿੱਤਰਾਂ ਦਾ ਨਾਮ ਕਰ ਦਿਓ। ਉਹ ਨਹੀਂ ਅੱਜ ਪੁਰਾਣੇ ਗਾਣੇ ਲਾਉਣੇ, ਪੁਰਾਣੇ ਪੁਰਾਣਾ ਦੱਸੋ ਤੁਹਾਨੂੰ ਸਭ ਤੋਂ ਪੁਰਾਣਾ ਕਿਹੜਾ ਪਤਾ ਵਾ?
2: ਚੱਲ ਮੇਰੇ ਪੁੱਤਾ
0: ਠੀਕ ਆ ਓਕੇ ਥੈਂਕ ਯੂ ਸੋ ਇਹ ਸਨ ਜੀ ਸਾਡੇ ਸੁਖਨ ਜੀ ਡਡਵਾਲ ਸਾਹਿਬ ਅਤੇ ਆਓ ਫਿਰ ਵਾਪਸ ਮੁੜਦੇ ਹਾਂ ਆਪਾਂ ਮੁਹਾਰਾਂ ਅਤੇ ਅਗਲੀ ਆਪਾਂ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਤੇ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬ੍ਰੇਕ 'ਚ ਬਾਅਦ ਆ ਕੇ ਹੁੰਦੀਆਂ ਨੇ ਅਤੇ ਵੈਸੇ ਤਾਂ ਸਮਾਂ ਹੋ ਹੀ ਗਿਆ ਭਾਈ ਬ੍ਰੇਕ ਦਾ ਅਤੇ ਆਓ ਫਿਰ ਆਪਾਂ ਬ੍ਰੇਕ ਤੋਂ ਬਾਅਦ ਹੀ ਆ ਕੇ ਅਗਲੀ ਕਹਾਣੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿਹੜੀਆਂ ਕਿਹੜੀਆਂ ਗੁੱਥੀਆਂ ਕਿੱਦਾਂ ਕਿੱਦਾਂ ਕਿੰਨੇ ਕਿੰਨੇ ਚਿਰ ਬਾਅਦ ਖੁੱਲ੍ਹੀਆਂ ਇੱਕ ਬ੍ਰੇਕ ਆ ਗਾਣਾ

0: ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਾਂਜੀ ਮੈਲਬਨ ਗਾਣਾ ਤੁਸੀਂ ਸੁਣ ਰਹੇ ਸੀ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਅੱਖੀਆਂ 'ਚ ਤੂੰ ਵੱਸਦਾ ਅਤੇ ਇਹਦੀ ਫਰਮਾਇਸ਼ ਸਾਨੂੰ ਜਸਪ੍ਰੀਤ ਜੀ ਨੇ ਕਿਤੇ ਹੀ ਕਹਿੰਦੇ ਨੇ ਕਿ ਮੇਰੇ ਨਾਨੀ ਜੀ ਜਦੋਂ ਤਿਆਰ ਤਿਉਰ ਹੋ ਜਾਂਦੇ ਸੀ ਕਿਤੇ ਜਾਣ ਦੇ ਲਈ ਅਤੇ ਫਿਰ ਉਦੋਂ ਇਹ ਗਾਣਾ ਸੁਣਦੇ ਸੀ ਅਤੇ ਉਸ ਤੋਂ ਬਾਅਦ ਫਿਰ ਮੈਨੂੰ ਵੀ ਇਹ ਗਾਣਾ ਵਧੀਆ ਲੱਗਦਾ ਮੈਂ ਵੀ ਇਹ ਗਾਣਾ ਸੁਣਦੀ ਹਾਂ ਕਿਉਂਕਿ ਜੋ ਆਪਾਂ ਬਚਪਨ ਦੇ ਵਿੱਚ ਸੁਣਿਆ ਜੋ ਆਪਾਂ ਬਚਪਨ ਦੇ ਵਿੱਚ ਕੀਤਾ ਜਾਂ ਆਪਾਂ ਵੱਡਿਆਂ ਨੂੰ ਵੇਖਿਆ ਉਹ ਹਮੇਸ਼ਾ ਹੀ ਸਾਨੂੰ ਵਧੀਆ ਲੱਗਦਾ ਧੰਨਵਾਦ ਤੁਹਾਡਾ ਮਿਹਰਬਾਨੀ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ 'ਚ ਅੱਗੇ ਵਧੀਏ ਜਗਪ੍ਰੀਤ ਜੀ ਮੈਸੇਜ ਕਰਦੇ ਨੇ ਅਕਤੂਬਰ ਮਹੀਨੇ ਦੇ ਵਿੱਚ ਇਹਨਾਂ ਦੇ ਮਾਪਿਆਂ ਨੇ ਜਾਣਾ ਵਾ ਇੰਡੀਆ ਅਤੇ ਜੇਕਰ ਕੋਈ ਇਹਨਾਂ ਦਾ ਸਾਥ ਹੋਵੇ ਤਾਂ ਜ਼ਰੂਰ ਦੱਸ ਦਿਓ ਫਿਰ ਇਹਨਾਂ ਤੱਕ ਆਪਾਂ ਮੈਸੇਜ ਪਹੁੰਚਾ ਦਿਆਂਗੇ ਅਤੇ ਜ਼ਰੂਰ ਦੱਸਿਓ ਭਾਈ ਹਾਂਜੀ ਲੱਭ ਗਿਆ ਮੈਨੂੰ ਮੈਸੇਜ ਕਹਿੰਦੇ ਨੇ ਕਿ ਸਤੰਬਰ ਦੇ ਐਂਡ ਜਾਂ ਫਿਰ ਅਕਤੂਬਰ ਦੇ ਵਿੱਚ ਇੰਡੀਆ ਤੋਂ ਆਸਟ੍ਰੇਲੀਆ ਉਹਨਾਂ ਨੇ ਜਾਣਾ ਇਹਦਾ ਮਤਲਬ ਇਹ ਕਿ ਟਿਕਟ ਹਲੇ ਨਹੀਂ ਕਰਾਈ ਅਤੇ ਸਤੰਬਰ ਦੇ ਐਂਡ ਆ ਗਿਆ ਅਤੇ ਅਕਤੂਬਰ ਦੇ ਸ਼ੁਰੂ ਦੇ ਵਿੱਚ ਜੇਕਰ ਕਿਸੇ ਨੇ ਜਾਣਾ ਵਾ ਅਤੇ ਇਹਨਾਂ ਦੇ ਮਦਰ ਨੇ ਮੇਰੇ ਮਦਰ ਨੇ ਆਉਣਾ ਵਾ ਐਂਡ ਸ਼ੀ ਇਜ਼ ਇਨੋਸੈਂਟ ਬਿਟ ਹਾਰਡ ਫੋਰ ਹਰ ਟੂ ਕਮ ਅਲੋਂਗ ਓਕੇ ਸੋ ਐਂਡ ਇੰਡੀਆ 'ਚ ਇੰਡੀਆ ਤੋਂ ਅੱਛਾ ਇੰਡੀਆ ਤੋਂ ਆਸਟ੍ਰੇਲੀਆ ਜੇਕਰ ਕਿਸੇ ਨੇ ਆਉਣਾ ਉੱਥੋਂ ਇਹਨਾਂ ਦੇ ਮਦਰ ਨੇ ਆਉਣਾ ਅਤੇ ਦੱਸੋ ਭਾਈ ਸਤੰਬਰ ਜਾਂ ਫਿਰ ਅਕਤੂਬਰ ਦੇ ਸ਼ੁਰੂ ਦੇ ਵਿੱਚ ਕਿਸੇ ਨੇ ਆਉਣਾ ਅਤੇ ਸਾਨੂੰ ਤੁਸੀਂ ਦੱਸ ਦਿਓ ਅਤੇ ਆਪਾਂ ਨੰਬਰ ਇਹਨਾਂ ਤੱਕ ਤੁਹਾਡਾ ਪਹੁੰਚਾ ਦਾਂਗੇ ਧੰਨਵਾਦ ਤੁਹਾਡਾ ਗੁਰਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਮੇਰੇ ਬੀਜੀ ਸੁਣਦੇ ਹੁੰਦੇ ਸੀ ਨਾਨੀ ਜੀ ਤੋਂ ਜਦੋਂ ਵੀ ਕਹਿੰਦੇ ਕਿ ਉਹ ਤਿਆਰ ਹੁੰਦੇ ਸੀ ਮਾਫੀ ਚਾਹੁੰਦਾ ਮੈਂ ਦੋ ਜਿਹੜੇ ਮਿਕਸ ਕਰ ਗਿਆ ਇਹ ਗੁਰਜੀਤ ਜੀ ਦਾ ਮੈਸੇਜ ਸੀ ਕਿ ਜਦੋਂ ਨਾਨੀ ਜੀ ਤਿਆਰ ਹੁੰਦੇ ਸੀ ਅਤੇ ਉਦੋਂ ਸੁਣਦੇ ਹੁੰਦੇ ਸੀ ਅਤੇ ਹਮੇਸ਼ਾ ਸੁਣਦੇ ਹੁੰਦੇ ਸੀ ਅਤੇ ਮੈਨੂੰ ਵੀ ਇਹ ਗਾਣਾ ਬਹੁਤ ਵਧੀਆ ਲੱਗਦਾ ਅਤੇ ਜਿਹੜਾ ਮੈਂ ਕੰਫਿਊਜ਼ ਹੋ ਗਿਆ ਜਸਪ੍ਰੀਤ ਜੀ ਦੇ ਮੈਸੇਜ ਨਾਲ ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ ਕੁਲਦੀਪ ਮਾਣਕ ਦਾ ਗਾਣਾ ਲਾ ਦਿਓ ਮਾਂ ਹੁੰਦੀ ਹੈ ਮਾਂ ਮੇਰੇ ਪਾਪਾ ਦਾ ਫੇਵਰੇਟ ਸੌਂਗ ਹੁੰਦਾ ਸੀ ਹਾਂਜੀ ਜ਼ਰੂਰ ਧੰਨਵਾਦ ਅਤੇ ਰਮਨਦੀਪ ਸੀਜਾ ਜੀ ਲਿੰਕ ਭੇਜ ਦਿਓ ਤਾਂ ਜ਼ਿਆਦਾ ਵਧੀਆ ਤੁਸੀਂ ਆਪਣਾ ਰਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਗੁੱਡ ਡੇ ਅਤੇ ਬਿਊਟੀਫੁੱਲ ਕਹਾਣੀ ਅਤੇ ਅੱਜ ਕਹਿੰਦੇ ਕਿ ਇਕੱਲੀ ਮੋਰਚਾ ਸੰਭਾਲਿਆ ਅਤੇ ਦੂਸਰੇ ਆਰ ਜੇ ਕਿੱਥੇ ਗਏ ਅੱਜ ਧੰਨਵਾਦ ਤੁਹਾਡਾ ਜੀ ਜਸਵੀਰ ਕੌਰ ਜੀ ਕਹਿੰਦੇ ਨੇ ਕਿ ਪਲੀਜ਼ ਪਲੇ ਗੁਰਮੀਤ ਬਾਬਾ ਜੀ ਸੌਂਗ ਮਾਵਾਂ ਅਤੇ ਧੀਆਂ ਰਲ ਬੈਠੀਆਂ ਨਹੀਂ ਮਾਏ ਮੈਂ ਜ਼ਰੂਰ ਜੀ ਕੋਸ਼ਿਸ਼ ਸ਼ਬਦ ਕਹਿ ਕੇ ਮੈਂ ਕਹੂੰਗਾ ਕਿਉਂਕਿ ਬਹੁਤ ਸਾਰੇ ਗਾਣੇ ਜਿਹੜੇ ਨੇ ਪਹਿਲਾਂ ਵੀ ਪਹੁੰਚ ਚੁੱਕੇ ਨੇ ਅਤੇ ਮੈਂ ਜਿੱਦਾਂ ਪਹਿਲਾਂ ਗੁਜ਼ਾਰਿਸ਼ ਕੀਤੀ ਵੀ ਜੇ ਤੁਸੀਂ ਆਪਾਂ ਇੱਕ ਸ਼ਰਤ ਜੀ ਇਹ ਰੱਖ ਲੈਂਦੇ ਹਾਂ ਕਿ ਜੇ ਕੋਈ ਆਸ ਪਾਸ ਕੋਈ ਇਰਦ ਗਿਰਦ ਕੋਈ ਨਿੱਕੀ ਜਿਹੀ ਕਹਾਣੀ ਬੁਣ ਕੇ ਦੱਸਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਬਾਕੀ ਜਿਹੜੇ ਨੇ ਉਹ ਸੀਕੁਐਂਸ ਦੇ ਵਿੱਚ ਲੱਗੇ ਨੇ ਅਤੇ ਉਸ ਹਿਸਾਬ ਦੇ ਨਾਲ ਆਪਾਂ ਮੈਂ ਆਪਣੇ ਕੱਢੇ ਜਿਹੜੇ ਆ ਉਹ ਫਿਲਹਾਲ ਹੌਲੀ ਹੌਲੀ ਪਿੱਛੇ ਕਰੀ ਜਾਂਦਾ ਅਤੇ ਵੈਸੇ ਵੀ ਹੁਣ ਆਪਾਂ ਆਖਰੀ ਪੜਾਅ ਦੇ ਵਿੱਚ ਹਾਂ ਗਾਣੇ ਅਤੇ ਆਈ ਥਿੰਕ ਵੀ ਇੱਕ ਦੋ ਹੀ ਲੱਗਣਗੇ ਅਤੇ ਮਾਫੀ ਚਾਹੁੰਦਾ ਮੈਂ ਪਰ ਹਾਂ ਤੁਸੀਂ ਕਨਵਿੰਸ ਕਰ ਲਓ ਤੁਸੀਂ ਜੋ ਸਾਡਾ ਅੱਜ ਦਾ ਚੱਲ ਰਿਹਾ ਵਾ ਵਿਸ਼ਾ ਉਹਦੇ ਉੱਤੇ ਪਾਓ ਸਾਂਝ ਕੋਈ ਦੱਸੋ ਕੋਈ ਕਹਾਣੀ ਕੋਈ ਆਪਣੇ ਪੁਰਖਿਆਂ ਦੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਗੱਡੀਆਂ ਮੋੜ ਲਾਂਗੇ ਅਤੇ ਸਮਾਂ ਸਾਡੇ ਕੋਲ ਬਚਿਆ ਥੋੜ੍ਹਾ ਜਿਹਾ ਅਤੇ ਆਓ ਫਿਰ ਆਪਾਂ ਕੁਛ ਇੱਕ ਕਹਾਣੀਆਂ ਜਿਹੜੀਆਂ ancestry.com ਦੇ ਉੱਤੋਂ ਜਿਹੜੀਆਂ ਜ਼ਿਆਦਾ ਮਸ਼ਹੂਰ ਹੋਈਆਂ ਨੇ ਉਸੇ ਦੇ ਵਿੱਚ ਉਹ ਅਗਲੀ ਕਹਾਣੀ ਇੱਕ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੇ ਤੁਹਾਡੇ ਕੋਲ ਨਹੀਂ ਹੈਗੀਆਂ ਅਤੇ ਵੈਸੇ ਤੁਸੀਂ ਕਾਲ ਕਰ ਸਕਦੇ ਹੋ 044-7171774 ਦੇ ਉੱਤੇ 0447171674 ਦੇ ਉੱਤੇ ਜਾਂ ਫਿਰ 9956030044 ਲਾਸਟ ਮੂਮੈਂਟ ਦੇ ਉੱਤੇ ਨਾ ਤੰਗ ਕਰਿਓ ਅਤੇ ਹੁਣੇ ਹੁਣੇ ਅਗਲੇ 10 ਮਿੰਟਾਂ 'ਚ ਤੁਸੀਂ ਕਰਨਾ ਤਾਂ ਜ਼ਰੂਰ ਕਰ ਲਿਓ ਫਿਰ ਆਖਰੀ ਜਿਹੜਾ ਉਹ ਸਮੇਟਦੇ ਫਿਰ ਆਪਾਂ ਲੇਟ ਹੋ ਜਾਈਦਾ ਅਤੇ ਧੰਨਵਾਦ ਤੁਹਾਡਾ ਅਗਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਗਲੀ ਕਹਾਣੀ ਜਿਹੜੀ ਆ ਉਹ ਬਹੁਤ ਜ਼ਿਆਦਾ ਪਹਿਲਾਂ ਦੀ ਗੱਲ ਨਹੀਂ ਆ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਨਾ ਇੱਕ ਸ਼ੌਂਕ ਹੁੰਦਾ ਵਾ ਉਹ ਹਰ ਇੱਕ ਚੀਜ਼ ਨੂੰ ਇਸ ਧਿਆਨ ਦੇ ਨਾਲ ਵੇਖਦੇ ਨੇ ਕਿ ਯਾਰ ਆਹ ਕਿਉਂ ਆ ਇੱਦਾਂ ਕਿਉਂ ਆ ਆਹ ਚੀਜ਼ ਇੱਦਾਂ ਅਤੇ ਇੱਦਾਂ ਕਿਉਂ ਨਹੀਂ ਰੱਖੀ ਆਹ ਇੱਦਾਂ ਅਤੇ ਇੱਦਾਂ ਕਿਉਂ ਨਹੀਂ ਲਿਖੀ ਆਹ ਕੀ ਬੱਚੇ ਨੇ ਵਾਹਿਆ ਵਾ ਉਹਦੇ ਮੀਨਿੰਗ ਕੱਢ ਕੇ ਵੇਖਦੇ ਨੇ ਸੋ ਇਸੇ ਤਰ੍ਹਾਂ ਦੀ ਇੱਕ ਜਗਿਆਸੂ ਇੱਕ ਨੌਜਵਾਨ ਸੀ ਸੋ ਉਹਨੂੰ ਬੜਾ ਸ਼ੌਂਕ ਸੀ ਇਤਿਹਾਸ ਦੀਆਂ ਪੁਰਾਣੀਆਂ ਚੀਜ਼ਾਂ ਇਸੇ ਤਰ੍ਹਾਂ ਦੇ ਨਾਲ ਸਾਂਭ ਕੇ ਰੱਖਣ ਦਾ ਇੱਕ ਦਿਨ ਹੋਇਆ ਕਿ ਉਹਨੂੰ ਆਪਣੇ ਦਾਦਾ ਜੀ ਜਿਹੜੇ ਕਿ ਦੁਨੀਆ ਤੋਂ ਜਾ ਚੁੱਕੇ ਸੀ ਉਹਨਾਂ ਦੀ ਪੁਰਾਣੀ ਕੋਈ ਲੱਕੜ ਦੀ ਅਲਮਾਰੀ ਜਿਹੜੀ ਆ ਉਹ ਐਵੇਂ ਕਚਰੇ ਦੇ ਵਿੱਚ ਪਈ ਸੀ ਅਤੇ ਵੈਸੇ ਕਿਤੇ ਕਰਦਿਆਂ ਹੋਰ ਘਰ ਦੀ ਸਫਾਈ ਕਰਦਿਆਂ ਉਹਦੇ ਮਨ ਦੇ ਵਿੱਚ ਆਇਆ ਅਤੇ ਉਹਨੇ ਅਲਮਾਰੀ ਦੀ ਸਫਾਈ ਸ਼ੁਰੂ ਕਰ ਦਿੱਤੀ ਸਫਾਈ ਕਰਦਿਆਂ ਉਹਨੂੰ ਇੱਕ ਕਾਫੀ ਪੁਰਾਣੀ ਚਮੜੇ ਦੇ ਇੱਕ ਕਵਰ ਵਾਲੀ ਉਹਦੇ 'ਚ ਉਹ ਡੈਰੀ ਲੱਭਦੀ ਹੈ ਇਹ ਡੈਰੀ ਉਹ ਦੱਸਦਾ ਵੀ ਸਮੇਂ ਦੇ ਨਾਲ ਜਿੱਦਾਂ ਚਮੜਾ ਵੀ ਉੱਤੋਂ ਜਿਹੜਾ ਉਹ ਕਹਿ ਲਓ ਵੀ ਫੁੱਟ ਗਿਆ ਅਤੇ ਰੰਗ ਵੀ ਉਹਦਾ ਸ਼ਾਇਦ ਬਦਲ ਗਿਆ ਸੀ, ਧੂੜ ਮਿੱਟੀ ਬੁਰੇ ਹਾਲ ਪਹਿਲਾਂ ਉੱਤੋਂ ਬੜੇ ਮਤਲਬ ਕਹਿ ਲਓ ਵੀ ਉੱਤੋਂ ਧੂੜ ਮਿੱਟੀ ਝਾੜੀ ਪਹਿਲਾਂ ਮਨ ਦੇ ਵਿੱਚ ਆਇਆ ਕਿ ਇਹਨੂੰ ਸੁੱਟ ਦੀਏ ਇਹਨੂੰ ਕੀ ਕਰਨਾ, ਪਰ ਫਿਰ ਸੋਚਿਆ ਕਿ ਯਾਰ ਵੇਖਦੇ ਹਾਂ ਵੀ ਦਾਦੇ ਨੇ ਲਿਖਿਆ ਕੀ ਆ। ਸੋ ਜਦੋਂ ਉਹਨੇ ਡਾਇਰੀ ਦੇ ਪੰਨੇ ਖੋਲ੍ਹੇ ਪਲਟੇ ਸਾਫ਼ ਸੂਫ ਕਰਕੇ ਤਾਂ ਉਹਨੂੰ ਕਾਫ਼ੀ ਹੈਰਾਨੀ ਹੋਈ ਡਾਇਰੀ ਵੇਖ ਕੇ। ਸੋ ਆਮ ਰੋਜ਼ਾਨਾ ਜਿੱਦਾਂ ਕੋਈ ਬੰਦਾ ਲਿਖਦਾ ਵਾ ਉਸ ਤਰੀਕੇ ਦੇ ਨਾਲ ਉਹ ਡਾਇਰੀ ਨਹੀਂ ਸੀ ਲਿਖੀ, ਉਹ ਇੱਦਾਂ ਲੱਗਦਾ ਸੀ ਜਿੱਦਾਂ ਕੋਡ ਲੈਂਗੁਏਜ ਦੇ ਵਿੱਚ ਲਿਖੀ ਆ, ਹੱਥ ਦੇ ਨਾਲ ਬਣਾਏ ਕੁਛ ਉਹਦੇ ਉੱਤੇ ਨਕਸ਼ੇ ਜਿਹੇ ਟਾਈਪ, ਜਾਂ ਤਾਂ ਉਹ ਇੱਦਾਂ ਸ਼ੁਰੂ ਦੇ ਵਿੱਚ ਲੱਗਦਾ ਸੀ ਕਿ ਕੋਈ ਹੋਰ ਕਿਸੇ ਲੈਂਗੁਏਜ ਦੇ ਵਿੱਚ ਲਿਖੇ ਆ, ਸਾਡਾ ਦਾਦਾ ਕੋਈ ਹੋਰ ਲੈਂਗੁਏਜ ਜਾਣਦਾ ਸੀ ਸ਼ਾਇਦ, ਪਰ ਫਿਰ ਉਹਨੂੰ ਇਹ ਲੱਗਾ ਕਿ ਸ਼ਾਇਦ ਨਕਸ਼ਾ ਬਣਾਇਆ ਵਾ, ਕਈ ਤਰ੍ਹਾਂ ਦੇ ਜਿਹੜੇ ਆ ਉਹਦੇ ਉੱਤੇ ਨੰਬਰ ਵੀ ਲਿਖੇ ਸੀ, ਸੋ ਕਈ ਤਰ੍ਹਾਂ ਦੇ ਜਿਹੜੇ ਕੋਡ ਵੀ ਉਹਦੇ ਉੱਤੇ ਲਿਖੇ ਸੀ। ਸ਼ੁਰੂ ਦੇ ਵਿੱਚ ਉਹਨੂੰ ਲੱਗਾ ਕਿ ਕੋਈ ਖਾਸ ਗੱਲ ਨਹੀਂ ਆ, ਆਪਾਂ ਅੱਗੇ ਵਧੀਏ, ਪਰ ਫਿਰ ਉਹ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਇਹ ਆਇਆ ਕਿ ਇਹ ਦਾਦੇ ਦੀ ਕੋਈ ਬਚਪਨ ਦੀ ਖੇਡ ਨਾ ਹੋਵੇ ਅਤੇ ਇਹਨੂੰ ਮੈਂ ਵੇਖਾਂ ਭਲਾ ਉਹ ਕੀ ਖੇਡਦੇ ਹੁੰਦੇ ਸੀ। ਸੋ ਉਹੀ ਜਿੱਦਾਂ ਆਪਾਂ ਗੱਲ ਕੀਤੀ ਕਿ ਕਈਆਂ ਨੂੰ ਇਹ ਹੁੰਦਾ ਵੀ ਅੱਗੇ ਤੋਂ ਅੱਗੇ ਜਗਿਆਸਾ ਜਾਗਦੀ ਆ, ਉਹ ਹੋਰ ਜਾਣਨਾ ਚਾਹੁੰਦੇ ਆ। ਜਿੱਦਾਂ ਜਿੱਦਾਂ ਉਹਨੇ ਡੈਰੀ ਕਹਿੰਦਾ ਵੀ ਮੈਂ ਡੰਗਾਈ ਦੇ ਨਾਲ ਵੇਖਣੀ ਪੜ੍ਹਨੀ ਅੱਗੇ ਅੱਗੇ ਸ਼ੁਰੂ ਕੀਤੀ, ਅਤੇ ਮੈਨੂੰ ਪਤਾ ਨਹੀਂ ਕਿ ਉਹ ਮਨ ਦੇ ਵਿੱਚ ਇਹ ਆਇਆ ਕਿ ਜਿੱਦਾਂ ਫਿਲਮਾਂ ਵੇਖ ਵੇਖ ਕੇ ਹੋਇਆ ਹੁੰਦਾ ਵੀ ਇਹ ਬੱਚਿਆਂ ਦੀ ਕੋਈ ਖੇਡ ਨਹੀਂ ਲੱਗਦੀ, ਇਹ ਕਾਫ਼ੀ ਕੋਈ ਗਹਿਰਾ ਰਾਜ਼ ਲੱਗਦਾ ਵਾ ਜਿਹੜਾ ਸਾਡਾ ਦਾਦਾ ਇੱਥੇ ਲੁਕਾ ਕੇ ਰੱਖ ਗਿਆ ਵਾ। ਹੋਵੇ ਨਾ ਹੋਵੇ ਤਾਂ ਉਹ ਸਾਨੂੰ ਕੋਈ ਨਕਸ਼ਾ ਦੇ ਕੇ ਗਿਆ ਵਾ, ਇਹ ਕਿਸੇ ਪਾਸੇ ਨੂੰ ਕਿਸੇ ਗੱਲ ਦਾ ਸੰਕੇਤ ਆ। ਹੁਣ ਡੈਰੀ ਦੇ ਵਿੱਚ ਜਿਹੜੇ ਲਿਖੇ ਸੰਕੇਤ ਸੀ ਫਿਰ ਉਹਨੇ ਹੋਰ ਅਤੇ ਹੋਰ ਅਤੇ ਹੋਰ ਜ਼ਿਆਦਾ ਧਿਆਨ ਦੇ ਨਾਲ ਵੇਖੇ, ਅਤੇ ਉਸ ਤੋਂ ਬਾਅਦ ਫਿਰ ਉਹਨੇ ਫੈਸਲਾ ਕੀਤਾ ਕਿ ਜਿਹੜਾ ਸਾਡਾ ਪੁਰਾਣਾ ਜੱਦੀ ਪਿੰਡ ਆ ਮੈਂ ਉੱਥੇ ਜਾ ਕੇ ਅਤੇ ਉੱਥੋਂ ਦੇ ਬਜ਼ੁਰਗਾਂ ਦੇ ਨਾਲ ਮੈਂ ਗੱਲਬਾਤ ਕਰੂੰਗਾ। ਅਤੇ ਪਹੁੰਚ ਗਿਆ ਫਿਰ ਉਹ ਆਪਣੇ ਦਾਦੇ ਦੇ ਪਿੰਡ। ਹੁਣ ਨੌਜਵਾਨ ਨੇ ਜਦੋਂ ਉਸ ਪਿੰਡ ਜਾਣ ਦਾ ਫੈਸਲਾ ਕੀਤਾ ਤਾਂ ਆਪਣੀ ਪੁਰਾਣੀ ਡਾਇਰੀ ਨਕਸ਼ੇ ਸਾਰਾ ਕੁਛ ਉਹ ਨਾਲ ਲੈ ਕੇ ਉੱਥੇ ਉਹ ਪਹੁੰਚਦਾ, ਇਲਾਕੇ ਦੇ ਵਿੱਚ ਪਹੁੰਚਦਾ ਤਾਂ ਉਹਨੂੰ ਇੱਕਦਮ ਉਹਨੂੰ ਅਹਿਸਾਸ ਹੁੰਦਾ ਕਿ ਯਾਰ ਇੱਥੇ ਕੁਛ ਨਾ ਕੁਛ ਰਲਦਾ ਮਿਲਦਾ ਡਾਇਰੀ ਦੇ ਨਾਲ ਹੈਗਾ ਵਾ, ਜਿਹੜੀਆਂ ਕਿ ਉੱਥੇ ਸੰਕੇਤ ਜੇ ਮਿਲਦੇ ਆ। ਨੌਜਵਾਨ ਨੇ ਨਕਸ਼ੇ ਦੇ ਉੱਤੇ ਦਿੱਤੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਜਿੱਦਾਂ ਵੀ ਚਲੋ ਜੋ ਵੀ ਉਹ ਕਹਿੰਦਾ ਮੇਰੇ ਮਨ ਦੇ ਵਿੱਚ ਆਇਆ ਉਸ ਤਰੀਕੇ ਦੇ ਨਾਲ ਮੈਂ ਉਹਨਾਂ ਨੂੰ ਮੇਲਣਾ, ਰੁੱਖ ਰੱਖ ਜਿਹੜੇ ਇਮਾਰਤਾਂ ਜਿਹੜੀਆਂ ਨੇ ਉਹ ਵਿੱਚ ਨਾਪ ਤੋਲ ਕੇ ਵੇਖਣੀਆਂ ਸ਼ੁਰੂ ਕੀਤੀਆਂ, ਅਤੇ ਕੁਛ ਜਿੱਦਾਂ ਮੈਨੂੰ ਲੱਗਾ ਵੀ ਦਾਦੇ ਨੇ ਘਰ ਤੋਂ ਰੁੱਖ ਤੱਕ ਦੀ ਜਾਂ ਜੋ ਵੀ ਉੱਥੇ ਸੰਕੇਤ ਸੀ ਉਹ ਨਾ ਕਦਮਾਂ ਦੀ ਦੂਰੀ ਸ਼ਾਇਦ ਦਾਦੇ ਨੇ ਮਿਣ ਕੇ ਦੱਸੀ ਆ। ਉਸ ਤੋਂ ਬਾਅਦ ਉਹਨੇ ਜਿਹੜੀ ਉਹ ਦੂਰੀ ਦੇ ਮੁਤਾਬਿਕ ਜ਼ਮੀਨ ਜਿਹੜੀ ਉਹ ਲੱਭ ਕੇ ਅਤੇ ਉਹਨੇ ਹਿੰਮਤ ਕੀਤੀ ਅਤੇ ਉੱਥੋਂ ਪੁੱਟਣਾ ਸ਼ੁਰੂ ਕੀਤਾ, ਖੋਦਣਾ ਸ਼ੁਰੂ ਕੀਤਾ, ਖੁਦਾਈ ਸ਼ੁਰੂ ਕੀਤੀ। ਸੋ ਇਤਿਹਾਸ ਨੂੰ ਜੋੜਨ ਤੋਂ ਬਾਅਦ ਉਹਨੂੰ ਇਹ ਪਤਾ ਲੱਗਾ ਕਿ ਜਦੋਂ ਦੂਸਰਾ ਸੰਸਾਰ ਯੁੱਧ ਹੋਇਆ ਸੀ ਜਾਂ ਫਿਰ ਆਪਣੇ ਸਿਖਰ ਦੇ ਉੱਤੇ ਸੀ ਅਤੇ ਇਲਾਕੇ ਦੇ ਵਿੱਚ ਕਾਫ਼ੀ ਖਤਰਾ ਵੱਧ ਗਿਆ ਸੀ, ਉਹਦਾ ਪੜਦਾਦਾ ਜਿਹੜਾ ਉਹ ਘਰ ਦਾ ਸੀ ਕੀਮਤੀ ਸਮਾਨ ਇਸ ਜਗ੍ਹਾ ਦੇ ਉੱਤੇ ਜਾਂ ਫਿਰ ਹੋਰ ਕੁਛ ਪਰਿਵਾਰਕ ਜਿਹੜੇ ਕੀਮਤੀ ਦਸਤਾਵੇਜ਼ ਸੀ ਜਾਂ ਫਿਰ ਵਿਰਸੇ ਦੇ ਵਿੱਚ ਉਹਨਾਂ ਨੂੰ ਜੋ ਪੁਰਾਣੇ ਪਹਿਲਾਂ ਸੋਨੇ ਦੇ ਸਿੱਕੇ ਮਿਲੇ ਸੀ ਜਾਂ ਮਜ਼ਬੂਤ ਹੋਰ ਕਈ ਜਿਹੜੀਆਂ ਮਹਿੰਗੀਆਂ ਚੀਜ਼ਾਂ ਸੀ, ਕਈ ਡੱਬੇ ਸੀ, ਹੋਰ ਬਹੁਤ ਸਾਰਾ ਕੁਛ ਜਿਹੜਾ ਕੀਮਤੀ ਉਹ ਸਾਰਾ ਉੱਥੇ ਦਾਦੇ ਨੇ ਦੱਬ ਦਿੱਤਾ ਤਾਂ ਕਿ ਉਹ ਚੋਰੀ ਨਾ ਹੋ ਜਾਵੇ ਅਤੇ ਜਦੋਂ ਕਿਤੇ ਫਿਰ ਹਾਲਾਤ ਠੀਕ ਹੋਣਗੇ ਇੱਥੋਂ ਆ ਕੇ ਮੈਂ ਫਿਰ ਪੁੱਟ ਲੂੰਗਾ। ਉਹ ਚੋਰੀ ਹੋਣ ਦੇ ਡਰ ਤੋਂ ਉਹਨੇ ਉੱਥੇ ਦੱਬਿਆ ਸੀ, ਉਸ ਤੋਂ ਬਾਅਦ ਉਹਨੇ ਉਹ ਸਾਰਾ ਕੁਛ ਜਿਹੜਾ ਆਪਣੀ ਡਾਇਰੀ ਦੇ ਵਿੱਚ ਨਕਸ਼ੇ ਦੇ ਰੂਪ ਦੇ ਵਿੱਚ ਦਰਜ ਕੀਤਾ। ਹੁਣ ਨਕਸ਼ੇ ਦੀ ਮਦਦ ਦੇ ਨਾਲ ਜਿਹੜਾ ਪੋਤਰਾ ਸੀ ਆਖਿਰਕਾਰ ਉਹ ਉਸ ਦਰਖਤ ਦੇ ਕੋਲ ਪਹੁੰਚ ਚੁੱਕਾ ਸੀ ਜਿੱਥੇ ਉਹਨੇ ਜਦੋਂ ਮਿੱਟੀ ਪੁੱਟੀ ਅਤੇ ਉਹਦੀ ਹੈਰਾਨੀ ਦੀ ਹੱਦ ਨਾ ਰਹੀ, ਕੁਛ ਕੁ ਫੋਟੋ ਨੂੰ ਪੁੱਟਣਾ ਪਿਆ ਅਤੇ ਉਸ ਤੋਂ ਬਾਅਦ ਉਹ ਦੱਸਦਾ ਕਿ ਮੈਨੂੰ ਇਹ ਡੱਬਾ ਜਿਹੜਾ ਸਹੀ ਸਲਾਮਤ ਲੱਭ ਗਿਆ, ਉਹਦੇ ਅੰਦਰ ਮੌਜੂਦ ਪੁਰਾਣੀਆਂ ਯਾਦਾਂ ਸੀ, ਕੁਛ ਦਸਤਾਵੇਜ਼ ਸੀ, ਖਜ਼ਾਨੇ ਸੀ। ਉਹਨੂੰ ਵੇਖ ਕੇ ਉਹ ਦੱਸਦਾ ਕਿ ਇੱਦਾਂ ਮੈਨੂੰ ਮਹਿਸੂਸ ਹੋਇਆ ਜਿੱਦਾਂ ਦਾਦੇ ਨੇ ਇਹ ਜਿਹੜਾ ਰਹੱਸ ਸੀ ਮੈਨੂੰ ਆਪ ਆ ਕੇ ਦੱਸਿਆ ਹੋਵੇ, ਜਿੱਦਾਂ ਇੱਦਾਂ ਉਹਨੇ ਫੀਲ ਕੀਤਾ ਕਿ ਜਿੱਦਾਂ ਦਾਦਾ ਆਪ ਹੀ ਸੰਕੇਤ ਦੇ ਰਿਹਾ ਸੀ ਸੋ ਪਰਿਵਾਰ ਦੇ ਤੱਕ ਪਹੁੰਚਣ ਦਾ। ਹੋਰ ਕਾਫ਼ੀ ਕੁਛ ਉਹ ਦੱਸਦਾ ਕਿ ਪਰਿਵਾਰ ਦੇ ਬਾਰੇ ਉਸ ਖੋਜ ਦੇ ਵਿੱਚੋਂ ਮੈਨੂੰ ਪਤਾ ਲੱਗਾ। ਸੋ ਇਸੇ ਤਰ੍ਹਾਂ ਦੀਆਂ ਕਈ ਕਹਾਣੀਆਂ ਸ਼ਾਇਦ ਅਲੱਗ ਅਲੱਗ ਪਰਿਵਾਰਾਂ ਦੀਆਂ ਅਲੱਗ ਅਲੱਗ ਤਰੀਕੇ ਦੇ ਨਾਲ ਦੱਬੀਆਂ ਪਈਆਂ ਨੇ, ਜਦੋਂ ਆਪਣੇ ਵੀ ਲੋਕ ਬੜੇ ਦੱਸਦੇ ਨੇ ਕਿ 47 'ਚ ਜਦੋਂ ਉਜੜ ਕੇ ਆਏ ਅਤੇ ਜਾਂ ਇੱਧਰੋਂ ਉਜੜ ਕੇ ਗਏ ਅਤੇ ਉਹ ਬਹੁਤ ਸਾਰਾ ਕੁਛ ਉੱਥੇ ਦੱਬ ਕੇ ਆ ਗਏ ਸੀ ਕਿ ਫਿਰ ਦੁਬਾਰਾ ਆਪਾਂ ਆਉਣਾ ਹੀ ਆ, ਫਿਰ ਆਪਾਂ ਇੱਥੋਂ ਪੁੱਟ ਲਾਂਗੇ। ਅਤੇ ਪਤਾ ਨਹੀਂ ਕਿਸੇ ਦਾ ਬਾਅਦ 'ਚ ਜਾ ਹੋਇਆ ਨਹੀਂ ਹੋਇਆ, ਕਿਸੇ ਨੂੰ ਉਹ ਲੱਭੀਆਂ ਚੀਜ਼ਾਂ ਜਾਂ ਅੱਜ ਵੀ ਉਹ ਦਫਨ ਪਈਆਂ ਨੇ, ਪਰ ਇਹ ਕੁਛ ਇੱਕ ਸੱਚ ਨੇ ਜਿਹੜੇ ਸ਼ਾਇਦ ਸਾਡੇ ਆਲੇ ਦੁਆਲੇ ਸਾਡੇ ਘਰਾਂ ਦੇ ਵਿੱਚ ਹੀ ਮੌਜੂਦ ਹੁੰਦੇ ਨੇ। ਸੋ ਅੱਜ ਆਪਾਂ ਉਹਨਾਂ ਸੱਚ ਦੀ ਗੱਲਾਂ ਕਰ ਰਹੇ ਹਾਂ, ਉਹਨਾਂ ਆਪਣੇ ਕੁਛ ਇੱਕ ਪੁਰਖਿਆਂ ਦੀਆਂ ਗੱਲਾਂ ਬਾਤਾਂ ਨੂੰ ਯਾਦ ਕਰ ਰਹੇ ਹਾਂ, ਅਤੇ ਉਹਨਾਂ ਦੇ ਦੌਰ ਦੇ ਜਾਂ ਫਿਰ ਰਲਦੇ ਮਿਲਦੇ ਜੇ ਉਸ ਸਮੇਂ ਦੇ ਆਪਾਂ ਗਾਣੇ ਸੁਣ ਰਹੇ ਹਾਂ, ਤਾਂ ਕਿ ਉਸ ਮਾਹੌਲ ਚਾਲ ਦੇ ਵਿੱਚ ਆਪਾਂ ਬਣ ਕੇ ਰਹੀਏ। ਅਤੇ ਕੁਲਦੀਪ ਜੀ ਦਾ ਸੀਗਾ ਅਗਲਾ ਗਾਣਾ, ਕਹਿੰਦੇ ਨੇ ਕਿ ਇਹ ਮੇਰੇ ਪੜਦਾਦਾ ਜੀ ਬੜਾ ਸੁਣਦੇ ਹੁੰਦੇ ਸੀ, ਹਲਕਾ ਹਲਕਾ ਜਿਹਾ, ਕਦੀ ਕਦੀ ਉਹਨਾਂ ਨੂੰ ਜਦੋਂ ਲੱਤਾਂ ਉਹਨਾਂ ਦੀਆਂ ਘੁੱਟਦੇ ਹੁੰਦੇ ਹਾਂ ਅਤੇ ਹਲਕਾ ਹਲਕਾ ਜਿਹਾ ਕਈ ਵਾਰੀ ਉਹਨਾਂ ਨੂੰ ਗੁਣਗੁਣਾਉਂਦੇ ਸੁਣਨਾ, ਅਤੇ ਫਿਰ ਜਦੋਂ ਕਹਿਣਾ ਵੀ ਇਹ ਕਿਹੜਾ ਗਾਣਾ, ਉਦੋਂ ਆਪਾਂ ਗਾਣਾ ਇਹ ਨਹੀਂ ਸੀ ਸੁਣਿਆ, ਅਤੇ ਫਿਰ ਜਦੋਂ ਉਹਨਾਂ ਨੂੰ ਪੁੱਛਣਾ ਵੀ ਫਿਰ ਸੁਣਾਇਓ, ਅਤੇ ਫਿਰ ਉਹਨਾਂ ਨੇ ਸ਼ਰਮਾ ਜਾਣਾ, ਅਤੇ ਆਓ ਫਿਰ ਸੁਣਦੇ ਹਾਂ ਕਿਹੜਾ ਸੀ।
1: ਚਿੱਟੇ ਦੰਦ

0: ਧੰਨਵਾਦ ਜੀ ਤੁਹਾਡਾ। ਫਿਲਮ ਭੰਗੜਾ ਦੇ ਵਿੱਚੋਂ ਇਹ ਗਾਣਾ ਤੁਹਾਡੇ ਨਾਲ ਕਰ ਰਹੇ ਸਾਂ ਆਪਾਂ ਸਾਂਝਾ, ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਊਗਾ। ਅਤੇ ਆਓ ਫਿਰ ਤੋਰਦੇ ਹਾਂ ਆਪਾਂ ਪ੍ਰੋਗਰਾਮ ਨੂੰ ਅੱਗੇ। ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਸੀ ਇਹ ਗਾਣਾ। ਅਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ, ਕੁਛ ਇੱਕ ਅਪਡੇਟ ਰਹਿਣਾ ਸਾਂਝੀਆਂ ਕਰ ਲਈਏ ਅਗਲੇ ਕਾਲਰ ਨੂੰ ਲੈਣ ਤੋਂ ਪਹਿਲਾਂ। ਫਿਲਮ ਆ ਰਹੀ ਹੈ ਜੀ ਟੁੱਟ ਪੈਣੀ ਇੰਗਲਿਸ਼ ਨੇ, ਸੋ ਇਹ ਫਿਲਮ 25 ਤਰੀਕ ਨੂੰ ਯਾਨੀ ਕਿ ਇਸੇ ਹਫ਼ਤੇ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਜਾਣੀ ਆ। ਇਹਦੇ ਵਿੱਚ ਤੁਸੀਂ ਸਿਮੀ ਚਾਹਲ ਅਤੇ ਮੈਂਡੀ ਤੱਖੜ ਜਿਹੜੇ ਨੇ ਉਹਨਾਂ ਨੂੰ ਵੇਖੋਗੇ ਇਸ ਫਿਲਮ ਦੇ ਵਿੱਚ। ਅਤੇ ਬਸ ਆਉਂਦੀ ਆ ਅਤੇ ਫਿਰ ਵਧੇਰੇ ਗੱਲਾਂ ਕਰਦੇ ਹਾਂ। ਇਸ ਤੋਂ ਇਲਾਵਾ ਇੱਕ ਫਿਲਮ ਜਿਹੜੀ ਆ ਹਰਦੀਪ ਗਰੇਵਾਲ ਦੀ ਨਵੀਂ ਫਿਲਮ ਆ ਰਹੀ ਆ ਦੌੜਾਕ, ਸੋ ਦੌੜਾਕ ਜਿਹੜੀ ਆ ਉਹ 23 ਅਕਤੂਬਰ ਨੂੰ ਹਾਲੇ ਫਿਲਹਾਲ ਰਿਲੀਜ਼ ਹੋਣੀ ਆ। ਸੋ ਇਹਦੀਆਂ ਪ੍ਰਮੋਸ਼ਨਾਂ ਸ਼ੁਰੂ ਹੋ ਚੁੱਕੀਆਂ ਨੇ, ਯਾਨੀ ਕਿ ਜਿੱਦਾਂ ਆਪਾਂ ਵੇਖ ਰਹੇ ਹਾਂ ਪੰਜਾਬੀ ਫਿਲਮਾਂ ਲਗਾਤਾਰ ਹਰ ਮਹੀਨੇ ਦੋ ਦੋ ਤਿੰਨ ਤਿੰਨ ਇੱਕ ਇੱਕ ਜ਼ਰੂਰ, ਮਤਲਬ ਕੋਈ ਵੀ ਲਿਸਾ ਮਾੜਾ ਨਹੀਂ ਜਾ ਰਿਹਾ ਮਹੀਨਾ। ਅਤੇ ਇੱਧਰ ਇੱਕ ਹਿੰਦੀ ਵੱਲ ਨੂੰ ਜੇ ਆਪਾਂ ਚੱਲੀਏ ਤਾਂ ਉੜਤਾ ਤੀਰ ਇੱਕ ਫਿਲਮ ਜਿਹੜੀ ਆ 9 ਅਕਤੂਬਰ ਨੂੰ ਰਿਲੀਜ਼ ਹੋਣੀ ਆ, ਅੰਸ਼ੁਮਾਨ ਖੁਰਾਨਾ ਦੀ ਇਹ ਫਿਲਮ। ਅਤੇ ਇਹ ਵੀ ਮਤਲਬ ਫਿਲਮ ਕਿਉਂਕਿ ਅੰਸ਼ੁਮਾਨ ਦੇ ਕਰਕੇ ਕਾਫੀ ਜਿਹੜੇ ਉਹਨੂੰ ਇੰਤਜ਼ਾਰ ਕਰਦੇ ਲੋਕ ਇਹਦੀ ਵੀ ਫਿਲਮ ਦਾ। ਅਤੇ ਇਸ ਤੋਂ ਇਲਾਵਾ ਇੱਕ ਹੋਰ ਫਿਲਮ ਜਿਹੜਾ ਕਿ ਸੀਕੁਅਲ ਆ ਕਾਫੀ ਇਹਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ, ਅਤੇ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਇਹ ਆਖਰੀ ਹੋਊਗੀ ਇਸ ਸੀਕੁਅਲ ਦੀ, ਦ੍ਰਿਸ਼ਮ ਦੀ ਕੰਕਲੂਜ਼ਨ। ਸੋ ਮੇਰੇ ਜੇ ਮੈਂ ਗਲਤ ਨਹੀਂ ਤਾਂ 2015 ਦੇ ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਪਹਿਲੀ, ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਇਹ ਚੱਲ ਰਿਹਾ ਸਿਲਸਿਲਾ ਵੀ ਆਖਰਕਾਰ ਕੀ ਰਾਜ਼ ਆ। ਅਤੇ ਇਹ ਰਾਜ਼ ਜਿਹੜਾ 2 ਅਕਤੂਬਰ ਨੂੰ ਹੁਣ ਖੁੱਲੂਗਾ, 2 ਅਕਤੂਬਰ ਆਈ ਖੜੀ ਆ ਭਾਈ 2 ਅਕਤੂਬਰ ਨੂੰ ਇਹ ਅਜੇ ਦੇਵਗਨ ਦੀ ਫਿਲਮ ਇਹ ਵੀ ਰਿਲੀਜ਼ ਹੋਣ ਜਾ ਰਹੀ ਆ। ਅਤੇ ਇਸ ਤੋਂ ਇਲਾਵਾ ਹੋਰ ਵੀ ਫਿਲਮਾਂ ਜੇਕਰ ਵੇਖੀਏ, ਹਾਂ ਸੱਚ ਪੰਜਾਬੀ ਦੀ ਜਿਹੜੀ ਇੱਕ ਹੋਰ ਫਿਲਮ ਆ ਮਿੱਟੀ ਦੇ ਪੁੱਤ ਇਹ ਵੀ ਰਿਲੀਜ਼ ਹੋਣੀ ਆ 18 ਸਤੰਬਰ ਨੂੰ, ਮਾਫੀ ਚਾਹੁੰਦਾ ਰਿਲੀਜ਼ ਹੋ ਚੁੱਕੀ ਆ। ਸੋ ਜੇਕਰ ਕਿਸੇ ਨੇ ਵੇਖੀਏ ਤਾਂ ਦੱਸ ਸਕਦਾ ਵਾ ਵੀ ਇਹ ਕਿਵੇਂ ਦੀ ਰਹੀ ਇਹ ਫਿਲਮ। ਅਤੇ ਫਿਲਹਾਲ ਆਪਾਂ ਆਪਣੇ ਸਫ਼ਰ ਨੂੰ ਅੱਗੇ ਤੋਰਦੇ ਹਾਂ, ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਨੇ ਉਹ ਆਪਾਂ ਚੱਲ ਰਹੀਆਂ, ਪੁਰਾਣੇ ਗਾਣੇ ਆਪਾਂ ਸੁਣ ਰਹੇ ਹਾਂ ਅਤੇ ਨਾਲ ਆਪਣੇ ਪੁਰਖਿਆਂ ਨੂੰ ਯਾਦ ਕਰ ਰਹੇ ਹਾਂ ਵੀ ਉਹਨਾਂ ਦੀ ਕੋਈ ਯਾਦ, ਉਹਨਾਂ ਦੇ ਨਾਂ, ਉਹਨਾਂ ਦੇ ਨਾਲ ਜੁੜੀ ਕੋਈ ਕਹਾਣੀ, ਕੋਈ ਵਾਰਤਾਲਾਪ, ਅਤੇ ਜੋ ਕੁਛ ਇੱਕ ਕਹਾਣੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇੱਕ ਹੋ ਰਿਹਾ ਮੇਰੇ ਕੋਲ, ਚਲੋ ਆਪਾਂ ਪਹਿਲਾਂ ਮਾਨ ਸਾਹਿਬ ਨੂੰ ਵਿਹਲੇ ਕਰ ਦਈਏ, ਫਿਰ ਆਪਾਂ ਇੱਧਰ ਆਉਂਦੇ। ਮਾਨ ਸਾਹਿਬ ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਰਣਜੋਤ ਭਾਜੀ
0: ਜੀ। ਸਤਿ ਸ਼੍ਰੀ ਅਕਾਲ ਮਾਨ ਸਾਹਿਬ, ਠੀਕ ਠਾਕ ਹੋ?
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ।
0: ਚਲੋ
1: ਹਾਂਜੀ, ਪੈਸੇ ਵਾਲੀ ਕਹਾਣੀ ਤੋਂ ਕੁਛ ਯਾਦ ਆ ਗਿਆ ਸੀਗਾ। ਪਹਿਲਾਂ ਤਾਂ ਮੈਂ ਦਾਦਾ ਜੀ ਦੀ ਗੱਲ ਕਰੂੰਗਾ। ਦਾਦਾ ਜੀ ਦੇ ਕੋਲ ਨਾ ਇੱਕ ਕੈਮਰਾ ਹੁੰਦਾ ਸੀ, ਉਹ ਕੈਮਰਾ ਮੇਰੇ ਕੋਲ ਅੱਜ ਵੀ ਪਿਆ, ਉਹ ਉੱਪਰੋਂ ਦੇਖ ਕੇ ਨਾ ਜਿਹਦੇ ਵਿੱਚੋਂ ਪੂਰੀ ਦੀ ਪੂਰੀ ਅੱਜ ਕੱਲ੍ਹ ਵੀ ਉੱਦਾਂ ਦੇ ਕੈਮਰੇ ਆ, ਇੰਸਟੈਂਟ ਜਿਹੜੀ ਫੋਟੋ ਨਿਕਲ ਜਾਂਦੀ ਹੈ।
0: ਹਾਂਜੀ ਹਾਂਜੀ,
1: ਉੱਦਾਂ ਦਾ ਕੈਮਰਾ ਹੁੰਦਾ ਸੀ, ਉਹ ਮੈਂ ਬੜਾ ਸਾਂਭ ਕੇ ਰੱਖਿਆ ਪਿਆ, ਮੇਰੇ ਕੋਲ ਅੱਜ ਵੀ ਹੈਗਾ ਜੀ।
0: ਚੱਲਦਾ
1: ਨਹੀਂ ਚੱਲਦੇ ਦਾ ਤਾਂ ਪਤਾ ਨਹੀਂ, ਕਿਉਂਕਿ ਮੈਨੂੰ ਲੱਗਦਾ ਉਹਦੀ ਫਿਲਮ ਸ਼ਾਇਦ ਪਤਾ ਨਹੀਂ ਮਿਲਦੀ ਕਿ ਨਹੀਂ ਮਿਲਦੀ। ਉਹ ਕਾਫੀ ਪੁਰਾਣਾ, ਉੱਪਰੋਂ ਦੇਖਦੇ ਹੁੰਦੇ ਸੀ ਉਹਨੂੰ, ਛੋਟਾ ਜਿਹਾ ਉੱਪਰ ਬਣਿਆ ਹੁੰਦਾ ਸੀਗਾ, ਤੇ ਮੈਂ ਤਾਂ ਖੋਲ ਖੋਲ ਕੇ ਵੀ ਦੁਬਾਰਾ ਫਿੱਟ ਵੀ ਕਰ ਲੈਂਦਾ ਸੀ ਉਹਨੂੰ, ਕਾਫੀ ਪੁਰਾਣਾ ਸੀਗਾ ਉਹ। ਦਾਦਾ ਜੀ ਪਹਿਲਾਂ ਪਟਵਾਰੀ ਸੀਗੇ, ਬਾਅਦ ਚ ਉਹ ਰੋਡਵੇਜ਼ ਚ ਹੋ ਗਏ ਸੀਗੇ, ਤੇ ਜਦੋਂ ਉਹਨਾਂ ਨੇ ਨਾ ਮੈਨੂੰ ਦੂਰੋਂ ਬੱਸਾਂ ਦੇਖ ਕੇ, ਉਹ ਜਿੱਥੇ ਬੱਸ ਜਦੋਂ ਸੀ ਮੈਂ ਉਹਨਾਂ ਨੂੰ ਬੜਾ ਘੁੰਮਦਾ ਹੁੰਦਾ ਸੀਗਾ, ਮੇਰੇ ਕੋਲ ਆ ਜਾਣਾ ਛੁੱਟੀਆਂ ਚ, ਸਾਡੇ ਕੋਲ ਆ ਜਾਣਾ ਤੇ ਮੈਨੂੰ ਲੈ ਜਾਣਾ, ਨਾਲ ਲੈ ਜਾਣਾ। ਤੇ ਚੈੱਕਰ ਨਹੀਂ ਸੀਗੇ, ਪਰ ਉਹ ਆਪਣਾ ਕੀ ਕਹਿੰਦੇ, ਮੈਨੂੰ ਹੁਣ ਉਹਨਾਂ ਦੀ ਪੋਸਟ ਦਾ ਨਹੀਂ ਪਤਾ ਕਿਹੜੀ ਪੋਸਟ ਤੇ ਸੀਗੇ, ਤੇ ਉਹਨਾਂ ਨੇ ਜਿੱਥੇ ਸਾਰੇ ਖੜੇ ਹੁੰਦੇ ਸੀ ਨਾ ਉੱਥੇ ਨਹੀਂ ਖੜਨਾ, ਉਹਨਾਂ ਦੇ ਹੱਥ 'ਚ ਇੱਕ ਡਾਇਰੀ ਹੁੰਦੀ ਸੀਗੀ, ਤੇ ਬੱਸ ਨੂੰ, ਬਸ ਡਾਇਰੀ ਨੂੰ ਇੱਕ ਵਾਰੀ ਥੱਲੇ ਕਰਨਾ ਤੇ ਬੱਸ ਨੇ ਉੱਥੇ ਹੀ ਬ੍ਰੇਕਾਂ ਲਾ ਦਿੰਦੇ ਹੁੰਦੇ ਸੀ।
0: ਅੱਛਾ, ਮਤਲਬ ਉਹਨਾਂ ਦੀ ਪਛਾਣ ਹੀ ਸਾਰਿਆਂ ਨੂੰ, ਜਾਂ ਉਹਨਾਂ ਨੂੰ ਤਰੀਕਾ ਹੀ ਪੈਦਾ ਰੋਕਣੀ ਹੈ?
1: ਪਤਾ ਨੀ, ਸ਼ਾਇਦ ਕੋਈ ਇਹਨਾਂ ਦਾ ਕੋਈ ਕੋਡਵਰਡ ਹੋਣਾ ਆ। ਮੈਨੂੰ ਉਹਨਾਂ ਨੇ ਇਹ ਜ਼ਰੂਰ ਦੱਸਿਆ ਹੁੰਦਾ ਸੀ, ਹਰੇਕ ਬੱਸ ਦਾ ਨਾ ਦੂਰੋਂ ਜਿਹੜੇ ਨਾ ਉਹਨਾਂ ਦਾ ਬੰਪਰ ਹੁੰਦਾ, ਬੰਪਰ ਤੇ ਅਲੱਗ ਅਲੱਗ ਤਰ੍ਹਾਂ ਦੇ ਪੇਂਟ ਹੁੰਦੇ ਸੀਗੇ, ਤੇ ਉਹ ਪੇਂਟ ਦੇਖ ਕੇ ਡੀਪੂ ਦੱਸ ਦਿੰਦੇ ਸੀ, ਤੁਸੀਂ ਇਹ ਪੱਟੀ ਰੋਡਵੇਜ਼ ਦੀ ਬੱਸ ਹੈ, ਅੰਮ੍ਰਿਤਸਰ ਰੋਡਵੇਜ਼ ਦੀ ਬੱਸ ਹੈ, ਤੇ ਉਹ ਮੈਨੂੰ ਸਾਰੇ ਉਦੋਂ ਰਿਮੈਂਬਰ ਸੀ, ਹੁਣ ਤਾਂ ਭੁੱਲ ਗਏ ਨੇ ਸਾਰੇ
0: ਜੀ।
1: ਤੇ ਗੱਲ ਪੈਸਿਆਂ ਦੀ, ਮੈਨੂੰ ਇਹ ਯਾਦ ਆਈ, ਮੈਂ 1.5 ਸਾਲ ਪਹਿਲਾਂ ਨਾ ਜੀ, ਮੈਂ ਇਹੀ ਸੋਚ ਰਿਹਾ ਸੀਗਾ ਕਿ ਮੈਂ ਜਦੋਂ ਮੇਰੇ ਬੱਚਿਆਂ ਦੇ ਬੱਚੇ ਜਾਂ ਉਹਨਾਂ ਦੇ ਅੱਗੇ ਬੱਚੇ ਹੋਣਗੇ ਨਾ, ਉਹ ਮੈਨੂੰ ਕਿੱਦਾਂ ਯਾਦ ਰੱਖਣਗੇ। ਤੁਸੀਂ ਯਕੀਨ ਨਹੀਂ ਮੰਨਣਾ, ਮੈਂ ਨਾ ਕੁਆਇਨ ਕਲੈਕਸ਼ਨ ਕਰਨੀ ਸ਼ੁਰੂ ਕੀਤੀ 1.5 ਸਾਲ ਤੋਂ। ਮੇਰੇ ਕੋਲ ਪਹਿਲਾਂ ਮੈਂ ਇੱਕ ਇੱਕ ਕੁਆਇਨ ਕਰਦਾ ਹੁੰਦਾ ਸੀ, ਸਪੈਸ਼ਲ ਕੁਆਇਨ ਜਿਹੜੇ ਆਸਟ੍ਰੇਲੀਅਨ ਹੋ ਗਏ ਜਾਂ ਕਿਤੋਂ ਵੀ ਪੁਰਾਣੇ ਪੁਰਾਣੇ, ਮੇਰੇ ਕੋਲ ਬਹੁਤ ਕੁਆਇਨ ਨੇ ਇਸ ਵੇਲੇ, ਬਹੁਤ ਭਰਿਆ ਪਿਆ ਮੇਰੇ ਕੋਲ।
0: ਪਹਿਲਾਂ ਮੈਂ
1: $1 ਜਾਂ $2 ਜਿਹੜੇ ਵੀ ਕਲਰ ਕੁਆਇਨ ਜਾਂ ਬਲੂਈ ਵਗੈਰਾ ਇੱਦਾਂ ਦੇ ਮੈਂ ਕੁਆਇਨ ਇੱਕ ਇੱਕ ਕਰਨੇ ਸ਼ੁਰੂ ਕੀਤੇ। ਫਿਰ ਮੈਂ ਜਦੋਂ ਮੇਰੇ ਕੋਲ ਇੱਕ ਸਾਰੀ ਕਲੈਕਸ਼ਨ ਤਕਰੀਬਨ ਹੋ ਗਈ ਉਹ, ਤੇ ਫਿਰ ਮੈਂ ਉਹਨਾਂ ਨੂੰ ਤਿੰਨ ਤਿੰਨ ਵਾਰ ਕਰਨਾ ਸ਼ੁਰੂ ਕਰਤਾ, ਕਿਉਂਕਿ ਮੈਂ ਕਿਹਾ ਇੱਕ ਮੈਂ ਸਾਹਿਬ ਲਈ ਰੱਖਣਾ, ਇੱਕ ਨਿਹਾਲ ਲਈ ਤੇ ਇੱਕ ਅਗਮ ਲਈ। ਜਦੋਂ ਉਹਨਾਂ ਦੇ ਬੱਚੇ ਜਾਂ ਉਹਨਾਂ ਤੋਂ ਅੱਗੇ ਉਹਨਾਂ ਦੇ ਬੱਚੇ ਹੋਣਗੇ ਤੇ ਉਹ ਦੇਖਣਗੇ, ਹੋਰ ਤੁਸੀਂ ਲਾ ਲਓ ਹੋਰ 20 ਸਾਲਾਂ ਨੂੰ ਮਨੀ ਤਾਂ ਖਤਮ ਹੀ ਹੋ ਜਾਣੀ ਆ। ਤੇ ਉਸ ਟਾਈਮ ਤੇ ਜਦੋਂ ਉਹਨਾਂ ਨੇ ਦੇਖਣਾ, ਕਿਉਂਕਿ ਨੀਤੂ ਕੋਲੇ ਇੱਕ ਉਹਨਾਂ ਦੇ ਨੀਤੂ ਦੇ ਡੈਡੀ ਦਾ ਇੱਕ ਕੁਆਇਨ ਪਿਆ ਸੀਗਾ, ਜਦੋਂ ਬ੍ਰਿਟਿਸ਼ ਇੰਡੀਆ ਦੇ ਵਿੱਚ ਸੀਗੇ ਉਦੋਂ ਦਾ ਰੁਪਈਆ, ਤੇ ਪਿੱਛੇ ਉਹ ਇੰਗਲੈਂਡ ਦੀ ਮਹਾਰਾਣੀ ਦੀ ਫੋਟੋ ਉਹਦੇ ਉੱਤੇ ਉਦੋਂ ਦਾ 1 ਰੁਪਈਆ ਉਹ ਪਿਆ ਹੈਗਾ ਆ। ਤੇ ਉਹਨੂੰ ਦੇਖ ਕੇ ਮੇਰੇ ਮਨ ਚ ਆਇਆ ਸੀ, ਮੈਂ ਕਿਹਾ ਜਦੋਂ ਮੈਂ ਨਹੀਂ ਹੋਊਂਗਾ ਤੇ ਉਦੋਂ ਮੇਰੇ ਨਿਆਣੇ ਮੈਨੂੰ ਕਿੱਦਾਂ, ਨਿਆਣਿਆਂ ਦੇ ਨਿਆਣੇ ਜਾ ਕੇ ਨਿਆਣੇ ਕਿੱਦਾਂ ਮੈਨੂੰ ਯਾਦ ਰੱਖਣਗੇ।
0: ਇਹ ਤਾਂ ਹੋ ਗਿਆ ਨਾ ਵੀ ਉਹ ਕਿੱਦਾਂ ਯਾਦ ਕਰਨਗੇ, ਤੁਹਾਡੀ ਫਿਊਚਰ ਪਲੈਨਿੰਗ ਹੋ ਗਈ। ਆਪਾਂ ਗੱਲ ਕਰ ਰਹੇ ਹਾਂ ਵੀ ਪਿੱਛੇ ਤੁਹਾਡੇ ਕੋਲ ਕੀ ਰੈਫਰੈਂਸਿਸ ਨੇ ਤੁਹਾਡੇ ਪੁਰਖਿਆਂ ਦੀਆਂ, ਉਹਨਾਂ ਨੇ ਤੁਹਾਨੂੰ ਕੀ ਦਿੱਤਾ, ਉਹਨਾਂ ਦੀ ਤੁਹਾਨੂੰ ਕਿਹੜੀ ਯਾਦ ਪਤਾ, ਕਿੱਥੋਂ ਕੁ ਤੱਕ ਤੁਹਾਨੂੰ ਨਾਂ ਪਤਾ ਨੇ ਜਾਂ ਕੋਈ ਕਹਾਣੀ ਪਤਾ?
1: ਹਾਂਜੀ, ਨਾ ਮੈਂ ਜਦੋਂ ਪਿਛਲੀ ਵਾਰ ਗਿਆ ਸੀ ਨਾ ਮੈਂ ਸਾਰਿਆਂ ਦੇ ਕਲੈਕਟ ਕਰਕੇ ਆਇਆ ਸੀ। ਜਦੋਂ ਮੈਂ 2 ਸਾਲ ਪਹਿਲਾਂ ਗਿਆ ਸੀਗਾ, ਮੈਂ ਸਾਰਿਆਂ ਦੇ ਨਾਂ ਕਲੈਕਟ ਕਰਕੇ ਆਇਆ ਸੀ। ਮੈਨੂੰ ਰਿਮੈਂਬਰ ਸਿਰਫ 3 ਪੀੜੀਆਂ ਦੇ ਹੈਗੇ ਆ, ਪਰ ਮੈਂ ਤਕਰੀਬਨ ਪਿਛਲੀਆਂ 5-6 ਪੀੜੀਆਂ ਦੇ ਮੈਂ ਸਾਰਿਆਂ ਨੂੰ ਮਿਲ ਕੇ ਨਾਮ ਇੱਕ ਸ਼ੀਟ ਬਣਾਈ ਸੀਗੀ। ਉਹ ਸ਼ੀਟ ਤੇ ਮੈਂ ਸਾਰਿਆਂ ਦੇ ਨਾਂ ਆਪਣੇ ਪਿਛਲੀਆਂ 5-6 ਪੀੜੀਆਂ ਦੇ ਨਾਂ ਲਿਖ ਕੇ ਲੈ ਕੇ ਆਇਆ ਸੀਗਾ। ਮੈਨੂੰ ਸੀ, ਮੈਂ ਇੱਥੇ ਆ ਕੇ ਮੈਂ ਇੱਕ ਚਾਰਟ ਡਰਾ ਕੀਤਾ ਸੀਗਾ, ਮੇਰੇ ਕੋਲ ਘਰੇ ਪਿਆ ਹੈਗਾ। ਉਹ ਚਾਰਟ ਦੇ ਵਿੱਚ ਪੂਰੇ ਨਾਂ ਇੱਦਾਂ ਲਾਈਨ ਵਾਈਜ਼ ਕੌਣ ਕੀ ਸੀਗਾ, ਅੱਗੇ ਉਹਨਾਂ ਦੇ ਅੱਗੇ ਕਿੰਨੇ ਟ੍ਰੀ, ਜਾਣੀ ਕਿ ਇੱਕ ਤਰੀਕੇ ਦਾ ਮੈਂ ਟ੍ਰੀ ਬਣਾਇਆ ਸੀਗਾ ਉਹ। ਤੇ ਹੁਣ ਰਿਮੈਂਬਰ ਤਾਂ ਮੈਨੂੰ ਸਿਰਫ ਆਪਣੇ ਪੜਦਾਦੇ ਤੱਕ ਹੈ, ਜਿਹਨਾਂ ਨੂੰ ਮੈਂ ਖੁਦ ਦੇਖਿਆ ਵੀ ਸੀ, ਉਹਨਾਂ ਨੂੰ ਮੈਂ ਖੇਡੇ ਵੀ ਪਿਆ, ਪੜਦਾਦਾ ਪੜਦਾਦੀ ਜੀ ਕਰਮ ਸਿੰਘ ਤੱਕ ਜੀ। ਹਾਂਜੀ, ਮੇਰੇ ਦਾਦਾ ਜੀ ਕਰਤਾਰ ਸਿੰਘ, ਉਹਨਾਂ ਦੇ ਫਾਦਰ ਸਾਹਿਬ ਮੇਰੇ ਪੜਦਾਦਾ ਜੀ ਕਰਮ ਸਿੰਘ ਜੀ।
0: ਹਾਂ ਨਹੀਂ, ਇੱਦਾਂ ਹੀ ਆਪਾਂ ਬਹੁਤ ਜ਼ਿਆਦਾ ਪਿੱਛੇ ਤੱਕ, ਮੈਨੂੰ ਲੱਗਦਾ ਵੱਧ ਤੋਂ ਵੱਧ ਕੋਈ ਇੱਕ ਹੋਰ ਪਿੱਛੇ ਚੱਲ ਜੂਗਾ
1: ਦਾਦੇ,
0: ਪੜਦਾਦੇ ਤੋਂ ਅੱਗੇ ਨਹੀਂ ਕੋਈ ਵੱਧਦਾ।
1: ਹਾਂਜੀ, ਮੈਂ ਉੱਥੇ ਨਾ ਸਾਡੇ ਇੱਕ ਭੂਆ ਜੀ ਹੁੰਦੇ ਸੀਗੇ ਪੱਟੀ ਰਹਿੰਦੇ ਨੇ, ਉਹਨਾਂ ਕੋਲ ਜਾ ਕੇ ਉਹਨਾਂ ਨੂੰ ਬਹੁਤ, ਮੈਂ ਸਪੈਸ਼ਲ ਉਹਨਾਂ ਕੋਲ ਜਾ ਕੇ ਆਇਆ, ਡੈਡੀ ਉਹਨਾਂ ਦੇ ਭੂਆ ਜੀ ਸੀਗੇ, ਤੇ ਉਹਨਾਂ ਕੋਲ ਜਾ ਕੇ ਮੈਂ ਸਪੈਸ਼ਲ ਲਿਖ ਕੇ ਲੈ ਕੇ ਆਇਆ ਸੀਗਾ। ਉਹ ਬਸ ਮੇਰਾ ਟਾਈਮ ਹੀ ਨਹੀਂ ਲੱਗਿਆ, ਮੈਨੂੰ ਸੀ ਮੈਂ ਇੱਕ ਉੱਥੇ ਬਣਾਊਂਗਾ ਜ਼ਰੂਰ, ਇੱਕ ਚਾਰਟ ਜ਼ਰੂਰ ਬਣਾਊਂਗਾ ਜਿਹੜਾ ਅੱਗੇ ਤੋਂ ਅੱਗੇ ਬੱਚਿਆਂ ਨੂੰ ਯਾਦ। ਹੁਣ ਦੇਖੋ ਸਾਡੀ ਪੀੜ੍ਹੀ ਭੁੱਲਣ ਲੱਗ ਗਈ ਹੈ, ਅੱਗੇ ਬੱਚਿਆਂ ਨੂੰ ਤਾਂ ਕਿੱਥੇ ਯਾਦ ਰਹਿਣਾ ਹੈਗਾ ਆ। ਈਵਨ ਕਈ ਵਾਰ ਬੱਚਿਆਂ ਨੂੰ ਜਦੋਂ ਕਿਤੇ ਲੈ ਕੇ ਜਾਂਦੇ ਤੇ ਉਹ ਕਹਿ ਦਿੰਦੇ ਨੇ ਵੀ ਇਹ ਆਪਣੇ ਰਿਲੇਟਿਵ ਹੈਗੇ ਨੇ, ਜਦੋਂ ਉਹਨਾਂ ਨੂੰ ਪ੍ਰੋਪਰ ਨਹੀਂ ਪਤਾ ਹੁੰਦਾ ਹੈਗਾ
0: ਜੀ।
1: ਹਾਂਜੀ,
0: ਨਹੀਂ ਇੱਦਾਂ ਹੀ ਆ ਉਹ, ਫਿਰ ਜਦੋਂ ਜਿੰਨਾ ਚਿਰ ਜਿਹੜੀ ਜਿਹੜੀ ਕਹਾਣੀ ਘਰ ਪਈ ਰਹੇ, ਫੋਟੋ ਲੱਗੀ ਰਹੇ, ਉਹ ਚੀਜ਼ਾਂ ਬੰਦੇ ਦੇ ਚੇਤੇ 'ਚ ਰਹਿੰਦੀਆਂ, ਬਾਕੀ ਤਾਂ ਫਿਰ ਭੁੱਲ ਜਾਂਦੀਆਂ। ਪਹਿਲੀਆਂ 'ਚ ਤਾਂ ਫੋਟੋਆਂ ਵੀ ਨਹੀਂ ਹੁੰਦੀਆਂ, ਉਦੋਂ ਹੋਰ ਜ਼ਿਆਦਾ ਪੰਗਾ ਹੈ। ਖੈਰ, ਸਾਨੂੰ ਵੀ ਮੈਨੂੰ ਲੱਗਦਾ ਪ੍ਰੋਬਲਮ ਆਊਗੀ ਜਦੋਂ ਮੰਨ ਲਓ ਸਾਡੇ ਗਾਂ, ਜਿੱਦਾਂ ਤੁਸੀਂ ਚਲੋ ਇਹ ਸਿੱਕਿਆਂ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਜੇ ਇੱਦਾਂ ਗਾਣਿਆਂ ਗੁਣਿਆਂ ਦੇ ਲਿਹਾਜ਼ ਦੇ ਨਾਲ ਯਾਦ ਕਰਨਾ ਹੋਊਗਾ ਤਾਂ ਆਪਣੇ ਕੋਲ ਵਾਹਵਾ ਜਿਹੜੇ ਖਤਰਨਾਕ ਜੇ ਗਾਣੇ ਨਿਕਲਿਆ ਕਰਨੇ ਆ ਆਪਣੇ, ਇਹੋ ਹੀ ਜਾਂ ਚੱਕ ਦਾਂਗੇ, ਧਰ ਦਾਂਗੇ, ਮਤਲਬ ਕਿਲੀ ਦੱਬ ਦਿਆਂਗੇ, ਮਤਲਬ ਬੜਾ ਕੁਛ ਇੱਥੋਂ ਵੀ ਨਿਕਲਣਾ। ਥੈਂਕ ਯੂ ਤੁਹਾਡਾ ਮਨ ਸਾਹਿਬ, ਥੈਂਕ ਯੂ,
1: ਧੰਨਵਾਦ ਵੀਰ ਜੀ,
0: ਹੈ ਨਾ। ਸੋ ਸ਼ਾਇਦ ਉਦੋਂ ਵੀ ਬਹਿ ਕੇ ਗੱਲਾਂ ਹੋ ਰਹੀਆਂ ਹੋਣ ਵੀ ਉਸ ਦੌਰ ਦੇ ਵਿੱਚ ਭਾਈ ਫਿਲਮਾਂ ਆ ਰਹੀਆਂ ਸੀ, ਅਤੇ ਫਿਲਮਾਂ ਆਹ ਕਿੱਦਾਂ ਦੀ ਫਿਲਮ ਪਲਾਏ ਪੈਂਦੇ ਹੁੰਦੇ ਸੀ। ਸੋ ਖੈਰ, ਉਹ ਜੋ ਹੁਣ ਕ੍ਰੀਏਟੀਵਿਟੀ ਕੀਤੀ ਜਾ ਰਹੀ ਆ, ਅਤੇ ਉਹ ਕ੍ਰੀਏਟੀਵਿਟੀ ਸ਼ਾਇਦ ਉਦੋਂ ਐਨਾਲਿਸਿਸ ਕੀਤੀ ਜਾਵੇ ਵੀ ਇਹ ਕਿੱਦਾਂ ਦੀ ਭਲਾ ਕ੍ਰੀਏਟੀਵਿਟੀ ਹੋਈ। ਖੈਰ, ਇਹ ਸ਼ਾਇਦ ਕੋਈ ਬਹੁਤ ਘੱਟ ਹੀ ਕੋਈ ਸੋਚਦਾ ਇਸ ਤਰੀਕੇ ਦੇ ਨਾਲ, ਅਤੇ ਘੱਟ ਹੀ ਹੁੰਦਾ। ਇੱਕ ਕਹਾਣੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਅਤੇ ਫਿਰ ਆਪਾਂ ਸਮਾਪਤੀ ਵੱਲ ਜਾਵਾਂਗੇ। ਕਹਿੰਦੇ ਕੁਛ ਸਾਲ ਪਹਿਲਾਂ ਦੀ ਗੱਲ ਹੈ, ਅਮਰੀਕਾ ਦੇ ਵਿੱਚ ਇੱਕ ਡੋਨਾ ਗ੍ਰਿਫਤ ਨਾਂ ਦੀ ਇੱਕ ਔਰਤ ਰਹਿੰਦੀ ਸੀ, ਅਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ੌਂਕ ਜਾ ਗਿਆ, ਕਿਉਂਕਿ ਹੁਣ ਲਗਭਗ ਆਪਾਂ ਵੇਖਿਆ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਦਾ, ਅਤੇ ਉੱਦਾਂ ਉੱਦਾਂ ਆਪਣੇ ਪਿਛੋਕੜ ਨੂੰ ਵੀ ਜਾਣਨ ਦਾ ਬੰਦੇ ਨੂੰ ਰਹਿੰਦਾ ਵਾ ਵੀ ਮੈਂ ਵੀ ਜਾਣਾ, ਮੈਂ ਭਲਾ ਕਿੱਥੋਂ ਆਇਆ ਵਾਂ, ਕੌਣ ਸੀ ਮੇਰੇ ਪੁਰਖੇ, ਕਿੱਦਾਂ ਅਤੇ ਕੀ ਉਹਨਾਂ ਨੇ ਕੀਤਾ। ਅਤੇ ਇਸੇ ਸੰਬੰਧ ਦੇ ਵਿੱਚ ਉਹਨੇ ਆਪਣੇ ਇਨਸੈਸਟਰਸ, ਆਪਣੇ ਪੁਰਖੇ ਜਿਹੜੇ ਜਾਣਨ ਦੀ ਕੋਸ਼ਿਸ਼, ਇੱਕ ਸਫ਼ਰ ਸ਼ੁਰੂ ਕੀਤਾ। ਉਹਨੇ ਆਪਣੇ ਪਰਿਵਾਰ ਦਾ ਜਿਹੜਾ ਉਹ ਚਾਰਟ ਬਣਾਇਆ, ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉਹਨੇ ਜਦੋਂ DNA ਦੇ ਬਾਰੇ ਸੁਣਿਆ ਸੀ ਉਹਨੇ, ਤਾਂ ਉਹਦੇ ਮਨ ਦੇ ਵਿੱਚ ਵੀ ਕਿ ਆਪਾਂ DNA ਚੈੱਕ ਕਰਾਈਏ, ਅਤੇ ਉਹਨੇ DNA ਟੈਸਟ ਕਰਵਾਇਆ। ਬਸ ਉਦੋਂ ਫਿਰ ਖਲਾਰਾ ਇੱਕ ਹੋਰ ਤਰੀਕੇ ਦਾ ਪੈ ਗਿਆ। ਸ਼ੁਰੂ ਤਾਂ ਗੱਲ ਹੋਈ ਸੀ ਵੈਸੇ ਹੀ ਲਾਈਟਲੀ, ਪਰ ਜਦੋਂ ਉਹਨੇ ਇਸ ਤਰੀਕੇ ਦੇ ਨਾਲ ਆਪਣੇ ਪੁਰਖਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ, DNA ਕਰਵਾਇਆ, ਤਾਂ ਉਹਨੇ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਇਸ ਤਰੀਕੇ ਦੇ ਨਾਲ ਉਹਨੂੰ ਕੁਛ ਨਵਾਂ ਵੇਖਣ ਨੂੰ ਮਿਲ ਜੂਗਾ। ਲੈਬ ਤੋਂ ਜਦੋਂ ਰਿਜ਼ਲਟ ਆਏ ਤਾਂ ਉਹਨੂੰ ਇਹ ਪਤਾ ਲੱਗਾ ਕਿ ਜਿਹੜਾ ਉਹਦਾ ਪਿਓ ਹੁਣ ਤੱਕ ਉਹ ਮੰਨਦੀ ਆਈ ਆ, ਉਹਦੇ ਨਾਲ ਤਾਂ ਉਹਦਾ ਕੋਈ ਵਾਹ ਵਾਸਤਾ ਹੀ ਨਹੀਂ ਆ, ਉਹਦੇ ਨਾਲ ਉਹਦਾ DNA ਰਲਦਾ ਹੀ ਨਹੀਂ ਹੈ। ਸੋ ਪੂਰੀ ਉਮਰ ਜਿਹਨੂੰ ਆਪਣਾ ਬਾਇਓਲੋਜੀਕਲ ਪਿਤਾ ਆਪਣਾ ਮੰਨਦੀ ਰਹੀ, ਪਿਓ ਮੰਨਦੀ ਰਹੀ, ਅਤੇ ਹੁਣ ਜਿਹੜੀ ਡੋਨਾ ਵਾ ਉਹਦੇ ਲਈ ਮਜ਼ਾਕ ਨਹੀਂ ਸੀ ਰਿਹਾ, ਹੁਣ ਇਹ ਕਹਾਣੀ ਥੋੜ੍ਹੀ ਜਿਹੀ ਸੀਰੀਅਸ ਮੋੜ ਲੈ ਚੁੱਕੀ। ਉਸ ਤੋਂ ਬਾਅਦ ਫਿਰ ਉਹਨੇ ਹਸਪਤਾਲ ਦੇ ਵਿੱਚ ਉੱਥੋਂ ਜਾ ਕੇ ਅਤੇ ਪੁਰਾਣੇ ਰਿਕਾਰਡ ਕਢਾਉਣੇ ਸ਼ੁਰੂ ਕੀਤੇ। ਫਿਰ ਹੌਲੀ ਹੌਲੀ ਚਲੋ ਕੁੱਲ ਮਿਲਾ ਕੇ ਕਰ ਕਰਾ ਕੇ ਅਤੇ ਆਪਾਂ ਇਹਨੂੰ ਕੱਟ ਛੋਟ ਕਰਦੇ ਹਾਂ, ਅਤੇ ਫਿਰ ਉਹਨੂੰ ਇਹ ਸੱਚਾਈ ਪਤਾ ਲੱਗੀ ਕਿ ਬਹੁਤ ਸਾਰੇ ਜਿਹੜੇ ਉਹ ਟੈਸਟ ਸੀ ਉਹਨਾਂ ਤੋਂ, ਹਾਂਜੀ, ਸੋ ਉਸ ਤੋਂ ਬਾਅਦ ਇਹ ਪਤਾ ਲੱਗਾ ਕਿ ਜਿਹੜੇ ਹਸਪਤਾਲ ਦੇ ਵਿੱਚ ਜਨਮ ਹੋਇਆ ਸੀ, ਹਸਪਤਾਲ ਦੇ ਵਿੱਚ ਨਰਸ ਦੀ ਲਾਪਰਵਾਹੀ ਦੇ ਕਰਕੇ ਜਿਹੜੇ ਦਿਨ ਉਹ ਪੈਦਾ ਹੋਈ, ਉਸ ਦਿਨ ਦੋ ਬੱਚੀਆਂ ਜਿਹੜੀਆਂ ਨੇ ਉਹ ਪੈਦਾ ਹੋਈਆਂ ਸੀ, ਅਤੇ ਹਸਪਤਾਲ ਦੇ ਮਤਲਬ ਫਿਲਮੀ ਜਿਹਾ ਕੰਮ ਹੋ ਗਿਆ ਵੀ ਜਿਹੜੀ ਪਛਾਣ ਪੱਤਰ ਸੀ ਉਹ ਬਦਲ ਗਈ, ਪੇਪਰ ਇੱਕ ਦੂਸਰੇ ਨਾਲ ਬਦਲ ਗਏ, ਯਾਨੀ ਕਿ ਬੱਚੇ ਬਦਲ ਗਏ। ਸੋ ਇਹ ਨਤੀਜਾ ਜਿਹੜਾ ਵਾ ਇਹ ਹੋਇਆ ਕਿ ਹੁਣ ਉਹਦੇ ਲਈ ਸਾਰਾ ਕੁਛ ਹੀ, ਸਾਰੀ ਦੁਨੀਆ ਹੀ ਬਦਲ ਗਈ ਸੀ। ਕਿਸੇ ਹੋਰ ਪਰਿਵਾਰ ਦੇ ਕੋਲ ਜਿਹੜਾ ਉਹ ਇਹਦੀ ਪਛਾਣ ਚੱਲ ਗਈ, ਇਹਦੀ ਪਛਾਣ ਜਿਹੜੀ ਆ ਕਿਸੇ ਹੋਰ ਦੀ ਇੱਧਰ ਆ ਗਈ। ਸੋ ਦੂਸਰਾ ਬੱਚਾ ਵੀ ਜਿਹੜਾ ਉਹ ਗਲਤ ਘਰ ਪਹੁੰਚ ਗਿਆ, ਇਹ ਵੀ ਗਲਤ ਘਰ ਪਹੁੰਚ ਗਈ। ਸੋ ਇੱਥੇ ਇੱਕ ਜਿਹੜੀ ਇਹ ਛੋਟੀ ਜਿਹੀ ਰਿਪੋਰਟ ਸੀ ਉਹਨੇ ਪੂਰੀ ਤਰ੍ਹਾਂ ਦੇ ਨਾਲ ਸਾਰਾ ਪਰਿਵਾਰ ਦਾ ਤਾਣਾ ਬਾਣਾ ਹੀ ਉਹਨੇ ਹਿਲਾ ਕੇ ਰੱਖ ਦਿੱਤਾ। ਹੁਣ ਪਿਛਲੇ ਕਈ ਦਹਾਕਿਆਂ ਤੋਂ ਜਿਹਨੂੰ ਆਪਣਾ ਪਿਓ ਕਹਿ ਰਹੀ ਉਹਦੇ ਨਾਲ ਉਹਦਾ ਖੂਨ ਦਾ ਰਿਸ਼ਤਾ ਹੀ ਨਹੀਂ ਆ, ਹੁਣ ਉਹਨੂੰ ਉਪਰਾ ਉਪਰਾ ਜਿਹਾ ਲੱਗਣ ਲੱਗ ਪਿਆ। ਸੋ ਦੁਨੀਆ ਨੂੰ ਹੈਰਾਨ ਕਰਨ ਵਾਲੀ ਇਹ ਕਹਾਣੀ ਸੀ ਜਿਹੜੀ ਕਿ ਅਖਬਾਰਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਰਹੀ। ਅਤੇ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਸ਼ਾਇਦ ਇਹ ਵੀ ਮਨ ਬਣਾਇਆ ਕਿ ਉਹ ਵੀ DNA ਕਰਵਾਉਣਗੇ, ਪਰ ਬਹੁਤ ਸਾਰੇ ਜਿਨ੍ਹਾਂ ਨੇ ਇਹ ਕਿਹਾ ਵੀ ਗੜੇ ਮੁਰਦੇ ਕੀ ਉਖਾੜਨੇ ਆ, ਹੁਣ ਜਿੱਥੇ ਤੁਸੀਂ ਇੰਨਾ ਲੰਮਾ ਸਮਾਂ ਲੈ ਰਹਿ ਲਿਆ ਉੱਥੇ ਤੁਸੀਂ ਹੁਣ ਨਵੇਂ ਲੱਭ ਕੇ ਉੱਥੇ ਕਿੱਦਾਂ ਨਾਤਾ ਜੋੜੋਗੇ, ਕਿਸੇ ਦਾ ਤੋੜ ਕੇ ਫਿਰ ਆਪਣੇ ਇੱਧਰ ਘਰ ਕਿੱਦਾਂ ਜੋੜੋਗੇ, ਕਿਉਂਕਿ ਜਿੱਥੇ ਇਨਸਾਨ ਰਹਿ ਲੈਂਦਾ ਉਹਦਾ ਉੱਥੇ ਹੀ ਰਿਸ਼ਤਾ ਨਾਤਾ ਬਣ ਜਾਂਦਾ। ਸੋ ਪੂਰੀ ਦੀ ਪੂਰੀ ਕਹਾਣੀ ਇਸ ਕੁੜੀ ਦੀ ਬਦਲ ਗਈ। ਸੋ ਅੱਜ ਦਾ ਸਮਾਂ ਜਦੋਂ ਕਿ DNA ਕਿੱਟਾਂ ਹੁਣ ਆਮ ਹੀ ਹੋ ਚੁੱਕੀਆਂ ਨੇ ਵਿਕਸਿਤ ਦੇਸ਼ਾਂ ਦੇ ਵਿੱਚ, ਸੋ ਕਈ ਤਰ੍ਹਾਂ ਦੇ ਲੁਕੇ ਛਿਪੇ ਰਾਜ ਜਿਹੜੇ ਨੇ ਉਹ ਸਾਹਮਣੇ ਆ ਜਾਂਦੇ ਨੇ, ਜਿਹੜੇ ਸਾਬਤ ਕਰਦੇ ਨੇ ਕਿ ਜੋ ਅਸਲੀਅਤ ਤੁਸੀਂ ਮੰਨ ਕੇ ਚੱਲ ਰਹੇ ਹੋ ਸੱਚ ਉਸ ਤੋਂ ਵੀ ਕਿਤੇ ਵਧੇਰੇ ਭਿਆਨਕ ਹੋ ਸਕਦਾ। ਵੈਸੇ ਵੀ ਜੇਕਰ ਮਨੁੱਖੀ ਇਤਿਹਾਸ ਦੇ ਵਿੱਚ ਜਾਈਏ ਆਪਾਂ, ਤਾਂ ਜਿਹੜੇ ਇਨਸਾਨੀ ਇਤਿਹਾਸ ਨੂੰ ਖੋਜਿਆ ਜਿਨ੍ਹਾਂ ਨੇ ਖੋਜਕਾਰ ਨੇ, ਉਹਨਾਂ ਨੇ ਵੀ ਇਹੋ ਹੀ ਤੱਤ ਕੱਢਿਆ ਕਿ ਪਿਓ ਹੈਰਾਨੀ ਦੀ ਜਾਂ ਫਿਰ ਕਿਸੇ ਨੂੰ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਸੁਣਨ ਦੇ ਵਿੱਚ ਔੜ ਲੱਗੂਗੀ, ਪਰ ਪਿਓ ਜਿਹੜਾ ਵਾ ਉਹ ਪਰਿਵਾਰ ਦਾ ਹਿੱਸਾ ਕਦੀ ਰਿਹਾ ਹੀ ਨਹੀਂ। ਹੁਣ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਚੀਜ਼ ਸੁਣ ਕੇ ਅਜੀਬ ਲੱਗਦੀ ਹੋਊਗੀ, ਮਾਂ ਅਤੇ ਬੱਚੇ ਇਹ ਪਰਿਵਾਰ ਦਾ ਹਿੱਸਾ ਰਹੇ ਨੇ, ਪਿਓ ਤਾਂ ਬਾਹਰੋਂ ਬਾਹਰ ਹੀ ਰਿਹਾ ਵਾ, ਅਤੇ ਜਾਂ ਫਿਰ ਤੁਸੀਂ ਇੱਦਾਂ ਕਹਿ ਲਓ ਕਿ ਇੱਕ ਦਿਨ ਅੱਗੇ ਵੀ ਆਪਾਂ ਗੱਲ ਛੇੜੀ ਸੀ ਕਿ ਜੋ ਪਰਿਵਾਰ ਦੇ ਵਿੱਚ ਪੁਰਾਣਾ ਤਾਣਾ ਬਾਣਾ ਸੀ ਉਹਦੇ ਵਿੱਚ ਇਸ ਚੀਜ਼ ਦੇ ਉੱਤੇ ਇੰਨੀ ਅਹਿਮੀਅਤ ਹੀ ਨਹੀਂ ਦਿੱਤੀ ਗਈ। ਇਹ ਤਾਂ ਸਮਾਜ ਦੇ ਵਿੱਚ ਇੱਦਾਂ ਦੀਆਂ ਹੁਣ ਜਿੱਦਾਂ ਦੇ ਹੁਣ ਪੰਗੇ ਪੈਣੇ ਸ਼ੁਰੂ ਹੋਏ DNA ਟੈਸਟ ਦੇ ਕਰਕੇ, ਉਸੇ ਵਜ੍ਹਾ ਦੇ ਕਰਕੇ ਸ਼ਾਇਦ ਉਸ ਸਮਿਆਂ ਦੇ ਵਿੱਚ ਜਦੋਂ ਜਾਇਦਾਦ ਵਿੱਚ ਇਨਵੋਲਵ ਹੋ ਗਈ ਅਤੇ ਫਿਰ ਉਹ ਹੁਣ ਜਾਇਦਾਦ ਜਿਹੜੀ ਆ ਉਹ ਪਿਓ ਦੀ ਉਸ ਬੱਚੇ ਨੂੰ ਕਿਹਦੀ ਮਿਲੂਗੀ ਜਾਂ ਉਸ ਪਿਓ ਦੀ ਗਾਂ ਕਿਹੜੇ ਬੱਚੇ ਤੱਕ ਜਾਣੀ ਹੈ। ਜਦੋਂ ਇਸ ਮੋੜ ਦੇ ਉੱਤੇ ਦੁਨੀਆ ਪਹੁੰਚੀ ਇੱਕ ਸਟੇਜ ਦੇ ਉੱਤੇ ਜਿਹੜੀ ਇਨਸਾਨੀਅਤ ਜਾਂ ਫਿਰ ਹਿਊਮਨ ਹਿਸਟਰੀ, ਅਤੇ ਫਿਰ ਇਹ ਪਤਾ ਲੱਗਾ ਵੀ ਨਹੀਂ ਹੁਣ ਪਿਓ ਦਾ ਵੀ ਰਿਕਾਰਡ ਰੱਖਣਾ ਜ਼ਰੂਰੀ ਹੈ, ਇਹ ਜ਼ਰੂਰੀ ਹੈ ਜਾਣਨਾ ਵੀ ਪਿਓ ਕੌਣ ਹੈ। ਕਿਉਂਕਿ ਮਾਂ ਅਕਸਰ ਹੀ ਇੱਕ ਸਵਾਲ ਕਰ ਦਿੱਤਾ ਜਾਂਦਾ ਕਿ ਮਾਂ ਨੂੰ ਗਾਣਿਆਂ ਦੇ ਵਿੱਚ ਕਹਾਣੀਆਂ ਦੇ ਵਿੱਚ ਇੱਦਾਂ ਉੱਦਾਂ ਹਰ ਇੱਕ ਦਿਵਸ ਦੇ ਉੱਤੇ ਮਾਂ ਨੂੰ ਕਿਉਂ ਜ਼ਿਆਦਾ ਬੱਚੇ ਦਾ ਲਗਾ ਕਿਉਂ ਜ਼ਿਆਦਾ ਮਾਂ ਦੇ ਨਾਲ ਆ, ਅਤੇ ਮਾਂ ਨੂੰ ਹਮੇਸ਼ਾ ਬਹੁਤ ਜ਼ਿਆਦਾ ਇੰਪੋਰਟੈਂਸ ਕਿਉਂ ਮਿਲਦੀ ਹੈ, ਅਤੇ ਸ਼ਾਇਦ ਇੱਥੋਂ ਤੁਸੀਂ ਇਹ ਵੀ ਸਮਝ ਸਕਦੇ ਹੋ ਵੀ ਮਾਂ ਨੂੰ ਕਿਉਂ ਜ਼ਿਆਦਾ ਇੰਪੋਰਟੈਂਸ ਮਿਲਦੀ ਹੈ। ਕਿਉਂਕਿ ਮਾਂ ਨੂੰ ਕੋਈ DNA ਕਰਵਾਉਣ ਦੀ ਲੋੜ ਨਹੀਂ ਪੈਣੀ ਥੋੜ੍ਹੀ ਕਿਤੇ, DNA ਜਦੋਂ ਹੁਣ ਹੋ ਰਹੇ ਨੇ ਤਾਂ ਸਭ ਤੋਂ ਪਹਿਲਾਂ ਪਿਓ ਦੇ ਹੀ ਹੁੰਦੇ ਨੇ। ਸੋ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ, ਅਤੇ ਬੜੀਆਂ ਸਾਰੀਆਂ ਕਹਾਣੀਆਂ ਜਿਹੜੀਆਂ ਕਦੀ ਵੀ ਸਾਡੇ ਸਾਹਮਣੇ ਨਹੀਂ ਆ ਪਾਉਂਦੀਆਂ ਕਿਉਂਕਿ ਉਹ ਸਮਾਜ ਦੇ ਸਾਹਮਣੇ ਲੈ ਕੇ ਆਉਣ ਵਾਲੀਆਂ ਹੁੰਦੀਆਂ ਹੀ ਨਹੀਂ ਆ। ਸੋ ਇੱਦਾਂ ਦੀਆਂ ਵੀ ਬਹੁਤ ਸਾਰੀਆਂ ਕਹਾਣੀਆਂ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈਆਂ, ਅਤੇ ਫਿਲਹਾਲ ਆਪਾਂ ਅੱਜ ਦੀ ਇਹ ਇੱਥੋਂ ਕੁ ਤੱਕ ਹੀ ਰਹਿਣ ਦਿੰਦੇ ਹਾਂ, ਫਿਰ ਕਿਸੇ ਦਿਨ ਇੱਥੋਂ ਅੱਗੇ ਤੁਰਾਂਗੇ। ਕਿਉਂਕਿ ਬੜਾ ਦਿਲਚਸਪ ਇਤਿਹਾਸ ਆ ਇਨਸਾਨ ਦਾ, ਇਨਸਾਨ ਦੇ ਪੈਦਾ ਹੋਣ ਦਾ, ਉਹਦਾ ਜੰਗਲਾਂ ਦੇ ਵਿੱਚ ਰਹਿਣ ਦਾ, ਜੰਗਲਾਂ ਤੋਂ ਬਾਹਰ ਨਿਕਲਣ ਦਾ, ਉਹਦਾ ਮਾਸ ਖਾਣ ਤੋਂ ਛੱਡ ਕੇ ਉਹਦਾ ਫਸਲਾਂ ਬੀਜਣ ਦਾ, ਖੇਤੀਬਾੜੀ ਕਰਨ ਦਾ, ਜਾਂ ਫਿਰ ਉਸ ਤੋਂ ਥੋੜ੍ਹੀ ਪਹਿਲਾਂ ਸ਼ੁਰੂ ਕਰੀਏ ਅਤੇ ਅੱਗ ਦੀ ਖੋਜ ਹੋਣ ਦਾ, ਇੱਕ ਦੂਸਰੇ ਦੇ ਨਾਲ ਬੱਝ ਕੇ ਰਹਿਣ ਦਾ, ਇੱਕ ਦੂਸਰੇ ਤੋਂ ਇਕੱਲੇ ਹੋਣ ਦਾ, ਕਬੀਲਿਆਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੱਕ ਪਹੁੰਚਣ ਦਾ, ਅਤੇ ਫਿਰ ਡੈਮੋਕ੍ਰੇਸੀ ਤੱਕ ਪਹੁੰਚਣ ਦਾ, ਅਤੇ ਜੋ ਫਿਰ ਅਜੋਕਾ ਇਹ ਕੋਈ ਸੌਖਾ ਨਹੀਂ ਆ। ਬਹੁਤ ਕੁਛ ਇਹਦੇ ਵਿੱਚ ਲੁਕਿਆ, ਕਈ ਵਾਰੀ ਤੁਹਾਡੇ ਕਪਾਟ ਖੁੱਲ੍ਹ ਜਾਂਦੇ ਵੀ ਕਿਹੜੇ ਕਿਹੜੇ ਤਰੀਕੇ ਦੇ ਨਾਲ ਅਤੇ ਕਿੱਦਾਂ ਕਿੱਦਾਂ ਕੀ ਵਾਪਰਿਆ ਵਾ ਦੁਨੀਆ ਦੇ ਵਿੱਚ। ਅਤੇ ਖੈਰ ਆਪਾਂ ਉਸ ਪਾਸੇ ਨੂੰ ਹੁਣ ਨਹੀਂ ਜਾਂਦੇ, ਸਮਾਂ ਹੋ ਗਿਆ। ਕਹਿੰਦੇ ਸਾਡੇ ਡੈਡੀ ਇੱਕ ਵਾਰ ਸਾਈਕਲ ਦੇ ਉੱਤੇ ਪਿੰਡ ਨੂੰ ਕੱਚੇ ਰਸਤੇ ਤੋਂ ਆਉਂਦੇ ਪਏ ਸੀ ਅਤੇ ਮੰਮੀ ਪਿੱਛੇ ਬੈਠੇ ਹੋਏ ਸੀ। ਡੈਡੀ ਆਹ ਗਾਣਾ ਗਾਉਣ ਲੱਗ ਪਏ, ਜਿਵੇਂ ਹੀ ਲਾਈਨ ਆਈ ਅੱਡ ਹੁੰਦੀਆਂ ਡੋਲ ਜੀ ਆਈ ਅਤੇ ਮੰਮੀ ਪਿੱਛੇ ਡਿੱਗ ਪਏ। ਓਕੇ, ਮੇਰੇ ਡੈਡੀ ਇੱਕ ਵਾਰ ਸਾਈਕਲ, ਓਕੇ। ਸੋ ਇਹ ਤਾਂ ਫਿਰ ਕਾਫੀ ਯਾਦਗਾਰ ਗਾਣਾ ਹੋ ਗਿਆ। ਅਤੇ ਧੰਨਵਾਦ ਤੁਹਾਡਾ, ਕਹਿੰਦੇ ਪਿੱਛੇ ਡਿੱਗ ਪਏ ਅਤੇ ਡੈਡੀ ਉਹ ਗੱਲ ਹੁਣ ਵੀ ਯਾਦ ਕਰਕੇ ਅਤੇ ਹੱਸ ਪੈਂਦੇ ਆ। ਅਤੇ ਉਹ ਫਿਰ ਇਹ ਕਿਹੜਾ ਗਾਣਾ ਸੀ ਕਿ ਦੀਪ ਦੀ ਆਵਾਜ਼ ਦੇ ਵਿੱਚ, ਅਤੇ ਆਪਾਂ ਇਹ ਗਾਣਾ ਸੁਣ ਕੇ ਅਤੇ ਫਿਰ ਇਜਾਜ਼ਤ ਲੈਂਦੇ ਹਾਂ ਇਸੇ ਗਾਣੇ ਦੇ ਨਾਲ। ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਕੋਈ ਊਣ ਤਾਂ ਹੀ ਰਹਿ ਗਈ ਹੋਵੇ ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ, ਵੱਧ ਘੱਟ ਕਿਹਾ ਗਿਆ ਹੋਵੇ ਉਹਦੇ ਲਈ ਮਾਫ਼ੀ। ਅਤੇ ਫਿਲਹਾਲ ਇਜਾਜ਼ਤ ਲੈਂਦੇ ਹਾਂ, ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

ਜੀ ਕਰਮ ਜੀ ਕਹਿੰਦੇ ਨੇ ਕਿ ਮੇਰੇ ਪੜਦਾਦਾ ਜੀ ਅਤੇ ਦਾਦਾ ਜੀ ਦਾ ਵਧੀਆ ਕਾਰੋਬਾਰ ਸੀ ਪਾਕਿਸਤਾਨ ਦੇ ਵਿੱਚ ਅਤੇ 1947 ਤੋਂ ਪਹਿਲਾਂ ਮੇਰੇ ਪੜਦਾਦਾ ਜੀ ਤੋਂ ਕਿਸੇ ਨੇ ਉਧਾਰ ਪੈਸੇ ਲਏ ਸੀ 6200 ਰੁਪਈਏ ਅਤੇ ਉਹ ਸਾਨੂੰ 2009 ਦੇ ਵਿੱਚ ਵਾਪਸ ਕਰਕੇ ਗਏ ਸੀ। ਪੱਕੀ ਤਾਰ ਲੱਗਣ ਤੋਂ ਪਹਿਲਾਂ ਮੇਰੇ ਦਾਦਾ ਜੀ 3 ਵਾਰ ਪਾਕਿਸਤਾਨ ਜਾ ਕੇ ਆਏ ਸੀ ਅਤੇ ਉੱਥੋਂ ਉੱਥੇ ਰਹਿੰਦੇ ਲੋਕਾਂ ਨੇ ਦੱਸਿਆ ਸੀ ਅਤੇ ਦਾਦਾ ਜੀ ਦੀ ਸਿਸਟਰ ਐਂਡ ਪੜਦਾਦਾ ਜੀ ਨੂੰ ਕਿਵੇਂ ਉੱਥੇ ਮਾਰ ਦਿੱਤਾ ਗਿਆ ਸੀ। ਸੋ ਇਹ ਪਿੱਛੇ ਜਿਹੜੀ ਆਪਾਂ ਫਿਲਮ ਵੇਖੀ ਆ ਉਹਦੇ ਵਿੱਚ ਵੀ ਆਪਾਂ ਵੇਖਿਆ ਮੈਂ ਵਾਪਸ ਆਊਂਗਾ ਦੇ ਵਿੱਚ ਕਿ ਕੀ ਹੋਇਆ ਵਾਪਰਿਆ। ਸੁਣੀਆਂ ਨਹੀਂ ਜਾਂਦੀਆਂ, ਵੇਖੀਆਂ ਨਹੀਂ ਜਾਂਦੀਆਂ ਇਹ ਕਹਾਣੀਆਂ। ਸੁਖਦੀਪ ਜੀ ਕਹਿੰਦੇ ਨੇ ਕਿ ਸਾਡੇ ਮਰਹੂਮ ਦਾਦਾ ਜੀ ਨੂੰ ਛਪਾਕੀ ਰੋਗ ਦੀ ਬਖਸ਼ਿਸ਼ ਸੀ। ਉਹਨਾਂ ਦੀ ਵਰਤੀ ਹੋਈ ਫਤੂਈ ਅਤੇ ਬਣੈਣ ਪਾਉਣ ਦੇ ਨਾਲ ਕਈ ਰੋਗੀਆਂ ਦੇ ਰੋਗ ਦੂਰ ਹੋਏ, ਪਰ ਉਹ ਇੱਕ ਰਹੱਸ ਜਿਹੜਾ ਇਹ ਆਪਣੇ ਨਾਲ ਹੀ ਲੈ ਕੇ ਚਲੇ ਗਏ। ਸੋ ਬਹੁਤ ਸਾਰੇ ਇੱਦਾਂ ਦੇ ਜਿਹੜੀ ਬਖਸ਼ਿਸ਼ ਹੁੰਦੀ ਆ ਉਹ ਫਿਰ ਆਪਣੇ ਤੱਕ ਹੀ ਲੈ ਕੇ ਅਤੇ ਅੱਗੇ ਚਲੇ ਜਾਂਦੇ ਨੇ।

0: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टी करनु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 Collins Road, Melton।
1: टेंशन मेरी टेंशन।
2: क्यों होया?
1: अथे इमिग्रेशन दे इन्ने पंगे ने यार, मुकदे ही नहीं।
2: काका जी टेंशन छड्डो, फोन चको, कॉल करो VY इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉय स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
1: या 90-77-97-33
2: या ईमेल info@vyimmigration.com.au।
1: याद रखो 9077973।
2: VY Immigration and Education Consultant,
1: हर कदम तुहाडे नाल।
3: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना, होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वद लेंडर्स दिनाल तो हाडे ले बेस्ट डील, लो क्रेडिट स्कोर वेलकम। कॉल राज 0494-763-700 और व्हाट्सएप टू फोल्ड लेंडिंग।
4: वाओ, तेरी सब्जी दे खुशबू अते टेस्ट विच कुछ ता कमाल है, मेनू भी दस दे सीक्रेट।
5: अमृत ए कमाल है गोल्ड लीफ डेयरी दे प्योर न्यूजीलैंड घी दा, न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स, बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
4: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
6: आज दा विचार, आज दी कहानी, हर रोज तुसी सुनदे हो शो हां जी मेलबर्न विच, तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
7: रेडियो हां जी 1674, आस करदे हां दिन तुहाडा वधिया जा रहा होवेगा, मन दे विच होवेगा शुकराना उस रब दा जिन्हें अज दा दिन दिता, चेहरे दे उते एक प्यारी जी मुस्कुराहट। समा हो चुका अज दी कहानी दा। कहिंदे ने एक वारी एक बजुर्ग मां जिहड़ी वेखदी आ कि उहदा बेटा बहुत कम करदा, बहुत मेहनत करदा, दिन रात बिजी रहिंदा, अपनी सेहत वल भी वेखदी आ, हुण शायद बहुता समां नहीं बचा। उहदा साथी, उहदा घर वाला पहले ही जा चुका। एक दिन पुत नूं आवाज़ मारदी, कोल बैठण दे लई घड़ी कहिंदी, कुछ गल्लां बातां सांझियां करती, वेख मेरा पुत तू दिन रात मेहनत करता रहना, थोड़ा अपने आप का ख्याल रख्या कर, अपनी सेहत का ध्यान रख्या कर। तो पुत ने हस के अगों जवाब दिता, मां मेरा बॉस कहिंदा है कि अज तू पैसे का साथ देगा तो कल पैसा तेरा साथ देगा, है कि ना, कल कुछ जमा पूंजी पई होगी तो काम आजूगी, नहीं तो कौन पुछता इस दुनिया के। हसते हसते ने जवाब दिता। मां ने भी यह जवाब सिर मथे किया, सिर ते हाथ रख्या, प्यार दिता, तो कहा मेरा पोता एक काम सी तेरे ना, एक ते आ मेरी चिट्ठी, ये मेरे जान तो बाद पढ़ी, पता नहीं क्यों लगता कि हुण दिन थोड़े बचे ने, समय सिर ये चीज़ां तेनू सौंपती जावां, ते इक्का मेरी जुत्ती, इन्हें लम्मा समा मेरा साथ दिता, जिदन मैं इस दुनिया तो चली गई ना, ये जुत्ती मेरे नाल ही मेरे कॉफिन दे विच पा दी। मां किदां दीआं गल्लां करदी, किते नहीं जांदी तू, घुट के गल दे नाल लाया ते अपने काम ते निकल गया। कुछ समय बाद मां पूरी हो गई, दुनिया तो चली गई। आखिरी क्रियाक्रम करदिआं अचानक ध्यान जुत्ती वल पिआ, मां ने अपनी आखिरी इच्छा दसी सी, ਜਦੋਂ ਮਾਂ ਨੂੰ ਦਫਨਾਉਣਾ ਸੀ ਤੇ ਜੁੱਥੀ ਘਰੋਂ ਨਾਲ ਲੈ ਗਿਆ। ਮਾਂ ਦੀ ਆਖਰੀ ਇੱਛਾ, ਇਹ ਜੁੱਤੀ ਵੀ ਨਾਲ ਪਾਉਣੀ ਆ ਤੇ ਨਾਲ ਚਿੱਠੀ ਦਾ ਵੀ ਖਿਆਲ ਆਇਆ। ਮਾਂ ਦੇ ਕਹਿਣ ਮੁਤਾਬਿਕ ਮੇਰੇ ਜਾਣ ਤੋਂ ਬਾਅਦ ਪੜ੍ਹਨੀ ਹੈ। ਜਦੋਂ ਸਾਰੇ ਆਖਰੀ ਰਸਮਾਂ ਰਿਵਾਜ਼ਾਂ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਪੁੱਤ ਨੇ ਜੁੱਤੀ ਕੱਢ ਕੇ ਗਾਂਹ ਵਧਾਈ ਤੇ ਪਾਦਰੀ ਨੂੰ ਕਿਹਾ, ਪਾਦਰੀ ਜੀ ਮੇਰੀ ਮਾਂ ਦੀ ਆਖਰੀ ਇੱਛਾ ਸੀ, ਇਹ ਜੁੱਤੀ ਵੀ ਮੇਰੀ ਮਾਂ ਦੇ ਨਾਲ ਰੱਖ ਦਿਓ। ਪਾਦਰੀ ਨੇ ਇੱਕਦਮ ਜੁੱਤੀ ਵੱਲ ਵੇਖਿਆ ਫਿਰ ਉਸ ਮੁੰਡੇ ਵੱਲ ਤੇ ਪੁੱਛਿਆ, ਕੀ ਤੈਨੂੰ ਪਤਾ ਨਹੀਂ ਇੱਦਾਂ ਦੀ ਹੰਡੀ ਟੁੱਟੀ ਜੁੱਤੀ ਨਹੀਂ ਰੱਖੀ ਜਾ ਸਕਦੀ ਨਾਲ, ਪਰ ਫਿਰ ਵੀ ਮੈਂ ਆਪਣੇ ਵਡੇਰਿਆਂ ਨੂੰ ਪੁੱਛ ਦਿੰਦਾ, ਜਿਹੜੇ ਉੱਥੇ ਕੋਈ ਸੀਨੀਅਰ ਖੜੇ ਸੀ ਉਹਨਾਂ ਦੇ ਨਾਲ ਗੱਲ ਕੀਤੀ, ਪਰ ਉਹਨਾਂ ਨੇ ਮਨਾ ਕਰ ਦਿੱਤਾ, ਇਹ ਜੁੱਤੀ ਕੌਫਿਨ ਦੇ ਵਿੱਚ ਨਹੀਂ ਰੱਖੀ ਜਾ ਸਕਦੀ, ਇਹ ਠੀਕ ਨਹੀਂ ਮੰਨਿਆ ਜਾਂਦਾ ਜਦੋਂ ਕੋਈ ਦੁਨੀਆਂ ਤੋਂ ਜਾ ਰਿਹਾ ਤੇ ਉਹਦੇ ਨਾਲ ਕੋਈ ਇੱਦਾਂ ਦੀ ਵਸਤ ਨਹੀਂ ਰੱਖੀ ਜਾ ਸਕਦੀ ਜਿਹੜੀ ਥਾਂ ਥਾਂ ਤੋਂ ਟੁੱਟੀ ਹੰਡੀ ਵਰਤੀ ਪੁਰਾਣੀ। ਪੋਤਾ ਮਨ ਉਦਾਸ ਹੋਇਆ ਪਰ ਹੁਣ ਕਰ ਕੀ ਸਕਦਾ ਹੈ। ਅਚਾਨਕ ਮਨ ਦੇ ਵਿੱਚ ਆਇਆ, ਵੇਖਾਂ ਤਾਂ ਸਹੀ ਚਿੱਠੀ ਉੱਤੇ ਕੀ ਲਿਖਿਆ ਮਾਂ ਨੇ, ਤੇ ਮਾਂ ਨੇ ਜੁੱਤੀ ਬਾਰੇ ਜ਼ਿਕਰ ਕੀਤਾ ਸੀ ਚਿੱਠੀ 'ਚ। ਮਾਂ ਨੇ ਕਿਹਾ ਸੀ, ਵੇਖ ਮੇਰਾ ਪੁੱਤ, ਮੇਰੇ ਆਖਰੀ ਦਿਨਾਂ ਦੇ ਵਿੱਚ ਸਭ ਤੋਂ ਵਧੇਰੇ ਸਾਥ ਇਸ ਜੁੱਤੀ ਨੇ ਮੇਰਾ ਦਿੱਤਾ। ਮੈਂ ਜਾਣਦੀ ਹਾਂ ਹੁਣ ਤੱਕ ਮੈਂ ਜਾ ਚੁੱਕੀ ਹੋਵਾਂਗੀ, ਤੇ ਮੇਰੀ ਆਖਰੀ ਦਿਨਾਂ ਦੀ ਸਾਥ ਨੇ ਜੁੱਤੀ ਨੂੰ ਵੀ ਤੈਨੂੰ ਇਹਨਾਂ ਨੇ ਨਾਲ ਨਹੀਂ ਰੱਖਣ ਦੇਣਾ, ਪਰ ਤੂੰ ਉਦਾਸ ਨਾ ਹੋਏ, ਮੈਂ ਸਿਰਫ ਤੈਨੂੰ ਇਹੋ ਹੀ ਦੱਸਣਾ ਚਾਹੁੰਦੀ ਸੀ ਕਿ ਮੇਰੇ ਆਖਰੀ ਸਮੇਂ ਦੀ ਸਾਥਣ ਇਸ ਜੁੱਤੀ ਨੂੰ ਵੀ ਮੇਰੇ ਨਾਲ ਨਹੀਂ ਇਹਨਾਂ ਨੇ ਜਾਣ ਦੇਣਾ ਤੇ ਨਾ ਹੀ ਕੁਛ ਜਾ ਸਕਦਾ। ਤੂੰ ਸਿਆਣਾ, ਮੈਂ ਤਾਂ ਸਿਰਫ ਇਹੋ ਹੀ ਤੈਨੂੰ ਦੱਸਣਾ ਚਾਹੁੰਦੀ ਸੀ ਕਿ ਮੇਰੇ ਨਾਲ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੀ ਇਹ ਜੁੱਤੀ, ਜੇ ਵੀ ਨਹੀਂ ਮੇਰੇ ਨਾਲ ਰੱਖਣ ਦਿੱਤੀ ਗਈ ਤੇ ਫਿਰ ਇੰਨਾ ਸਮਾਂ ਲਾ ਕੇ ਕਮਾਏ ਗਏ ਪੈਸੇ ਇਹ ਵੀ ਕਿੱਥੋਂ ਨਾਲ ਜਾਣੇ ਨੇ। ਨਾਲ ਰੱਖਿਆ ਕੋਈ ਚੀਜ਼ ਨਾਲ ਨਹੀਂ ਚਲੀ ਜਾਂਦੀ, ਜਿਉਂਦੇ ਜੀ ਉਹੀ ਆ ਜੋ ਤੁਸੀਂ ਹੰਢਾ ਲਿਆ, ਜੋ ਤੁਸੀਂ ਗਵਾ ਲਿਆ, ਜੋ ਤੁਸੀਂ ਜੀ ਲਿਆ। ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਇਹ ਕਿਹਨੂੰ ਪਤਾ। ਮੈਂ ਤਾਂ ਤੈਨੂੰ ਇੰਨਾ ਕਹਿਣਾ ਚਾਹੁੰਦੀ ਹਾਂ, ਆਪਣੀ ਤੰਦਰੁਸਤੀ ਦਾ ਖਿਆਲ ਰੱਖਿਆ ਕਰ, ਤੰਦਰੁਸਤ ਚੀਜ਼ਾਂ ਦੀ ਵੈਲਿਊ ਪੈਂਦੀ ਹੈ, ਥਾਂ ਥਾਂ ਤੋਂ ਟੁੱਟੀਆਂ ਚੀਜ਼ਾਂ ਨਾਲ ਨਹੀਂ ਜਾਂਦੀਆਂ, ਕਿਸੇ ਦਾ ਬਹੁਤਾ ਚਿਰ ਸਾਥ ਨਹੀਂ ਦਿੰਦੀਆਂ, ਨਾ ਜਿਉਂਦੇ ਅਤੇ ਨਾ ਮੋਏ। ਜੇ ਤੂੰ ਤੰਦਰੁਸਤ ਹੈ ਤਾਂ ਸਾਰਾ ਕੁਛ ਠੀਕ ਹੈ, ਕੰਮ ਵੀ ਕਰੋ, ਚਮ ਚਮ ਕਰੋ, ਕਮਾਈਆਂ ਕਰੋ, ਜ਼ਰੂਰ ਕੰਮ ਆਉਂਦੀਆਂ ਨੇ, ਪਰ ਸਭ ਤੋਂ ਵਧੇਰੇ ਤੁਹਾਡੇ ਕੰਮ ਆਉਂਦੀ ਹੈ ਤੁਹਾਡੀ ਤੰਦਰੁਸਤੀ। ਇਹ ਗੱਲ ਮੈਨੂੰ ਮੇਰੇ ਵਡੇਰਿਆਂ ਨੇ ਦੱਸੀ ਸੀ ਅਤੇ ਅੱਜ ਮੈਂ ਤੈਨੂੰ ਦੱਸ ਕੇ ਚੱਲ ਚੱਲੀ ਹਾਂ। ਆਪਣਾ ਅਤੇ ਆਪਣੇ ਸਰੀਰ ਦਾ ਧਿਆਨ ਰੱਖਿਆ ਕਰ, ਤੇਰੀ ਮਾਂ। ਅਤੇ ਬੇਟਾ ਉੱਥੇ ਖੜਾ ਸੋਚ ਰਿਹਾ ਅਤੇ ਮਾਂ ਮੈਨੂੰ ਕੀ ਕਹਿ ਗਈ ਹੈ ਕਿ ਮੈਂ ਆਪਣੀ ਤੰਦਰੁਸਤੀ ਦਾ ਧਿਆਨ ਰੱਖ ਪਾਊਂਗਾ ਜਾਂ ਮੈਂ ਰੱਖ ਰਿਹਾ। ਇਸ ਟਾਈਮ ਮੇਰੇ ਲਈ ਪੈਸਾ ਜ਼ਿਆਦਾ ਇੰਪੋਰਟੈਂਟ ਹੈ ਜਾਂ ਮੇਰੀ ਤੰਦਰੁਸਤੀ ਜਾਂ ਮੇਰਾ ਪਰਿਵਾਰ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਆਪਣਾ ਖਿਆਲ ਰੱਖ ਰਹੇ ਹੋਵੋਗੇ, ਤੰਦਰੁਸਤ ਹੋਵੋਗੇ ਅਤੇ ਇਹੋ ਜਿਹੇ ਕਿਸੇ ਝੰਬੇਲੇ ਦੇ ਵਿੱਚ ਨਹੀਂ ਹੋਵੋਗੇ ਜਿਹਦੇ ਵਿੱਚ ਤੁਹਾਨੂੰ ਆਪਣੀ ਤੰਦਰੁਸਤੀ ਸੈਕਰੀਫਾਈਜ਼ ਕਰਨੀ ਪੈ ਰਹੀ, ਆਪਣੀ ਤੰਦਰੁਸਤੀ ਦਾ ਬਲਿਦਾਨ ਦੇਣਾ ਪੈ ਰਿਹਾ। ਕਿਉਂਕਿ ਕਹਿੰਦੇ ਨੇ ਜੇ ਤੁਹਾਡਾ ਸਰੀਰ ਠੀਕ ਹੈ, ਤੁਹਾਡਾ ਸਰੀਰ ਤੁਹਾਡੇ ਨਾਲ ਚੱਲਦਾ ਤਾਂ ਫਿਰ ਸਾਰਾ ਕੁਛ ਆਪੇ ਠੀਕ ਹੋ ਜਾਂਦਾ। ਜੇ ਤੁਸੀਂ ਤੰਦਰੁਸਤ ਹੋ ਤਾਂ ਪੈਸਾ ਆਪਣੇ ਆਪ ਹੀ ਆਈ ਜਾਂਦਾ, ਜੇ ਤੁਸੀਂ ਤੰਦਰੁਸਤ ਨਹੀਂ ਹੋ ਤਾਂ ਕਿੰਨੀ ਵੀ ਮਿਹਨਤ ਕਰ ਲਓ ਤੁਹਾਨੂੰ ਆਇਆ ਪੈਸਾ ਵੀ ਚੰਗਾ ਨਹੀਂ ਲੱਗਦਾ ਅਤੇ ਕਈ ਵਾਰੀ ਆਇਆ ਪੈਸਾ ਵੀ ਤੁਹਾਡੀ ਸਿਹਤਯਾਬੀ ਦੇ ਉੱਤੇ ਲੱਗ ਜਾਂਦਾ। ਸੋ ਸਭ ਤੋਂ ਇੰਪੋਰਟੈਂਟ ਸਾਡੇ ਲਈ ਸਾਡੀ ਤੰਦਰੁਸਤੀ, ਸਾਡੇ ਸਰੀਰ ਦਾ ਠੀਕ ਹੋਣਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
6: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।
9: Attention, ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
8: Attention, please. ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ, ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ? ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ hifitravels.com.au ਤੇ।

0: ਉਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਹੋਏ ਹਾਂ ਹਾਜ਼ਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇੱਕ ਗੱਲ ਕਹਿਣੀ ਹੈ ਉਹਨਾਂ ਨੇਤਾਵਾਂ ਨੂੰ ਜਿਹੜੇ ਪ੍ਰੈਸ ਕਾਨਫਰੰਸ ਕਰਨ ਤੋਂ ਡਰਦੇ ਨੇ, ਅਤੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਮੀਡੀਆ ਦਾ ਬਾਈਕਾਟ ਸ਼ੁਰੂ ਕੀਤਾ ਹੋਇਆ। ਐਡਾ ਵੀ ਭੈੜਾ ਨਹੀਂ ਹੈਗਾ ਮੀਡੀਆ, ਅਤੇ ਨਹੀਂ ਜਵਾਬ ਆਉਂਦਾ ਹੈਗਾ ਤਾਂ ਕਹਿ ਕੇ ਅੱਗੇ ਲੰਘ ਜਾਓ। ਸੋ ਸ਼ੁਰੂਆਤ ਅਸਲ ਦੇ ਵਿੱਚ ਦੋ ਤਿੰਨ ਅਲੱਗ ਅਲੱਗ ਮਸਲੇ ਨੇ। ਮੈਨੂੰ ਇਹ ਲੱਗਦਾ ਹੈ ਕਿ ਇਹ ਮਸਲਾ ਤਾਂ ਵੈਸੇ ਖਬਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਹੈਗਾ, ਪਰ ਫਿਰ ਵੀ ਇੱਕ ਇਸ ਤੋਂ ਇਲਾਵਾ ਵੀ ਗੱਲ ਕਰਨੀ ਬਣਦੀ ਹੈਗੀ ਹੈ, ਅਤੇ ਉਹ ਥੋੜ੍ਹਾ ਜਿਹਾ ਟਾਈਮ ਹੀ ਉਹਨੂੰ ਦੇਣਾ ਹੈਗਾ ਉਸ ਮਸਲੇ ਨੂੰ ਮੀਡੀਆ ਔਰ ਇਸ ਦੇ ਆਲੇ ਦੁਆਲੇ। ਪਰ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੂਤੀ ਬਾਗੀਆਂ ਅਤੇ ਸਾਊਦੀ ਅਰਬ ਦੇ ਦਰਮਿਆਨ ਜੰਗ ਹੋ ਰਹੀ ਹੈ। ਅਸਲ ਦੇ ਵਿੱਚ ਹੂਤੀ ਬਾਗੀ ਤਾਂ ਅਸੀਂ ਖਬਰਾਂ ਦੇ ਵਿੱਚ ਕਹਿ ਦਿੰਦੇ ਹਾਂ, ਬੜੇ ਲੋਕ ਜਿਹੜੇ ਨੇ ਉਹ ਯਮਨ ਹੀ ਕਹਿ ਦਿੰਦੇ ਨੇ। ਯਮਨ ਅਤੇ ਸਾਊਦੀ ਅਰਬ ਦੇ ਵਿੱਚ ਜੰਗ ਹੋ ਰਹੀ ਹੈ। ਯਮਨ ਜਿਹੜੀ ਕੰਟਰੀ ਹੈ, ਯਮਨ ਐਜ਼ ਅ ਕੰਟਰੀ ਔਰ ਸਾਊਦੀ ਅਰਬ ਆਪਸ ਦੇ ਵਿੱਚ ਨਹੀਂ ਲੜ ਰਹੇ ਹੈਗੇ। ਸੋ ਮੈਂ ਅੱਜ ਹੀ ਕਿਤੇ ਬੈਠਾ ਸੀਗਾ ਅਤੇ ਉੱਥੇ ਉਹ ਕਹਿਣ ਲੱਗ ਗਏ, ਕਹਿੰਦੇ ਜੀ ਦੇਖਿਆ ਦੇਖੋ ਯਮਨ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋ ਗਈ, ਅਤੇ ਫਿਰ ਥੋੜ੍ਹਾ ਜਿਹਾ ਦੱਸਣ ਦੇ ਉੱਤੇ ਅਤੇ ਅਸਲ ਦੇ ਵਿੱਚ ਹੂਤੀ ਵਿਦਰੋਹੀ ਜਿਹੜੇ ਹੈਗੇ ਨੇ, ਹੂਤੀ ਬਾਗੀ ਜਿਹੜੇ ਨੇ ਜਾਂ ਰੈਵੋਲਿਊਸ਼ਨਰੀ ਨੇ, ਉਹ ਆਪਣੇ ਆਪ ਨੂੰ ਬਾਗੀ ਇਸ ਕਰਕੇ ਦੱਸਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਯਮਨ ਦੇ ਉੱਤੇ ਸਾਡਾ ਕਬਜ਼ਾ ਹੋਣਾ ਚਾਹੀਦਾ। ਠੀਕ ਹੈ, ਉਸੇ ਹੀ ਤਰੀਕੇ ਦੇ ਨਾਲ ਜਿੱਦਾਂ ਸੀਰੀਆ ਦੇ ਵਿੱਚ ਵੀ ਬਾਗੀ ਹੈਗੇ ਨੇ, ਉੱਥੇ ਸਿਵਲ ਵਾਰ ਚੱਲਦੀ ਰਹੀ, ਸੁਡਾਨ ਦੇ ਵਿੱਚ ਚੱਲ ਰਹੀ ਹੈਗੀ ਅੱਜ ਕੱਲ੍ਹ, ਹੈ ਨਾ, M31 ਨਾਮ ਦਾ ਇੱਕ ਬਾਗੀ ਗੁੱਟ ਹੈਗਾ। ਗਜ਼ਾ ਦੇ ਵਿੱਚ ਬੈਠੇ ਨੇ ਹਮਾਸ ਵਰਗੇ, ਜਾਂ ਲੈਬਨਾਨ ਦੇ ਵਿੱਚ ਬੈਠੇ ਨੇ ਹਿਜ਼ਬੁੱਲਾ ਵਰਗੇ। ਹਾਲਾਂਕਿ ਸਾਰਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਇੱਕ ਦੂਜੇ ਵਰਗਾ ਨਹੀਂ ਦੱਸਿਆ ਜਾ ਸਕਦਾ ਹੈਗਾ। ਸਭ ਦੀਆਂ ਆਪਣੀਆਂ ਆਪਣੀਆਂ ਆਈਡੀਓਲੋਜੀਜ਼ ਹੈਗੀਆਂ ਨੇ, ਸਭ ਦੇ ਆਪਣੇ ਆਪਣੀਆਂ ਵਿਚਾਰਧਾਰਾਵਾਂ ਹੈਗੀਆਂ ਨੇ। ਪਰ ਹੂਤੀ ਬਾਗੀ ਕੀ ਨੇ, ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਅਮੀਰ ਤਰੀਨ ਮੁਲਕਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਅੱਜ ਕੱਲ੍ਹ ਸਾਊਦੀ ਅਰਬ, ਕਹਿੰਦੇ ਬੜੇ ਬੜਿਆਂ ਦੇ ਗੋਡੇ ਗਿੱਟੇ ਲਵਾ ਦਿੰਦੇ ਨੇ ਸਾਊਦੀ ਅਰਬ ਵਾਲੇ, ਪਰ ਜੇ ਬਾਗੀ ਹੈਗੇ ਨੇ ਤਾਂ ਉਹ ਹੋਣਗੇ 100, 500, 1000, ਚਲੋ 10,000 ਹੋਣਗੇ। ਕਿੰਨੇ ਕੁ ਨੇ ਹੂਤੀ ਬਾਗੀ, ਕੌਣ ਨੇ ਹੂਤੀ ਬਾਗੀ, ਉਹਨਾਂ ਦੇ ਬਾਰੇ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ, ਥੋੜ੍ਹਾ ਜਿਹਾ ਸਾਊਦੀ ਅਰਬ ਦੇ ਬਾਰੇ ਪਿਛੋਕੜ ਦੱਸ ਦਿਓ ਤਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣ। ਇਹ ਇਸ ਕਰਕੇ ਇਨਸਾਈਟ ਰਿਪੋਰਟ ਜ਼ਿਆਦਾਤਰ ਰਿਪੋਰਟਾਂ ਜਿਹੜੀਆਂ ਆਪਾਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਨੂੰ ਜਿਹੜੇ ਹਫ਼ਤੇ ਦਰ ਹਫ਼ਤੇ ਖਬਰਾਂ ਐਵਰੀ ਡੇ ਸੁਣਾਈਆਂ ਜਾਂਦੀਆਂ ਨੇ, ਚਾਹੇ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਲੈ ਕੇ ਆਉਂਦੇ ਹਾਂ ਚਾਹੇ ਸ਼ਾਮ ਦੇ, ਉਹ ਸਮਝਣ ਦੇ ਵਿੱਚ ਆਸਾਨੀ ਹੋ ਸਕੇ, ਖਬਰਾਂ ਉੱਪਰੋਂ ਉੱਪਰੋਂ ਨਾ ਲੰਘ ਜਾਣ, ਕਿਉਂਕਿ ਜ਼ਿਆਦਾਤਰ ਖਬਰਾਂ ਜਿਹੜੀਆਂ ਨੇ ਅੰਗਰੇਜ਼ੀ ਆਊਟਲੈਟਸ ਦੇ ਉੱਤੇ ਨੇ ਅਤੇ ਉਹਨਾਂ ਦਾ ਪੰਜਾਬੀ ਤਰਜਮਾ ਕਰਕੇ ਲੈ ਕੇ ਆਈਦਾ, ਅਤੇ ਹੁਣ ਪੰਜਾਬੀ ਦੇ ਵਿੱਚ ਕੋਈ ਮੀਡੀਆ ਐਂਟੀਟੀ ਜਿਹੜੀ ਹੈਗੀ ਉਹ ਮੈਨੂੰ ਪਤਾ ਨਹੀਂ ਦੁਨੀਆ ਭਰ ਦੇ ਵਿੱਚ ਇੰਨੀਆਂ ਵਿਸਤਾਰ ਦੇ ਵਿੱਚ ਖਬਰਾਂ ਉਹ ਲੈ ਕੇ ਆਉਂਦੇ ਨੇ ਕਿ ਨਹੀਂ ਲੈ ਕੇ ਆਉਂਦੇ। ਜੇ ਨਹੀਂ ਲੈ ਕੇ ਆਉਂਦੇ, ਇਸੇ ਹੀ ਕਰਕੇ ਸਾਡੇ ਤੱਕ ਉਹ ਇੰਨੀ ਜਾਣਕਾਰੀ ਹੈ ਨਹੀਂ, ਅਤੇ ਇਸ ਕਰਕੇ ਔਰ ਵੈਸੇ ਵੀ ਅੰਗਰੇਜ਼ੀ ਦੇ ਵਿੱਚ ਔਰ ਹਿੰਦੀ ਦੇ ਵਿੱਚ, ਹਿੰਦੀ 'ਚ ਤਾਂ ਅੱਜ ਕੱਲ੍ਹ ਹੋ ਗਏ ਸ਼ੁਰੂ, ਅੰਗਰੇਜ਼ੀ 'ਚ ਤਾਂ ਪੋਡਕਾਸਟ ਵੀ ਬਹੁਤ ਹੈਗੇ ਨੇ, ਉਹਨਾਂ 'ਚੋਂ ਸੁਣ ਸੁਣ ਕੇ ਸਮਝ ਸਮਝ ਕੇ ਪਤਾ ਲੱਗਦਾ ਰਹਿੰਦਾ ਹੈਗਾ। ਪੰਜਾਬੀ 'ਚ ਇੰਨੇ ਪੋਡਕਾਸਟ ਵੀ ਹੈ ਨਹੀਂ ਜੀਓ ਪੋਲੀਟਿਕਸ ਦੇ ਉੱਤੇ, ਸੋ ਇਸ ਕਰਕੇ ਵੀ, ਔਰ ਜਿਹੜੇ ਹੈਗੇ ਨੇ ਜੇ ਮਾੜੇ ਮੋਟੇ ਕੋਈ ਆਪਣੇ ਆਪ ਨੂੰ ਦਾਅਵਾ ਵੀ ਕਰਦੇ ਨੇ ਅਤੇ ਉਹ ਫਿਰ ਬਹੁਤ ਹੱਦ ਤੱਕ ਇੱਕ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਨੇ। ਫੋਰ ਐਗਜ਼ਾਮਪਲ, ਜੇ ਮੈਂ ਜਦੋਂ ਅਸੀਂ ਆਪਾਂ ਰੂਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ, ਜੇ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਮਾਰਕਸਿਸਟ ਥਿਊਰੀ ਤੋਂ, ਲੈਨਿਨਵਾਦ ਤੋਂ, ਤਾਂ ਮੈਂ ਸਿਰਫ ਉਹਦੇ ਹੀ ਹੱਕ ਦੀ ਹੀ ਗੱਲ ਕਰਦੇ ਹੋਏ ਉਸ ਪੱਖ ਨੂੰ ਦੱਸਦਾ। ਇੱਕ ਨਿਊਟਰਲ ਤਰੀਕੇ ਦੇ ਨਾਲ ਆਪਾਂ USSR ਦੇ ਬਣਨ ਤੋਂ ਟੁੱਟਣ ਤੱਕ ਦੀ ਕਹਾਣੀ ਨਾ ਦੱਸਦੇ ਕਿਸੇ ਵੀ ਆਸਪੈਕਟ ਦੇ ਵਿੱਚ। ਹਾਂ, ਇੱਕ ਹਿਊਮਨ ਐਲੀਮੈਂਟ ਜ਼ਰੂਰ ਆ ਜਾਂਦਾ ਹੈਗਾ ਜਦੋਂ, ਫੋਰ ਐਗਜ਼ਾਮਪਲ ਮੈਂ ਆਪਣੇ ਤੌਰ ਦੇ ਉੱਤੇ ਕਨਫੈਸ ਕਰਦਾ ਕਿ ਜਦੋਂ ਇਜ਼ਰਾਈਲ ਅਤੇ ਗਜ਼ਾ ਦੇ ਉੱਤੇ ਜਿਹੜੀ ਇਜ਼ਰਾਈਲ ਦੀ ਜੰਗ ਹੈ ਉਹਦੇ ਬਾਰੇ ਜਦੋਂ ਵੀ ਰਿਪੋਰਟਿੰਗ ਕੀਤੀ ਹੈ, ਉਹਦੇ 'ਚ ਇੱਕ ਇਸ ਚੀਜ਼ ਨੂੰ ਲੈ ਕੇ ਇੱਕ ਹਿਊਮਨ ਐਲੀਮੈਂਟ ਆ ਜਾਂਦਾ ਕਿ ਯਾਰ 76,000 ਲੋਕ ਉੱਥੇ ਤੁਸੀਂ ਮਾਰਤੇ, 77,000 ਕਿੰਨੇ ਹੀ ਲੱਖਾਂ ਹੀ ਲੋਕ ਜ਼ਖਮੀ ਕਰਤੇ ਉਮਰ ਭਰਨ ਦੇ ਲਈ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਬਾਂਹ ਨਹੀਂ, ਕਿਸੇ ਦੀਆਂ ਅੱਖਾਂ ਨਹੀਂ, ਪਰਿਵਾਰ ਨਹੀਂ ਹੈਗੇ, ਘਰ ਨਹੀਂ ਹੈਗੇ, ਉਹ ਹਿਊਮਨ ਐਲੀਮੈਂਟ ਆ ਜਾਂਦਾ ਹੈਗਾ। ਬਟ ਇਟ ਡਜ਼ਨਟ ਮੀਨ ਕਿ ਇਜ਼ਰਾਈਲ ਦੇ ਪੁਆਇੰਟ ਆਫ ਵਿਊ ਨੂੰ ਆਪਾਂ ਘੱਟ ਕਰਕੇ ਦੇਖੀਏ, ਉਹ ਪਿਛਲੇ ਲੰਮੇ ਚਿਰ ਤੋਂ ਕੀ ਸਹਿੰਦੇ ਆ ਰਹੇ ਨੇ, ਕੀ ਝੱਲਦੇ ਆ ਰਹੇ ਨੇ, ਉਹ ਇੱਕ ਅਲੱਗ ਸਟੋਰੀ ਹੈ, ਉਹ ਵੀ ਆਪਾਂ ਸਾਂਝੀ ਕੀਤੀ ਸੀ ਤੁਹਾਡੇ ਨਾਲ। ਬਟ ਐਨੀਵੇਜ਼, ਹੁਣ ਅੱਜ ਇਹ ਸਾਰੀਆਂ ਗੱਲਾਂ ਕਰਾਂਗੇ, ਚਲੋ ਖੈਰ ਅੱਜ ਸਾਊਦੀ ਅਰਬ ਅਤੇ ਹੂਤੀਆਂ ਦਾ ਵੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਪ੍ਰੋਗਰਾਮ ਦੇ ਜ਼ਰੀਏ। ਪਰ ਇੱਕ ਨਾ ਪ੍ਰੈਸ ਕਾਨਫਰੰਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਦੋ ਸੋਸ਼ਲ ਮੀਡੀਆ 'ਤੇ ਰੀਲਸ ਵਾਇਰਲ ਹੋ ਰਹੀਆਂ ਨੇ, ਇੱਕ ਤਾਂ ਨਿਊਯਾਰਕ ਦੇ ਮੇਅਰ ਜ਼ੁਹਾਰ ਮਮਦਾਨੀ ਅਤੇ ਅਮੈਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ, ਜਿਹੜੇ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਤਾਂ ਨਹੀਂ, ਟਰੰਪ ਥੋੜ੍ਹਾ ਜਿਹਾ ਜ਼ਿਆਦਾ ਬੋਲਦੇ ਰਹੇ ਸੀ ਮਮਦਾਨੀ ਦੇ ਖਿਲਾਫ, ਅਤੇ ਜਦੋਂ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀਗਾ ਜਦੋਂ ਇਲੈਕਸ਼ਨ ਹੋਣੇ ਸੀ ਪਿਛਲੇ ਸਾਲ। ਬਟ ਐਨੀਵੇਜ਼ ਉਹ ਮੇਅਰ ਵੀ ਬਣ ਗਏ, ਹਾਲਾਂਕਿ ਉਹਨਾਂ ਨੇ ਕੋਈ ਅੱਡਾ, ਕੋਈ ਮਤਲਬ ਨਿਊਯਾਰਕ ਦੀ ਰਾਤੋਂ ਰਾਤ ਕਾਇਆ ਕਲਪ ਕਰ ਨਹੀਂ ਦਿੱਤੀ। ਹਾਲੇ ਵੀ ਨਿਊਯਾਰਕ ਦੇ ਹਾਲਾਤ ਇਨ ਦੈਟ ਪੀਰੀਅਡ ਜਦੋਂ ਤੋਂ ਜਿੱਤੇ ਨੇ ਉਹੋ ਜਿਹੇ ਹੀ ਨੇ। ਬਟ ਮਮਦਾਨੀ ਇਜ਼ ਟਰਾਇੰਗ, ਕਿਉਂਕਿ ਸਿਸਟਮ ਹੈ ਬਾਬੂ, ਇੰਨੇ ਆਸਾਨੀ ਦੇ ਨਾਲ ਨਹੀਂ ਤੁਸੀਂ ਨਿਕਲ ਸਕਦੇ। ਔਰ ਜਿੰਨੀ ਦੇਰ ਤੱਕ ਟਰੰਪ ਨੇ, ਟਰੰਪ ਤਾਂ ਵੈਸੇ ਹੀ ਨਹੀਂ, ਜਿਵੇਂ ਪਹਿਲਾਂ ਉਹਨਾਂ ਨੇ ਕਹਿਤਾ ਸੀਗਾ ਕਿ ਨੇਤਨਯਾਹੂ ਨੂੰ ਅਸੀਂ ਅਮੈਰੀਕਾ ਨਿਊਯਾਰਕ 'ਚ ਨਹੀਂ ਲੈਂਡ ਗਾਉਣ ਦੇਵਾਂਗੇ, ਟਰੰਪ ਕਹਿੰਦੇ ਐਵੇਂ ਕਿਵੇਂ ਨਹੀਂ ਹੋਣ ਦਿੰਦੇ, ਰਾਸ਼ਟਰਪਤੀ ਤਾਂ ਮੈਂ ਦੇਖਦਾ ਕੌਣ ਰੋਕਦਾ, ਨੇਤਨਯਾਹੂ ਆ ਤੂੰ ਕੋਈ ਚੱਕਰ ਹੀ ਨਹੀਂ। ਅਤੇ ਹੁਣ ਜਿਹੜਾ ਮਮਦਾਨੀ ਅਤੇ ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਹੋਈ, ਉਹ ਜਿਹੜੀ ਜੋ ਵੀ ਬੰਦ ਕਮਰੇ ਦੇ ਵਿੱਚ ਹੋਈ, ਉੱਥੇ ਉਹਨੂੰ ਨਾ ਅਮੈਰੀਕਾ ਦੇ ਵਿੱਚ ਨਿਊਯਾਰਕ ਸ਼ਹਿਰ, ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਹੈ, ਉੱਥੇ ਜਿਹੜਾ ਮੇਅਰ ਰੈਜ਼ੀਡੈਂਸ ਆ ਉਹਨੂੰ ਗ੍ਰੇਸੀ ਮੈਂਸ਼ਨ ਕਹਿ ਦਿੰਦੇ ਨੇ। ਸੋ ਗ੍ਰੇਸੀ ਮੈਂਸ਼ਨ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਈ ਹੈ, ਉਹ ਤੋਂ ਬਾਅਦ ਉਹ ਬਾਹਰ ਆਉਂਦੇ ਨੇ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ। ਉੱਥੇ ਉਹ ਪੱਤਰਕਾਰ ਵੀ ਸੀ ਜਿਨ੍ਹਾਂ ਨੂੰ ਟਰੰਪ ਨੇ ਬੈਨ ਕੀਤਾ ਹੋਇਆ ਸੀ। ਪਹਿਲਾਂ ਸਵਾਲ ਸੁਣੋ, ਫਿਰ ਮੈਂ ਤੁਹਾਨੂੰ ਸਾਰੀ ਰਿਪੋਰਟ ਦੇ ਬਾਰੇ ਵਿਸਤਾਰ 'ਚ ਦੱਸਦਾ।
1: You, Mayor, to you first. What's your response to President Trump banning outlets from the White House grounds? Did you challenge him at all about this in your meeting with him? Historians and legal scholars have called it textbook authoritarianism. And Mr. President, are you banning outlets like MS Now, CNN, and Politico in order to distract from the Iran war and high gas prices?
2: Yeah, I told the president that we're going to have all of the members of the press here on the lawn, and that is something that I believe in as everyone, no matter the opinion or the critique, that we engage. And I don't know, Mr. President.
3: Yeah, it's interesting because they said they were going to boycott me, but they never boycott me. So I wasn't very worried about that. Look at all that press. But no, I'm not. I'm only doing it because I think the press also has an obligation. And, you know, I won in a landslide. I won the election in a landslide. I've done great things. I've done a lot of great things. I've settled 8 wars. We have the best economic numbers for the country in the history of our country. We have $21 trillion pouring in, the biggest number ever any country.
0: Okay, okay, okay. Shush, Trump saab. Chup. Thodi der li chup. Hun ho gaya tusi. Media ne chup karata. Main pehla das dama. Hun adda lamba jawab nahi sunana hai ga. ਮੋਟਾ ਮੋਟਾ ਜਿਹਾ ਤੁਸੀਂ ਸਮਝ ਗਏ ਹੋਵੋਗੇ, ਇਹ ਤੋਂ ਬਾਅਦ ਹੋਰ 5-10 ਸੈਕਿੰਡ ਉਹ ਬੋਲੇ ਹੈਗੇ ਨੇ। ਨਿਊਯਾਰਕ ਦੇ ਮੇਅਰ ਜ਼ੋਰਾਨ ਮਮਦਾਨੀ ਅਤੇ ਟਰੰਪ ਨੇ ਮੀਡੀਆ ਦੇ ਸਾਹਮਣੇ, ਮੀਡੀਆ ਦੇ ਹੀ ਸਵਾਲਾਂ ਦੇ ਜਵਾਬ ਦਿੰਦੇ ਹੋਏ ਆ, ਮੀਡੀਆ ਦੇ ਉੱਤੇ ਲੱਗੇ ਬੈਨ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਦੱਸਿਆ। ਦਰਅਸਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਸੈਸ਼ਨ ਹੈ ਉਹ ਚੱਲ ਰਿਹਾ ਹੈਗਾ ਅਤੇ ਨਿਊਯਾਰਕ ਦੇ ਵਿੱਚ ਚੱਲ ਰਿਹਾ। ਅਤੇ ਵੈਸੇ ਤਾਂ ਟਰੰਪ ਇੱਧਰ ਉੱਧਰ ਜਿੱਥੇ ਮਰਜ਼ੀ ਰਹਿਣ, ਜ਼ਿਆਦਾਤਰ ਵਾਸ਼ਿੰਗਟਨ ਡੀਸੀ ਦੇ ਵਿੱਚ, ਪਰ ਜਦੋਂ ਨਿਊਯਾਰਕ ਆਉਂਦੇ ਨੇ ਅਤੇ ਮਮਦਾਨੀ ਦੇ ਨਾਲ ਉਹਨਾਂ ਦੇ ਪੁਰਾਣੇ ਕਨਫਲਿਕਟ ਜਿਹੜੇ ਨੇ ਉਹਦੀ ਗੱਲਬਾਤ ਅਕਸਰ ਹੋਣ ਲੱਗ ਪੈਂਦੀ ਹੈ। ਹੁਣ ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ MS Now, CNN ਅਤੇ ਇੱਕ ਕਿਹੜਾ ਤੀਜਾ Politico, ਇਹਨਾਂ ਤਿੰਨਾਂ ਨੂੰ ਟਰੰਪ ਨੇ ਬੈਨ ਕਰਤਾ, ਇਹ ਤਿੰਨੇ ਮੀਡੀਆ ਅਦਾਰੇ ਨੇ, ਅਖਬਾਰ ਜਾਂ ਵੈਬ ਪੋਰਟਲ ਜਾਂ TV ਚੈਨਲ ਹੈਗੇ ਨੇ, ਵੀ ਇਹਨਾਂ ਦੇ ਪੱਤਰਕਾਰ ਟਰੰਪ ਦੀ ਪ੍ਰੈਸ ਕਾਨਫਰੰਸ 'ਚ ਆ ਨਹੀਂ ਸਕਦੇ। ਤੁਹਾਡਾ ਕੀ ਕਹਿਣਾ? ਮਮਦਾਨੀ ਕਹਿੰਦੇ ਕਿ ਮੈਂ ਤਾਂ ਰਾਸ਼ਟਰਪਤੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਕਿ ਸਾਡੀ ਇੱਥੇ ਲੋਨ ਦੇ ਵਿੱਚ ਪ੍ਰੈਸ ਸਾਰੀ ਦੀ ਸਾਰੀ ਆਉਣ ਲੱਗੀ ਹੈ ਗ੍ਰੇਸੀ ਮੈਂਸ਼ਨ ਦੇ ਵਿੱਚ, ਅਤੇ ਮੇਰਾ ਤਾਂ ਇਹ ਮੰਨਣਾ ਹੈ ਕਿ ਕਿਸੇ ਵੀ ਵਿਅਕਤੀ ਦਾ, ਕਿਸੇ ਵੀ ਸੰਸਥਾ ਦਾ ਆਪਣਾ ਇੱਕ ਪੱਖ ਹੁੰਦਾ, ਚਾਹੇ ਆਲੋਚਨਾ ਵੀ ਹੋਵੇ, ਸਾਨੂੰ ਉਹਦੇ ਨਾਲ ਸੰਵਾਦ ਜਿਹੜਾ ਬਣਾ ਕੇ ਰੱਖਣਾ ਚਾਹੀਦਾ। ਹੁਣ ਨਾਲ ਹੀ ਟਰੰਪ ਖੜ੍ਹੇ ਸੀਗੇ, ਉਹ ਆਉਂਦੇ ਨੇ, ਵੈਸਾ ਪਤਾ ਨਹੀਂ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ। ਟਰੰਪ ਕਹਿੰਦੇ ਕਿ ਦੇਖੋ ਮੀਡੀਆ ਮੇਰਾ ਬਾਇਕਾਟ ਕਰਨ ਦੀ ਗੱਲ ਕਹਿੰਦੀ ਸੀਗੀ, ਕਿੱਥੇ ਆ ਹੁਣ, ਮੈਨੂੰ ਇਹਨਾਂ ਦੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਹੈ ਨਹੀਂ, ਸਾਰੇ ਮੇਰੇ ਸਾਹਮਣੇ ਖੜ੍ਹੇ ਹੈਗੇ ਨੇ। ਦੈਟਸ ਕਾਇੰਡ ਆਫ ਯੂ ਨੋ ਲਿਟਲ ਬਿਟ ਐਰੋਗੈਂਟ ਮਿਸਟਰ ਪ੍ਰੈਜ਼ੀਡੈਂਟ, ਥੋੜ੍ਹੇ ਜਿਹੇ ਘਮੰਡੀ ਹੋ ਰਹੇ ਹੋ ਤੁਸੀਂ ਇਸ ਮਾਮਲੇ 'ਚ। ਫਿਰ ਟਰੰਪ ਦਾ ਉਹੀ ਪੁਰਾਣਾ ਰਾਗ, ਕੋਈ ਨਵੀਂ ਪੀਪ ਨਹੀਂ ਦਿਓ ਇਹਨਾਂ ਨੂੰ, ਕਹਿੰਦੇ ਮੈਂ ਚੋਣਾਂ ਜਿੱਤੀਆਂ, ਮੈਂ ਚੰਗੇ ਕੰਮ ਕੀਤੇ, ਉਹਨਾਂ ਦੇ ਬਾਰੇ ਨਹੀਂ ਮੀਡੀਆ ਦੱਸਦਾ, ਮੈਂ 8 ਜੰਗਾਂ ਰੁਕਵਾਈਆਂ। ਸਰ 8 ਜੰਗਾਂ ਨਹੀਂ ਸੀਗੀਆਂ, ਝੜੱਪਾਂ ਸੀਗੀਆਂ, ਅਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੁੱਗ ਬੁਗਾਹਟ ਵੀ ਤੁਹਾਡੀ ਹੀ ਸੀ, ਤੁਸੀਂ ਕਰਵਾਈਆਂ ਸੀਗੀਆਂ ਸ਼ੁਰੂ ਤਾਂ ਕਿ ਹਥਿਆਰ ਵਿਕਦੇ ਰਹਿਣ। ਜੰਗਾਂ ਤਾਂ ਜਿਹੜੀਆਂ ਸੀਗੀਆਂ ਉਹ ਤਾਂ ਤੁਸੀਂ ਰੁਕਵਾਈਆਂ ਵੀ ਨਹੀਂ, ਯੂਕਰੇਨ ਅਤੇ ਰੂਸ ਦੀ ਜੰਗ ਸੀ, ਇਹੀ ਕਹਿ ਕੇ ਆਏ ਸੀਗੇ ਕਿ ਰੁਕਵਾ ਦਾਂਗੇ। ਅਤੇ ਜੇ ਮੈਂ ਰਾਸ਼ਟਰਪਤੀ ਹੁੰਦਾ, ਕਹਿੰਦੇ ਹੁੰਦੇ ਸੀ ਨਾ ਬਾਈਡਨ ਦੇ ਵੇਲੇ, ਜੇ ਮੈਂ ਰਾਸ਼ਟਰਪਤੀ ਹੁੰਦਾ ਰੂਸ ਨੇ ਤਾਂ ਲੜਨਾ ਵੀ ਨਹੀਂ ਸੀ ਯੂਕਰੇਨ ਦੇ ਨਾਲ। ਜਿੱਦਣ ਮੈਂ ਆ ਗਿਆ ਦੇਖਿਓ ਅਗਲੇ ਦਿਨ ਜੰਗ ਬੰਦ ਹੁੰਦੀ, ਹਾਲੇ ਤੱਕ ਨਹੀਂ ਕੁਛ ਹੋਇਆ। ਇਨਫੈਕਟ ਉਹ ਤਾਂ ਕੀ ਹੋਣੀ ਸੀਗੀ, ਈਰਾਨ ਦੇ ਉੱਤੇ ਬੰਬ ਸਭ ਤੋਂ ਪਹਿਲਾਂ ਕਿਹਨੇ ਸੁੱਟਿਆ ਸੀ? ਕਹਿੰਦੇ ਦੇਖੋ ਜੀ ਟਰੰਪ ਸਾਹਿਬ, ਐਨੀਵੇ ਜਵਾਬ ਦਿੰਦੇ, ਕਹਿੰਦੇ ਸਾਡੇ ਕੋਲ $21 trillion ਆ ਰਹੇ ਨੇ, ਅਸੀਂ ਜੋ ਕੀਤਾ, ਜਿਹੜਾ ਕੰਮ ਮੈਂ ਕੀਤਾ ਉਹ ਕੋਈ ਕਰ ਨਹੀਂ ਸਕਿਆ, ਇਸ ਕਰਕੇ ਮੈਨੂੰ ਪੋਜ਼ਿਟਿਵ ਨਿਊਜ਼ ਤਾਂ ਮਿਲਦੀ ਨਹੀਂ, ਮੈਨੂੰ ਨੈਗੇਟਿਵ ਹੀ ਮਿਲਦੀ ਹੈ। ਹੁਣ ਖੈਰ ਟਰੰਪ ਇਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਲਿਖ ਚੁੱਕੇ ਨੇ ਕਿ ਮਨਘੜੰਤ ਜਾਂ ਫੇਕ ਨਿਊਜ਼ ਜਿਹੜੀਆਂ ਨੇ, MS Now ਤਾਂ ਉਹਨਾਂ ਨੇ ਨਾਮ ਬਦਲ ਕੇ, ਪਹਿਲਾਂ MSNBC ਸੀਗਾ ਅਤੇ ਉਹਦਾ ਨਾਮ ਬਦਲ ਕੇ ਹੁਣ ਉਹਨਾਂ ਨੇ MS Now ਕੀਤਾ ਹੈਗਾ। ਅਤੇ ਇਹਨਾਂ ਨੇ MS Now ਨੂੰ, ਟਰੰਪ ਨੇ ਪ੍ਰੈਸ ਕਾਨਫਰੰਸ ਦੇ ਵਿੱਚ MSDN ਕਹਿਣ ਲੱਗੇ, ਮਤਲਬ ਜਿਵੇਂ ਛੇੜਦੇ ਨਹੀਂ ਹੁੰਦੇ ਕਿ MSD ਤੋਂ ਡੈਮੋਕ੍ਰੇਟਿਕ ਐਂਡ ਤੋਂ ਨੈਸ਼ਨਲ, ਡੈਮੋਕ੍ਰੇਟਿਕ ਨੈਸ਼ਨਲ ਸਮਥਿੰਗ ਕੁਛ। ਅਤੇ ਬੇਸਿਕਲੀ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਉਲਟ ਪਾਰਟੀ ਹੈ। ਸੋ ਟਰੰਪ ਉਹਨਾਂ ਨੂੰ ਛੇੜ ਰਹੇ ਸੀਗੇ ਕਿ ਜਿਹੜੀ MS Now ਚੈਨਲ ਹੈ ਉਹ ਤਾਂ MSDN ਹੈ, ਉਹ ਤਾਂ ਡੈਮੋਕ੍ਰੇਟਿਕ ਦੇ ਇਸ਼ਾਰੇ ਦੇ ਉੱਤੇ ਚੱਲਦਾ ਹੈਗਾ, ਉਹਨਾਂ ਤੋਂ ਉਹਨਾਂ ਨੂੰ ਸਭ ਤੋਂ ਵੱਡੀ ਰਕਮ ਮਿਲਦੀ ਹੈਗੀ ਹੈ। ਐਨੀਵੇਜ਼ ਇਹ ਸਾਰੀਆਂ ਗੱਲਾਂ ਕਹਿੰਦੀਆਂ ਹੁੰਦੀਆਂ ਨੇ। ਮੁੱਕਦੀ ਜੀ ਗੱਲ ਮੈਨੂੰ ਇਹ ਲੱਗੀ ਹੈਗੀ ਹੈ ਕਿ ਬੇਸ਼ੱਕ ਟਰੰਪ ਅਤੇ ਮਮਦਾਨੀ ਦੇ ਵਿੱਚ ਬਣਦੀ ਨਾ ਵੀ ਹੋਵੇ, ਪਰ ਉਹ ਫਿਰ ਵੀ ਇੱਕ ਦੂਜੇ ਦੇ ਨਾਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਖੜ੍ਹੇ ਸੀਗੇ। ਬੇਸ਼ੱਕ ਟਰੰਪ ਦੀ ਮੀਡੀਆ ਦੇ ਨਾਲ ਬਣਦੀ ਨਾ ਵੀ ਹੋਵੇ, ਪਰ ਫਿਰ ਵੀ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸੇ ਮੀਡੀਆ ਨੂੰ ਜਵਾਬ ਦੇ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਬੈਨ ਵੀ ਕੀਤਾ। ਇੱਕ ਹੋਰ ਕਲਿੱਪ ਜਿਹੜੀ ਮੀਡੀਆ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ, ਉਹ ਹੈ ਇਸੇ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ 'ਚ ਜਿਹੜੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਉੱਥੇ ਪਹੁੰਚੇ ਹੋਏ ਨੇ। ਬੜੀਆਂ ਸਾਰੀਆਂ ਰੀਲਾਂ ਫੋਟੋਆਂ ਆਉਂਦੀਆਂ ਨੇ ਕਿ ਦੇਖੋ ਜੀ ਐਲਬਨੀਜ਼ ਉੱਥੇ ਪਹੁੰਚੇ, ਉਹਨਾਂ ਨੇ ਉਹਨਾਂ ਦੇ ਸਵਾਗਤ ਕਰਨ ਦੇ ਲਈ ਉੱਥੇ ਕੋਈ ਨਹੀਂ ਸੀ, ਬਲਾ ਬਲਾ ਬਲਾ। ਮੀਡੀਆ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਹੈ ਉਹ ਵੀ ਕਾਫੀ ਜ਼ਿਆਦਾ ਚਰਚਾ, ਸਪੈਸ਼ਲੀ ਇੱਕ ਸਵਾਲ, ਇੱਕ ਪਰਟੀਕੁਲਰ ਸਵਾਲ ਧਿਆਨ ਨਾਲ ਸੁਣਿਓ ਕਿਉਂਕਿ ਜਵਾਬ ਤਾਂ ਕੋਈ ਲੰਬਾ ਨਹੀਂ ਹੈਗਾ, ਜਵਾਬ ਤਾਂ ਇੱਕ ਸੈਕਿੰਡ ਤੋਂ ਵੀ ਘੱਟ ਦਾ ਹੈਗਾ ਐਲਬਨੀਜ਼ ਦਾ, ਪਰ ਧਿਆਨ ਨਾਲ ਸਵਾਲ ਸੁਣਿਓ ਅਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਓਬਜ਼ਰਵੇਸ਼ਨ ਕੀ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾ।
4: Prime Minister, here in New York on Wednesday night, you will receive an award for being a global citizen. Don't you feel like a bit of a fraud accepting this award when at home you screwed up the response to the worst massacre since Port Arthur? In the polls, you're taking Labor to 1 point shy of Julia Gillard when you rolled her, and your net negatives are worse than Scott Morrison.
5: No.
0: So, ਇਹਦਾ ਸਵਾਲ ਦਾ ਜਵਾਬ ਸਿਰਫ ਇੰਨਾ ਹੀ ਕਿ ਨੋ। ਹੁਣ ਦੋ ਤਿੰਨ ਚੀਜ਼ਾਂ ਨੇ ਇਹਦੀ ਪਿਛੋਕੜ ਦੇ ਬਾਰੇ, ਇਹਦੇ 'ਤੇ ਬੜੀਆਂ ਰੀਲਾਂ ਬਣ ਗਈਆਂ। ਚਲੋ ਨੈਸ਼ਨਲ ਲਿਬਰਲ ਪਾਰਟੀ ਨੇ ਤਾਂ ਪਾਉਣਾ ਹੀ ਪਾਉਣਾ, ਸਾਡੇ ਕਈ ਇੰਡੀਅਨ ਬੰਦਿਆਂ ਨੇ ਵੀ ਇਹਦਾ ਚੱਕਿਆ ਹੈਗਾ। ਥੋੜ੍ਹੀ ਜਿਹੀ ਪਹਿਲਾਂ ਸਮਝੋ ਇਹਦੇ ਬਾਰੇ ਇਹ ਹੋਇਆ ਕੀ ਆ। ਇਹ ਜਿਹੜਾ ਸਵਾਲ ਪੁੱਛਿਆ ਇੱਕ ਇਜ਼ਰਾਈਲੀ ਪੱਤਰਕਾਰ ਨੇ ਪੁੱਛਿਆ ਸੀਗਾ, ਔਰ ਇਜ਼ਰਾਈਲ ਆਸਟ੍ਰੇਲੀਆ ਨੂੰ, ਸਪੈਸ਼ਲੀ ਐਂਥਨੀ ਐਲਬਨੀਜ਼ ਨੂੰ ਚੰਗਾ ਨਹੀਂ ਦੱਸ ਰਹੇ ਹੈਗੇ। ਇਨਫੈਕਟ ਇਜ਼ਰਾਈਲ ਦਾ ਜਿਹੜਾ ਸਭ ਤੋਂ ਵੱਡੇ ਆਊਟਲੈਟਸ ਨੇ ਉਹਨਾਂ 'ਚ ਟਾਈਮਸ ਆਫ ਇਜ਼ਰਾਈਲ ਨੇ ਤਾਂ ਐਂਥਨੀ ਐਲਬਨੀਜ਼ ਦੇ ਇਸ ਐਵਾਰਡ ਦੇ ਉੱਤੇ ਵੀ ਸਵਾਲ ਚੁੱਕੇ ਹੈਗੇ ਨੇ ਕਿ ਐਲਬਨੀਜ਼ ਨੂੰ ਇਹ ਐਵਾਰਡ ਕਿਉਂ ਦਿੱਤਾ ਜਾ ਰਿਹਾ, ਗਲੋਬਲ ਸਿਟੀਜ਼ਨ ਐਵਾਰਡ ਜਿਹੜਾ ਨਿਊਯਾਰਕ ਦੇ ਵਿੱਚ ਦਿੱਤਾ ਜਾ ਰਿਹਾ ਹੈਗਾ। ਇਹਦੇ ਕਈ ਕਾਰਨ ਹੋ ਸਕਦੇ ਹੈਗੇ ਨੇ ਕਿ ਇਜ਼ਰਾਈਲ ਦੀ ਤਰਫ ਤੋਂ ਇੱਕ ਏਜੰਡਾ ਜਿਹੜਾ ਉਹ ਕਲੀਅਰ ਹੈ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਸਰਕਾਰ ਹੈਗੀ ਹੈ ਲੇਬਰ ਸਰਕਾਰ, ਉਹ ਕਿਉਂ ਇੱਦਾਂ ਪ੍ਰੋਟੈਸਟ ਹੋਣ ਦੇ ਰਹੀ ਹੈ ਜਿਹੜੇ ਐਂਟੀ ਇਜ਼ਰਾਈਲ ਪ੍ਰੋਟੈਸਟ ਨੇ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਚਾਹੇ ਵਿਕਟੋਰੀਆ ਹੋਵੇ, ਚਾਹੇ ਸਿਡਨੀ ਹੋਵੇ, ਚਾਹੇ ਜਿੱਥੇ ਜਿੱਥੇ ਸਪੈਸ਼ਲੀ ਜਿਹੜੇ ਸਟੇਟਾਂ ਦੇ ਵਿੱਚ ਲੇਬਰ ਪਾਰਟੀ ਦੀਆਂ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵਿੱਚ ਤਾਂ ਪਿਛਲੇ ਇੱਕ ਸਾਲ ਤਾਂ ਲਗਭਗ 2024 ਤੋਂ ਬਾਅਦ ਲਗਾਤਾਰ ਹਰ ਵੀਕੈਂਡ ਦੇ ਉੱਤੇ ਤਾਂ ਪ੍ਰੋਟੈਸਟ ਹੋ ਹੀ ਰਹੇ ਸੀਗੇ। ਗਜ਼ਾ ਦੇ ਹੱਕ ਦੇ ਵਿੱਚ ਲੋਕ ਖੜ੍ਹੇ ਸੀ, ਫਲਸਤੀਨ ਦੇ ਝੰਡੇ ਫੜ ਕੇ ਲੋਕ ਖੜ੍ਹੇ ਸੀ, ਇਨਫੈਕਟ ਓਪੇਰਾ ਹਾਊਸ ਤੱਕ ਸਿਡਨੀ ਦੇ ਔਰ ਫੈਡਰੇਸ਼ਨ ਸਕੁਏਅਰ ਤੱਕ ਮੈਲਬਨ ਦੇ ਉੱਥੇ ਜਿਹੜੀਆਂ ਲੈਂਡਮਾਰਕ ਇਮਾਰਤਾਂ ਨੇ ਉੱਥੇ ਤੱਕ ਲੋਕ ਜਿਹੜੇ ਪਹੁੰਚ ਜਾਂਦੇ ਨੇ, ਔਰ ਉਹ ਜਦੋਂ ਦੁਨੀਆ ਭਰ ਦੇ ਵਿੱਚ ਇਹ ਖਬਰਾਂ ਜਾਂਦੀਆਂ ਨੇ ਆਸਟ੍ਰੇਲੀਆ ਨੇ ਬੜੇ ਲਿਬਰਲ ਹੋ ਕੇ ਉਹਨਾਂ ਪ੍ਰੋਟੈਸਟ ਨੂੰ ਹੋਣ ਦਿੱਤਾ। ਪਰ ਫਿਰ ਇਜ਼ਰਾਈਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੰਡਾਈ ਅਟੈਕ ਵੀ ਆਸਟ੍ਰੇਲੀਆ 'ਚ ਹੀ ਹੁੰਦਾ ਜਦੋਂ ਯਹੂਦੀਆਂ ਦਾ ਕਤਲ ਕੀਤਾ ਜਾਂਦਾ ਹੈਗਾ ਦੋ ਸਿਰਫਿਰਿਆਂ ਦੇ ਦੁਆਰਾ ਹਾਲਾਂਕਿ ਉਹ ਦੋ ਸਿਰਫਿਰੇ ਆਸਟ੍ਰੇਲੀਆ ਨਹੀਂ ਹੈਗੇ ਸਾਜੀਦ ਅਤੇ ਨਾਵੀਦ ਅਕਰਮ ਲੈਟ ਮੀ ਟੈਲ ਯੂ ਇਜ਼ਰਾਈਲ ਦੇ ਆਰ ਨੋਟ ਆਸਟ੍ਰੇਲੀਆ ਦੇ ਡੋਂਟ ਰਿਪ੍ਰਜੈਂਟ ਆਸਟ੍ਰੇਲੀਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੋਲੀਆਂ ਅਤੇ ਜਿਹੜੇ ਮਾਸੂਮਾਂ ਨੂੰ ਮਾਰ ਰਹੇ ਨੇ ਉਹ ਆਸਟ੍ਰੇਲੀਆ ਦੀ ਪਿਕਚਰ ਕਿਵੇਂ ਹੋ ਸਕਦੇ ਨੇ ਅਤੇ ਉਹ ਕੋਈ ਐਲਬਨੀਜ਼ ਦੇ ਘਰੋਂ ਵੀ ਨਹੀਂ ਸੀ ਆਏ ਹਾਂ ਉਹਦੇ 'ਤੇ ਇੱਕ ਰਾਇਲ ਕਮਿਸ਼ਨ ਬੈਠਾ ਹੈਗਾ ਉਹ ਆਪਣੀ ਇੱਕ ਇੰਡੀਪੈਂਡੈਂਟ ਜਾਂਚ ਕਰ ਰਹੇ ਹੈਗੇ ਨੇ ਔਰ ਬਹੁਤ ਇੰਡੀਪੈਂਡੈਂਟਲੀ ਕਰਦੇ ਨੇ ਇਜ਼ਰਾਈਲ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਾਇਲ ਕਮਿਸ਼ਨ ਜਿਸ ਕਿਸਮ ਦੀ ਜਾਂਚ ਕਰਦਾ ਔਰ ਜਿਸ ਕਿਸਮ ਦਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਪੈਸ਼ਲੀ ਇੱਕ ਨੈਸ਼ਨਲ ਲੈਵਲ ਦਾ ਇੱਕ ਕਰਪਸ਼ਨ ਦੇ ਅਗੇਂਸਟ ਜਾਂ ਇੱਕ ਬਿਊਰੋਕਰੇਸੀ ਦੇ ਅਗੇਂਸਟ ਇੱਕ ਕਮਿਸ਼ਨ ਬਿਠਾਤਾ ਕਿ ਕੋਈ ਵੀ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੀਮੀਅਰ ਹੋਵੇ ਤੁਸੀਂ ਇੰਡੀਪੈਂਡੈਂਟਲੀ ਪੜਤਾਲ ਕਰਨੀ ਹੈ ਇਜ਼ਰਾਈਲ ਦੇ ਕੋਲ ਤਾਂ ਇੰਨਾ ਦਮ ਹੈ ਨਹੀਂ ਸ਼ਾਇਦ ਇਜ਼ਰਾਈਲ ਤਾਂ ਨਹੀਂ ਕਰ ਸਕਦਾ ਹੈਗਾ ਤੁਸੀਂ ਜਦੋਂ ਮਨਾਬ ਦੇ ਵਿੱਚ ਅਟੈਕ ਕਰਦੇ ਹੋ 120 ਤੋਂ ਜ਼ਿਆਦਾ ਛੋਟੀਆਂ ਬੱਚੀਆਂ ਜਿਹੜੀਆਂ ਨੇ ਚੌਥੀ ਜਮਾਤ ਦੀਆਂ ਪੰਜਵੀਂ ਜਮਾਤ ਦੀਆਂ ਉਹਨਾਂ ਨੂੰ ਕਤਲ ਕਰ ਦਿੰਦੇ ਹੋ ਤੁਹਾਡਾ ਤਾਂ ਕੋਈ ਇੰਡੀਪੈਂਡੈਂਟ ਕੋਈ ਕਮਿਸ਼ਨ ਨਹੀਂ ਬੈਠਾ ਹੈਗਾ ਅਤੇ ਨਾ ਹੀ ਤੁਸੀਂ ਗਜ਼ਾ ਦੇ ਵਿੱਚ ਕਿੰਨੇ 76,000-77,000 ਸਿਵਿਲੀਅਨਸ ਦੀ ਕਤਲ ਕੀਤੇ ਨੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਹੋ ਅਤੇ ਨਾ ਹੀ ਜਿਹੜੀ ਆਸਟ੍ਰੇਲੀਅਨ ਛੱਡੋ ਬਲਕਿ ਦੁਨੀਆ ਭਰ ਤੋਂ ਜਿਹੜੇ ਮਨੁੱਖੀ ਕਾਰਕੁਨ ਨੇ ਉਹ ਜਦੋਂ ਉੱਥੇ ਜਾਂਦੇ ਨੇ ਅਤੇ ਉਹ ਉਹਨਾਂ ਦਾ ਜਿਹੜਾ ਜੋ ਉਹਨਾਂ ਦੇ ਨਾਲ ਵਰਤਾਰਾ ਹੁੰਦਾ ਉਹਦੇ ਬਾਰੇ ਤੁਸੀਂ ਕੁਛ ਨਹੀਂ ਦੱਸ ਸਕਦੇ ਹੈਗੇ ਉਹਨਾਂ ਦੇ ਬਾਰੇ ਉਹਨਾਂ ਨੂੰ ਕਿਵੇਂ ਉੱਥੋਂ ਧੱਕਿਆ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈਗਾ ਉਹਨਾਂ ਦੇ ਬਾਰੇ ਕੁਛ ਨਹੀਂ ਦੱਸਿਆ ਜਾਂਦਾ ਹੈਗਾ ਇਨਫੈਕਟ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਜਿਹੜੇ ਸਵਾਲ ਖੜ੍ਹੇ ਕੀਤੇ ਸੀਗੇ ਕਿ ਉਹ ਜਿਹੜਾ ਫਲੋਟੀਲਾ ਉੱਥੇ ਜਾਂਦਾ ਹੈ ਆਸਟ੍ਰੇਲੀਅਨ ਐਕਟੀਵਿਸਟ ਅਤੇ ਹੋਰ ਬਹੁਤ ਸਾਰੇ ਅਲੱਗ ਅਲੱਗ ਕੰਟਰੀ ਦੇ ਐਕਟੀਵਿਸਟ ਉੱਥੇ ਜਾਂਦੇ ਨੇ ਉਹਨਾਂ ਨੂੰ ਤੁਸੀਂ ਧੱਕ ਕੇ ਉੱਥੋਂ ਕੱਢ ਦਿੰਦੇ ਹੋ ਅਤੇ ਉਹਨਾਂ ਦੇ ਬਾਰੇ ਤੁਸੀਂ ਬੋਲੋ ਸੋ ਆਸਟ੍ਰੇਲੀਆ ਥੋੜ੍ਹਾ ਜਿਹਾ ਇੰਡੀਪੈਂਡੈਂਟਲੀ ਬੋਲ ਰਿਹਾ ਇਸ ਕਰਕੇ ਇਸ ਸਵਾਲ ਦੇ ਉੱਤੇ ਇਤਰਾਜ਼ ਜਿਹੜੇ ਨੇ ਇਜ਼ਰਾਈਲ ਨੂੰ ਜਾਂ ਦੁਨੀਆ ਭਰ ਨੂੰ ਹੋ ਰਹੇ ਨੇ ਬਟ ਸਾਨੂੰ ਇੱਥੇ ਬੈਠ ਕੇ ਨਹੀਂ ਹੋ ਰਹੇ ਹਾਂ ਕੁਛ ਸਵਾਲ ਜਿਹੜੇ ਨੇ ਉਹ ਕਿੱਥੇ ਜਾ ਸਕਦੇ ਨੇ ਐਂਥਨੀ ਐਲਬਨੀਜ਼ ਤੋਂ ਬਟ ਉਹਦਾ ਗਲੋਬਲ ਸਿਟੀਜ਼ਨ ਐਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਫੋਰ ਐਗਜ਼ਾਮਪਲ ਆਸਟ੍ਰੇਲੀਆ ਦੀ ਇਕੋਨਮੀ ਕਲੈਪਸ ਕਰਤੀ ਜੀ ਤੁਸੀਂ ਜਾਂ ਤੁਸੀਂ ਜਿਸ ਕਿਸਮ ਦੇ ਟੈਕਸ ਰਿਜੀਮ ਲੈ ਕੇ ਆਏ ਹੋ ਜਾਂ ਤੁਸੀਂ ਮਾਈਗ੍ਰੇਸ਼ਨ ਸਿਸਟਮ ਨੇ ਜਿੱਦਾਂ ਕੰਟਰੋਲ ਕਰਨਾ ਚਾਹੁੰਦੇ ਹੋ ਦੀਜ਼ ਦੈਟ ਇਹ ਸਾਰੇ ਸਵਾਲ ਪੁੱਛੇ ਜਾ ਸਕਦੇ ਨੇ ਉਹਨਾਂ ਤੋਂ ਪਰ ਅਗੇਨ ਉਹ ਸਾਰੇ ਇੰਟਰਨਲ ਮੈਟਰਸ ਨੇ ਆਸਟ੍ਰੇਲੀਆ ਦੇ ਉਹਦਾ ਗਲੋਬਲ ਸਿਟੀਜ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਸਟ੍ਰੇਲੀਆ ਨੇ ਇਜ਼ਰਾਈਲ ਨੂੰ ਜਿੱਥੇ ਕੰਡੈਮ ਕਰਨਾ ਸੀ ਉੱਥੇ ਇਜ਼ਰਾਈਲ ਨੂੰ ਕੰਡੈਮ ਕੀਤਾ ਜਿੱਥੇ ਯੂਕਰੇਨ ਨੂੰ ਸਪੋਰਟ ਕਰਨੀ ਸੀ ਉੱਥੇ ਯੂਕਰੇਨ ਨੂੰ ਵੀ ਸਪੋਰਟ ਕੀਤਾ ਅਤੇ ਜਦੋਂ ਪੈਸੀਫਿਕ ਸਮੁੰਦਰਾਂ ਦੇ ਵਿੱਚ ਚਾਈਨਾ ਨੂੰ ਭੰਡਣਾ ਸੀਗਾ ਕਿ ਇੱਦਾਂ ਮਿਜ਼ਾਈਲ ਨਾ ਸੁੱਟੋ ਤਾਂ ਚਾਈਨਾ ਦੇ ਅਗੇਂਸਟ ਵੀ ਖੜ੍ਹਾ ਹੈਗਾ ਸੋ ਗਲੋਬਲ ਮਸਲਿਆਂ ਦੇ ਉੱਤੇ ਤਾਂ ਆਸਟ੍ਰੇਲੀਆ ਬਿਲਕੁਲ ਵੀ ਕਿਤੇ ਵੀ ਫੇਲ ਨਹੀਂ ਹੋਇਆ ਹੈਗਾ ਇਹ ਥੋੜ੍ਹੀ ਜਿਹੀ ਗੱਲ ਦੇਖਣੀ ਪਏਗੀ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਜਦੋਂ ਭੰਡਣ ਲੱਗਦੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਬੈਕਗ੍ਰਾਊਂਡ ਨਹੀਂ ਪਤਾ ਹੁੰਦੀ ਕਿ ਸਵਾਲ ਕਿਹਨੇ ਪੁੱਛਿਆ ਸੀ ਅਤੇ ਉਸ ਸਵਾਲ ਦੇ ਪਿੱਛੇ ਮਨਸ਼ਾ ਕੀ ਸੀਗੀ ਸੋ ਜ਼ਾਹਰ ਜਿਹੀ ਗੱਲ ਹੈ ਕਿ ਉਹ ਸਾਰਾ ਇੱਕ ਇਜ਼ਰਾਈਲੀ ਏਜੰਡਾ ਸੀ ਬਟ ਐਨੀਵੇਜ਼ ਇਹ ਗੱਲ ਖਤਮ ਹੋਈ ਹੁਣ ਇੱਥੇ ਹੁਣ ਜਿਹੜਾ ਅੱਜ ਦੇ ਟੌਪਿਕ ਜਿਹਦੇ ਉੱਤੇ ਮੈਂ ਗੱਲ ਥੋੜ੍ਹੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਨੀ ਚਾਹੁੰਦਾ ਸੀ ਉਹ ਹੈਗਾ ਸਾਊਦੀ ਅਰਬ ਅਤੇ ਜਿਹੜੇ ਹੂਤੀ ਬਾਗੀ ਹੈਗੇ ਨੇ ਖਬਰ ਇੱਥੋਂ ਸ਼ੁਰੂ ਹੁੰਦੀ ਹੈ ਕਿ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਐਂਡੀ ਬਰਨਮ ਨੇ ਕਿਹਾ ਕਿ ਜਿਹੜੇ ਹੂਤੀ ਬਾਗੀ ਹੈਗੇ ਨੇ ਉਹਨਾਂ ਦੇ ਖਿਲਾਫ ਲੜਾਈ ਦੇ ਵਿੱਚ ਬ੍ਰਿਟੇਨ ਸਾਥ ਦਊਗਾ ਹੁਣ ਸਾਊਦੀ ਅਰਬ ਦਾ ਇਹ ਮੇਰੇ ਲਈ ਵੀ ਥੋੜ੍ਹੀ ਜਿਹੀ ਇੰਟਰਸਟਿੰਗ ਨਿਊਜ਼ ਸੀਗੀ ਇਸ ਕਰਕੇ ਫਿਰ ਮੈਂ ਕਿਹਾ ਚਲੋ ਬਹੁਤ ਸਾਰੀਆਂ ਗੱਲਾਂ ਹੋ ਗਈਆਂ ਅਤੇ ਹੁਣ ਗੱਲ ਕਰ ਹੀ ਲਈਏ ਇੰਟਰਸਟਿੰਗ ਕਿਵੇਂ ਦੋ ਤਿੰਨ ਚੀਜ਼ਾਂ ਨੇ ਪਹਿਲਾਂ ਤਾਂ ਬ੍ਰਿਟੇਨ ਨੇ ਕਿਹਾ ਕਿ ਸਾਊਦੀ ਅਰਬ ਨੂੰ ਡਿਫੈਂਸਿਵ ਏਅਰ ਟੂ ਏਅਰ ਰੀਫਿਊਲਿੰਗ ਅਸੀਂ ਦੇਵਾਂਗੇ ਏਅਰ ਟੂ ਏਅਰ ਰੀਫਿਊਲਿੰਗ ਦਾ ਤੁਹਾਨੂੰ ਖਬਰਾਂ ਦੇ ਵਿੱਚ ਦੱਸਿਆ ਕਿ ਜਦੋਂ ਫਾਈਟਰ ਜੈਟਸ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਨੇ ਅਤੇ ਉਹਨਾਂ ਨੂੰ ਫਿਊਲ ਦੀ ਜਿਹੜੀ ਲੋੜ ਪੈਂਦੀ ਹੈ ਕਿ ਤੁਸੀਂ ਲੜੀ ਚੱਲੋ ਉਹਨੂੰ ਫਿਊਲ ਦੇਣ ਦੇ ਲਈ ਇੱਕ ਦੂਜਾ ਫਾਈਟਰ ਜੈਟ ਆਉਂਦਾ ਉਹ ਆਪਣਾ ਫਿਊਲ ਸਾਰਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਫਾਈਟਰ ਜੈਟ ਜਿਹਨੇ ਫਿਊਲ ਦਿੱਤਾ ਹੁੰਦਾ ਵਾਪਸ ਆ ਜਾਂਦੇ ਨੇ ਅਤੇ ਜਿਹਨਾਂ ਨੇ ਫਾਈਟ ਕਰਨੀ ਹੁੰਦੀ ਹੈ ਉਹ ਅੱਗੇ ਫਿਰ ਗੇੜੇ ਕੱਢਦੇ ਰਹਿੰਦੇ ਨੇ ਅਤੇ ਅਟੈਕ ਕਰੀ ਜਾਂਦੇ ਨੇ ਹੁਣ ਇਹਦੇ ਨਾਲ ਜਿਹੜੇ ਅਟੈਕ ਕਰਨ ਵਾਲੇ ਜਿਹੜੇ ਫਾਈਟਰ ਜੈਟਸ ਨੇ ਉਹ ਬਾਰ ਬਾਰ ਥੱਲੇ ਬੇਸ 'ਤੇ ਆਉਣਗੇ ਜਾਣਗੇ ਇੱਕ ਤਾਂ ਉਹਦੇ 'ਚ ਫਿਊਲ ਵੀ ਜ਼ਿਆਦਾ ਲੱਗਦਾ ਪਲੱਸ ਉਹਦੇ 'ਚ ਜਿਹੜੇ ਟਾਰਗੇਟਸ ਨੇ ਉਹ ਵੀ ਮਿਸ ਹੋਣ ਦੀ ਸੰਭਾਵਨਾ ਬਣ ਜਾਂਦੀ ਹੈਗੀ ਇਸ ਕਰਕੇ ਏਅਰ ਟੂ ਏਅਰ ਰਿਫਿਊਲਿੰਗ ਜਿਹੜੀ ਹੈ डिफेंसिव एयर टू एयर रिफ्यूलिंग ये बड़ी ज़्यादा इंपॉर्टेंट हो जाती है जंग की स्थिति दे विच। सवाल यह है कि की जंग होगी है। साउदी अरब के खिलाफ हुतियां ने जंग छेड़ दी है, ये एक बहुत बड़ा सवाल सी। दूजा सवाल यह है कि वह ब्रिटेन जिहड़ा पहला अमेरिका नू मना कर गया सीगा कि ईरान के उत्ते अटैक करना है, अमेरिका कहिंदा सीगा कि इंग्लैंड ना लाएगा साढ़े, इंग्लैंड कहिंदा ना, आस्ट्रेलिया ना लाएगा, आस्ट्रेलिया कहिंदा ना, फ्रांस इटली सारे मुकर गए। फिर अमरीका ने फिर इन्हों गाला कड़ियाँ, यार तुसी चंगे हो मैं कल्ला ही लड़ी जाना, तो फिर ये सारिया कंट्री कहते कल्ले थोड़े लड़ रहे हो भाई जी, तुसी इजराइल भी तो नाल है, तो हाँ ठीक है फिर इजराइल नाल है, अमरीका कहिंदा फिर तुसी भी आओ, कहिंदे असी थोड़े कहा सीगा तुहानू भी ईरान दे उत्ते अटैक करो, इजराइल ने किता है तुसी साथ दिता है साढ़े तो पुछ के किता है। सो इस करके वो इंग्लैंड जिहड़ा उस वेले अमेरिका का साथ नहीं सी दे रहा, आही हले फरवरी जुम्मा जुम्मा चार दिन नहीं हुए है फरवरी चे किता सीगा ना अटैक, तो हुण साउदी अरब का साथ देने दे लई तैयार है, एंड यूनाइटेड किंगडम इज़ द फस्ट कंट्री जिहड़ी अगे आई है, हालांकि आना चाहिए सीगा तुर्की

ਅਤੇ ਪਾਕਿਸਤਾਨ ਨੂੰ ਕਿ ਤੁਹਾਡੀ ਲੜਾਈ ਹੋ ਰਹੀ ਹੈ ਬਾਈ ਜੀ ਹੂਤੀਆਂ ਦੇ ਨਾਲ, ਅਸੀਂ ਸਿਖਾਉਂਦੇ ਹਾਂ ਸਬਕ। ਸਮਝੌਤਾ ਕਾਹਦੇ ਲਈ ਕੀਤਾ ਆਪਾਂ? ਹੱਥਾਂ 'ਚ ਹੱਥਾਂ ਪਾ ਕੇ, ਗਲ 'ਚ ਗਲੇ 'ਚ ਬਾਹਾਂ ਪਾ ਕੇ ਆਪਾਂ ਬੈਠੇ ਤਾਂ ਸੀਗੇ। ਆਪਾਂ ਕਿਹਾ ਸੀਗਾ ਵੀ ਇੱਕ ਕੰਟਰੀ 'ਤੇ ਅਟੈਕ ਦੂਜੇ 'ਤੇ ਹੋਊਗਾ, ਮੰਨਿਆ ਜਾਊਗਾ। ਤਾਂ ਉਹ ਕਿੱਥੇ ਗਿਆ ਪਾਕਿਸਤਾਨ? ਉਹ ਕਿੱਥੇ ਗਿਆ ਤੁਰਕੀ? ਉਹ ਤਾਂ ਨਹੀਂ ਆ ਰਹੇ ਹੈਗੇ। ਪਰ ਹੂਤੀ ਬਾਗੀਆਂ ਦੇ ਖਿਲਾਫ ਸਾਊਦੀ ਅਰਬ ਦੀ ਜੰਗ ਦੇ ਵਿੱਚ ਇੰਗਲੈਂਡ ਨੂੰ ਆਉਣਾ ਪੈ ਰਿਹਾ, ਇਸ ਕਰਕੇ ਕਿਉਂਕਿ ਇੱਕ ਤਾਂ ਕਿ ਸਾਊਦੀ ਅਰਬ ਦੇ ਕੋਲ ਗੱਲਾਂ ਹੀ ਨੇ, ਹਥਿਆਰ ਨਹੀਂ ਹੈਗੇ। ਹੂਤੀ ਰਿਆਦ ਦੇ ਵਿੱਚ ਆ ਕੇ ਅਟੈਕ ਕਰ ਗਏ, ਲਾਲ ਸਾਗਰ ਦੇ ਵਿੱਚ ਬਲੈਸਟਿਕ ਮਿਜ਼ਾਈਲਾਂ ਚਲਾ ਗਏ, ਇੱਕ ਪੂਰੇ ਦੇ ਪੂਰੇ ਸਟ੍ਰੇਟ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਪਿਆ, ਔਰ ਸਾਊਦੀ ਅਰਬ ਇਨਫੈਕਟ ਮੱਕਾ ਸ਼ਹਿਰ ਦੇ ਉੱਤੇ ਵੀ ਅਟੈਕ ਕਰ ਗਏ। ਇਸ ਤੋਂ ਵੱਧ ਕੇ ਕੀ ਹੋ ਸਕਦਾ? ਆਰਾਮਕੋ ਜਿਹੜੀ ਰਿਫਾਈਨਰੀ ਹੈ ਦੁਨੀਆ ਦੀ ਸਭ ਤੋਂ ਵੱਡੀ, ਉਹਦੇ 'ਤੇ ਅਟੈਕ ਕਰ ਗਏ। ਹੂਤੀ ਗੁੱਟ ਇੰਨੇ ਮਜ਼ਬੂਤ ਕਿਵੇਂ ਹੈਗੇ ਨੇ, ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਆ। ਪਰ ਪਹਿਲਾਂ ਲਾਲ ਸਾਗਰ ਦੇ ਬਾਰੇ ਥੋੜ੍ਹੀ ਜਿਹੀ ਖਬਰਾਂ ਦੇ ਵਿੱਚ ਵੀ ਦੱਸਿਆ ਸੀ, ਥੋੜ੍ਹਾ ਜਿਹਾ ਇਹ ਵੀ ਸਮਝੋ ਕਿ ਲਾਲ ਸਾਗਰ ਇੰਨਾ ਅਹਿਮ ਕਿਉਂ ਹੈਗਾ। ਇੱਕ ਤਾਂ ਈਰਾਨ ਵਾਲੇ ਪਾਸੇ ਜਿਹੜਾ, ਈਰਾਨ ਨੇ ਹੌਰਮੁਜ਼ ਸਟ੍ਰੇਟ ਦੇ ਉੱਤੇ ਕਬਜ਼ਾ ਲਿਆ ਹੈ। ਹੌਰਮੁਜ਼ ਸਟ੍ਰੇਟ ਹੈ ਉਹ ਪਾਣੀ ਦਾ ਤੰਗ ਜਿਹਾ ਰਾਹ, ਜਿੱਥੋਂ ਸਾਊਦੀ ਅਰਬ, UAE, ਯਮਨ ਤਾਂ ਨਹੀਂ, ਜੋਰਡਨ, ਜਾਂ ਜਿਹੜੇ ਇੱਕ ਇੰਪੋਰਟੈਂਟ ਮੁਲਕ ਹੈਗਾ ਉੱਥੇ, ਬਹਰੀਨ ਅਤੇ UAE, ਇਹ ਸਾਰੀ ਕੰਟਰੀਜ਼ ਜਿਹੜੇ ਨੇ, ਓਮਾਨ, ਇਹ ਸਾਰੇ ਟ੍ਰੇਡ ਕਰਦੇ ਨੇ, ਉੱਥੋਂ ਤੇਲ ਕੱਢਦੇ ਨੇ ਅਤੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਥਰੂ ਸੀ ਰੂਟ ਜਾਂਦਾ। ਉਹ ਭੀੜਾ ਜਿਹਾ ਰਸਤਾ ਜਿਹਨੂੰ ਹੌਰਮੁਜ਼ ਸਟ੍ਰੇਟ, ਉਹਦੇ 'ਤੇ ਈਰਾਨ ਨੇ ਕਬਜ਼ਾ ਲਿਆ ਹੋਇਆ। ਇੱਕ ਉਹਦਾ ਇੱਧਰਲਾ ਪਾਸਾ ਵੀ ਸੀ, ਇਹ ਸੀਗਾ ਈਸਟਰਨ ਸਾਈਡ, ਇੱਕ ਵੈਸਟਰਨ ਸਾਈਡ ਵੀ ਹੈ ਸਾਊਦੀ ਅਰਬ ਦੇ। ਸਾਊਦੀ ਅਰਬ ਜਾਂ ਮਿਡਲ ਈਸਟ ਜਿਹੜਾ ਹੈਗਾ, ਦੋ ਸਮੁੰਦਰੀ ਰਸਤਿਆਂ ਦੇ ਵਿਚਕਾਰ ਹੈ, ਸਮੁੰਦਰੀ ਰਸਤੇ ਸਮੁੰਦਰਾਂ ਦੇ ਵਿਚਕਾਰ ਨਹੀਂ, ਸਮੁੰਦਰੀ ਰਸਤਿਆਂ ਦੇ ਵਿਚਕਾਰ। ਦੂਜਾ ਰਸਤਾ ਜਿਹੜਾ ਉਹ ਵੈਸਟਰਨ ਸਾਈਡ ਹੈਗਾ, ਉਹ ਉੱਧਰਲੇ ਪਾਸੇ ਪੈਂਦਾ ਲਾਲ ਸਾਗਰ। ਹੁਣ ਲਾਲ ਸਾਗਰ, ਰੋਨਾਲਡੋ ਵੀ ਉੱਥੇ ਆ ਕੇ ਰੁਕਦਾ ਨਾ, ਰਿਆਦ ਦੇ ਵਿੱਚ ਵੱਡੇ ਵੱਡੇ ਹੋਟਲਾਂ 'ਚ, ਅਤੇ ਦੁਨੀਆ ਦੇ ਵੱਡੇ ਇਨਵੈਸਟਰ ਉੱਥੇ ਹੈਗੇ ਨੇ। ਇਨਫੈਕਟ ਵਰਲਡ ਦੀ ਸਭ ਤੋਂ ਵੱਡੀਆਂ ਰਿਫਾਈਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਦਾ ਹੈੱਡਕੁਆਟਰ ਹੈ, ਹੈੱਡਕੁਆਟਰ ਨਹੀਂ ਕਹਿ ਸਕਦੇ, ਬਟ ਉਹਨਾਂ ਦਾ ਆਫਿਸ ਆ ਉੱਥੇ ਰਿਆਦ ਦੇ ਵਿੱਚ, ਹਵਾ ਦੇ ਵਿੱਚ ਗੱਲਾਂ ਕਰਦੀਆਂ ਇਮਾਰਤਾਂ ਨੇ। ਰਿਆਦ ਇਜ਼ ਲਾਈਕ ਇਕੋਨਮੀ ਹੱਬ, ਦੁਬਈ ਨਹੀਂ ਹੈਗਾ ਇਕੋਨਮੀ ਹੱਬ, ਰਿਆਦ ਹੈ ਇਕੋਨਮੀ ਹੱਬ ਪੂਰੇ ਮਿਡਲ ਈਸਟ ਦੀ। ਰਿਆਦ ਇੱਕ ਰੀੜ ਦੀ ਹੱਡੀ ਹੈਗਾ ਹੈ, ਅਤੇ ਉੱਥੇ ਉਸ ਸ਼ਹਿਰ ਦੇ ਵਿੱਚ ਹਮਲਾ ਕਰ ਦਿੱਤਾ ਜਾਂਦਾ, ਅਤੇ ਫਿਰ ਜਿਹੜਾ ਉਹ ਟ੍ਰੇਡ ਰੂਟ ਹੈ, ਸਮੁੰਦਰੀ ਰਸਤਾ ਹੈ ਲਾਲ ਸਾਗਰ ਵਾਲਾ, ਜਿਹੜਾ ਬੜਾ ਅਹਿਮ ਸਮੁੰਦਰੀ ਰਸਤਾ, ਉੱਥੇ ਵੀ ਹੂਤੀ ਕਬਜ਼ਾ ਲੈ ਲੈਂਦੇ ਹੈਗੇ ਨੇ। ਅਤੇ ਹੁਣ ਇਹ ਸਾਊਦੀ ਅਰਬ ਦੇ ਲਈ ਇਸ ਤੋਂ ਵੱਡੀ ਸੱਟ ਕਿਵੇਂ ਹੋ ਸਕਦੀ ਹੈ? ਇਸ ਤੋਂ ਵੱਧ ਕੇ ਬੇਇੱਜ਼ਤੀ ਵਾਲੀ ਗੱਲ ਵੀ ਕੀ ਹੋ ਸਕਦੀ ਹੈ? ਹੂਤੀ ਲੜਾਕਿਆਂ ਨੇ ਅਚਾਨਕ ਹਮਲੇ ਕਰਕੇ ਇੱਕ ਤਾਂ ਸਾਊਦੀ ਅਰਬ ਦੀ ਫੌਜ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ, ਅਤੇ ਇਨਫੈਕਟ ਸਾਊਦੀ ਅਰਬ ਨੂੰ ਪਤਾ ਹੈ ਕਿ ਯਮਨ ਦੇ ਇੱਕ ਛੋਟੇ ਜਿਹੇ ਹਿੱਸੇ 'ਚ ਹੂਤੀ ਬਾਗੀ ਬਹੁਤ ਮਜ਼ਬੂਤ ਨੇ, ਔਰ ਇਹ ਅੱਜ ਤੋਂ ਨਹੀਂ ਹੈਗੇ, ਬਹੁਤ ਪਹਿਲਾਂ ਤੋਂ ਹੈਗੇ ਨੇ। ਸਾਊਦੀ ਅਰਬ ਆਪਣੀ ਫੌਜੀ ਮਦਦ ਉਹਨਾਂ ਨੂੰ ਦਿੰਦਾ ਰਹਿੰਦਾ ਯਮਨ ਦੀ ਫੌਜ ਨੂੰ, ਪਰ ਜਿਹੜਾ ਲਾਲ ਸਾਗਰ ਵਾਲਾ ਇਲਾਕਾ ਉਹਦੇ 'ਤੇ ਕਬਜ਼ਾ ਕਰਨ ਦਾ ਮਤਲਬ, ਬਾਬ ਅਲ ਮੰਦੇਬ ਕਹਿੰਦੇ ਨੇ ਉਸ ਸਟ੍ਰੇਟ ਨੂੰ, ਉਸ ਸਮੁੰਦਰੀ ਰਾਹਦਾਰੀ ਨੂੰ ਬਾਬ ਅਲ ਮੰਦੇਬ, ਉਹ ਵੀ ਹੌਰਮੁਜ਼ ਸਟ੍ਰੇਟ ਜਿੰਨਾ ਇੰਪੋਰਟੈਂਟ ਤਾਂ ਨਹੀਂ, ਬਟ ਉਹ ਤੋਂ ਘੱਟ ਇੰਪੋਰਟੈਂਟ ਵੀ ਨਹੀਂ ਹੈਗਾ, ਕਿਉਂਕਿ ਜਦੋਂ ਇੱਕ ਮੇਨ ਰੂਟ ਬੰਦ ਹੋ ਜਾਂਦਾ ਤਾਂ ਅਲਟਰਨੇਟ ਰੂਟ ਦੀ ਗੱਲ ਹੁੰਦੀ ਹੈ। ਹੁਣ ਇਹ ਅਲਟਰਨੇਟ ਰੂਟ ਸੀਗਾ, ਉਹਦੇ 'ਤੇ ਹੁੱਤੀਆਂ ਨੇ ਕਬਜ਼ਾ ਲੈ ਲਿਆ ਹੈਗਾ, ਅਤੇ ਹੁਣ ਉੱਥੇ ਇਹ ਸਵਾਲ ਪੈਦਾ ਹੁੰਦਾ। ਇਨਫੈਕਟ ਉੱਥੇ ਮੋਖਾ ਕਰਕੇ ਇੱਕ ਤਟੀ ਇਲਾਕਾ ਹੈਗਾ, ਲਾਲ ਸਾਗਰ ਦਾ ਪੂਰਾ ਰਸਤਾ ਜਿਹੜਾ ਉਹ ਮੋਖਾ ਦੇ ਵਿੱਚ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਮੋਖਾ ਦੇ ਕੋਲ ਆ ਕੇ, ਉੱਥੇ ਹੂਤੀ ਬਾਗੀ ਬੈਠੇ ਨੇ, ਉੱਧਰੋਂ ਮਿਜ਼ਾਇਲ ਭਗਾ ਕੇ ਮਾਰਦੇ ਨੇ ਠਾ। ਸੋ ਹੂਤੀਆਂ ਨੇ ਕਈ ਸਾਲ ਪਹਿਲਾਂ ਯਮਨ ਦੇ ਜ਼ਿਆਦਾਤਰ ਆਬਾਦੀ ਵਾਲੇ ਹਿੱਸਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀ, ਔਰ ਇਸੇ ਮਹੀਨੇ ਉਹਨਾਂ ਨੇ ਬਾਬ ਅਲ ਮੰਦੇਬ 'ਤੇ ਵੀ ਕੰਟਰੋਲ ਲੈ ਲਿਆ। ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਯਮਨ ਦੇ ਲਾਲ ਸਾਗਰ ਦੇ ਤੱਟ ਦੇ ਉੱਤੇ ਜੇ ਲੜਾਈ ਵੱਧਦੀ ਹੈ ਅਚਾਨਕ, ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲੇ ਤਾਂ ਉੱਜੜਨਗੇ ਜਿਹੜੇ ਯਮਨ 'ਚ ਰਹਿ ਰਹੇ ਨੇ ਜਾਂ ਥੋੜ੍ਹੇ ਜਿਹੇ ਉੱਪਰ। ਯਮਨ ਅਤੇ ਸਾਊਦੀ ਅਰਬ ਗੁਆਂਢੀ ਮੁਲਕ ਨੇ, ਆਂਢੀ ਗੁਆਂਢੀ, ਜਿਵੇਂ ਨੇਪਾਲ ਅਤੇ ਇੰਡੀਆ ਹੈ ਨਾ ਬਾਰਡਰ ਸਾਂਝੀ ਕਰਦੇ ਨੇ, ਜਾਂ ਨੇਪਾਲ ਇੰਡੀਆ ਅਤੇ ਪਾਕਿਸਤਾਨ, ਸੋ ਇੱਦਾਂ ਬਾਰਡਰ ਜਿਹੜੀ ਹੈ ਸ਼ੇਅਰ ਹੁੰਦੀ ਹੈਗੀ ਹੈ ਯਮਨ ਦੀ ਅਤੇ ਸਾਊਦੀ ਅਰਬ ਦੀ। ਅਤੇ ਹੁਣ ਸਾਊਦੀ ਅਰਬ ਅਤੇ ਹੂਤੀਆਂ ਦੇ ਦਰਮਿਆਨ 2022 ਦੇ ਵਿੱਚ ਵੀ ਇੱਕ ਬੈਠਕ ਹੁੰਦੀ ਸੀ, ਬੈਠਕ ਕੀ ਹੋਈ ਸੀਗੀ, ਇਨਫੈਕਟ ਇੱਕ ਵਿਚੋਲਗੀ ਕੀਤੀ ਸੀ ਯੂਨਾਈਟਿਡ ਨੇਸ਼ਨ ਨੇ।
ਯੂਨਾਈਟ ਉਹ ਤੋਂ ਪਹਿਲਾਂ ਵੀ ਇਹ ਝੜੱਪਾਂ ਜਿਹੀਆਂ ਚੱਲਦੀਆਂ ਰਹਿੰਦੀਆਂ ਸੀ। ਇਨਫੈਕਟ ਉਹਦੇ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਤੱਕ

ਜਾਵਾਂਗੇ। ਸੋ ਉਦੋਂ ਦੋਹਾਂ ਧਿਰਾਂ ਦੇ ਦਰਮਿਆਨ ਸਹਿਮਤੀ ਬਣ ਗਈ ਸੀਗੀ ਕਿ ਮਿਜ਼ਾਈਲ ਜਾਂ ਡਰੋਨ ਜਾਂ ਹਵਾਈ ਹਮਲੇ ਨਹੀਂ ਕਰਾਂਗੇ, ਪਰ ਉਹ ਤੋਂ ਬਾਅਦ ਉਦੋਂ ਸਹਿਮਤੀ ਬਣਨ ਦੇ ਬਾਵਜੂਦ ਇਹ ਹਮਲੇ ਹੋ ਰਹੇ ਹੈਗੇ ਨੇ। ਔਰ ਇਹਦੇ 'ਚ ਹੂਤੀਆਂ ਦਾ ਇਹ ਕਹਿਣਾ ਹੈ ਕਿ ਹੁਣ ਤਾਜ਼ਾ ਜਿਹੜੇ ਬਿਲਕੁਲ ਹੁਣ ਤਾਜ਼ਾ 2-3 ਹਫ਼ਤੇ ਪਹਿਲਾਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੈਗੇ ਨੇ, ਇਹਦੇ ਪਿੱਛੇ ਸਾਊਦੀ ਅਰਬ ਅਤੇ ਇਹਦਾ ਦੇ ਹਮਾਇਤੀ ਦੇਸ਼ ਜ਼ਿੰਮੇਦਾਰ ਨੇ, ਇਹੀ ਇੰਗਲੈਂਡ, ਜਿਹੜਾ ਇੰਗਲੈਂਡ ਕਹਿ ਰਿਹਾ ਕਿ ਡਿਫੈਂਸਿਵ ਏਅਰ ਟੂ ਏਅਰ ਫੀਲਿੰਗ ਕਰਾਂਗੇ। ਇੰਗਲੈਂਡ ਦੇ ਸ਼ਿਪਿੰਗ ਜਹਾਜ਼ ਸੀਗੇ, ਉਹ ਜਾ ਰਹੇ ਸੀਗੇ ਅਤੇ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਅਟੈਕ ਹੁੰਦਾ ਉੱਥੋਂ ਯਮਨ ਦੇ ਵਾਲੇ ਪਾਸੇ, ਅਤੇ ਹੂਤੀਆਂ ਦੇ ਟਿਕਾਣਿਆਂ ਦੇ ਉੱਤੇ ਅਟੈਕ ਹੁੰਦਾ। ਹੂਤੀਆਂ ਨੇ ਫਿਰ ਬਦਲਾ ਲੈਣ ਦੇ ਲਈ ਜਿਹੜੇ ਸ਼ਿਪਿੰਗ ਸ਼ਿਪ ਜਿਹੜੇ ਗੁਜ਼ਰ ਰਹੇ ਸੀਗੇ, ਸਮੁੰਦਰੀ ਜਹਾਜ਼ ਗੁਜ਼ਰ ਰਹੇ ਸੀ, ਉਹਨਾਂ 'ਤੇ ਅਟੈਕ ਕਰਨੇ ਸ਼ੁਰੂ ਕਰਤੇ। ਉੱਥੋਂ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਇੱਥੇ ਤਾਂ ਸਾਊਦੀ ਅਰਬ ਸ਼ਾਮਲ ਹੈ। ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ, ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਬੂਤੀ, ਸਾਊਦੀ ਅਰਬ ਸ਼ਾਮਲ ਹੈ। ਫਿਰ ਉਹਨਾਂ ਨੇ ਸਾਊਦੀ ਅਰਬ 'ਤੇ ਵੀ, ਇਨਫਰਾਸਟ੍ਰਕਚਰ 'ਤੇ ਵੀ ਅਟੈਕ ਕਰਨੇ ਸ਼ੁਰੂ ਕਰਤੇ। ਇੱਕ ਪਾਸੇ ਲਾਲ ਸਾਗਰ 'ਚ ਯਮਨ ਪੈਂਦਾ, ਦੂਜੇ ਪਾਸੇ ਅਫਰੀਕਨ ਕੰਟਰੀ ਹੈ ਜਬੂਤੀ, ਜਬੂਤੀ ਅਤੇ ਯਮਨ ਆਹਮੋ ਸਾਹਮਣੇ ਨੇ, ਜਿਹੜਾ ਬਾਬਲ ਮਨਦੇਬ ਸਟ੍ਰੇਟ ਹੈ ਨਾ। ਜਬੂਤੀ ਹੁਣ ਇਹ ਕਹਿ ਸਕਦੇ ਹੋ ਕਿ ਜਬੂਤੀ ਦੀ ਆਪਣੀ ਕੁਛ ਆਈਡੈਂਟੀ ਹੈ ਨਹੀਂ, ਪਰ ਦੁਨੀਆ 'ਚ ਮਾਰਕ ਮਾਈ ਵਰਡ, ਦੁਨੀਆ 'ਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਦੇ ਵਿੱਚ ਫੌਜੀ ਹਵਾਈ ਅੱਡੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਜਬੂਤੀ ਹੈ। ਜਬੂਤੀ ਕਿਸੇ ਟਾਈਮ ਦੇ ਉੱਤੇ ਫਰਾਂਸ ਦੀ ਕਲੋਨੀ ਹੁੰਦਾ ਸੀ। ਸਾਲ 2003 ਤੋਂ ਅਮੈਰੀਕਾ ਜਬੂਤੀ ਦੇ ਵਿੱਚ ਇੱਕ ਬਹੁਤ ਵੱਡਾ ਫੌਜੀ ਅੱਡਾ ਚਲਾ ਰਿਹਾ ਤਾਂ ਕਿ ਯਮਨ 'ਤੇ ਕੰਟਰੋਲ ਲੈ ਸਕੇ, ਅਤੇ ਜੇ ਕੱਲ੍ਹ ਨੂੰ ਸਾਊਦੀ ਅਰਬ ਵੀ ਉਹਨਾਂ ਦੇ ਨਾਲ ਹੋ ਜਾਂਦਾ ਹੈ, 3-5 ਕਰ ਦਿੰਦਾ ਤਾਂ ਉੱਥੇ ਵੀ, ਵੈਸੇ ਸਾਊਦੀ ਅਰਬ 'ਚ ਵੀ ਹੈਗਾ ਅਮੈਰੀਕਾ ਦਾ ਫੌਜੀ ਅੱਡਾ, ਪਰ ਜਬੂਤੀ 'ਚ ਸਭ ਤੋਂ ਵੱਡਾ ਹੈਗਾ। ਬਟ ਜਬੂਤੀ 'ਚ ਸਿਰਫ ਅਮੈਰੀਕਾ ਦਾ ਨਹੀਂ ਹੈਗਾ, ਇਨਫੈਕਟ ਚਾਈਨਾ ਦਾ ਵੀ ਫੌਜੀ ਅੱਡਾ ਇੱਥੇ ਹੈਗਾ ਹੈ। ਮਤਲਬ ਇਹ ਸ਼ਾਇਦ ਹੀ ਵਾਹਦ ਇਹੋ ਜਿਹੀ ਇੱਕ ਕੰਟਰੀ ਹੋਊਗਾ ਜਿਹਨੇ ਫਰਾਂਸ ਨੂੰ ਵੀ ਫੌਜੀ ਅੱਡਾ ਦੇ ਰੱਖਿਆ, ਇੰਗਲੈਂਡ ਨੂੰ ਵੀ, ਅਮੈਰੀਕਾ ਨੂੰ ਵੀ, ਚਾਈਨਾ ਨੂੰ ਵੀ। ਬਦਲ ਕੀ ਹੋ ਰਿਹਾ ਜਬੂਤੀ ਦੇ ਵਿੱਚ? ਸੋ ਇਹ ਮੈਨੂੰ ਜਦੋਂ ਆਹ ਰਿਪੋਰਟ, ਮੈਂ ਇਹਦੇ 'ਤੇ ਰਿਸਰਚ ਕਰ ਰਿਹਾ ਸੀ ਉਦੋਂ ਹੀ ਮੈਨੂੰ ਪਤਾ ਚੱਲਿਆ ਦੇਖੋ ਕੀ ਕੁਛ ਹੁੰਦਾ ਹੈਗਾ ਦੁਨੀਆ 'ਚ। ਐਨੀਵੇਜ਼, ਚਾਈਨਾ ਦਾ ਵੀ ਬਹੁਤ ਵੱਡਾ ਹੈਗਾ ਫੌਜੀ ਅੱਡਾ ਇੱਥੇ, ਅਤੇ ਚਾਈਨਾ ਦੀ ਫੌਜ ਵੀ ਇੱਥੇ ਮੌਜੂਦ ਰਹਿੰਦੀ ਹੈਗੀ। ਇਨਫੈਕਟ ਚਾਈਨਾ ਦਾ ਜਿਹੜਾ ਫੌਜੀ ਅੱਡਾ ਉਹ ਅਮੈਰੀਕਾ ਵਾਲੇ ਫੌਜੀ ਅੱਡੇ ਤੋਂ ਕਿਤੇ ਜ਼ਿਆਦਾ ਵਧੀਆ ਹੈਗਾ। ਹਵਾਈ ਅੱਡਾ, ਵੱਡੇ ਵੱਡੇ ਜਿਹੜੇ ਫਾਈਟਰ ਜੈਟਸ ਨੇ ਉਹ ਇੱਥੋਂ ਉੱਡਦੇ ਨੇ। ਪਰ ਜਬੂਤੀ ਨੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਜਿਹੜੇ ਹੂਤੀ ਨੇ ਅਤੇ ਦੂਜੇ ਪਾਸੇ ਸਾਊਦੀ ਅਰਬ ਹੈ, ਜੇ ਉਹ ਦੋਵੇਂ ਆਪਸ 'ਚ ਲੜ ਰਹੇ ਨੇ ਤਾਂ ਉਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਧਿਰ ਦੇ ਲਈ ਜਬੂਤੀ ਆਪਣੇ ਮਿਲਟਰੀ ਏਅਰਪੋਰਟਸ ਦਾ ਇਸਤੇਮਾਲ ਕਰਨ ਨਹੀਂ ਦਊਗਾ। ਵੀ ਇੱਦਾਂ ਨਹੀਂ ਕਿ ਕੱਲ੍ਹ ਨੂੰ ਹੂਤੀ ਕਹਿਣ ਕਿ ਸਾਨੂੰ ਵੀਰੇ ਇੱਥੋਂ ਇੱਕ ਮਿਜ਼ਾਈਲ ਚਲਾਉਣ ਦਿਓ, ਅਸੀਂ ਸਾਊਦੀ ਅਰਬ ਦੇ ਵੱਲ ਭਗਾ ਕੇ ਮਾਰਨੀ ਹੈ, ਤਾਂ ਜਬੂਤੀ ਨਾ ਕਰ ਦੂਗਾ ਅਤੇ ਨਾ ਹੀ ਉਹ ਸਾਊਦੀ ਅਰਬ ਨੂੰ ਇੱਦਾਂ ਕਰਨ ਦਊਗਾ ਵਾਇਸਾ ਵਰਸਾ। ਅੱਛਾ, ਹੂਤੀ ਜਿਹੜੇ ਨੇ ਉਹ ਇੱਕ ਘੱਟ ਗਿਣਤੀ ਜਿਹੜਾ ਯਮਨ ਦੇ ਵਿੱਚ ਜਿਹੜਾ ਭਾਈਚਾਰਾ ਸ਼ੀਆ ਜੈਦੀ ਭਾਈਚਾਰਾ ਉਹਦੇ ਨਾਲ ਜੁੜਿਆ ਹੋਇਆ ਇਹ ਗੁੱਟ ਹੈਗਾ। ਹੂਤੀ ਜਿੰਨੇ ਵੀ ਹੁੰਦੇ ਨੇ ਉਹ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਹੁੰਦੇ ਨੇ ਅਤੇ ਹਥਿਆਰਬੰਦ ਗੁੱਟ ਹੈਗਾ। ਔਰ ਇਸ ਭਾਈਚਾਰੇ, ਇਸ ਗੁੱਟ ਦੇ ਇਸ ਕਮਿਊਨਿਟੀ ਨੇ 1990ਵਿਆਂ ਦੇ ਦਹਾਕੇ 'ਚ ਉਦੋਂ ਰਾਸ਼ਟਰਪਤੀ ਹੁੰਦੇ ਸੀ ਯਮਨ ਦੇ ਅਲੀ ਅਬਦੁੱਲਾ ਸਾਲੇ, ਉਹਦੇ ਖਿਲਾਫ ਜਾਂ ਉਹਦੇ ਜਿਹੜੇ ਭ੍ਰਿਸ਼ਟਾਚਾਰ ਚੱਲ ਰਹੇ ਸੀਗੇ ਯਮਨ ਦੇ ਵਿੱਚ, ਉਹਦੇ ਖਿਲਾਫ ਲੜਨ ਦੇ ਲਈ ਇਹ ਮੋਰਚਾ ਤਿਆਰ ਕੀਤਾ ਸੀ, ਇੱਕ ਗੁੱਟ ਤਿਆਰ ਕੀਤਾ ਸੀ, ਇੱਕ ਜਮਾਤ ਤਿਆਰ ਕੀਤੀ ਸੀਗੀ, ਜਿਵੇਂ ਅੱਜ ਕੱਲ੍ਹ ਕਾਂਗਰਸ ਜਨਤਾ ਪਾਰਟੀ ਨੇ ਮੋਦੀ ਦੇ ਖਿਲਾਫ ਕੀਤੀ ਹੋਈ ਹੈ। ਤਾਂ ਉਦੋਂ 90ਵਿਆਂ ਦੇ ਦਹਾਕੇ 'ਚ ਹੂਤੀਆਂ ਨੇ ਜਿਹੜੇ ਆਹ ਸ਼ੀਆ ਜੈਦੀ ਲੋਕ ਸੀਗੇ, ਹੂਤੀ ਤਾਂ ਨਹੀਂ ਸੀ ਉਦੋਂ ਕਹਿੰਦੇ ਇਹਨੂੰ, ਹਾਂ ਹੂਤੀ ਇਹਦਾ ਨਾਮ ਕਿਵੇਂ ਪਿਆ, ਉਹ ਅਸਲ ਦੇ ਵਿੱਚ ਇਸ ਮੁਹਿੰਮ ਦੇ ਜਿਹੜੇ ਫਾਊਂਡਰ ਸੀਗੇ ਉਹਦਾ ਨਾਮ ਸੀ ਹੁਸੈਨ ਅਲ ਹੂਤੀ, ਉਹਦੇ ਨਾਮ ਦੇ ਉੱਤੇ ਹੂਤੀ ਪਿਆ। ਹੂਤੀ ਖੁਦ ਨੂੰ ਅਨਸਾਰ ਅੱਲਾ ਯਾਨੀ ਰੱਬ ਦੇ ਸਾਥੀ ਦੱਸਦੇ ਨੇ ਕਿ ਅਸੀਂ ਅਨਸਾਰ ਅੱਲਾ, ਵੀ ਰੱਬ ਇੱਕ ਪਾਸੇ ਰੱਬ ਹੈ ਧਰਤੀ ਦੇ ਉੱਤੇ, ਖੁਦਾ ਹੈਗਾ ਅਤੇ ਅਸੀਂ ਖੁਦਾ ਦੇ ਸਾਥੀ ਹਾਂ, ਵੀ ਖੁਦਾ ਨੇ ਸਾਨੂੰ ਡਿਊਟੀ ਦੇ ਉੱਤੇ ਲਗਾਇਆ ਹੋਇਆ। ਐਨੀਵੇਜ਼, 2003 ਦੇ ਵਿੱਚ ਅਮਰੀਕਾ ਨੇ ਇਰਾਕ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰਤੇ ਸੀਗੇ, ਉਦੋਂ ਹੂਤੀ ਵਿਦਰੋਹੀਆਂ ਨੇ ਇੱਕ ਨਾਰਾ ਦਿੱਤਾ ਸੀ ਔਰ ਇਹਦੇ 'ਚ ਅਮਰੀਕਾ ਅਤੇ ਇਜ਼ਰਾਈਲ ਦੇ ਖਿਲਾਫ ਨਾਰੇ ਦਿੱਤੇ ਸੀਗੇ ਕਿ ਮੈਨੂੰ ਹੁਣ ਮਤਲਬ ਉਸ ਲੈਂਗੁਏਜ 'ਚ ਤਾਂ ਨਹੀਂ ਪਤਾ, ਬਟ ਉਹਦਾ ਮੋਟਾ ਮੋਟਾ ਜਿਹਾ ਤਰਜਮਾ ਇਹ ਸੀਗਾ ਕਿ ਇਸਲਾਮ ਦੀ ਜਿੱਤ ਹੋਵੇ।

ਹੁਤੀਆਂ ਨੇ ਹਮਾਸ ਅਤੇ ਹਿਜਬੁੱਲਾ ਇਹਨਾਂ ਦੇ ਨਾਲ ਰਲ ਕੇ ਔਰ ਈਰਾਨ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ। ਇੱਕ ਇਹ ਅਨਸੈਡ ਗੁੱਟ ਹੈ ਇੱਕ, ਯਾਨੀ ਕਿ ਇਸ ਨੂੰ ਓਪਨ ਪਲੈਟਫਾਰਮ ਦੇ ਉੱਤੇ ਨਾ ਤਾਂ ਹੂਤੀ ਮੰਨਦੇ ਨੇ, ਨਾ ਹਿਜਬੁੱਲਾ ਮੰਨਦਾ, ਨਾ ਹਮਾਸ ਮੰਨਦਾ ਅਤੇ ਨਾ ਹੀ ਈਰਾਨ ਮੰਨਦਾ। ਹੁਣ ਹਿਜਬੁੱਲਾ ਨੇ ਲੈਬਨਾਨ ਦੇ ਵਿੱਚ ਕਬਜ਼ਾ ਲੈ ਰੱਖਿਆ, ਉਹਨਾਂ ਕੋਲ ਵੀ ਹਥਿਆਰ ਹੈਗੇ ਨੇ, ਉਹ ਵੀ ਇੱਕ ਪੋਲੀਟੀਕਲ ਪਾਰਟੀ ਦੱਸਦੇ ਨੇ ਆਪਣੇ ਆਪ ਨੂੰ। ਹਮਾਸ ਗਜ਼ਾ ਦੇ ਵਿੱਚ ਹੈਗਾ, ਹਾਲਾਂਕਿ ਉਨੀ ਵੱਡੀ ਤਾਦਾਦ 'ਚ ਨਹੀਂ ਹੈਗੇ ਕਿਉਂਕਿ ਹੁਣ ਇਜ਼ਰਾਈਲ ਨੇ ਜਮਾਂ ਹੀ ਇਹਨਾਂ ਦਾ ਬੇੜਾ ਗਰਕ ਕਰਕੇ ਰੱਖਤਾ, ਬਟ ਫਲਸਤੀਨ ਨੂੰ ਸਥਾਪਿਤ ਕਰਨ ਦੀ ਗੱਲ ਹਮਾਸ ਕਹਿੰਦਾ ਰਹਿੰਦਾ ਹੈਗਾ ਅਤੇ ਹਮਾਸ ਉੱਥੇ ਬੈਠਾ ਅਤੇ ਜਿਹੜੇ ਹੂਤੀ ਨੇ ਉਹ ਯਮਨ ਦੇ ਵਿੱਚ ਬੈਠੇ ਨੇ। ਸੋ ਲੈਬਨਾਨ, ਯਮਨ ਅਤੇ ਇਜ਼ਰਾਈਲ ਪਤਾ ਨਹੀਂ, ਕਹਿਣਾ ਤਾਂ ਨਹੀਂ ਚਾਹੀਦਾ ਹੈਗਾ, ਬਟ ਇੱਕ ਟਾਈਮ ਦੇ ਉੱਤੇ ਫਲਸਤੀਨ ਜਿਹੜਾ ਹੁੰਦਾ ਸੀ। ਇਹ ਤਿੰਨਾਂ ਮੁਲਕਾਂ 'ਚ ਤਿੰਨ ਬਾਗੀ ਗੁੱਟ ਨੇ ਔਰ ਇਹ ਤਿੰਨੇ ਬਾਗੀ ਗੁੱਟ ਜਿਹੜੇ ਹੈਗੇ ਨੇ ਇਹਨਾਂ ਨੂੰ ਪੈਸੇ, ਇਹਨਾਂ ਨੂੰ ਹਥਿਆਰ ਈਰਾਨ ਦਿੰਦਾ ਅਤੇ ਉਹ ਤੁਹਾਨੂੰ ਪਤਾ ਹੀ ਹੈ ਸ਼ੀਆ ਸੁੰਨੀ ਵਾਲੀ ਲੜਾਈ ਹੈਗੀ ਹੈ ਜਿਹੜੀ ਜ਼ਿਆਦਾਤਰ ਮਿਡਲ ਈਸਟ ਦੇ ਵਿੱਚ ਜਿਹੜੇ ਮੁਲਕ ਹੈਗੇ ਨੇ ਉਹ ਸ਼ੀਆ ਭਾਈਚਾਰੇ ਵਾਲੇ ਹੈਗੇ ਨੇ, ਹੈ ਨਾ। ਸੋ ਇਸ ਕਰਕੇ ਔਰ ਇਨਫੈਕਟ ਇਹਨਾਂ ਦਾ ਇੱਕ ਕੋਮਨ ਜਿਹੜਾ ਹੈਗਾ ਹੂਤੀਆਂ ਦਾ, ਹਮਾਸ ਦਾ ਜਾਂ ਹਿਜਬੁੱਲਾ ਦਾ ਜਾਂ ਈਰਾਨ ਦਾ ਇੱਕ ਕੋਮਨ ਐਨੀਮੀ ਵੀ ਹੈ, ਉਹ ਇਜ਼ਰਾਈਲ ਹੈ। ਵੈਸੇ ਵੈਸਟਰਨ ਕੰਟਰੀਜ਼ ਵੀ ਕਹਿੰਦੇ ਹੁੰਦੇ ਸੀ, ਹੁਣ ਵੈਸਟਰਨ ਕੰਟਰੀਜ਼ ਥੋੜ੍ਹੇ ਸੌਫਟ ਹੋਏ ਨੇ, ਵੈਸਟਰਨ ਕੰਟਰੀਜ਼, ਅਮੈਰੀਕਾ, ਇਜ਼ਰਾਈਲ, ਇਜ਼ਰਾਈਲ ਤਾਂ ਹੈਗਾ ਹੀ ਹੈਗਾ, ਅਮੈਰੀਕਾ ਵੀ ਹੈਗਾ ਹੀ ਹੈਗਾ, ਵੈਸਟਰਨ ਕੰਟਰੀਜ਼ ਦਾ ਥੋੜ੍ਹਾ ਜਿਹਾ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ। ਹੁਣ ਹੁਤੀ ਖੁੱਲ੍ਹ ਕੇ ਈਰਾਨ ਦਾ ਆਪਣੇ ਆਪ ਨੂੰ ਦੋਸਤ ਵੀ ਦੱਸਦੇ ਨੇ, ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਜਦੋਂ ਇਜ਼ਰਾਈਲ ਅਤੇ ਅਮੈਰੀਕਾ ਨੇ ਅਟੈਕ ਕੀਤਾ ਸੀ ਤਾਂ ਹੂਤੀਆਂ ਨੇ ਕੋਈ ਵੀ ਅਟੈਕ ਉਹਨਾਂ 'ਤੇ ਕਾਊਂਟਰ ਅਟੈਕ ਨਹੀਂ ਕੀਤਾ, ਨਾ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ ਕਿ ਈਰਾਨ ਨੂੰ ਪ੍ਰੋਟੈਕਟ ਕਰਨ ਦੇ ਲਈ ਹੂਤੀ ਵਿੱਚ ਆ ਗਏ। ਹੂਤੀਆਂ ਦੀ ਆਪਣੀ ਇੱਕ ਜੰਗ ਹੈਗੀ ਹੈ, ਹਮਾਸ ਦੀ ਆਪਣੀ ਇੱਕ ਜੰਗ ਹੈ ਜਿਹੜਾ ਫਲਸਤੀਨ ਟੈਰੀਟਰੀ ਆ ਲੈਣ ਦੀ, ਅਤੇ ਹਿਜਬੁੱਲਾ ਦੀ ਆਪਣੀ ਇੱਕ ਜੰਗ ਹੈ ਕਿ ਲੈਬਨਾਨ ਦੇ ਵਿੱਚ ਉਹਨਾਂ ਦਾ ਕਬਜ਼ਾ ਹੋਣਾ ਚਾਹੀਦਾ ਹੈਗਾ, ਉੱਥੇ ਇਜ਼ਰਾਈਲ ਦੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉੱਧਰ ਅਮੈਰੀਕਾ ਅਤੇ ਸਾਊਦੀ ਅਰਬ ਦਾ ਦੋਸ਼ ਇਹ ਹੈਗਾ ਕਿ ਈਰਾਨ ਨੇ ਜਿਹੜੀਆਂ ਬਲੈਸਟਿਕ ਮਿਜ਼ਾਈਲਾਂ ਦਾਗੀਆਂ ਸੀ ਉਹ ਹੂਤੀਆਂ ਦੀਆਂ ਹੀ ਸੀ, ਹੂਤੀਆਂ ਦੇ ਦੁਆਰਾ ਉਹ ਮਿਜ਼ਾਈਲਾਂ ਦਾਗੀਆਂ ਗਈਆਂ ਸੀ। ਸਾਊਦੀ ਅਰਬ ਬੜੀ ਵਾਰ ਇਹ ਗੱਲ ਕਹਿ ਚੁੱਕਿਆ ਕਿ ਈਰਾਨ ਜਿਹੜਾ ਉਹ ਹੂਤੀ ਬਾਗੀਆਂ ਨੂੰ ਕਦੇ ਕਰੂਜ਼ ਮਿਜ਼ਾਈਲਾਂ ਦੇ ਦਿੰਦਾ ਹੈ, ਕਦੇ ਡਰੋਨ ਦੇ ਦਿੰਦਾ ਹੈ, ਅਤੇ ਯਮਨ ਦੇ ਵਿੱਚ ਹੁਣ ਬਹੁਤ ਵੱਡੀ ਆਬਾਦੀ ਹੈਗੀ ਹੈ, ਆਬਾਦੀ ਵਾਲਾ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਮੁਲਕ ਹੈਗਾ ਔਰ ਇੱਕ ਬਹੁਤ ਵੱਡੀ ਆਬਾਦੀ ਦੇ ਉੱਤੇ ਹੂਤੀਆਂ ਦਾ ਕੰਟਰੋਲ ਹੈ। ਹੁਣ ਔਫਕੋਰਸ ਜਿੱਥੇ ਜ਼ਿਆਦਾ ਵੱਡੀ ਆਬਾਦੀ ਹੈ ਉੱਥੇ ਜ਼ਿਆਦਾ ਰਿਸੋਰਸਿਸ ਨੇ, ਜਿੱਥੇ ਜ਼ਿਆਦਾ ਰਿਸੋਰਸਿਸ ਨੇ ਉਹਨਾਂ ਰਿਸੋਰਸਿਸ ਤੋਂ ਜਿਹੜੀ ਕਮਾਈ ਹੈਗੀ ਆ ਉਹ ਹੂਤੀਆਂ ਦੇ ਕੋਲ ਜਾਂਦੀ ਹੈ, ਸੋ ਉਹ ਕਮਾਈ ਵੀ ਜਾਂਦੀ ਹੈ, ਬਾਕੀ ਈਰਾਨ ਵੀ ਭੇਜਦਾ ਹੈਗਾ। ਸੋ ਇਨਫੈਕਟ ਇਹਨਾਂ ਦਾ ਜਿਹੜਾ ਯਮਨ ਦੇ ਨੌਰਦਰਨ ਪਾਰਟਸ ਨੇ ਉੱਥੋਂ ਜਿਹੜੀ ਟੈਕਸ ਵਸੂਲੀ ਹੁੰਦੀ ਹੈ ਉਹ ਯਮਨ ਦੀ ਸਰਕਾਰ ਦੀ ਜੇਬ 'ਚ ਨਹੀਂ ਜਾਂਦੀ ਹੈਗੀ, ਹੂਤੀਆਂ ਦੀ ਜੇਬ 'ਚ ਜਾਰੀ ਜਾਂਦੀ ਹੈ। ਇਨਫੈਕਟ ਸੁਣਿਆ ਇਹ, ਮੈਨੂੰ ਪਤਾ ਨਹੀਂ ਮੈਂ ਕਿਹੜਾ ਗਿਆ ਕਦੇ ਯਮਨ, ਪਰ ਇਹ ਸੁਣਿਆ ਹੈ ਗੱਲ ਕਿ ਹੂਤੀਆਂ ਦੀ ਆਪਣੀ ਇੱਕ ਕਰੰਸੀ ਵੀ ਹੈ, ਸੋ ਉਸ ਕਰੰਸੀ ਦੇ ਵਿੱਚ ਉਹ ਟ੍ਰੇਡ ਕਰਨਾ ਪਸੰਦ ਕਰਦੇ ਨੇ, ਬਿਕੋਜ਼ ਦੇ ਡੋਂਟ ਲਾਈਕ ਦੇ ਇਨਫੈਕਟ ਦੇ ਡੋਂਟ ਲਾਈਕ ਇੱਕ ਬਹੁਤ ਛੋਟੀ ਲਾਈਨ ਹੋ ਸਕਦੀ ਹੈ, ਦੇ ਹੇਟ ਡੋਲਰ, ਦੇ ਹੇਟ ਯੂ ਐਸ ਡੋਲਰ, ਉਹ ਨਫ਼ਰਤ ਕਰਦੇ ਨੇ ਅਮਰੀਕੀ ਡੋਲਰ ਨੂੰ, ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਰੰਸੀ ਰੱਖੀ ਹੋਈ ਹੈ। ਹੁਣ ਹੂਤੀ ਬਾਗੀ ਹਿਜਬੁੱਲਾ ਨੂੰ ਆਪਣਾ ਪ੍ਰੇਰਣਾ ਸਰੋਤ ਵੀ ਮੰਗਦੇ ਨੇ, ਮੰਨਦੇ ਨੇ ਅਤੇ ਹਿਜਬੁੱਲਾ ਦੀ ਮਦਦ ਵੀ ਕਰਦੇ ਰਹਿੰਦੇ ਹੈਗੇ ਨੇ। ਅਮੈਰੀਕਾ ਦਾ ਹੀ ਇੱਕ ਰਿਸਰਚ ਇੰਸਟੀਚਿਊਟ ਹੈ ਕੰਬੈਟਿੰਗ ਟੈਰਰਿਜ਼ਮ ਸੈਂਟਰ, ਉਹਨਾਂ ਦੇ ਮੁਤਾਬਕ ਹਿਜਬੁੱਲਾ ਨੇ 2014 ਦੇ ਵਿੱਚ ਹੂਤੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਸੀਗੀ, ਮਿਲਟਰੀ ਟ੍ਰੇਨਿੰਗ, ਕਿ ਬੇਟਾ ਸਾਊਦੀ ਅਰਬ ਦੇ ਖਿਲਾਫ ਲੜਨਾ ਇੱਦਾਂ ਲੜਨਾ, ਸੋ ਆਹ ਹਥਿਆਰ ਇੱਦਾਂ ਚੱਲਦੇ ਨੇ, ਆਹ ਲਾਈਟ ਮਸ਼ੀਨ ਗਨ ਇੱਦਾਂ ਚੱਲੂਗੀ, ਡਰੋਨ ਇੱਦਾਂ ਚੱਲੂਗਾ, ਹੈ ਨਾ, ਅਤੇ ਆਹ ਬੰਦੂਕਾਂ ਇੱਦਾਂ ਚੱਲਣਗੀਆਂ। ਸੋ ਸਾਰੇ ਬੰਬਾਂ ਦੀਆਂ, ਸਾਰੀ ਐਮੂਨੇਸ਼ਨ ਦੀ ਜਾਣਕਾਰੀ ਜਾਂ ਜਿਹੜੀ ਵੀ ਕੰਬੈਟ ਟ੍ਰੇਨਿੰਗ ਹੈ ਉਹ ਸਾਰੀ ਇਹਨਾਂ ਨੇ ਦਿੱਤੀ ਹੈ, ਹਿਜਬੁੱਲਾ ਨੇ ਦਿੱਤੀ ਹੈ ਹੂਤੀਆਂ ਨੂੰ। ਹਿਜਬੁੱਲਾ ਨੂੰ ਕਿਹਨੇ ਦਿੱਤੀ ਹੈ ਉਹ ਨਾ ਪੁੱਛਿਓ ਮੇਰੇ ਤੋਂ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਈਰਾਨ ਨੇ ਦਿੱਤੀ ਹੈ ਹਿਜਬੁੱਲਾ ਨੂੰ ਟ੍ਰੇਨਿੰਗ, ਈਰਾਨ ਦੇ ਵਿੱਚੋਂ ਟ੍ਰੇਨ ਹੋ ਕੇ ਉੱਥੇ ਜਾਂਦੇ ਨੇ। ਐਨੀਵੇਜ਼, 2014 ਦੀ ਸ਼ੁਰੂਆਤ ਦੇ ਵਿੱਚ ਜਿਹੜੇ ਹੂਤੀ ਸੀਗੇ ਉਹ ਪੋਲੀਟੀਕਲੀ ਬੜੇ ਮਜ਼ਬੂਤ ਹੋਣ ਲੱਗ ਪਏ ਯਮਨ ਦੇ ਵਿੱਚ, ਅਤੇ ਐਸੇ ਹੀ ਸਮੇਂ ਉਹਨਾਂ ਨੇ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਸੀ ਅਬਦਰ ਮੂਹ ਮਨਸੂਰ ਹਾਦੀ, ਉਹਦੇ ਖਿਲਾਫ਼ ਇੱਕ ਫਿਰ ਤੋਂ ਬਗਾਵਤ ਸ਼ੁਰੂ ਕਰਤੀ ਸੀ, ਜਿਵੇਂ 90s ਦੇ ਡੈਕੇਡ ਦੇ ਵਿੱਚ ਕੀਤੀ ਸੀਗੀ ਨਾ। ਹਾਦੀ ਅਲੀ ਅਬਦੁੱਲਾ ਜਿਹੜੇ ਸੀਗੇ ਉਹ
ਸੌਰੀ ਹਾਦੀ ਜਿਹੜੇ ਸੀਗੇ ਮਨਸੂਰ ਹਾਦੀ ਉਹ ਅਬਦੁੱਲਾ ਸਲੇਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਬਣੇ ਸੀਗੇ ਅਤੇ ਹੂਤੀਆਂ ਨੇ ਆਪਣੇ ਪੁਰਾਣੇ ਦੁਸ਼ਮਣ ਸਲੇਹ ਦੇ ਨਾਲ ਸਮਝੌਤਾ ਕਰ ਲਿਆ ਅਤੇ ਫਿਰ ਦੁਬਾਰਾ ਉਹਨੂੰ ਸੱਤਾ ਦੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਵੀ ਸਲੇਹ ਦੇਖ ਤੇਰੀ ਤਾਂ ਸਾਡੀ ਬਣਦੀ ਨਹੀਂ ਸੀਗੀ ਹੂਤੀ ਕਹਿੰਦੇ ਪਰ ਆਹ ਜਿਹੜਾ ਹਾਦੀ ਹੈ ਨਾ ਮਨਸੂਰ ਹਾਦੀ ਇਹਨੂੰ ਆਪਾਂ ਨੇ ਹਟਾਉਣਾ ਹੈ ਕੁਰਸੀ ਤੋਂ ਸੋ ਹੂਤੀਆਂ ਨੇ ਯਮਨ ਦੇ ਨੌਰਦਰਨ ਸਟੇਟਸ ਦੇ ਵਿੱਚ ਸਾਦਾ ਕਰਕੇ ਇੱਕ ਸਟੇਟ ਹੈ ਉੱਥੇ ਕੰਟਰੋਲ ਲੈ ਲਿਆ ਉਹ ਤੋਂ ਬਾਅਦ 2015 ਦੀ ਸ਼ੁਰੂ 'ਚ ਉਹਨਾਂ ਨੇ ਯਮਨ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਹੈ ਸਨਾ ਕੈਪੀਟਲ ਸਿਟੀ ਉੱਥੇ ਦੀ ਉਹਦੇ 'ਤੇ ਵੀ ਕਬਜ਼ਾ ਲੈ ਲਿਆ ਅਤੇ ਉਹ ਤੋਂ ਬਾਅਦ ਫਿਰ ਹਾਦੀ ਜਿਹੜਾ ਸੀਗਾ ਉਹ ਯਮਨ ਛੱਡ ਕੇ ਭੱਜ ਗਿਆ ਸੀਗਾ ਸ਼ਾਇਦ ਸਾਊਦੀ ਅਰਬ ਨੇ ਪ੍ਰੋਟੈਕਟ ਕੀਤਾ ਸੀ ਔਰ ਹਾਲੇ ਵੀ ਕਹਿੰਦੇ ਨੇ ਉਹ ਸਾਊਦੀ ਅਰਬ ਦੀ ਉਹਦੇ ਵਿੱਚ ਪਨਾਹ ਦੇ ਵਿੱਚ ਚਲਾ ਗਿਆ ਸੀ ਸੋ ਯਮਨ ਦਾ ਗੁਆਂਢੀ ਦੇਸ਼ ਹੈ ਸਾਊਦੀ ਅਰਬ ਸਾਊਦੀ ਅਰਬ ਨੇ ਫੌਜੀ ਦਖਲ ਅੰਦਾਜ਼ੀ ਦੇਣੀ ਸ਼ੁਰੂ ਕੀਤੀ ਕਿ ਇਹ ਕੀ ਕਰ ਰਹੇ ਹੋ ਤੁਸੀਂ ਚੁਣਿਆ ਹੋਇਆ ਰਾਸ਼ਟਰਪਤੀ ਸੀਗਾ ਮਨਸੂਰ ਹਾਦੀ ਉਹਨੂੰ ਕਿਉਂ ਤੁਸੀਂ ਭਜਾਤਾ ਸੋ ਹੂਤੀਆਂ ਨੂੰ ਹਟਾ ਕੇ ਹਾਦੀ ਨੂੰ ਫਿਰ ਤੋਂ ਸੱਤਾ ਦੇ ਵਿੱਚ ਲਿਆਉਣ ਦੇ ਲਈ ਸਾਊਦੀ ਅਰਬ ਨੇ ਇੱਕ ਫੌਜੀ ਮੁਹਿੰਮ ਸ਼ੁਰੂ ਕਰਤੀ ਸੀ ਔਰ ਇਸ ਮੁਹਿੰਮ ਦੇ ਵਿੱਚ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਹੂਤੀਓ ਅਸੀਂ ਇਕੱਲੇ ਨਹੀਂ ਹੈਗੇ ਸਾਡੇ ਨਾਲ UAE ਅਤੇ ਬਹਿਰੀਨ ਵੀ ਹੈਗਾ ਅਤੇ ਆਏ ਸੀਗੇ ਬਾਕੀ ਉਦੋਂ ਆਏ ਵੀ ਸੀਗੇ ਉਹ ਨਾਲ ਰਲ ਕੇ ਉਹਨਾਂ ਨੇ ਅਟੈਕ ਕੀਤੇ ਸੀ ਔਰ ਹੂਤੀ ਬਾਗੀਆਂ ਨੇ ਇਕੱਲਿਆਂ ਨਹੀਂ ਉਦੋਂ ਈਰਾਨ ਵਿੱਚ ਆਇਆ ਨਹੀਂ ਸੀਗਾ ਉਸ ਜੰਗ ਦੇ ਪਰ ਹੂਤੀ 2017 ਦੇ ਵਿੱਚ ਸਲੇਹ ਦੀ ਉਹਨਾਂ ਨੇ ਹੱਤਿਆ ਵੀ ਕਰਤੀ ਸੀ ਕਤਲ ਵੀ ਕਰਤਾ ਸੀਗਾ ਸਲੇਹ ਨੇ ਹੂਤੀਆਂ ਤੋਂ ਆਪਣਾ ਗੱਠਜੋੜ ਤੋੜ ਕੇ ਸਾਊਦੀ ਅਰਬ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਇਸ ਕਰਕੇ ਉਹਨੂੰ ਵੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਸਰ ਹੁਣ ਤੁਹਾਡੀ ਲੋੜ ਹੈ ਨਹੀਂ ਸੋ ਇਹ ਹੂਤੀਆਂ ਦਾ ਇੱਕ ਕਿਸਮ ਦਾ ਇੱਕ ਇਤਿਹਾਸ ਰਿਹਾ ਪਰ ਜਿਹੜਾ ਸਾਊਦੀ ਅਰਬ ਦਾ ਇਤਿਹਾਸ ਹੈ ਉਹ ਬੜਾ ਦਿਲਚਸਪ ਇਤਿਹਾਸ ਹੈ ਐਸੇ ਅੱਜ ਇੰਨਾ ਸਮਾਂ ਹੈ ਨਹੀਂ ਪਰ ਫਿਰ ਵੀ ਫਟਾਫਟ ਮੋਟੇ ਮੋਟੇ ਜਿਹੇ ਤੌਰ 'ਤੇ ਤੁਹਾਡੇ ਨਾਲ ਸ਼ੇਅਰ ਕਰਦਾ ਚੱਲਦੇ ਹਾਂ ਇਸਲਾਮ ਦਾ ਬਰਥ ਪਲੇਸ ਮੰਨਿਆ ਜਾਂਦਾ ਸਾਊਦੀ ਅਰਬ ਨੂੰ ਔਰ ਦੁਨੀਆ ਦੇ ਸਭ ਤੋਂ ਵੱਡੇ ਆਇਲ ਮੈਨੂਫੈਕਚਰਰ ਜਿਹੜੀਆਂ ਕੰਟਰੀਜ਼ ਮੈਨੂਫੈਕਚਰ ਤਾਂ ਥੋੜ੍ਹੇ ਕਰਦੇ ਨੇ ਉਹ ਮਸ਼ੀਨਾਂ ਥੋੜ੍ਹੇ ਨੇ ਤੇਲ ਪੈਦਾਵਾਰ ਕਹਿ ਸਕਦੇ ਹਾਂ ਕਿ ਉਤਪਾਦਕ ਦੇਸ਼ ਉੱਥੋਂ ਕੱਢਦੇ ਨੇ ਉਹ ਆਇਲ ਪ੍ਰੋਡਿਊਸਰ ਕੰਟਰੀ ਹੈਗੀ ਹੈ ਸੋ ਸਾਊਦੀ ਅਰਬ ਦਾ ਇਤਿਹਾਸ ਜਿਹੜਾ ਹੈ ਨਾ ਉਹ ਦੋ ਤਿੰਨ ਅਲੱਗ ਅਲੱਗ ਸਟੇਜਿਸ ਦੇ ਵਿੱਚ ਤੁਸੀਂ ਵੰਡ ਕੇ ਦੇਖ ਸਕਦੇ ਹੋ ਮੋਟੇ ਮੋਟੇ ਤੌਰ ਦੇ ਦੋ ਤਿੰਨ ਨਹੀਂ ਬਲਕਿ ਸਟੇਜਿਸ ਦੇ ਵਿੱਚ ਸਮਝੋ ਇੱਕ ਤਾਂ ਇਸਲਾਮ ਤੋਂ ਪਹਿਲਾਂ ਦਾ ਸਮਾਂ ਸੀਗਾ ਜਦੋਂ ਇਸਲਾਮ ਦੀ ਸਥਾਪਤੀ ਨਹੀਂ ਸੀ ਹੋਈ ਮੁਹੰਮਦ ਸਾਹਿਬ ਨੇ ਇਸਲਾਮ ਨੂੰ ਸ਼ੁਰੂ ਹੀ ਨਹੀਂ ਸੀ ਕੀਤਾ ਉਸ ਤੋਂ ਪਹਿਲਾਂ ਦਾ ਜਿਹੜਾ ਜਦੋਂ ਕਿਹਾ ਜਾਂਦਾ ਹੈ ਕਿ ਯਹੂਦੀ ਹੁੰਦੇ ਸੀ ਹੋਰ ਵੀ ਜਿਹੜੇ ਉਸ ਵਕਤ ਦੇ ਜਿਹੜੇ ਧਰਮ ਹੁੰਦੇ ਸੀ ਛੋਟੇ ਛੋਟੇ ਧਰਮ ਹੁੰਦੇ ਸੀ ਆਪੋ ਆਪਣੇ ਉਹਨਾਂ ਦੇ ਨਾਇਕ ਹੁੰਦੇ ਸੀ ਆਪੋ ਆਪਣੇ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਦੇਵਤੇ ਹੁੰਦੇ ਸੀ ਦੇਵੀ ਦੇਵਤੇ ਉਹਨਾਂ ਦਾ ਹੀ ਉੱਥੇ ਦਬਦਬਾ ਹੁੰਦਾ ਸੀਗਾ ਇਸਲਾਮ ਦੇ ਆਉਣ ਤੋਂ ਪਹਿਲਾਂ ਕਬੀਲੇ ਰਹਿੰਦੇ ਹੁੰਦੇ ਸੀ ਛੋਟੇ ਛੋਟੇ ਔਰ ਕਹਿੰਦੇ ਨੇ ਮੁੱਖ ਤੌਰ ਦੇ ਉੱਤੇ ਨੋਮੈਡਿਕ ਹੁੰਦੇ ਨੇ ਜਿਹੜੇ ਕਿ ਕਿਵੇਂ ਕਹਿੰਦੇ ਆਪਾਂ ਬੰਜਾਰੇ ਘੁੰਮਦੇ ਰਹਿੰਦੇ ਨੇ ਘੁਮੱਕੜ ਜਿਹੜੇ ਹੁੰਦੇ ਨੇ ਸੋ ਉਹ ਕਬੀਲਾ ਸਭ ਤੋਂ ਵੱਡਾ ਸੀਗਾ ਅਤੇ ਮੱਕਾ ਅਤੇ ਮਦੀਨਾ ਸ਼ਹਿਰ ਤਾਂ ਬਹੁਤ ਵੱਡੇ ਸੀਗੇ ਇਹ ਪਰ ਇੱਥੋਂ ਇਹ ਕਿਉਂਕਿ ਰਾਹਦਾਰੀ ਹੁੰਦੇ ਸੀਗੇ ਕਿ ਯੂਰਪ ਤੋਂ ਹੋ ਕੇ ਜਾਣਾ ਏਸ਼ੀਆ ਦੇ ਦੂਸਰੀ ਕੰਟਰੀਜ਼ ਦੇ ਵਿੱਚ ਇੰਡੀਆ

ਇੱਕ ਤਾਂ ਇਹ ਟਾਈਮ ਸੀਗਾ। ਫਿਰ ਆਉਂਦਾ ਹੈ ਸੱਤਵੀਂ ਸਦੀ ਦਾ ਸਮਾਂ, ਜਦੋਂ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ, ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਹੋਇਆ 570 ਈਸਵੀ ਦੇ ਵਿੱਚ, ਮੱਕਾ 'ਚ ਹੁੰਦਾ। ਇਸੇ ਕਰਕੇ ਮੱਕਾ ਸਭ ਤੋਂ ਪਵਿੱਤਰ ਸ਼ਹਿਰ ਮੰਨਿਆ ਜਾਂਦਾ, ਸਥਾਨ ਮੰਨਿਆ ਜਾਂਦਾ। 610 ਈਸਵੀ ਦੇ ਵਿੱਚ ਮੁਹੰਮਦ ਸਾਹਿਬ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ ਅਤੇ 622 ਦੇ ਵਿੱਚ ਮੱਕਾ ਤੋਂ ਮਦੀਨਾ ਦੇ ਵੱਲ ਹਿਜਰਤ, ਹਿਜਰਤ ਯਾਨੀ ਜਿਹਨੂੰ ਯਾਤਰਾ ਕਹਿੰਦੇ ਨੇ, ਜਿਹਦੇ ਕਰਕੇ ਹਿਜਰੀ ਸੰਮਤ ਦੀ ਸ਼ੁਰੂਆਤ, ਜਿਹੜਾ ਉਹ ਟਾਈਮ ਪੀਰੀਅਡ ਸੀਗਾ, ਉਹਦੀ ਸ਼ੁਰੂਆਤ ਹੋਈ ਸੀਗੀ। ਅਤੇ ਇਸਲਾਮ ਦੇ ਆਉਣ ਦੇ ਨਾਲ ਅਰਬ ਜਿਹੜੇ ਸੀਗੇ, ਉਹ ਪਹਿਲਾਂ ਅਲੱਗ ਅਲੱਗ ਕਬੀਲੇ ਹੁੰਦੇ ਸੀਗੇ, ਸੋ ਸਾਰੇ ਹੀ ਕਬੀਲੇ ਇਸਲਾਮ ਨੂੰ ਮੰਨਣ ਲੱਗ ਗਏ, ਸੋ ਇੱਕੋ ਹੀ ਝੰਡੇ ਦੇ ਥੱਲੇ ਆ ਗਏ। ਅਰਬ ਸਾਮਰਾਜ ਜਿਹੜਾ ਉਦੋਂ ਬਣਨਾ ਸ਼ੁਰੂ ਹੋਇਆ। ਅਤੇ ਇੱਕ ਟਾਈਮ ਪੀਰੀਅਡ ਤੁਸੀਂ ਰੱਖ ਸਕਦੇ ਹੋ ਉਹ ਉਸਮਾਨੀਆ ਓਟੋਮਨ ਸਾਮਰਾਜ ਵਾਲਾ, ਖਿਲਾਫਤ ਦੇ ਸਮੇਂ ਤੋਂ ਬਾਅਦ ਜਿਹੜਾ ਇਸਲਾਮਿਕ ਸਾਮਰਾਜ ਸੀਗਾ, ਉਹਨਾਂ ਦੀ ਰਾਜਧਾਨੀ ਮਦੀਨਾ ਤੋਂ ਦਮਿਸ਼ਕ, ਦਮਿਸ਼ਕ ਇੱਧਰ ਸੀਰੀਆ ਵਾਲੇ ਪਾਸੇ ਬਹੁਤ ਵੱਡਾ ਇੱਕ ਸੈਂਟਰ ਬਣ ਜਾਂਦਾ। ਅਤੇ ਉਹ ਤੋਂ ਬਾਅਦ ਫਿਰ ਬਗਦਾਦ ਵੀ ਬਣਦਾ, ਬਗਦਾਦ ਦੀਆਂ ਤਾਂ ਬੜੀਆਂ ਕਹਾਣੀਆਂ ਆਪਾਂ ਸੁਣੀਆਂ, ਇਰਾਕ ਦਾ ਜਿਹੜਾ ਰਾਜਧਾਨੀ ਸ਼ਹਿਰ। ਸੋ ਕਦੇ ਮੱਕਾ ਹੁੰਦਾ ਸੀਗਾ, ਮੱਕਾ ਮਦੀਨਾ, ਫਿਰ ਦਮਿਸ਼ਕ ਬਣਿਆ, ਫਿਰ ਬਗਦਾਦ ਬਣਿਆ। ਸੋ ਇਹ ਇੱਕ ਕਿਸਮ ਦੀ ਕੈਪੀਟਲ ਸਿਟੀਜ਼ ਜਿਹੜੀਆਂ ਸੀਗੀਆਂ ਬਦਲ ਰਹੀਆਂ ਸੀਗੀਆਂ, ਪਰ ਇਹ ਸਾਰਿਆਂ ਸ਼ਹਿਰਾਂ ਨੂੰ ਬਹੁਤ ਵਿਕਸਿਤ ਹੋਣ ਦਾ ਮੌਕਾ ਮਿਲਿਆ, ਬਹੁਤ ਵੱਡੇ ਹੋਏ। ਇਨਫੈਕਟ 16ਵੀਂ ਸਦੀ ਦੇ ਵਿੱਚ ਅਰਬ ਦੇ ਜ਼ਿਆਦਾਤਰ ਹਿੱਸੇ, ਖਾਸ ਤੌਰ 'ਤੇ ਮੱਕਾ, ਮਦੀਨਾ, ਇਹ ਸਾਰੇ ਜਿਹੜੇ ਸੀਗੇ ਇਹ ਓਟੋਮਨ ਐਮਪਾਇਰ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ 1700 ਮਿਡਲ ਜਿਹੜੀ 18ਵੀਂ ਸਦੀ ਸੀਗੀ, 1744 ਤੋਂ ਪਹਿਲਾ ਸਾਊਦੀ ਜਿਹੜਾ ਸਾਊਦੀ ਰਾਜ, ਜਿਹੜਾ ਇੱਕ ਸਾਊਦੀ ਅੰਪਾਇਰ ਜਿਹੜਾ, ਜਿਹਨੂੰ ਹਾਊਸ ਆਫ ਸਾਊਦ ਕਹਿ ਲਿਆ ਜਾਂਦਾ, ਉਹਦੀ ਸ਼ੁਰੂਆਤ ਹੁੰਦੀ ਹੈ 1744 ਦੇ ਵਿੱਚ। ਪਹਿਲਾਂ ਮੁਹੰਮਦ ਬਿਨ ਸਾਊਦ, ਅਤੇ ਉਦੋਂ ਧਰਮ ਸੁਧਾਰਕ ਜਿਹੜਾ ਸੀਗਾ ਸਾਊਦੀ ਅਰਬ ਦੇ ਵਿੱਚ, ਉਹ ਹੁੰਦੇ ਸੀ ਮੁਹੰਮਦ ਬਿਨ ਅਬਦੁਲ ਵਹਾਬ, ਅਤੇ ਜਿਹੜਾ ਰਾਜਾ ਹੁੰਦਾ ਸੀਗਾ, ਜਿਹੜਾ ਸਲਤਨਤ ਜਿਹਦੇ ਕੋਲ ਸੀ, ਉਹ ਸੀ ਮੁਹੰਮਦ ਬਿਨ ਸਾਊਦ। ਉਹ ਦੋਵੇਂ ਫਿਰ ਰਲ ਜਾਂਦੇ ਨੇ, ਜਿਵੇਂ ਇੰਗਲੈਂਡ ਦੇ ਵਿੱਚ ਚਰਚ ਅਤੇ ਰਾਜਾ ਆਪਸ ਦੇ ਵਿੱਚ ਰਲੇ ਹੋਏ ਸੀਗੇ ਅਤੇ ਰਾਜ ਕਰਦੇ ਨੇ, ਅਤੇ ਓਟੋਮਨ ਔਰ ਮਿਸਰ ਜਿਹੜਾ ਉਸ ਵਕਤ ਸੀਗਾ, ਜਿਹਨੂੰ ਅੱਜ ਕੱਲ੍ਹ ਇਜਿਪਟ ਕਹਿ ਦਿੰਦੇ ਹਾਂ, ਇਹਦੇ ਬਹੁਤ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਲਿਆ ਜਾਂਦਾ। ਫਿਰ ਦੂਜਾ ਸਾਊਦੀ ਰਾਜ ਆਉਂਦਾ ਹੈਗਾ 1824 ਦੇ ਵਿੱਚ, ਉਦੋਂ ਤੁਰਕੀ ਬਿਨ ਅਬਦੁੱਲਾ ਨੇ ਰਿਆਦ, ਜਿਹੜਾ ਅੱਜ ਦੀ ਤਰੀਕ ਦੇ ਵਿੱਚ ਰਾਜਧਾਨੀ ਹੈ, ਉਦੋਂ ਉਹਨਾਂ ਨੇ ਰਾਜਧਾਨੀ ਨੂੰ ਬਣਾਇਆ ਸੀਗਾ ਰਿਆਦ ਨੂੰ, ਅਤੇ ਜਿਹੜੇ ਛੋਟੇ ਛੋਟੇ ਕਬੀਲੇ ਸੀਗੇ, ਜਿਹੜੇ ਵਿਰੋਧੀ ਕਬੀਲੇ ਸੀ, ਉਹਨਾਂ ਨੂੰ ਵੀ ਇਕੱਠਾ ਕਰਕੇ ਜਾਂ ਜੋੜ ਕੇ ਜਾਂ ਡਰਾ ਕੇ ਜਾਂ ਧਮਕਾ ਕੇ ਜਾਂ ਮਨਾ ਕੇ ਇੱਕ ਸਾਊਦੀ ਸਲਤਨਤ ਜਿਹੜੀ ਹੈ ਤਿਆਰ ਕੀਤੀ ਸੀ। ਇਹ ਤੋਂ ਬਾਅਦ ਕੱਟ ਟੂ ਤੁਸੀਂ ਆ ਜਾਓ ਜਦੋਂ 20ਵੀਂ ਸਦੀ ਦੀ ਸ਼ੁਰੂਆਤ ਹੋ ਜਾਂਦੀ ਹੈ, ਉਦੋਂ ਇਬਨ ਸਾਊਦ ਜਿਹੜਾ ਸੀਗਾ, 1902 ਦੇ ਵਿੱਚ ਇਬਨ ਸਾਊਦ ਦਾ ਸਾਊਦੀ ਅਰਬ ਦੇ ਉੱਤੇ ਕਬਜ਼ਾ ਹੁੰਦਾ, ਅਤੇ ਅਗਲੇ 30 ਸਾਲ ਤੁਸੀਂ ਕਹਿ ਸਕਦੇ ਹੋ, 3 ਡੈਕਿਡ ਉਹ ਅਲੱਗ ਅਲੱਗ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਜਿੱਤ ਕੇ ਇੱਥੇ ਕਬਜ਼ਾ ਕਰਕੇ ਰੱਖਦਾ। ਰਿਆਦ ਤਾਂ ਸੀਗਾ ਹੀ, ਪਰ ਰਿਆਦ ਤੋਂ ਇਲਾਵਾ ਨਜਦ, ਹਿਜਾਜ਼ ਇਹ ਹਿੱਸੇ ਵੀ। ਅਤੇ 23 ਸਤੰਬਰ 1932 ਨੂੰ ਅਧਿਕਾਰਕ ਤੌਰ 'ਤੇ ਔਫਿਸ਼ੀਅਲੀ ਕਿੰਗਡਮ ਆਫ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਸਾਊਦੀ ਅਰਬ ਦਾ ਜਿਹੜਾ ਇਬਨ ਸਾਊਦ ਦੇ ਵੇਲੇ ਸਾਊਦੀ ਅਰਬ ਸਥਾਪਿਤ ਕੀਤਾ ਜਾਂਦਾ, ਔਰ ਇਬਨ ਸਾਊਦ ਹੀ ਪਹਿਲਾ ਰਾਜਾ ਸਾਊਦੀ ਅਰਬ ਦਾ ਬਣਦਾ ਹੈਗਾ ਆਧੁਨਿਕ ਜ਼ਮਾਨੇ ਦੇ ਵਿੱਚ। ਜਿਹੜੀ ਕਾਇਆ ਪਲਟ ਹੁੰਦੀ ਹੈ ਸਾਊਦੀ ਅਰਬ ਦੀ, ਉਹ ਇਬਨ ਸਾਊਦ ਦੇ ਪਹਿਲੇ ਰਾਜਾ ਬਣਨ ਤੋਂ ਵਿਦ ਇਨ 5-6 ਈਅਰਸ ਦੇ ਵਿੱਚ ਹੁੰਦੀ ਹੈ, ਕਿਉਂਕਿ 1938 ਦੇ ਵਿੱਚ ਦਾਰਾਨ ਇਲਾਕਾ ਸੀਗਾ, ਉੱਥੇ ਕਹਿੰਦੇ ਤੇਲ ਮਿਲਦਾ, ਤੇਲ ਦਾ ਭੰਡਾਰ ਮਿਲਦਾ, ਔਰ ਇੱਦਾਂ ਨਹੀਂ ਕੋਈ ਮਾੜਾ ਮੋਟਾ, ਮਤਲਬ ਟਣਾਂ ਦੇ ਵਿੱਚ, ਗੈਲਨਸ ਦੇ ਵਿੱਚ ਤੇਲ ਮਿਲਦਾ ਹੈਗਾ। ਤੇਲ ਦੀ ਖੋਜ ਨੇ ਸਾਊਦੀ ਅਰਬ ਨੂੰ ਇੱਕ ਊਂਠਾਂ ਵਾਲੇ ਦੇਸ਼ ਤੋਂ ਇੱਕ ਅਮੀਰ ਦੇਸ਼ ਬਣਾਤਾ, ਕਿੱਥੇ ਤਾਂ ਇੱਥੇ ਊਂਠਾਂ ਅੱਠ ਜਿਹੜੇ ਤੁਰਦੇ ਫਿਰਦੇ ਹੁੰਦੇ ਸੀਗੇ ਇੱਧਰ ਉੱਧਰ, ਕਿੱਥੇ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ਾਂ ਦੇ ਵਿੱਚ ਆ ਗਿਆ, ਔਰ ਇੱਥੇ ਹੀ ਆਉਂਦੀ ਹੈ ਇਹ ਅਰਾਮਕੋ ਕੰਪਨੀ, ਜਿਹੜੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਅਤੇ ਇਸੇ ਹੀ ਕੰਪਨੀ ਦੇ ਉੱਤੇ ਜਿਹੜੇ ਹੂਤੀ ਹੈਗੇ ਨੇ ਉਹ ਅਟੈਕ ਕਰ ਰਹੇ ਨੇ। ਹੁਣ ਤੁਸੀਂ ਦੇਖਿਆ ਹੋਣਾ ਹੈ ਕਿ ਬਹੁਤ ਜ਼ਿਆਦਾ ਅਰਾਮਕੋ ਨੇ, ਚਾਹੇ ਉਹ ਫੀਫਾ ਵਰਲਡ ਕੱਪ ਹੈ, ਚਾਹੇ ਕ੍ਰਿਕਟ ਵਰਲਡ ਕੱਪ ਹੈ, ਚਾਹੇ ਦੁਨੀਆ ਦੇ ਵੱਡੇ ਵੱਡੇ ਬਿਊਟੀ ਪੇਜੈਂਟਸ ਨੇ, ਉਹ ਅਰਾਮਕੋ ਕੰਪਨੀ ਹੀ ਚਲਾਉਂਦੀ ਹੈ। ਅਰਾਮਕੋ ਸਿਰਫ ਸਾਊਦੀ ਅਰਬ ਦੀ ਰੀੜ ਦੀ ਹੱਡੀ ਨਹੀਂ ਹੈਗੀ, ਅਰਾਮਕੋ ਦੁਨੀਆ ਦੀ ਵੀ ਰੀੜ ਦੀ ਹੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ, ਜਿਵੇਂ ਆਪਾਂ ਆਸਟ੍ਰੇਲੀਆ 'ਚ ਵੂਲਵਰਸ ਨੂੰ, ਟੈਲਸਟਰਾ ਨੂੰ ਮੰਨ ਲੈਂਦੇ ਹਾਂ, ਇੰਡੀਆ 'ਚ ਅਡਾਨੀ ਨੂੰ ਜਾਂ ਜੀਓ ਨੂੰ ਮੰਨ ਲੈਂਦੇ ਹਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ

ਕੰਪਨੀਆਂ ਦੇ ਵਿੱਚੋਂ ਇੱਕ, ਜਿੱਦਾਂ ਬੋਇੰਗ ਹੈਗੀ ਹੈ, ਜਾਂ ਜਿਹੜੀਆਂ ਦੂਜੀਆਂ ਕੰਪਨੀਆਂ ਜਿਵੇਂ ਟੈਸਲਾ ਹੈਗੀ ਹੈ, ਐਕਸ ਸਪੇਸ ਐਕਸ ਹੈਗੀ ਹੈ, ਉੱਦਾਂ ਸਾਊਦੀ ਅਰਾਮਕੋ ਵੀ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੇ ਵਿੱਚੋਂ ਇੱਕ ਹੈ। ਹੁਣ ਜਦੋਂ 1938 ਦੇ ਵਿੱਚ ਦਾਰਾਂ ਦੇ ਵਿੱਚ ਤੇਲ ਮਿਲਣਾ ਸ਼ੁਰੂ ਹੋਇਆ ਸੀਗਾ, ਵੈਸੇ ਤਾਂ ਤੇਲ ਦੀ ਕੋਸ਼ਿਸ਼ਾਂ ਪਹਿਲਾਂ ਹੀ ਕਹਿੰਦੇ ਨੇ 1933 ਇਬਨ ਸਾਊਦ ਨੇ ਸ਼ੁਰੂ ਕਰਤੀਆਂ ਸੀਗੀਆਂ, ਪਰ ਜਿਹੜਾ 1938 ਦੇ ਵਿੱਚ ਜਿਹੜੇ ਖੂਹ ਮਿਲੇ ਸੀ ਉਹਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਖੁਸ਼ਹਾਲੀ ਦਾ ਖੂਹ, ਪ੍ਰੋਸਪੈਰਿਟੀ ਵੈਲ ਕਿਹਾ ਜਾਂਦਾ ਹੈ ਸਾਊਦੀ ਅਰਬ ਦੇ ਵਿੱਚ, ਔਰ ਉੱਥੋਂ ਹੀ ਅਰਾਮਕੋ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾਂ ਇਹ ਕੰਪਨੀ ਦਾ ਨਾਮ ਦਾਰਾਂ ਸੀਗਾ, ਅਤੇ ਫਿਰ ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਕੰਪਨੀਆਂ ਨੂੰ ਨੰਬਰ ਦਿੱਤੇ ਜਾਂਦੇ ਸੀ ਵੀ ਇਹ ਦਾਰਾਂ ਨੰਬਰ 5 ਹੈ, ਦਾਰਾਂ ਨੰਬਰ 6 ਹੈ, 7 ਹੈ, ਇਹ ਜਿਹੜੀ ਨੰਬਰ 7 ਕੰਪਨੀ ਸੀਗੀ। ਅਤੇ ਇਹਨੂੰ ਫਿਰ ਬਾਅਦ ਦੇ ਵਿੱਚ 1944 'ਚ ਇਹਦਾ ਨਾਮ ਬਦਲ ਕੇ ਅਰਾਮਕੋ ਰੱਖਿਆ। ਅਰਾਮਕੋ ਮਤਲਬ ARAMCO। 1944 ਦੇ ਵਿੱਚ ਇਹ ਕੰਪਨੀ ਦਾ ਨਾਮ ਅਰਾਮਕੋ ਆਇਆ ਸੀ, ਅਰੇਬੀਅਨ ਅਮੈਰੀਕਨ ਆਇਲ ਕੰਪਨੀ, ਇਹ ਕੰਪਨੀ ਸੀਗੀ। ਅਮਰੀਕਾ ਦੇ ਕੋਲ ਵੈਸੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਨੇ, ਜਿਵੇਂ ਮੋਬਿਲ ਹੈਗੀ ਹੈ, ਟੈਕਸਕੋ ਹੈਗੀ ਹੈ, ਐਕਸੋਨ ਹੈਗੀ ਹੈ। ਅਰਾਮਕੋ ਸਾਊਦੀ ਅਰਬ ਦੀ ਵੀ ਹੈ ਪਰ ਅਮੈਰੀਕਾ ਦੀ ਵੀ ਹੈਗੀ ਹੈ। ਸੋ ਇਸੇ ਕਰਕੇ ਦੁਨੀਆ ਦੇ ਸ਼ੇਅਰ ਬਾਜ਼ਾਰ ਦੇ ਉੱਤੇ ਇੱਕ ਵੱਡੇ ਨੈਸਟੈਕ ਤੋਂ ਲੈ ਕੇ ਮਿਡਲ ਈਸਟ ਤੱਕ ਦੇ ਸ਼ੇਅਰ ਬਾਜ਼ਾਰਾਂ 'ਚ ਅਰਾਮਕੋ ਹੈਗੀ ਹੈ। ਹੁਣ 1951 ਦੇ ਵਿੱਚ ਅਰਾਮਕੋ ਨੇ ਸੈਫੇਨੀਆ ਨਾਮ ਦਾ ਇੱਕ ਇਲਾਕਾ ਸੀਗਾ ਸਾਊਦੀ ਅਰਬ ਦੇ ਵਿੱਚ, ਸਮੁੰਦਰੀ ਇਲਾਕਾ ਸੀ, ਉੱਥੇ ਤੇਲ ਦੇ ਭੰਡਾਰ ਦੀ ਖੋਜ ਕੀਤੀ ਸੀ, ਔਰ ਉਹਨੇ ਇਹਨਾਂ ਦੀ ਤਕਦੀਰ ਬਦਲੀ ਸੀ ਉਸ ਭੰਡਾਰ ਨੇ। ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਸਮੁੰਦਰੀ ਖੇਤਰ ਦੇ ਵਿੱਚ ਜੇ ਕੋਈ ਤੇਲ ਭੰਡਾਰ ਹੈ ਉਹ ਸੈਫੇਨੀਆ ਦਾ ਤੇਲ ਭੰਡਾਰ ਹੈਗਾ। ਇੱਕ ਤਾਂ ਇਹ 1951 'ਚ, ਫਿਰ ਜਿਵੇਂ ਕਹਿੰਦੇ ਹੁੰਦੇ ਹਾਂ ਨਾ ਕਿ ਚਿਰਾਗ ਹੀ ਹੱਥ ਲੱਗ ਗਿਆ, ਉਹ ਤੋਂ ਵਿਦਇਨ 6 ਈਅਰ 1957 'ਚ ਗਾਵਰ ਦੇ ਵਿੱਚ ਇਹਨਾਂ ਨੂੰ ਇੱਕ ਫਿਰ ਤੋਂ ਤੇਲ ਦਾ ਭੰਡਾਰ ਮਿਲਿਆ। ਇਹ ਜ਼ਮੀਨੀ ਖੇਤਰ ਦੇ ਵਿੱਚ ਸੀ, ਜ਼ਮੀਨ ਦੇ ਉੱਤੇ ਸਭ ਤੋਂ ਵੱਡਾ ਤੇਲ ਭੰਡਾਰ ਅਰਾਮਕੋ ਦੇ ਕੋਲ ਹੈ ਵਰਲਡ ਦਾ, ਸਾਊਦੀ ਅਰਬ ਦਾ ਨਹੀਂ, ਵਰਲਡ ਦਾ। ਅਤੇ ਸਮੁੰਦਰ ਦੇ ਥੱਲੇ ਜਿਹੜਾ ਸਮੁੰਦਰੀ ਖੇਤਰ ਦੇ ਵਿੱਚ, ਜਿਹੜਾ ਨਾ ਥੱਲੇ ਸਮੁੰਦਰੀ ਏਰੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੇਲ ਭੰਡਾਰ ਹੈ ਉਹ ਅਰਾਮਕੋ ਦੇ ਕੋਲ ਹੈ। ਅਤੇ ਫਿਰ ਕਿਉਂਕਿ ਇਹ ਕੰਪਨੀ ਦਿਨ ਬ ਦਿਨ ਅਮੀਰ ਹੁੰਦੀ ਗਈ, ਅਤੇ ਸਾਊਦੀ ਅਰਬ ਦੀ ਸਰਕਾਰ ਨੇ ਮਿਡ 70s ਦੇ ਵਿੱਚ 1973-74 ਦੇ ਵਿੱਚ ਅਰਾਮਕੋ ਦੇ ਵਿੱਚ ਪਹਿਲਾਂ 25% ਦੀ ਪਾਰਟਨਰਸ਼ਿਪ ਹੁੰਦੀ ਸੀ ਸਾਊਦੀ ਸਰਕਾਰ ਦੀ, ਫਿਰ ਉਹਨਾਂ ਨੇ ਵਧਾ ਕੇ 60% ਕਰਤੀ। 1980 'ਚ 100% ਜਿਹੜਾ ਸੀ ਸਾਊਦੀ ਸਰਕਾਰ ਨੇ ਅਰਾਮਕੋ 'ਤੇ ਕਬਜ਼ਾ ਲੈ ਲਿਆ ਸੀ। ਇਟ ਵਾਜ਼ਨਟ ਅ ਪ੍ਰਾਈਵੇਟ ਕੰਪਨੀ ਐਨੀ ਮੋਰ। 1980 ਤੋਂ ਬਾਅਦ ਇਹ ਕੰਪਨੀ ਦਾ ਨਾਮ ਜਿਹੜਾ ਸੀਗਾ ਜਾਂ ਇਹਦੇ 'ਤੇ ਕਬਜ਼ਾ ਸੀਗਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਸਾਊਦੀ ਅਰਬ ਦਾ ਹੋ ਜਾਂਦਾ। ਵੈਸੇ ਤੁਹਾਨੂੰ ਦੱਸਿਆ ਕਿ ਅਰਾਮਕੋ ਅਰੇਬੀਅਨ ਅਮੈਰੀਕਨ ਆਇਲ ਕੰਪਨੀ ਇਹਨਾਂ ਦਾ ਸ਼ੁਰੂ ਦੇ ਵਿੱਚ ਨਾਮ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਸਾਊਦੀ ਅਰਾਮਕੋ ਨਾਮ ਰੱਖਤਾ 1988 'ਚ, ਕਿਉਂਕਿ ਸਾਊਦੀ ਅਰਬ ਦੀ ਸਰਕਾਰ ਨੇ ਕਬਜ਼ਾ ਲੈ ਲਿਆ ਸੀ ਇਹਦੇ 'ਤੇ ਪੂਰਾ ਦਾ ਪੂਰਾ। ਅਤੇ 90s ਦਾ ਜਿਹੜਾ ਡੈਕੇਡ ਸੀਗਾ ਉਹਨੇ ਦੁਨੀਆ ਦੇ ਵਿੱਚ ਇੱਕ ਰੈਵੋਲਿਊਸ਼ਨ ਲਿਆਉਂਦਾ ਸੀ। ਦੁਨੀਆ 'ਚ ਪੈਟਰੋਲ, ਪੈਟਰੋਕੈਮੀਕਲ ਇਹਦੇ ਕਾਰੋਬਾਰ ਬਹੁਤ ਤੇਜ਼ੀ ਦੇ ਨਾਲ ਵਧਣ ਲੱਗ ਪਏ ਸੀਗੇ, ਔਰ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚੋਂ ਇੱਕ ਇਸ ਕਰਕੇ ਸੀਗਾ ਕਿਉਂਕਿ ਇੱਥੋਂ ਦੀ ਸਰਕਾਰੀ ਕੰਪਨੀ ਜਾਂ ਇੱਥੋਂ ਦੀ ਸਰਕਾਰ ਦੀ ਇੱਕ ਸਭ ਤੋਂ ਵੱਡੀ ਕੰਪਨੀ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਂਦੀ ਹੈ ਪੈਟਰੋਕੈਮੀਕਲ ਦੇ ਬਿਜ਼ਨਸ ਦੇ ਵਿੱਚ। ਇਨਫੈਕਟ ਇਹਨਾਂ ਨੇ ਆਪਣੀਆਂ ਡਿਵੀਜ਼ਨਸ ਜਿਹੜੀਆਂ ਸੀਗੀਆਂ ਉਹ ਖੋਲ੍ਹਣੀਆਂ ਸ਼ੁਰੂ ਕਰਤੀਆਂ ਵੀ ਆਹ ਸਾਡੀ ਚਾਈਨਾ ਡਿਵੀਜ਼ਨ ਹੈ, ਆਹ ਸਾਊਥ ਕੋਰੀਆ ਹੈ, ਆਹ ਫਿਲੀਪੀਨਸ ਡਿਵੀਜ਼ਨ ਹੈ, ਆਹ ਯੂਰਪ ਯੂਨੀਅਨ ਹੈ, ਆਹ ਯੂਰਪ ਦੀ ਡਿਵੀਜ਼ਨ ਹੈ, ਆਹ ਅਮੈਰੀਕਾ ਦੀ ਡਿਵੀਜ਼ਨ ਹੈ। ਸੋ ਇੱਦਾਂ ਕਰਕੇ ਉੱਥੇ ਕੰਪਨੀਆਂ ਨੇ, ਇਹ ਸਾਊਦੀ ਅਰਾਮਕੋ ਨੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇਸ਼ਾਂ ਦੀਆਂ ਵੱਡੀਆਂ ਲੀਡਿੰਗ ਤੇਲ ਕੰਪਨੀਆਂ ਦੇ ਨਾਲ ਹਿੱਸੇਦਾਰੀਆਂ ਪਾ ਲਈਆਂ, ਉਹਨਾਂ ਦੇ ਨਾਲ ਆਪਣੇ ਜਿਹੜੇ ਨੇ ਸਟੇਕਸ ਵਧਾ ਲਏ, ਔਰ ਇਨਫੈਕਟ ਦੁਨੀਆ ਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਸਟੋਕ ਐਕਸਚੇਂਜ ਤੋਂ ਆਪਾਂ ਜਾਣਦੇ ਹਾਂ ਨਾ ਕਿ ਕਿਸ ਕੰਪਨੀ ਦੀ ਕਿੰਨੀ ਕੈਪੀਟਲ ਹੈ, ਦੁਨੀਆ ਦੇ ਇਤਿਹਾਸ 'ਚ ਸਭ ਤੋਂ ਵੱਡਾ IPO ਜੇ ਕਿਸੇ ਨੇ ਲਾਂਚ ਕੀਤਾ ਸੀ ਤਾਂ ਉਹ ਅਰਾਮਕੋ ਨੇ ਕੀਤਾ ਸੀਗਾ 2019 ਦੇ ਵਿੱਚ, 2019 ਦੇ ਵਿੱਚ, ਅਤੇ ਲਗਭਗ 29 ਬਿਲੀਅਨ ਅਮੈਰੀਕਨ ਡਾਲਰ ਦੇ ਵਿੱਚ ਇਹਨਾਂ ਨੇ ਸ਼ੇਅਰ ਇਕੱਠੇ ਕੀਤੇ ਸੀਗੇ। ਵੈਸੇ ਹੁਣ ਅਰਾਮਕੋ ਦੇ ਕੋਲ ਇੱਕ ਵਿਜ਼ਨ ਵੀ ਹੈਗਾ ਕਿਉਂਕਿ ਸਿਰਫ ਇਹਦੇ 'ਤੇ ਡਿਪੈਂਡ ਨਹੀਂ ਰਿਹਾ ਜਾ ਸਕਦਾ। ਅਰਾਮਕੋ ਨੇ ਆਪਣੇ ਵਿਜ਼ਨ ਨੂੰ ਡਾਇਵਰਸੀਫਾਈ ਕੀਤਾ, ਫਿਊਲ ਤੋਂ ਇਲਾਵਾ ਉਹ ਗ੍ਰੀਨ ਐਨਰਜੀ, ਹਾਈਡਰੋਜਨ ਇਹਦੇ 'ਚ ਵੀ ਇਨਵੈਸਟ ਕਰਨ ਵਾਲੇ ਹੈਗੇ ਨੇ ਅਤੇ ਇੱਧਰ ਆਉਣਾ ਚਾਹੁੰਦੇ ਨੇ। ਸੋ ਇਸ ਕਰਕੇ ਅਤੇ ਹੂਤੀਆਂ ਨੇ ਅਰਾਮਕੋ ਦੇ ਉੱਤੇ ਅਟੈਕ ਕੀਤਾ ਸੀਗਾ, ਇਸ ਕਰਕੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਕਿੱਡੀ ਵੱਡੀ ਸ਼ੈ ਹੈਗੀ ਹੈ
ਆਰਾਮਕੋ। ਔਰ ਕਿਆ ਸ਼ੈ ਹੈਗੀ ਹੈ ਸਾਊਦੀ ਅਰਬ, ਦੁਨੀਆ ਦਾ 12ਵਾਂ ਸਭ ਤੋਂ ਵੱਡਾ ਜਿਹੜਾ ਆਬਾਦੀ ਦੇ ਮਾਮਲੇ ਦੇ ਵਿੱਚ ਮੁਲਕ ਹੈਗਾ, ਔਰ 5ਵਾਂ ਸਭ ਤੋਂ ਵੱਡਾ ਮੁਲਕ ਜਿਹੜਾ ਉਹ ਏਸ਼ੀਆ ਦੇ ਵਿੱਚ ਹੈਗਾ ਆਬਾਦੀ ਔਰ ਏਰੀਆ ਦੇ ਮਾਮਲੇ ਦੇ ਵਿੱਚ। ਇੱਕ ਪਾਸੇ ਜੋਰਡਨ ਹੈ, ਦੂਜੇ ਪਾਸੇ ਇਰਾਕ ਹੈ, ਕੁਵੈਤ ਹੈ, ਬਹਿਰੀਨ ਹੈ, ਕਤਰ ਹੈ ਅਤੇ ਯਮਨ ਹੈਗਾ। ਓਮਾਨ ਵੀ ਸਾਊਦੀ ਅਰਬ ਨੂੰ ਹੀ ਲੱਗਦਾ ਹੈਗਾ। ਔਰ ਮੱਕਾ, ਮਦੀਨਾ, ਜਿੱਦਾ, ਰਿਆਦ, ਇਹ ਸ਼ਹਿਰ ਜਿਹੜੇ ਨੇ, ਇਹ ਇਲਾਕੇ ਜਿਹੜੇ ਨੇ ਇੱਥੋਂ ਦੇ ਸਭ ਤੋਂ ਵੱਡੇ ਇਲਾਕੇ ਹੈਗੇ ਨੇ। ਔਰ ਸਾਊਦੀ ਅਰਬ ਦੇ ਵਿੱਚ ਮੁਸਲਿਮ ਆਬਾਦੀ ਹੈ, ਔਰ ਮੁਸਲਿਮ ਦੇ ਵਿੱਚੋਂ 85% ਸੁੰਨੀ ਆਬਾਦੀ ਹੈ ਅਤੇ 15% ਸ਼ੀਆ। ਵੈਸੇ ਸ਼ੀਆ ਨੂੰ ਉਹ ਜ਼ਿਆਦਾ ਇੰਨੀ ਤਵੱਜੋ ਦਿੰਦੇ ਨਹੀਂ ਹੈਗੇ, ਅਤੇ ਜਿਹੜੇ ਹੂਤੀ ਨੇ ਉਹ ਤੁਹਾਨੂੰ ਦੱਸਿਆ ਸੀਗਾ ਕਿ ਉਹ ਖੁਦ ਨੂੰ ਸ਼ੀਆ ਜੈਦੀ ਭਾਈਚਾਰੇ ਦੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਨੇ, ਅਤੇ ਧਰਮ ਦੀ ਲੜਾਈ ਵੀ ਹੈ ਕਿਤੇ ਨਾ ਕਿਤੇ ਜਾ ਕੇ ਬਣ ਜਾਂਦੀ ਹੈ ਜਦੋਂ ਸ਼ੀਆ ਵਰਸਿਸ ਸੁੰਨੀ ਆਪਸ ਦੇ ਵਿੱਚ ਲੜਦੇ ਹੈਗੇ ਨੇ। ਔਰ ਇਹੀ ਕਾਰਨ ਹੈ ਕਿ ਜਿਹੜੇ ਜ਼ਿਆਦਾ ਸ਼ੀਆ ਆਬਾਦੀ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਉਹ ਇਰਾਨ ਹੈ, ਅਤੇ ਇਸੇ ਕਰਕੇ ਸਾਊਦੀ ਅਰਬ ਦੀ, ਯੂ ਏ ਈ ਦੀ, ਬਹਿਰੀਨ ਦੀ, ਪਾਕਿਸਤਾਨ ਦੀ, ਜਿਹੜੇ ਜ਼ਿਆਦਾਤਰ ਸੁੰਨੀ ਆਬਾਦੀ ਵਾਲੇ ਮੁਲਕ ਨੇ ਉਹਨਾਂ ਦੀ ਇਰਾਨ ਦੇ ਨਾਲ ਘੱਟ ਬਣਦੀ ਹੈਗੀ ਹੈ। ਸੋ ਧਰਮ ਵੀ ਇਹਦੇ ਪਿੱਛੇ ਇੱਕ ਰੀਜ਼ਨ ਹੋ ਸਕਦਾ, ਫਾਈਨੈਂਸ ਤਾਂ ਇਹਦੇ ਪਿੱਛੇ ਹੈਗਾ ਹੀ ਰੀਜ਼ਨ, ਬਾਕੀ ਕੁਛ ਰੀਜ਼ਨ ਹਿਡਨ ਵੀ ਰਹਿ ਜਾਂਦੇ ਹੈਗੇ ਨੇ। ਸਾਰੀਆਂ ਗੱਲਾਂ ਦਾ ਸਾਨੂੰ ਵੀ ਨਹੀਂ ਪਤਾ ਲੱਗਦਾ ਹੈਗਾ, ਪਰ ਜਿੰਨੀਆਂ ਕੁ ਦਾ ਪਤਾ ਲੱਗਦਾ ਉਹ ਇਨਸਾਈਡ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਈਦੀਆਂ ਨੇ। ਫਿਲਹਾਲ ਅੱਜ ਦੇ ਇਸ ਇਨਸਾਈਡ ਰਿਪੋਰਟ ਸ਼ੋਅ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ ਕਰ ਰਹੇ ਹੋਗੇ ਸ਼ੁਕਰਾਨਾ, ਉਸ ਰੱਬ ਦਾ ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਸਾਰਾ ਦਿਨ ਇਸ ਖੁਸ਼ੀ ਨੂੰ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਤੁਸੀਂ ਉਹਦੇ ਦਿੱਤੇ ਸਵਾਸਾਂ ਦੇ ਲਈ, ਦਿੱਤੇ ਇਹਨਾਂ ਸਾਵਾਂ ਦੇ ਲਈ ਖੁਸ਼ ਹੋ, ਅੱਜ ਦੇ ਦਿਨ ਤੋਂ ਖੁਸ਼ ਹੋ, ਬਸ ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। 212 ਸਾਲ ਸੀ ਜਦੋਂ ਪਹਿਲੀ ਵਾਰ 2500 ਰੁਪਈਏ 'ਤੇ ਕੰਮ ਕੀਤਾ। ਰਾਤ ਦੀ ਡਿਊਟੀ ਕਰਨੀ ਅਤੇ ਦਿਨੇ ਮੱਝਾਂ ਗਾਵਾਂ ਸਾਂਭਣੀਆਂ। ਕੁਛ ਗਿਲੇ ਸਿਕਵੇ ਗਿਲੇ ਸ਼ਿਕਵੇ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਰਹੇ। ਹਾਣ ਦੇ ਜਦੋਂ ਖੇਡਦੇ ਸੀ ਤਾਂ ਉਦੋਂ ਸਿਰ ਦੇ ਉੱਤੇ ਜ਼ਿੰਮੇਵਾਰੀਆਂ ਵੱਜੀਆਂ ਸੀ, ਇਹ ਸ਼ਿਕਵਾ ਜ਼ਰੂਰ ਰਹਿੰਦਾ। ਸ਼ੌਂਕ ਨਾ ਦੀ ਤਾਂ ਜਿੱਦਾਂ ਚੀਜ਼ ਹੀ ਨਹੀਂ ਸੀ ਰਹੀ ਅਤੇ ਪੂਰੇ ਕਿੱਥੋਂ ਆਉਣੇ। ਉਮੀਦ ਨਹੀਂ ਸੀ ਆਪਣੇ ਸ਼ੌਂਕ ਪੂਰੇ ਹੋਣਗੇ, ਅੰਨੇ ਬੁਲੇ ਹੋ ਕੇ ਲੱਗੇ ਰਹਿੰਦੇ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨ। ਥੋੜ੍ਹੇ ਬਹੁਤੇ ਪੈਰ ਲੱਗਣ ਲੱਗੇ ਤਾਂ ਜ਼ਿੰਦਗੀ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ, ਸਾਰਾ ਕੁਛ ਫਿਰ ਉੱਥੇ ਦਾ ਉੱਥੇ ਆ ਕੇ ਖੜ ਗਿਆ। ਲੱਕ ਦੀ ਪੀੜ, ਕੰਮ 'ਤੇ ਵੱਧ ਘੱਟ ਕੇ ਅਤੇ ਜ਼ੋਰ ਲੱਗਣ ਦੇ ਕਰਕੇ ਬੈਕ ਪੇਨ ਸ਼ੁਰੂ ਹੋ ਗਈ ਅਤੇ ਮੰਜੇ ਦੇ ਉੱਤੇ ਪਤਾ ਨਹੀਂ ਸੀ ਕਿੰਨਾ ਕੁ ਚਿਰ ਲਈ ਪੈ ਰਹਿਣਾ। 1.5 ਸਾਲ ਬੈੱਡ ਦੇ ਉੱਤੇ ਬੜਾ ਔਖਾ ਸੀ ਪੈਣਾ। ਤਰ੍ਹਾਂ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆਉਂਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ। ਕੋਈ ਕਹਿੰਦਾ ਮਸਾਂ ਜਵਾਕ ਅਕਵਾਈ ਕਮਾਈ ਕਰਨ ਲੱਗਾ ਹੈ, ਕੋਈ ਕਹਿੰਦਾ ਲੈ ਹੁਣ ਸਦਾ ਦੇ ਲਈ ਰੋਗੀ ਹੋ ਗਿਆ, ਲੈ ਹੁਣ ਕੀ ਕਰੂਗਾ। ਅਸਲ ਦੇ ਵਿੱਚ ਜ਼ਿੰਦਗੀ ਕੀ ਆ ਉਦੋਂ ਅਹਿਸਾਸ ਹੋਇਆ। ਇਸ ਘਟਨਾ ਤੋਂ ਬਾਅਦ ਜ਼ਿੰਦਗੀ ਬਾਰੇ ਕਈ ਗੱਲਾਂ ਸਮਝ ਲੱਗੀਆਂ। ਉਦੋਂ ਮੈਨੂੰ ਮੰਜੇ 'ਤੇ ਪਏ ਨੂੰ ਨਾਨੀ ਦੀ ਗੱਲ ਬੜੀ ਯਾਦ ਆਉਂਦੀ ਸੀ। ਕਹਿੰਦੀ ਹੁੰਦੀ ਸੀ ਪੁੱਤ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ, ਹਿੰਮਤ ਨੂੰ ਮਿਹਨਤ ਨੂੰ ਇੱਕ ਦਿਨ ਬੂਰ ਜ਼ਰੂਰ ਪੈਂਦਾ। ਲੋਕਾਂ ਦਾ ਕੀ ਆ, ਲੋਕ ਤਾਂ ਗੱਲਾਂ ਕਰਨਗੇ, ਮਿਹਨਤ ਡਟ ਕੇ ਕਰੋ, ਆਪਣਾ ਹੱਕ ਬਣਦਾ ਖਾਓ। ਇਹੋ ਹੀ ਲੋਕ ਨੇ, ਇਹਨਾਂ ਦੀਆਂ ਗੱਲਾਂ ਆਪੇ ਬਦਲ ਜਾਣੀਆਂ। ਕੰਮ ਤੁਸੀਂ ਆਪਣਾ ਕਰਨਾ, ਤਰੱਕੀ ਤੁਸੀਂ ਆਪਣੀ ਕਰਨੀ ਆ, ਲੋਕਾਂ ਦੀ ਸਭਾਸ਼ੀ ਅਲੱਗ ਤੋਂ ਮਿਲ ਜਾਣੀ, ਪਰ ਦਿਲ ਸਾਫ ਰੱਖੇ ਬੰਦਾ, ਫਿਰ ਰੱਬ ਆਪੇ ਤੁਹਾਡੇ ਨਾਲ ਚੰਗਾ ਕਰਦਾ। ਬਸ ਆਪਣੀ ਸੋਚ ਠੀਕ ਹੋਵੇ, ਆਸ ਹੋਵੇ ਉਸ ਰੱਬ 'ਤੇ, ਇੱਕ ਆਸ ਕੇ ਇੱਕ ਦਿਨ ਆਪਾਂ ਠੀਕ ਹੋ ਜਾਵਾਂਗੇ। ਹਿੰਮਤਾਰੀ 'ਤੇ ਬੰਦਾ ਗਿਆ, ਪਹਿਲਾਂ ਤਾਂ ਵੇਖ ਪੁੱਤ ਆਪਣੇ ਆਪ ਨੂੰ ਜਿੱਤਣਾ ਪੈਂਦਾ, ਫਿਰ ਜ਼ਿੰਦਗੀ ਦੇ ਨਾਲ ਲੜਨ ਦੀ ਤਿਆਰੀ। ਜਿੰਨੀ ਖੁਸ਼ੀ ਹੋਈ ਸੀ ਪਤਾ ਨਹੀਂ ਸੀ ਜ਼ਿੰਦਗੀ ਉਦੋਂ ਵੀ ਬੁਰੀ ਕਰੂ। ਉਸ ਤੋਂ ਬਾਅਦ ਮਿਹਨਤ ਕਰਕੇ ਬਾਹਰ ਜਾਣ ਦੀ ਸੋਚੀ, ਉੱਥੇ ਵੀ ਕਿਸਮਤ ਨੇ ਸ਼ਾਇਦ ਸਾਥ ਨਹੀਂ ਦਿੱਤਾ, ਏਜੰਟ ਨੇ ਠੱਗੀ ਮਾਰ ਲਈ। ਗੱਲ ਕਾਹਦੀ ਕਿ 2-3 ਸਾਲ ਦੀ ਕਮਾਈ ਫਿਰ ਖੂਹ 'ਚ ਪੈ ਗਈ। ਇੱਦਾਂ ਲੱਗਦਾ ਸੀ ਫਿਰ ਦੁਬਾਰਾ ਉੱਥੇ ਆ ਕੇ ਖੜ ਗਿਆ ਵਾਂ। ਇੱਕ ਤਾਂ ਸਰੀਰ ਦੁੱਖ ਨੂੰ ਹੰਢਾ ਕੇ ਹਟਿਆ ਸੀ ਅਤੇ ਹੁਣ ਮਾਨਸਿਕ ਤੌਰ ਦੇ ਉੱਤੇ ਵੀ ਐਸੀ ਸੱਟ ਵੱਜੀ ਕਿ ਹੁਣ ਲੱਗਦਾ ਸੀ ਖੜਿਆ ਨਹੀਂ ਜਾਣਾ। ਉਦੋਂ ਇਹ ਵੀ ਅਹਿਸਾਸ ਹੋ ਗਿਆ ਕਿ ਮਾਨਸਿਕ ਸੱਟ ਸਰੀਰ ਦੇ ਸੱਟ ਨਾਲੋਂ ਜ਼ਿਆਦਾ ਤਕਲੀਫ ਦਿੰਦੀ ਹੈ। ਲੋਕਾਂ ਦੇ ਤਾਨੇ ਮਿਹਣੇ ਉਹ ਜ਼ਿਆਦਾ ਦੁੱਖ ਦਿੰਦੇ ਨੇ। ਮੇਰੇ ਵੱਲੋਂ ਸਾਰਿਆਂ ਦੀਆਂ ਉਂਗਲਾਂ
ਇਹਨੇ ਚੰਗੀ ਤਰ੍ਹਾਂ ਕੁਛ ਕੀਤਾ ਨਹੀਂ ਹੋਣਾ, ਇਹਨੇ ਕੁਛ ਗਲਤ ਕੀਤਾ ਹੋਣਾ, ਇਹਨੇ ਕੋਈ ਪੁੰਨ ਛਾਣ ਨਹੀਂ ਕੀਤੀ ਹੋਣੀ, ਕਿਸੇ ਚੰਗੇ ਦੀ ਸਲਾਹ ਨਹੀਂ ਲਈ, ਸਾਨੂੰ ਦੱਸਦਾ ਅਸੀਂ ਵਧੀਆ ਕਰਦੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੇਖਿਆ ਜਾਵੇ ਤਾਂ ਮੈਂ ਇਹ ਸਭ ਕੁਛ ਆਪਣੀ ਜ਼ਿੰਮੇਵਾਰੀ ਦੇ ਉੱਤੇ ਆਪ ਇਕੱਲਿਆਂ ਕੀਤਾ ਹੈ। ਜਦੋਂ ਮਿਹਨਤ ਮੇਰੀ ਤਾਂ ਫੈਸਲੇ ਵੀ ਮੇਰੇ। ਬਸ ਇੱਕ ਗਲਤੀ ਹੋ ਗਈ, ਕਿਸੇ ਦੋਸਤ 'ਤੇ ਅੰਨਾ ਯਕੀਨ ਕਰ ਬੈਠਾ ਸੀ। ਲੋਕ ਕਹਿ ਦਿੰਦੇ ਬੜਾ ਸਮਾਰਟ, ਪਤਾ ਨਹੀਂ ਇਸ ਸਮਾਰਟ ਦੇ ਪਿੱਛੇ ਉਹਨਾਂ ਤੋਂ ਖਾਧੇ ਧੋਖੇ ਹੁੰਦੇ ਨੇ ਜਾਂ ਫਿਰ ਉਹ ਅੰਨਾ ਯਕੀਨ ਹੁੰਦਾ। ਲੋਕਾਂ ਦੇ ਹਾਸੇ ਜੋ ਕਹਿੰਦੇ ਸੀ ਬਾਹਰ ਜਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਹਰ ਇੱਕ ਦੀ ਗੱਲ ਚੁੱਭਦੀ। ਲੰਘਦਾ ਵੜਦਾ ਕਹਿੰਦਾ ਅੱਛਾ ਗਿਆ ਨਹੀਂ ਬਾਹਰ, ਉਹ ਅੱਛਾ ਹਾਲੇ ਇੱਥੇ ਤੁਰਿਆ ਫਿਰਦਾ, ਉਹ ਤੂੰ ਤਾਂ ਬਾਹਰ ਜਾਣਾ ਹੈ। ਇਹ ਗੱਲਾਂ ਹੋਰ ਜ਼ਿਆਦਾ ਚੁੱਭਦੀਆਂ। ਗੱਲ ਕਦੀ ਕਿ ਸਾਰੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ। ਇੱਦਾਂ ਲੱਗਦਾ ਸੀ ਜਿੱਦਾਂ ਜਿੱਦਾਂ ਸੱਪ ਸੀੜੀ ਖੇਡੀ ਹੋਵੇ ਅਤੇ 99 'ਤੇ ਜਾ ਕੇ ਡੰਗ ਵੱਜਾ ਹੋਵੇ। ਉਹ ਵੈਸੇ ਹਾਰਦੇ ਵੀ ਕਿੱਥੇ ਆ ਜਿੰਨਾ ਜਿੰਨਾ ਜ਼ੀਰੋ ਤੋਂ ਖੇਡਣਾ ਸ਼ੁਰੂ ਕੀਤਾ ਹੋਵੇ। ਇੱਕ ਵਾਰੀ ਫਿਰ ਉੱਠ ਖੜਿਆ, ਰੱਬ ਦੀ ਮਿਹਰ ਹੋਈ, ਕਰ ਲਿਆ ਕੋਈ ਨਾ ਕੋਈ ਓੜ ਪੋੜ। ਇਸ ਵਾਰੀ ਗੱਲ ਬਣ ਗਈ, ਬਾਹਰ ਚਲੇ ਗਏ। ਬੜਾ ਕੁਛ ਦਿਮਾਗ ਦੇ ਵਿੱਚ ਚੱਲਦਾ ਰਿਹਾ, ਆਪਣੇ ਪਰਾਏ ਦੀਆਂ ਕੀਤੀਆਂ ਉਹ ਵਾਧਾ ਘਾਟਾ। ਬਹੁਤ ਕੰਮ ਕੀਤਾ, ਸੋਚਿਆ ਸੀ ਉਹ ਸਾਰੀਆਂ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਇੱਕ ਕਰ ਦੇਣੀਆਂ। ਇੱਦਾਂ ਲੱਗਦਾ ਸੀ ਮੈਂ ਜ਼ਿੰਦਗੀ ਦੇ ਵਿੱਚ ਕਈ ਸਾਲ ਪਿੱਛੇ ਚੱਲ ਰਿਹਾ ਵਾਂ, ਇਸੇ ਵਜ੍ਹਾ ਕਰਕੇ 6-6 ਦਿਨ ਲਗਾਤਾਰ ਸ਼ਿਫਟਾਂ ਕੀਤੀਆਂ। ਆਪਣੇ ਆਪ ਨੂੰ ਨਹੀਂ ਦੇਖਿਆ, ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖੀ। ਉੱਥੋਂ ਛੋਟੇ ਭਰਾ ਦੀ ਮਿਹਨਤ ਸਭ ਵਾਧੇ ਘਾਟੇ ਪੂਰੇ ਕਰਦੇ। ਸੋਚਿਆ ਜੀ ਇੰਨਾ ਕਮਾਊਂਗਾ, ਉਸ ਤੋਂ ਵੀ ਕਿਤੇ ਵੱਧ ਕਮਾਇਆ। ਉਹ ਉਸ ਉਮਰ ਦੇ ਵਿੱਚ ਚਾਹ ਹੁੰਦਾ, ਸਰੀਰ ਦੇ ਵਿੱਚ ਹਿੰਮਤ ਹੁੰਦੀ ਹੈ, ਜਿਹਨੇ ਚਾਹ ਸੀ ਸਭ ਪੂਰੇ ਕਰ ਲਏ। ਵੱਡੀ ਗੱਲ ਕਿ ਹਾਲਾਤਾਂ ਨੇ ਹੁਣ ਸਿਆਣੇ ਵੀ ਕਰਤਾ। ਹੁਣ ਸਾਰੇ ਕਹਿੰਦੇ ਆ ਬੜਾ ਸਿਆਣਾ, ਉਹੀ ਕਹਿੰਦੇ ਜਿਹੜੇ ਕਹਿੰਦੇ ਸੀ ਐਵੇਂ ਫਾਹ ਲੈਂਦਾ। ਪਰ ਉਹ ਅਲੜ ਉਮਰ ਹਾਲੇ ਵੀ ਕਿਸੇ ਨਾ ਕਿਸੇ ਕੋਨੇ 'ਚ ਪਈ ਨਜ਼ਰ ਆ ਜਾਂਦੀ ਹੈ, ਅਤੇ ਉਸ ਅਲੜ ਉਮਰ ਦੇ ਵਿਚਾਰ ਸਾਰੇ ਪੂਰੇ ਕੀਤੇ। ਉਸ ਅਲੜ ਉਮਰ ਦਾ ਹਿੱਸਾ ਜੋ ਜ਼ਿੰਮੇਵਾਰੀ ਦੇ ਹੇਠਾਂ ਦੱਬ ਕੇ ਰਹਿ ਗਿਆ ਸੀ ਉਹ ਵੀ ਅੱਜ ਪੂਰਾ ਕਰ ਲਿਆ। ਹੋਇਆ ਤਾਂ ਬੜਾ ਕੁਛ ਜ਼ਿੰਦਗੀ ਦੇ ਵਿੱਚ, ਬੜੇ ਉਤਰਾਅ ਚੜ੍ਹਾਅ ਆਏ। ਇਹ ਸਾਰਾ ਕੁਛ ਤਾਂ ਬੜਾ ਛੋਟਾ ਜਿਹਾ ਕਰਕੇ ਲਿਖਿਆ, ਪਰ ਇਹਦੇ ਦਰਮਿਆਨ ਜ਼ਿੰਦਗੀ ਦੇ ਵਿੱਚ ਵਾਪਰਿਆ ਬਹੁਤ ਕੁਛ। ਬਸ ਇਹ ਸੋਚ ਰੱਖ, ਬਹੁਤ ਵੀਰ ਭਰਾ ਬੈਠੇ ਹੋਣਗੇ ਜਿਹੜੇ ਅੱਜ ਸੰਘਰਸ਼ ਕਰਦੇ ਹੋਣਗੇ, ਜਿਨ੍ਹਾਂ ਨੂੰ ਅੱਜ ਲੋੜ ਹੋਊਗੀ, ਜਿਹੜੇ ਮੇਰੇ ਵਰਗੇ ਉਹਨਾਂ ਪੜਾਵਾਂ 'ਚੋਂ ਲੰਘੇ ਹੋਣਗੇ ਜਿਨ੍ਹਾਂ 'ਚੋਂ ਮੈਂ ਕਿਤੇ ਲੰਘਿਆ। ਬਸ ਇਹ ਸੋਚਦਾ ਸੀ ਕਿ ਇਹ ਲਿਖਤ ਸ਼ਾਇਦ ਉਹਨਾਂ ਦੇ ਕੰਮ ਆ ਜਾਵੇ, ਮੇਰੀ ਜ਼ਿੰਦਗੀ ਦੇ ਕੁਛ ਹਿੱਸੇ ਸ਼ਾਇਦ ਉਹਨਾਂ ਦੇ ਕੰਮ ਆ ਜਾਣ। ਬਸ ਆਪਣੇ ਪਿੱਛੇ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਜੋ ਹੋਇਆ ਬੀਤਿਆ ਉਹ ਬੰਦਾ ਯਾਦ ਰੱਖੇ। ਤਰੱਕੀ ਦਾ ਨਸ਼ਾ ਜਦੋਂ ਸਿਰ ਚੜ੍ਹ ਜਾਂਦਾ ਨਾ, ਫਿਰ ਮੈਂ ਵੇਖਿਆ ਬੜੇ ਲੋਕਾਂ 'ਚੋਂ ਨਿਮਰਤਾ ਚੱਲੀ ਜਾਂਦੀ ਹੈ। ਨਿਮਰਤਾ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ। ਜੋ ਆਪਣੇ ਸੀ, ਜੋ ਨੱਕ ਮੂੰਹ ਵੱਟਦੇ ਸੀ, ਅੱਜ ਹੱਥ ਕੱਢ ਕੱਢਕੇ ਮਿਲਦੇ ਨੇ। ਅਸੀਂ ਵੀ ਉਹਨਾਂ ਨੂੰ ਗੱਲ ਲਾ ਕੇ ਮਿਲੀਦਾ, ਕਿਉਂਕਿ ਅਸੀਂ ਉਹਨਾਂ ਦੇ ਆਪਣੇ ਹੋਣ ਦਾ ਫਰਜ਼ ਨਿਭਾਉਂਦੇ ਹਾਂ। ਖੁਸ਼ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਬਸ ਨਾਨੀ ਦੀ ਗੱਲ ਯਾਦ ਆਈ ਜਾਂਦੀ,
ਮਾੜੇ ਦਿਨ ਤਾਂ ਪੁੱਤ ਢਲਦੇ ਪਰਛਾਵੇਂ ਵਰਗੇ ਹੁੰਦੇ ਆ, ਕਦੀ ਰਹਿੰਦੇ ਥੋੜ੍ਹੀ ਆ, ਚਲੇ ਜਾਂਦੇ ਆ ਸਮੇਂ ਦੇ ਨਾਲ। ਉਹੀ ਕੋਠੇ ਦੇ ਉੱਤੇ ਪਿਆ ਲਿਖ ਰਿਹਾ ਜਿਸ 'ਤੇ ਪਿਆ ਸੋਚਦਾ ਹੁੰਦਾ ਸੀ ਕਿ ਕੁਛ ਕੀਤਾ ਵੀ ਜਾਣਾ ਕਿ ਨਹੀਂ, ਹੁਣ ਮੈਂ ਕੀ ਕਰੂੰਗਾ। ਪੈਣ ਲੱਗੇ ਰੱਗ ਅੱਗੇ ਰੱਬ ਅੱਗੇ, ਇਹ ਸਾਰੀਆਂ ਮੰਨਤਾਂ ਮੰਗਦਾ ਹੁੰਦਾ ਸੀ। ਅੱਜ ਉਹ ਸਾਰੇ ਸੁਪਨੇ ਪੂਰੇ ਹੋ ਗਏ ਨੇ, ਅਤੇ ਉਹ ਵੀ ਜਿਹੜਾ ਕਦੀ ਕੁਛ ਵੇਖਿਆ ਹੀ ਨਹੀਂ ਸੀ ਉਸ ਤੋਂ ਕਿਤੇ ਵਧੇਰੇ ਰੱਬ ਨੇ ਦਿੱਤਾ। ਬਸ ਦਿਲ ਸਾਫ ਰੱਖੋ, ਚੰਗੇ ਨਾਲ ਚੰਗਾ ਹੀ ਹੁੰਦਾ, ਟਾਈਮ ਲੱਗਦਾ ਪਰ ਰੱਬ ਵਿਆਜ ਸਮੇਤ ਮੋੜਦਾ। ਇਹ ਕਹਾਣੀ ਸੀ ਗੁਰਦੀਪ ਸਿੰਘ ਹੋਰਾਂ ਦੀ, ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਇੱਕ ਦੂਸਰੇ ਦੀ ਜ਼ਿੰਦਗੀ ਤੋਂ ਆਪਾਂ ਇਸੇ ਤਰ੍ਹਾਂ ਸਿੱਖਦੇ ਹਾਂ, ਕਿਉਂਕਿ ਜਿਹੜਾ ਉਸ ਰਾਹ ਲੰਘ ਆਇਆ ਉਹ ਦੱਸ ਸਕਦਾ ਹੁੰਦਾ ਕਿ ਉਸ ਰਾਹ ਦੇ ਉੱਤੇ ਕਿੰਨੇ ਕੁ ਕੰਡੇ ਨੇ, ਕਿੰਨੇ ਕੁ ਟੋਏ ਨੇ, ਕਿੰਨਾ ਕੁ ਰਾਹ ਪੱਧਰ ਆ, ਕੱਚਾ ਆ ਕਿ ਪੱਕਾ, ਕੋਈ ਰੁੱਖ ਆਉਣਾ ਕਿ ਨਹੀਂ ਆਉਣਾ, ਕਿਤੇ ਸਾਹ ਦਮ ਲਿਆ ਜਾਣਾ ਕਿ ਨਹੀਂ ਲਿਆ ਜਾਣਾ, ਕਿਸੇ ਨੇ ਸਾਥ ਦੇਣਾ ਕਿ ਨਹੀਂ ਦੇਣਾ, ਕਿਸੇ ਦੇ ਤਜਰਬੇ ਤੋਂ ਸਿੱਖ ਕੇ ਆਪਾਂ ਜ਼ਿਆਦਾ ਛੇਤੀ ਅੱਗੇ ਵੱਧਦੇ। ਇਸ ਕਰਕੇ ਕੋਈ ਵੀ ਤੁਹਾਡੇ ਨਾਲ ਊਚ ਨੀਚ ਹੋਈ ਹੋਵੇ ਅਤੇ ਉਹਨੂੰ ਦੂਜਿਆਂ ਦੇ ਨਾਲ ਜਦੋਂ ਆਪਾਂ ਸਾਂਝੀ ਕਰਦੇ ਹਾਂ ਉਹਨਾਂ ਦੇ ਲਈ ਉਹ ਇੱਕ ਆਸਰੇ ਦਾ ਕੰਮ ਕਰਦੀ। ਆਸ ਕਰਦੇ ਹਾਂ ਕਿ ਡਟੇ ਹੋਵੋਗੇ ਜ਼ਿੰਦਗੀ ਦੇ ਵਿੱਚ, ਵਾਧੇ ਘਾਟੇ ਔਕੜਾਂ ਇਸੇ ਤਰ੍ਹਾਂ ਦੇ ਨਾਲ ਚੱਲਦੀਆਂ ਰਹਿਣੀਆਂ। ਜਿਹੜਾ ਉਹਨਾਂ ਔਕੜਾਂ ਨੂੰ ਸਰ ਕਰ ਗਿਆ, ਇਸ ਔਖੇ ਸਫ਼ਰ ਨੂੰ ਸਰੀਰ ਦੇ ਉੱਤੇ ਝੱਲ ਗਿਆ, ਉਹੀ ਅੱਗੇ ਚੱਲ ਕੇ ਸੌਖੀ ਜ਼ਿੰਦਗੀ ਦਾ ਆਨੰਦ ਮਾਣੋ, ਉਹੀ ਲੋਕਾਂ ਨੂੰ ਦੱਸਣ ਜੋਗਾ ਹੋ,

ਜਿਹੜੇ ਗਜਤ ਅੱਜ ਖੂਨ ਦੀਆਂ ਹੋਲੀਆਂ।

ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
3: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakdi hai.
4: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. Hi-FiTravels.com.au te.

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਹਾਂਜੀ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਹਾਂਜੀ ਹਾਂਜੀ ਓਏ ਹਾਂ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਖਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁੱਜੇ ਜੇ ਤਿਸ ਗੁਣ ਕੋਈ ਕਰੇ।

ਨਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ ਨਾਮ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ ਕਲ

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ, ਮੰਨੈ

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ,

ਕੁਰਾਨ ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲਈ ਕੁਰਾਨ ਹਿਤਵਾਰ ਨਾ ਜੋਗੀ ਜਾਣ ਰੁੱਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਦੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ।

ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਇ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲ ਸੂਰ, ਤਿਨ ਮੈਂ ਰਾਮ ਰਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸੁਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾ

0: ਉਹ ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਦਬਾਵੇ।

गुरु सवारे सत्संगी जनों, वाहिगुरु जी का खालसा, वाहिगुरु जी की फतेह। गुरु साहिबान ने सानू तुरकी बाणी दे राही जिथे जीवन दाते प्रभु दी सिफत सलाह करदे रहण दा उपदेश दिता है, उत्थे नाल ही इह भी स्पष्ट कीता कि गुणगान पूर्ण गुरु की अगवाई तो बिना संभव नहीं है। सतगुरु के उपदेश राही ही मनुख नूं प्रभु दीयां सिफतां दी सोझी प्राप्त हुंदी है। गुरु दे बख्शे ज्ञान सदका इन्हां सिफतां दा सिमरन करदिआं इन्हां नूं अपने अंदर वसाउण दी भुख जागदी है। सतगुरु की अगवाई ही सानूं अग्ञान अते होर परम भुलेखियां तों छुटकारा दवाउंदी है। इसे सदका असीं फजूल जिहे कर्मकांडां नूं छड्ड के केवल प्रभु सिमरन विच लग सकते हैं। इसे उपदेश नूं दृढ़ कराउण वाले इस गुरशब्द संग्रह दा पहला बचन ब्रह्म वेता भगत रामानंद जी दा उचारण कीता होया है। कत जाइए रे कर लागो रंग, मेरा चित ना चले मन भयो पंग। इस शब्द राही भगत जी अपना निजी अनुभव बयान करते ने। मैं भी होर ना समझ मनुखा वांग परमात्मा दी पाल विच तीर्थां होर धर्म अस्थानां ते भटकदा फिरदा सी, पर मेरे सारे यतन व्यर्थ जा रहे सन। फिर मैनू गुरु दी शरण जाण दा सुभाग प्राप्त हो गया, जिस ते रब्बी ज्ञान ने मेरे सारे परम भुलेखे दूर कर दिते। मैनू मेरे अंदरों ही मेरे जीवन दाते वाहिगुरु जी दे दर्शन करा दिते। हुण अपने प्रभु प्रीतम नाल मिलन लई मैनू किते भी जाण दी लोड़ नहीं। मैं अपने सतगुरु तों कुर्बान जाना, जिसने मैनू मेरे अंदर वास्ते करता पुरख दी सोची करवा दित्ती। गुरु प्यारियो, सतगुरु दे इसे रूहानी ज्ञान दी महिमा पट्टा ने भी उचारण कीती है। पट पिखा जी दा वचन, रहे ओ संत हों टोल, साध बहुतेरे डिठे, सन्यासी तपस्या है मुखों ए पंडित मिठे। बरस एक हों फिरियो, किने नौ पर चौलायो, कहते हैं कहती सुनी, रहत को खुशी ना आयो। हर नाम छोड़ दूजा लगे, तिन के गुण हों क्या कहो, गुरुदय मिलायो पिखिया, जिव तू रखें तिव रहो। हे गुरु अमरदास जीओ, वाहिगुरु ने कृपा करके मैनू पिखे नू पाल करदियां करदियां तुहाडे नाल मिला दिता, ते तुहाडी शरण विच आउण तों बाद जो दैवी बख्शिशां मैनू प्राप्त होईयां उन्हां दा सदका मैनू हुण जिवें तुसीं रखोगे मैं उवें ही रहांगा। पट नल जी दा वचन भी ऐसी गुरु महिमा दा ही वर्णन है। पट जी फरमाउंदे ने, गुरबिन कोर अंधार, गुरु बिन समझ ना आवै, गुर बिन सुरत ना सिद्ध, गुरु बिन मुक्त ना पावे। गुर कर सच बीचार, गुरु कर रे मन मेरे, गुर कर शब्द सपुन, अघन कट हैं सब तेरे। हे मेरे मन, अपने गुरु दा ध्यान ही तरदा रिया कर, क्योंकि गुरु तो बिना अग्ञान दा हनेरा जीवन ते छाया रहिंदा है। गुरु दा शब्द रूपी उपदेश इस संसार सागर नूं पार कराउण दे समर्थ है। गुरु दी बाणी सुणदिआं सुणदिआं समाधी विच एकागर हो जाईदा है। ऐसे गुरु दा सिमरन हमेशा ही करदे रहना चाहीदा है। पट बल जी भी गुरु उस्तत नूं इसे रूप विच बयान करदे ने। जिहि सतगुरु सिमरंत, नैन के तिमर मिटह खिन, जे सतगुरु सिमरंत, हृदय हर नाम दिनों दिन। जिस सतगुरु नूं याद कीतियां अखां तों अज्ञानता दा पर्दा चुकिया जांदा है। जिस सतगुरु दे सिमरन नाल प्रभु नाम होर ज्यादा दृढ़ होई जांदा है। जिस दी प्यार याद जीवन दी सारी विकारी तपश नूं मिटा दिंदी है।
ਅਤੇ ਜਿਸ ਦੀ ਚਰਨੀ ਲੱਗ ਕੇ ਪ੍ਰਭੂ ਪਿਤਾ ਨਾਲ ਮੇਲ ਮਿਲਾਪ ਬਣ ਜਾਂਦਾ ਹੈ, ਉਸ ਸਤਿਗੁਰੂ ਜੋਤ ਦੇ ਤਾਰਨੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਾਰੀ ਸਿੱਖ ਸੰਗਤ ਨਾਲ ਮਿਲ ਕੇ ਧੰਨ ਧੰਨ ਕਹਿੰਦੇ ਰਿਹਾ ਕਰੋ ਅਤੇ ਉਸ ਦੇ ਦੱਸੇ ਹੋਏ ਉਪਦੇਸ਼ ਨੂੰ ਸਦਾ ਯਾਦ ਕਰਦੇ ਰਿਹਾ ਕਰੋ। ਭੱਟ ਪਲ ਜੀ ਦਾ ਆਪਣੇ ਸੁੱਖ ਦਾ ਅਤੇ ਸਤਿਗੁਰੂ ਦੇ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ, ਕਨ ਹਰ ਬੂੰ ਬਸੋਰੋ ਮਾਵਲ ਕੁਸਮ ਬਸੰਤ ਗ੍ਰੰਥ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਜਿਵੇਂ ਬੱਦਲਾਂ ਤੋਂ ਆਉਂਦੀਆਂ ਪਾਣੀ ਦੀਆਂ ਬੂੰਦਾਂ, ਧਰਤੀ ਤੇ ਪੈਦਾ ਹੋਣ ਵਾਲੀ ਬਨਸਪਤੀ ਜਾਂ ਬਸੰਤ ਰੁੱਤ ਵਿੱਚ ਖਿੜਨ ਵਾਲੇ ਫੁੱਲਾਂ ਦੀ ਕੋਈ ਵੀ ਵਿਅਕਤੀ ਗਿਣਤੀ ਨਹੀਂ ਕਰ ਸਕਦਾ, ਜਿਵੇਂ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ, ਸਮੁੰਦਰ ਜਾਂ ਗੰਗਾ ਵਿੱਚੋਂ ਉੱਠਣ ਵਾਲੀਆਂ ਲਹਿਰਾਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਰੱਬੀ ਜੋਤ ਨਾਲ ਪ੍ਰਕਾਸ਼ਮਾਨ ਹੋਏ ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰੂ ਉਪਮਾ ਨੂੰ ਵੀ ਕੋਈ ਵਿਅਕਤੀ ਬਿਆਨ ਨਹੀਂ ਕਰ ਸਕਦਾ। ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਗੁਰੂ ਦੇ ਅਧਿਆਤਮਿਕ ਗੁਣਾਂ ਦਾ ਜੋ ਸੁੱਖ ਪਟਸਲ ਜੀ ਨੇ ਅਨੁਭਵ ਕੀਤਾ ਅਤੇ ਗੁਰੂ ਅਮਰਦਾਸ ਜੀ ਕਿਵੇਂ ਆਪ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿੱਚ ਆਏ, ਗੁਰੂ ਦੇ ਸ਼ਬਦ ਦੀ ਅਗਵਾਈ ਵਿੱਚ ਕਿਵੇਂ ਉਹਨਾਂ ਨੇ ਮਨ ਨੂੰ ਜਿੱਤਿਆ, ਆਪਣੇ ਮਾਲਕ ਪਰਮਾਤਮਾ ਨਾਲ ਲਿਵਲੀਨਤਾ ਬਣਾਈ, ਇਸ ਕੌਤਕ ਨੂੰ ਪੱਟ ਜੀ ਬਿਆਨ ਕਰਦੇ ਨੇ। ਪਹਿਰ ਸਮਾਧ ਸਨਾ ਗਿਆਨ ਹੈ ਆਸਣ ਚੜਿਓ, ਤ੍ਰਮ ਤਨੁਖ ਕਰ ਗਹਿਓ ਭਗਤ ਸੀਲਹਿ ਸਰ ਲੜਿਓ। ਗੁਰੂ ਅਮਰਦਾਸ ਜੀ ਨੇ ਗੁਰਸ਼ਬਦ ਦੇ ਗਿਆਨ ਰੂਪੀ ਘੋੜੇ ਉੱਤੇ ਆਸਣ ਲਾ ਕੇ ਪ੍ਰਭੂ ਬੰਦਗੀ ਦੇ ਸਮਾਧੀ ਰੂਪ ਯੁੱਧ ਬਸਤਰ ਧਾਰਨ ਕੀਤੇ ਹੋਏ ਨੇ। ਧਰਮ ਦੀ ਕਮਾਨ ਲੈ ਕੇ ਨਿਮਰਤਾ ਰੂਪੀ ਤੀਰਾਂ ਨਾਲ ਆਪ ਜੀ ਨੇ ਸਾਰੇ ਵਿਕਾਰਾਂ ਨੂੰ ਹਰਾ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਦੀ ਬਖਸ਼ਿਸ਼ ਨਾਲ ਹੇ ਗੁਰੂ ਅਮਰਦਾਸ ਜੀਓ, ਆਪ ਨੇ ਸੰਸਾਰ ਅਖਾੜੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਇਸੇ ਕਰਕੇ ਤੁਸੀਂ ਮੈਨੂੰ ਸ਼੍ਰੋਮਣੀ ਸਤਿਗੁਰੂ ਪ੍ਰਤੀਤ ਹੋ ਰਹੇ ਹੋ। ਗੁਰੂ ਦਰਬਾਰ ਦੇ ਅਨਿੰਨ ਸੇਵਕ ਭੱਟ ਜਾਲਪ ਜੀ ਤਾਂ ਸਤਿਗੁਰੂ ਉੱਤੇ ਆਪਣਾ ਦ੍ਰਿੜ ਭਰੋਸਾ ਪ੍ਰਗਟ ਕਰਦੇ ਹੋਏ ਬਚਨ ਕਰਦੇ ਨੇ, ਜਾਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੇ ਮਿਲੈ। ਹੇ ਗੁਰੂ ਅਮਰਦਾਸ ਜੀਓ, ਹਰ ਤਰ੍ਹਾਂ ਦੇ ਸੰਸਾਰਕ ਅਤੇ ਰੂਹਾਨੀ ਪਦਾਰਥ ਤੁਹਾਡੇ ਦਰਸ਼ਨਾਂ ਰਾਹੀਂ ਹੀ ਪ੍ਰਾਪਤ ਹੋ ਜਾਂਦੇ ਨੇ। ਗੁਰੂ ਸਵਾਰਿਓ, ਆਓ ਇਸ ਗੁਰੂ ਮਹਿਮਾ ਦਾ ਰੱਬੀ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
6: ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
7: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਏ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ ਜਿੱਥੇ ਵੀ ਕਿਤੇ ਹੋ। ਆਸ ਕਰਦੇ ਹਾਂ ਰਾਜੀ ਖੁਸ਼ੀ ਹੋ, ਚੜ੍ਹਦੀ ਕਲਾ 'ਚ ਹੋ ਗਏ, ਇਹਨਾਂ ਬੱਚਿਆਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਹੋ, ਕੰਮਾਂ ਕਾਰਾਂ ਦੇ ਉੱਤੇ ਹੋ, ਸੜਕਾਂ ਦੇ ਉੱਤੇ ਹੋ, ਅਤੇ ਪੇਸ਼ੈਂਸ ਬਣਾਈ ਰੱਖਿਓ, ਕਾਹਲ ਨਾ ਕਰਿਓ, ਚਿਹਰੇ ਦੇ ਉੱਤੇ ਖੁਸ਼ੀ ਬਣਾਈ ਰੱਖਿਓ, ਮਨ ਦੇ ਵਿੱਚ ਸ਼ੁਕਰਾਨਾ ਬਣਾਈ ਰੱਖਿਓ ਉਸ ਪਰਮ ਪਿਤਾ ਪਰਮਾਤਮਾ ਦੇ ਲਈ। ਅੱਜ 23 ਤਰੀਕ ਹੈ, ਸਤੰਬਰ ਦਾ ਮਹੀਨਾ, ਅੱਜ ਦਿਨ ਬੁੱਧਵਾਰ ਦਾ, ਦਿਨ ਬੁੱਧ ਅਤੇ ਕੰਮ ਸੁੱਧ, ਸਾਰੇ ਕੰਮ ਤੁਹਾਡੇ ਸਿੱਧੇ ਪੈਣ। ਇਸੇ ਅਰਦਾਸ ਦੇ ਨਾਲ ਆਓ ਅੱਜ ਦੇ ਦਿਨ ਦੇ ਵਿੱਚ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਇਸ ਅਰਦਾਸ ਦੇ ਨਾਲ ਕਿ ਜੋ ਵੀ ਤੁਹਾਡੇ ਅੜੇ ਫੜੇ ਕੰਮ ਨੇ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰੇ ਹੋਣ। ਜੋ ਵੀ ਮਨ ਦੇ ਉੱਤੇ ਬੋਝ ਆ, ਪਰੇਸ਼ਾਨੀਆਂ ਨੇ, ਉਹ ਸਭ ਦੂਰ ਹੋਣ। ਅੱਜ ਦਾ ਦਿਨ ਬਹੁਤ ਖੁਸ਼ੀਆਂ ਦੇ ਕੇ ਜਾਵੇ, ਇਸੇ ਅਰਦਾਸ ਦੇ ਨਾਲ ਉਹ ਵੱਧਦੇ ਪ੍ਰੋਗਰਾਮ। ਹਾਂਜੀ ਮੈਲਬਨ ਦੇ ਵਿੱਚ ਉਸ ਰੱਬ ਦਾ ਨਾਂ ਲੈਂਦੇ ਹਾਂ ਜਿਹਨੇ ਅੱਜ ਦਾ ਸਾਨੂੰ ਇਹ ਦਿਨ ਦਿੱਤਾ, ਜਿਹਦੀ ਰਜ਼ਾ ਦੇ ਵਿੱਚ ਇੱਕ ਵਾਰੀ ਫਿਰ ਤੋਂ ਸਾਂਝਾਂ ਪਈਆਂ। ਉਸ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਇਸ ਚੜ੍ਹਦੀ ਕਲਾ ਦਾ ਸ਼ੁਕਰਾਨਾ ਕਰਦੇ ਹਾਂ, ਇੱਕ ਦੂਸਰੇ ਦੇ ਨਾਲ ਪਈਆਂ ਸਾਂਝਾਂ ਦਾ ਸ਼ੁਕਰਾਨਾ ਕਰਦੇ ਹਾਂ। ਉਸ ਰੱਬ ਦਾ ਨਾਂ ਲੈਂਦੇ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਅਤੇ ਮਿਲਦੇ ਹਾਂ ਅੱਗੇ ਹੋਰ ਵੀ ਢੇਰ ਸਾਰੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ 23 ਤਰੀਕ ਸਤੰਬਰ ਦਾ ਮਹੀਨਾ ਅਤੇ ਆਓ ਅੱਜ ਸੋਹਣੇ ਜਿਹੇ ਦਿਨ ਦਾ ਆਨੰਦ ਮਾਣਦੇ ਹਾਂ ਜਿੱਥੇ ਵੀ ਤੁਸੀਂ ਹੋ ਆਸ ਕਰਦੇ ਹਾਂ ਕਿ ਉੱਥੇ ਸੋਹਣਾ ਪਿਆਰਾ ਦਿਨ ਚੜ੍ਹਿਆ ਹੋਊਗਾ ਅਤੇ ਆਓ ਆਸ ਪਾਸ ਝਾਤੀ ਮਾਰਦੇ ਹਾਂ ਇਹਨਾਂ ਕੁਦਰਤ ਦੇ ਨਜ਼ਾਰਿਆਂ ਨੂੰ ਨਿਹਾਰਦੇ ਹਾਂ ਅਤੇ ਫਿਰ ਆਪਣੇ ਆਪ ਹੀ ਮਨ 'ਚੋਂ ਸ਼ੁਕਰ ਨਿਕਲੂਗਾ ਕਿ ਇਸ ਧਰਤੀ ਦੇ ਉੱਤੇ ਸਾਹ ਚੱਲ ਰਹੇ ਨੇ ਅਤੇ ਆਓ ਫਿਰ ਇਹਨਾਂ ਚੱਲਦੇ ਸਾਹਾਂ ਦੇ ਲਈ ਆਪਾਂ ਸ਼ੁਕਰਾਨਾ ਕਰਦੇ ਹਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਕਰੀ ਫਿਰ ਤੋਂ ਸਵਾਗਤ ਇਸ ਸਿੱਧ ਵਿੱਚ ਆਪਾਂ ਮੌਸਮ ਦੇ ਉੱਤੇ ਜਾਣ ਲੈਂਦੇ ਹਾਂ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਬਾਹਰ ਅੰਦਰ ਹੋ ਸਕਦਾ ਤੁਸੀਂ ਘੁੰਮਣ ਫਿਰਨ ਜਾਣਾ ਹੋਵੇ ਜਾਂ ਫਿਰ ਤੁਸੀਂ ਗਏ ਹੋ ਅਤੇ ਇਸ ਹਫ਼ਤੇ ਦੇ ਵਿੱਚ ਮੌਸਮ ਬਹੁਤ ਸੋਹਣਾ ਆ ਸੋਹਣਾ ਕਹਦਾ ਕਿ ਹੁਣ ਹੌਲੀ ਹੌਲੀ ਗਰਮੀ ਜੀ ਵੀ ਵਧਣੀ ਆ ਅਤੇ ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਲਗਭਗ ਸੋਹਣਾ ਪਿਆਰਾ ਮੌਸਮ ਚੱਲ ਰਿਹਾ ਅਤੇ ਆਓ ਫਿਰ ਇੱਕ ਵਾਰੀ ਝਾਤ ਮਾਰ ਹੀ ਲੈਂਦੇ ਹਾਂ ਅੱਜ ਕਿਵੇਂ ਦਾ ਅਤੇ ਸਿਡਨੀ ਦੇ ਵਿੱਚ ਇਸ ਟਾਈਮ 15 ਕੁ ਦੇ ਆਸ ਪਾਸ 22 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਪਰ ਅੱਜ ਮੀਂਹ ਦੇ ਚਾਂਸ ਨੇ ਅੱਗੇ ਚੱਲ ਕੇ 90% ਚਾਂਸ ਨੇ ਅੱਜ 1 ਤੋਂ 5 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਆ ਅਤੇ ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ ਉੱਦਾਂ ਉੱਦਾਂ ਥੋੜ੍ਹਾ ਜਿਹਾ ਹੋਰ ਦਿਨ ਖੁੱਲ੍ਹਦਾ ਨਜ਼ਰ ਆ ਰਿਹਾ ਵਾ ਅਤੇ ਪਰ 10-11 ਵਜੇ ਤੋਂ ਬਾਅਦ ਜਾਂ ਫਿਰ ਇਹ ਕਹਿ ਲਓ ਵੀ 12 ਕੁ ਵਜੇ ਦੇ ਆਸ ਪਾਸ ਸਭ ਤੋਂ ਵਧੇਰੇ ਚਾਂਸਿਸ ਲੱਗ ਰਹੇ ਨੇ ਮੀਂਹ ਦੇ ਵੈਸੇ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਵੇਰੇ ਸਵੇਰੇ ਇਸ ਟਾਈਮ ਵਧੇਰੇ ਚਾਂਸ ਨੇ ਫਿਰ ਵਿੱਚ ਜੇ ਧੁੱਪ ਦੇ ਵੀ ਅਸਾਰ ਨੇ ਅਤੇ ਫਿਰ ਦੁਬਾਰਾ ਤੋਂ 2 ਵਜੇ ਧੁੱਪ ਲੱਗ ਜੂਗੀ ਅਤੇ ਬਾਕੀ ਇਹ ਨਿਰਭਰ ਕਰਦਾ ਕਿ ਤੁਸੀਂ ਕਿਹੜੇ ਏਰੀਏ ਦੇ ਵਿੱਚ ਰਹਿ ਰਹੇ ਹੋ ਉਸ ਹਿਸਾਬ ਦੇ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰਿਓ ਪਰਸੋਂ ਦੇ ਦਿਨ 'ਤੇ ਕਾਫੀ ਜ਼ਿਆਦਾ ਗਰਮੀ ਹੋ ਜਾਣੀ ਆ ਇਸ ਵੀਕਐਂਡ ਦੇ ਉੱਤੇ ਪਹੁੰਚਦਿਆਂ 30 ਤੱਕ ਵੀ ਤਾਪਮਾਨ ਚਲੇ ਜਾਣਾ ਸੋ ਕਾਫੀ ਉਤਰਾਅ ਚੜ੍ਹਾਅ ਵੇਖੇ ਜਾ ਸਕਦੇ ਨੇ ਸਿਡਨੀ ਦੇ ਵਿੱਚ ਪਰ ਅੱਜ ਦੇ ਦਿਨ ਤੋਂ ਬਾਅਦ ਸਾਰੇ ਦਿਨ ਮੀਂਹ ਤੋਂ ਸੱਖਣੇ ਨੇ ਮੈਲਬਨ 'ਚ ਵੀ ਅੱਜ ਬੜਾ ਸੋਹਣਾ ਦਿਨ ਹੈ ਧੁੱਪ ਵਾਲਾ 7 ਕੁ ਦੇ ਆਸ ਪਾਸ ਤਾਪਮਾਨ ਹਾਲਾਂਕਿ ਸਵੇਰੇ ਸਵੇਰੇ ਠੰਡ ਸੀ 4.4 ਡਿਗਰੀ ਤਾਪਮਾਨ ਤੁਸੀਂ ਮੌਜੂਦਾ ਵੀ ਮਹਿਸੂਸ ਕਰ ਰਹੇ ਹੋਵੋਗੇ ਅਤੇ 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਅੱਜ ਦੇ ਦਿਨ ਹਲਕੀ ਹਲਕੀ ਜਿਹੀ ਹਵਾ ਅਤੇ ਧੁੱਪ ਅਤੇ ਪਿਆਰਾ ਅਤੇ ਘੈਂਟ ਅਤੇ ਦਿਨ ਬਹੁਤ ਵਧੀਆ ਅਤੇ ਇਹੋ ਹੀ ਜੇਕਰ ਆਪਾਂ ਕੱਲ੍ਹ ਅਤੇ ਪਰਸੋਂ ਦੇ ਦਿਨ ਦੀ ਗੱਲ ਕਰੀਏ ਤਾਂ ਗਰਮੀ ਅਤੇ ਗਰਮੀ ਅਤੇ ਗਰਮੀ ਹੋ ਜਾਣੀ ਹੈ ਸੋ ਅੱਜ ਦੇ ਦਿਨ ਦਾ ਤੁਸੀਂ ਆਨੰਦ ਮਾਣੋ ਅਤੇ ਕੱਲ੍ਹ 25-26 ਤੱਕ ਤਾਪਮਾਨ ਚਲੇ ਜਾਣਾ ਸ਼ੁੱਕਰਵਾਰ ਵੀ ਕੁਛ ਇਸੇ ਤਰ੍ਹਾਂ ਹੀ ਹੈ ਅਤੇ ਉਸ ਤੋਂ ਬਾਅਦ ਫਿਰ ਮੀਂਹ ਪੈਣ ਦੇ ਨਾਲ ਇਹ ਵਾਲਾ ਜਿਹੜਾ ਆਉਣ ਵਾਲਾ ਜਿਹੜਾ ਵੀਕਐਂਡ ਆ ਉੱਥੇ ਫਿਰ ਦੁਬਾਰਾ ਤੋਂ ਧੜਾਮ ਥੱਲੇ ਨੂੰ ਡਿੱਗਣਾ ਵਾ ਤਾਪਮਾਨ ਸੋ ਇੱਥੇ ਵੀ ਆਪਾਂ ਕਹਿ ਲਈ ਕਿ ਵੱਡੇ ਫੇਰ ਬਦਲ ਪਰ ਫਿਲਹਾਲ ਜੋ ਸਾਡੇ ਕੋਲ ਹੈ ਅੱਜ ਕੱਲ੍ਹ ਪਰਸੋਂ ਦਾ ਮਾਣੋ ਤੁਸੀਂ ਆਨੰਦ ਬ੍ਰਿਸਬੇਨ ਦੇ ਵਿੱਚ ਗਰਮੀ ਆ 26 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ ਜਾਣ ਦੇ ਚਾਂਸ ਨੇ 19-20 ਦੇ ਆਸ ਪਾਸ ਸਵੇਰੇ ਸਵੇਰੇ ਚਲੇ ਗਿਆ ਅਤੇ ਹਲਕੇ ਮੀਂਹ ਦੇ ਚਾਂਸ 60% ਨੇ ਪਰਥ ਸਵੇਰੇ ਸਵੇਰੇ ਅਰਲੀ ਅਰਲੀ ਮੋਰਨਿੰਗ 10 ਤਾਪਮਾਨ ਅਤੇ 21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਇੱਥੇ ਵੀ ਸੋਹਣਾ ਦਿਨ ਐਡੀਲੇਡ ਸਾਊਥ ਆਸਟ੍ਰੇਲੀਆ ਵੱਲ ਨੂੰ ਰੁਖ ਕਰਦੇ ਹਾਂ ਅਤੇ ਅੱਜ ਗਰਮੀ ਟਾਈਪ ਮਾਹੌਲ ਚੱਲ ਬਣ ਜਾਣਾ 25 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ 12 ਕੁ ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ ਅਤੇ ਇੱਧਰ ਹੁਬਾਟ 7 ਕੁ ਦੇ ਆਸ ਪਾਸ ਹੈ ਤਾਪਮਾਨ 7+ ਅਤੇ 3 ਕੁ ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋ 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋ ਅੱਜ ਧੁੱਪ ਸੋਹਣੀ ਲੱਗਣ ਦੇ ਚਾਂਸ ਨੇ ਕੈਨਬਰਾ ਦੇ ਵਿੱਚ 12 ਕੁ ਦੇ ਆਸ ਪਾਸ ਤਾਪਮਾਨ ਹੈ 21 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਡਾਰਵਿਨ ਦੇ ਵਿੱਚ ਗਰਮੀ ਹੈ 34 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨੇ ਸੋ ਫਿਲਹਾਲ ਆਪਾਂ ਵੇਖ ਰਹੇ ਹਾਂ ਕਿ ਹੁਣ ਮੌਸਮ ਵਾਕਈ ਬਦਲ ਗਿਆ ਪਰ ਇਹ ਬਦਲਣਾ ਹਾਲੇ ਅਪ ਡਾਊਨ ਦੇ ਵਿੱਚ ਉਤਰਾਅ ਚੜ੍ਹਾਅ ਹਾਲੇ ਆਪਾਂ ਵੇਖ ਸਕਦੇ ਹਾਂ ਸੋ ਸਤੰਬਰ ਦਾ ਮਹੀਨਾ ਵੇਖਿਆ ਜਾਵੇ ਤਾਂ ਵਿਕਟੋਰੀਆ ਦੇ ਲਈ ਜ਼ਿਆਦਾਤਰ ਜਾਂ ਫਿਰ ਜ਼ਿਆਦਾਤਰ ਆਸਟ੍ਰੇਲੀਆ ਦੇ ਹਿੱਸਿਆਂ ਦੇ ਲਈ ਤੇਜ਼ ਹਨੇਰੀਆਂ ਵਾਲਾ ਹਵਾਵਾਂ ਵਾਲਾ ਹੁੰਦਾ ਅਤੇ ਪਤਾ ਨਹੀਂ ਕਦੋਂ ਠੰਡ ਹੋ ਜਾਣੀ ਅਤੇ ਕਦੋਂ ਗਰਮੀ ਹੋ ਜਾਣੀ ਸੋ ਇੱਦਾਂ ਦਾ ਮਾਹੌਲ ਚੱਲ ਲਗਭਗ ਆਪਾਂ ਹੁਣ ਹਰ ਸਾਲ ਹੀ ਵੇਖਦੇ ਹਾਂ ਅਤੇ ਉਹਦੇ ਲਈ ਤੁਸੀਂ ਪ੍ਰਿਪੇਅਰ ਰਹੋ ਬਾਹਰ ਅੰਦਰ ਜਾਂਦੇ ਹੋ ਅਤੇ ਕੋਈ ਭਾਰ ਨਹੀਂ ਲੱਗਦਾ ਗੱਡੀ ਦੇ ਵਿੱਚ ਜੈਕਟ ਜ਼ਰੂਰ ਰੱਖ ਕੇ ਲੈ ਜਾ ਕਰੋ ਕਿਉਂਕਿ ਇਹ ਆਸਟ੍ਰੇਲੀਆ ਵਾ ਟ੍ਰੈਫਿਕ ਵੱਲ ਨੂੰ ਵੱਧਦੇ ਹਾਂ ਅਤੇ ਟ੍ਰੈਫਿਕ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਅਪਡੇਟ ਆ ਤਾਂ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ 044-717-1674 ਦੇ ਉੱਤੇ 044-717-1674 ਅਤੇ ਜਾਂ ਫਿਰ ਸਾਨੂੰ ਤੁਸੀਂ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ ਫਿਲਹਾਲ ਜੋ ਸਾਨੂੰ ਵੈਬਸਾਈਟ ਦੇ ਰਾਹੀਂ ਆਈਆਂ ਅਪਡੇਟ ਨੇ ਉਹਨਾਂ ਦੇ ਉੱਤੋਂ ਸ਼ੁਰੂਆਤ ਕਰਦੇ ਹਾਂ ਇੱਕ 5 ਮਿੰਟ ਪਹਿਲਾਂ ਦੀ ਅਪਡੇਟ ਹੈ, ਕਹਿੰਦੇ ਕਿ ਲੈਫਟ ਲੇਨ ਜਿਹੜੀ ਆ ਉਹ ਗ੍ਰੀਨਸਬਰੋ ਬਾਉਂਡ ਦੀ ਬੰਦ ਆ MIT ਰਿੰਗ ਰੋਡ ਦੇ ਉੱਤੇ, ਪਾਸਕੋਵੇਲ ਰੋਡ ਦੇ ਲਾਗੇ ਇੱਕ ਟਰੱਕ ਖਰਾਬ ਹੋਇਆ ਕਾਫੀ, ਜਿਹੜਾ ਇਸ ਟਾਈਮ ਦੇ ਉੱਤੇ ਗਿਆ ਮੈਂ ਗਿਆਮੀ ਸੜਕ ਦੇ ਉੱਤੇ ਨਜ਼ਰ ਆ ਰਹੀ ਆ। ਸ਼ਾਇਦ ਇਹ ਟਰੱਕ ਨੂੰ ਹਟਾਉਣ ਵਾਲਾ ਵੀ ਹਿਸਾਬ ਤਾਬ ਜਿਹਾ ਲਾਇਆ ਜਾ ਰਿਹਾ ਅਤੇ ਉਹਦੀਆਂ ਫੋਟੋਆਂ ਨੇ ਸ਼ਾਇਦ। ਸੋ ਇਹ 3 ਲੇਨਾਂ ਓਪਨ ਜ਼ਰੂਰ ਨੇ ਪਰ 40 ਦੀ ਸਪੀਡ ਹੈ, ਸੋ ਇਸ ਕਰਕੇ ਜ਼ਰੂਰ ਖਿਆਲ ਰੱਖਿਓ। ਅਤੇ ਇੱਕ ਚੀਜ਼ ਦਾ ਹੋਰ ਵੀ ਖਿਆਲ ਰੱਖਿਆ ਕਰੋ ਕਿ ਜਦੋਂ ਸੜਕ ਦੇ ਕੰਢੇ ਕੋਈ ਕੰਮ ਕਾਰ ਚੱਲ ਰਿਹਾ ਹੋਵੇ, ਬੱਤੀਆਂ ਜਗ ਰਹੀਆਂ ਹੋਣ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ, ਪੁਲਿਸ ਦੀਆਂ ਹੋਣ, ਐਮਰਜੈਂਸੀ ਹੋਵੇ ਜਾਂ ਕੋਈ ਸੜਕੀ ਕੰਮ ਕਾਰ ਚੱਲ ਰਿਹਾ ਹੋਵੇ, ਅਤੇ ਉੱਥੇ ਤੁਸੀਂ ਸਪੀਡ ਆਪਣੀ ਘਟਾਉਣੀ ਹੀ ਘਟਾਉਣੀ ਆ, ਤੁਸੀਂ 40 ਤੇ ਜਾ ਕੇ ਲੰਘਣਾ, ਅਤੇ ਜੇਕਰ ਨਹੀਂ ਤੁਸੀਂ ਇੱਦਾਂ ਕਰਦੇ ਤਾਂ ਫਿਰ ਤੁਹਾਨੂੰ ਜੁਰਮਾਨਾ ਹੋ ਸਕਦਾ। ਇੱਧਰ ਸਿਟੀ ਲਿੰਕ ਸਟੈਥਮੋਰ ਦਾ ਇਲਾਕਾ ਜਿੱਥੇ ਕਿ ਖਲਾਰਾ ਜਿਹਾ ਕੁਛ ਪਿਆ ਦੱਸਿਆ ਜਾ ਰਿਹਾ, ਸੋ ਦੋ ਰਾਈਟ ਲੇਨ ਜਿਹੜੀਆਂ ਨੇ ਸਿਟੀ ਪਾਉਣ ਵਾਲੇ ਪਾਸੇ ਦੀਆਂ ਬੰਦ ਨੇ। ਸਿਟੀ ਲਿੰਕ ਬੁਲਾ ਰੋਡ ਅਤੇ ਪਾਸਕੋਏ ਰੋਡ ਦੇ ਦਰਮਿਆਨ ਕੁਛ ਡਿੱਗ ਪਿਆ ਵਾ ਸੜਕ ਦੇ ਉੱਤੇ, ਜਿੱਦਾਂ ਕਿ ਪੌੜੀ ਟਾਈਪ ਕੁਛ, ਅਤੇ ਉਸ ਵਜ੍ਹਾ ਦੇ ਕਰਕੇ ਕਹਿੰਦੇ ਨੇ ਕਿ ਸਮੱਸਿਆ ਆਈ ਆ। ਅਤੇ ਚਲੋ ਆਸ ਕਰਦੇ ਹਾਂ ਵੀ ਹੁਣ ਤੱਕ ਠੀਕ ਹੋ ਗਈ ਹੋਊਗੀ। ਅਤੇ ਬਾਕੀ ਕੋਈ ਹੋਰ ਅਪਡੇਟ ਦੇ ਲਈ ਆਪਾਂ ਨਿਦਰੀ ਵਾਲੀ ਅਪਡੇਟ ਲੈ ਸਕਦੇ ਹਾਂ, 1.5 ਘੰਟਾ ਪਹਿਲਾਂ ਦੀ ਆ ਕਾਲਡਰ ਫ੍ਰੀਵੇ ਤੋਂ। ਸੋ ਇੱਥੇ ਵੀ 40 ਦੀ ਸਪੀਡ ਕੀਤੀ ਗਈ ਆ ਨਿਦਰੀ ਦੇ ਵਿੱਚ, ਲੈਫਟ ਲੇਨ ਜਿਹੜੀ ਸਿਟੀ ਪਾਉਣ ਵਾਲੇ ਪਾਸੇ ਦੀ ਬੰਦ ਆ ਕਾਲਡਰ ਫ੍ਰੀਵੇ ਦੇ ਉੱਤੇ। ਨਿਦਰੀ ਦੇ ਵਿੱਚ ਕਿਲਰ ਰੋਡ ਦੇ ਲਾਗੇ ਇੱਥੇ ਕੁਛ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ, ਜਿਹਦੀ ਵਜ੍ਹਾ ਦੇ ਕਰਕੇ ਸਪੀਡ ਘਟਾ ਕੇ ਰੱਖੀ ਗਈ ਆ, ਗੱਡੀਆਂ ਲਾ ਕੇ ਪਾਸੇ ਲਾ ਦਿੱਤੀਆਂ ਗਈਆਂ ਨੇ, ਪਰ ਫਿਰ ਵੀ ਇੱਥੇ ਸਪੀਡ ਜਿਹੜੀ ਆ ਉਹ ਘੱਟ ਆ, ਅਤੇ ਤੁਸੀਂ ਕਾਹਲੇ ਨਹੀਂ ਪੈਣਾ ਕਿਉਂਕਿ ਬਸ ਮਤਲਬ ਇਹੋ ਕੁਛ ਆ ਹੁਣ। ਅਤੇ ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ, ਸਿਡਨੀ ਈਸਟ ਲੇਕਸ ਸਦਰਨ ਕ੍ਰੋਸ ਡਰਾਈਵ, ਜਿੱਦਾਂ ਤੁਸੀਂ ਵੈਂਟਵਰਥ ਐਵੀਨਿਊ ਦਾ ਜਿਹੜਾ ਰੈਂਪ ਆ ਪਾਸ ਕਰਦੇ ਹੋ, ਅਤੇ ਇੱਕ ਟਰੱਕ ਖਰਾਬ ਹੋਇਆ ਵਾ, ਕਾਫੀ ਹੈਵੀ ਟ੍ਰੈਫਿਕ ਹੈ ਇਸ ਟਾਈਮ ਦੇ ਉੱਤੇ ਨੌਰਥ ਬਾਉਂਡ ਵਾਲੇ ਪਾਸੇ ਦੀ, ਅਤੇ ਹਾਲ ਹੀ ਦੇ ਵਿੱਚ ਤੱਤੀ ਜੀ ਅਪਡੇਟ ਆਈ, ਅਤੇ ਇਸ ਕਰਕੇ ਤੁਹਾਨੂੰ ਜਿਹੜਾ ਨੈਵੀਗੇਸ਼ਨ 'ਚ ਜ਼ਰੂਰ ਵੇਖ ਕੇ ਅਤੇ ਫਿਰ ਵਧਣਾ ਚਾਹੀਦਾ, ਇੱਧਰ ਵਧੇਰੇ ਸਮਾਂ ਤੁਹਾਨੂੰ ਲੱਗ ਸਕਦਾ। ਲਿਲੀਫੀਲਡ M8 ਮੋਟਰਵੇ ਔਫ ਰੈਂਪ ਟੂ ਸਿਟੀ ਵੈਸਟ ਲਿੰਕ, ਇੱਥੇ ਇੱਕ ਕਾਰ ਖਰਾਬ ਹੋਈ ਹੈ, ਈਸਟ ਬਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਇਸ ਵਜ੍ਹਾ ਦੇ ਕਰਕੇ ਪ੍ਰਭਾਵਿਤ ਹੈ। ਅਤੇ ਬਾਕੀ ਛੋਟੀਆਂ ਮੋਟੀਆਂ ਹੋਰ ਕਾਫੀ ਅਪਡੇਟ ਨੇ, ਬੇਨਤੀ ਇਹ ਹੋਈ ਆ ਕਿ ਤੁਸੀਂ ਇੱਕ ਵਾਰੀ ਨੈਵੀਗੇਸ਼ਨ ਔਨ ਕਰ ਲਿਆ ਕਰੋ, ਅਤੇ ਅੱਜ ਕੱਲ੍ਹ ਕਈ ਅਪਡੇਟ ਜਿਹੜੀਆਂ ਨਾਲ ਦੀ ਨਾਲ ਆ ਜਾਂਦੀਆਂ, ਅਤੇ ਬੇਨਤੀ ਹੈ ਵੀ ਜਲਦੀ ਜਲਦੀ ਗੱਡੀ ਦੇ ਵਿੱਚ ਨਾ ਆਪਾਂ ਕੁਛ ਕਰਿਆ ਕਰੀਏ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਮੋਬਾਈਲ ਦੀ ਵਰਤੋਂ ਆਪਾਂ ਨਾ ਕਰੀਏ, ਕਿਉਂਕਿ ਅੱਜ ਕੱਲ੍ਹ ਕੈਮਰੇ ਲੱਗੇ ਨੇ ਬੜੇ ਵਧੀਆ ਟੈਕਨੋਲੋਜੀ ਵਾਲੇ, ਅਤੇ ਉਹ ਸਾਡੀ ਫੋਟੋ ਖਿੱਚਦੇ ਨੇ, ਅਤੇ ਉਹ ਫੋਟੋ ਸਾਨੂੰ ਮਹਿੰਗੀ ਪੈ ਜਾਂਦੀ ਹੈ ਯਾਰ, ਜੁਰਮਾਨੇ ਬੜੇ ਆਉਂਦੇ ਆ, ਸੋ ਇਸ ਕਰਕੇ ਕਿਉਂ ਆਪਾਂ ਦੇਣੇ ਜੁਰਮਾਨੇ। ਆਪਾਂ ਕੋਸ਼ਿਸ਼ ਇਹੋ ਰੱਖੀਏ ਕਿ ਜੋ ਬੰਦੇ ਰੂਲ ਰੈਗੂਲੇਸ਼ਨ ਨੇ ਉਹ ਆਪਾਂ ਫੋਲੋ ਕਰੀਏ, ਆਪਣੇ ਆਪ ਨੂੰ ਵੀ ਸੇਫ ਰਹਿਣ ਦੀਏ ਅਤੇ ਕਿਸੇ ਨੂੰ ਵੀ। ਸੋ ਜ਼ਰੂਰ ਇਸ ਚੀਜ਼ ਦਾ ਖਿਆਲ ਕਰਿਓ ਅਤੇ ਪੇਸ਼ੈਂਸ ਸੜਕਾਂ ਦੇ ਉੱਤੇ ਬਣਾਈ ਰੱਖਿਓ। ਤੁਹਾਡੇ ਮੈਸੇਜਿਸ ਵੱਲ ਨੂੰ ਵੱਧਦੇ ਹਾਂ, ਅਤੇ ਜੇ ਤੁਹਾਡੇ ਕੋਲ ਕੋਈ ਖਾਸ ਜਾਣਕਾਰੀ ਤਾਂ ਸਾਨੂੰ ਤੁਸੀਂ ਮੈਸੇਜ ਦੇ ਰਾਹੀਂ ਭੇਜ ਸਕਦੇ ਹੋ, ਜਿੱਦਾਂ ਕਿ ਜਸਵਾਲ ਸਾਹਿਬ ਹਰ ਰੋਜ਼ ਪਿਆਰਾ ਜਿਹਾ ਮੈਸੇਜ ਭੇਜਦੇ ਨੇ, ਕਹਿੰਦੇ ਕਿ ਜੋ ਸ਼ਖਸ ਵੀ ਤੁਹਾਨੂੰ ਥੱਲੇ ਸੁੱਟਣਾ ਚਾਹੁੰਦਾ ਤੁਸੀਂ ਇਹ ਮੰਨ ਲਓ ਕਿ ਉਹ ਪਹਿਲਾਂ ਹੀ ਤੁਹਾਡੇ ਤੋਂ ਬਹੁਤ ਨੀਵਾਂ ਹੈ। ਬਿਲਕੁਲ ਜੀ, ਹਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਜਾਪ ਉਹ ਦਵਾਈ ਆ ਜੋ ਹਰ ਦੁੱਖ ਦੂਰ ਕਰਦੀ ਹੈ। ਗੁੱਡ ਮੋਰਨਿੰਗ, ਮਿਲੇ ਜੇ ਦੁੱਖ ਤਾਂ ਸਮਝੀ ਰੱਬ ਦੀ ਰਜ਼ਾ ਹੈ, ਸਬਰ ਕਰਨ ਵਾਲਿਆਂ ਦੀ ਹਰ ਥਾਂ ਜੈ ਜੈ ਕਾਰ ਹੈ, ਇੱਥੇ ਪਛਤਾਵਾ ਵੀ ਛੱਡ ਜਾਂਦਾ ਹੈ ਹਨੇਰੇ ਵਿੱਚ ਪਰਛਾਵਾਂ ਵੀ ਛੱਡ ਜਾਂਦਾ ਹੈ ਹਨੇਰੇ ਵਿੱਚ ਸਾਥ, ਬਸ ਇੱਕ ਸੱਚੀ ਨੀਅਤ ਹੀ ਬੰਦੇ ਦਾ ਅਸਲ ਸ਼ਿੰਗਾਰ ਹੈ। ਅੰਮ੍ਰਿਤਪਾਲ ਜੀ ਮੈਸੇਜ ਕਰਦੇ ਨੇ, ਸ਼ੁਭ ਸਵੇਰ ਦਾ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਲਈ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਭੇਜਦੇ ਨੇ, ਕਹਿੰਦੇ ਕਿ ਸਾਰੇ ਲਿਸਨਰਸ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਸਭ ਦਾ ਦਿਨ ਵਧੀਆ ਵਧੀਆ ਜਿਹਾ ਰਹੇ। ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਪ੍ਰਿਆ ਜੀ, ਅਮੇ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਰੁਪਿੰਦਰ ਜੀ ਕ੍ਰੇਗੀਬੰਦ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਨਿਸ਼ਾਨ ਜੀ ਕਹਿੰਦੇ ਕਿ ਬੜਾ ਸੋਹਣਾ ਪਿਆਰਾ ਅੱਜ ਇੱਕ ਵਾਰੀ ਫਿਰ ਤੋਂ ਸ਼ਬਦ ਕੀਰਤਨ ਦੇ ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਪਰਮਜੋਸ਼ਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਜਦੋਂ ਜੀਵਨ ਦੇ ਰਾਹਾਂ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਤਾਂ ਪਰਮਾਤਮਾ ਸਾਡਾ ਸਭ ਤੋਂ ਵੱਡਾ ਆਸਰਾ ਬਣਦਾ। ਉਹ ਅਕਾਲ ਪੁਰਖ ਹਰ ਪਲ ਸਾਡੇ ਅੰਗ ਸੰਗ ਹੈ, ਜੋ ਸਾਨੂੰ ਹਰ ਮੁਸੀਬਤ ਅਤੇ ਬੁਰਾਈ ਤੋਂ ਬਚਾ ਕੇ ਸਿੱਧੇ ਰਸਤੇ ਪਾਉਂਦਾ। ਬਸ ਉਸ ਦੀ ਰਜ਼ਾ ਦੇ ਵਿੱਚ ਰਹਿ ਕੇ ਚੜ੍ਹਦੀ ਕਲਾ ਵਿੱਚ ਜਿਉਣਾ ਹੀ ਜ਼ਿੰਦਗੀ ਦਾ ਅਸਲ ਸੱਚ ਹੈ। ਸੋ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਬਹੁਤ ਮਿਹਰਬਾਨੀ ਜੀ ਇਸ ਪਿਆਰੇ ਮੈਸੇਜ ਦੇ ਲਈ। ਗੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ ਦੇਸੀ ਮਹੀਨਿਆਂ ਦੇ ਵਿੱਚ 7 ਅੱਸੂ ਹੋ ਗਈ ਆ। ਅਤੇ ਇਕਬਾਲ ਸੈਣੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਮਨਿੰਦਰ ਭੈਣ ਜੀ ਗੁੱਡ ਮੋਰਨਿੰਗ ਭੇਜਦੇ ਨੇ ਨਾਲ ਫੁੱਲਾਂ ਵਾਲੀ ਟੋਕਰੀ। ਅਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਸਾਰੇ ਪਰਿਵਾਰ ਦੇ ਲਈ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਬਹੁਤ ਬਹੁਤ ਪਿਆਰ ਐਂਬਰ, ਗੁਰਬਾਜ, ਤਾਜਵੀਰ ਅਤੇ ਸਾਰੇ ਸਾਰੇ ਖਿੰਦਾ ਪਰਿਵਾਰ ਦੇ ਵੱਲੋਂ ਸਾਰੇ ਸੁਣਨ ਵਾਲਿਆਂ ਦੇ ਲਈ ਮਿਹਰਬਾਨੀ। ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪਰਥ ਤੋਂ, ਕਹਿੰਦੇ ਨੇ ਕਿ ਤੁਹਾਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਚੰਗੀ ਸਿਹਤ, ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਹੱਸਦੇ ਵਾਸਤੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਬਹੁਤ ਮਿਹਰਬਾਨੀ। ਅਤੇ ਸੁਨੀਤ ਜੀ ਧੰਨਵਾਦ ਭੇਜਦੇ ਨੇ ਅਤੇ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਅਤੇ ਅੱਜ ਦੀ ਕਹਾਣੀ ਪੜ੍ਹਦੇ ਹਾਂ। ਰੇਡੀਓ ਹਾਂਜੀ 1674 AM।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
11: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ
12: airforce.com.au.
13: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
14: Attention, please. Din kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. Hi-Fi Travels.com.au te.

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਸੋਹਣਾ ਜਾ ਰਿਹਾ ਹੋਊਗਾ ਅਤੇ ਚਿਹਰੇ 'ਤੇ ਹੋਊਗੀ ਮੁਸਕਰਾਹਟ ਮਨ ਦੇ ਵਿੱਚ ਉਸ ਰੱਬ ਦੇ ਲਈ ਸ਼ੁਕਰਾਨਾ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਤਾਂ ਇਸ ਮੁਸਕਰਾਹਟ ਦੇ ਲਈ ਚੰਗੇ ਕੰਮ ਦੇ ਲਈ ਜੇਕਰ ਕੋਈ ਆਖੇ ਲੱਗੇ ਤਾਂ ਉਹਦੇ 'ਚ ਉਹਦਾ ਵੀ ਭਲਾ ਅਤੇ ਜਿਹਦੀ ਮੰਨੀ ਹੋਵੇ ਉਹਨੂੰ ਵੀ ਬਹੁਤ ਚੰਗਾ ਲੱਗਦਾ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ ਸਮਾਂ ਹੋ ਗਿਆ ਅੱਜ ਦੀ ਕਹਾਣੀ ਦਾ ਅੱਜ ਦੀ ਕਹਾਣੀ ਆਸ ਉਮੀਦ ਦੀ ਕਹਾਣੀ ਇੱਕ ਉਮੀਦ ਇੱਕ ਆਸ ਕਿੱਦਾਂ ਬੰਦੇ ਨੂੰ ਬਚਾ ਲੈਂਦੀ ਹੈ ਅਤੇ ਕਿੱਦਾਂ ਬੰਦੇ ਨੂੰ ਮਾਰ ਵੀ ਦਿੰਦੀ ਅੱਜ ਦੀ ਕਹਾਣੀ ਸੱਚੇ ਬਲੀਦਾਨ ਦੀ ਕਹਾਣੀ ਹੈ ਠੰਡ ਕਾਫੀ ਵੱਧ ਚੁੱਕੀ ਹੈ ਠੰਡ ਇੰਨੀ ਜ਼ਿਆਦਾ ਕਿ ਬਾਹਰ ਨਿਕਲਦਿਆਂ ਹੀ ਸਰੀਰ ਕੰਬਣ ਲੱਗ ਪਵੇ ਪਤਾ ਨਹੀਂ ਖਬਰਾਂ ਦੇ ਵਿੱਚ ਵੀ ਵਾਰ ਵਾਰ ਇਹੀ ਆਈ ਜਾਂਦਾ ਕਿ ਇਸ ਵਾਰੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਇੱਕ ਬਿਲਡਿੰਗ ਜਿਹਦੇ ਵਿੱਚ ਛੋਟੇ ਛੋਟੇ ਅਪਾਰਟਮੈਂਟ ਭੀੜੀਆਂ ਗਲੀਆਂ ਉਹ ਗਲੀਆਂ ਜਿਹੜੀਆਂ ਇੱਕ ਜਗ੍ਹਾ ਤੋਂ ਕਾਫੀ ਖੁੱਲ੍ਹੀਆਂ ਪ੍ਰਤੀਤ ਹੁੰਦੀਆਂ ਪਰ ਜਿੱਦਾਂ ਕੋਈ ਅੱਗੇ ਵੱਧਦਾ ਇੱਕਦਮ ਤੰਗ ਵੀ ਹੋ ਜਾਂਦੀਆਂ ਇਹ ਪੁਰਾਣੀਆਂ ਗਲੀਆਂ ਪੁਰਾਣੇ ਘਰ ਅਤੇ ਇਹਨਾਂ ਹੀ ਘਰਾਂ ਦੇ ਵਿੱਚੋਂ ਇੱਕ ਬਿਲਡਿੰਗ ਦੀ ਤੀਸਰੀ ਮੰਜ਼ਿਲ ਦੇ ਉੱਤੇ ਦੋ ਕੁੜੀਆਂ ਰਹਿੰਦੀਆਂ ਸੀ ਦੋ ਕੁੜੀਆਂ ਜਿਹੜੀਆਂ ਕਲਾਕਾਰ ਸੀ ਜਿਹੜੀਆਂ ਕੈਨਵਸ ਦੇ ਉੱਤੇ ਜ਼ਿੰਦਗੀ ਕੱਢਦੀਆਂ ਸੀ ਉਹ ਕੁਛ ਵੱਡਾ ਕੁਛ ਨਵਾਂ ਕਰਨ ਦੇ ਲਈ ਹਮੇਸ਼ਾ ਯਤਨ ਕਰਦੀਆਂ ਰਹਿੰਦੀਆਂ ਵੈਸੇ ਇਹ ਕਿਸੇ ਨੂੰ ਨਹੀਂ ਪਤਾ ਕਿ ਇਹ ਵਾਲੀ ਬਿਲਡਿੰਗ ਦੇ ਵਿੱਚ ਇੰਨੇ ਕਲਾਕਾਰ ਆ ਕਿੱਦਾਂ ਗਏ ਇੱਥੇ ਇਕੱਲੀਆਂ ਇਹ ਨਹੀਂ ਸੀ ਹੋਰ ਵੀ ਕਈ ਕਲਾਕਾਰ ਰਹਿੰਦੇ ਸੀ ਅਲੱਗ ਅਲੱਗ ਤਰੀਕਿਆਂ ਦੇ ਨਾਲ ਆਪਣੇ ਹੁਨਰ ਅਲੱਗ ਅਲੱਗ ਜਗ੍ਹਾ ਦੇ ਉੱਤੇ ਵਿਖਾਉਂਦੇ ਰਹਿੰਦੇ ਇਸ ਬਿਲਡਿੰਗ ਦੇ ਵਿੱਚੋਂ ਅਕਸਰ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਕਦੀ ਮਿਊਜ਼ਿਕ ਦੀਆਂ ਕਦੀ ਵਾਹਵਾਹੀ ਦੀਆਂ ਕਦੀ ਨਿਰਾਸ਼ਾ ਦੀਆਂ ਹਰ ਕੋਈ ਨਾ ਕੋਈ ਸੋਹਣਾ ਚਿੱਤਰ ਘੜਨ ਦੀ ਕੋਸ਼ਿਸ਼ ਕਰਦਾ ਕੋਈ ਨਵੀਂ ਧੁੰਨ ਬਣਾਉਣ ਦੀ ਕੋਸ਼ਿਸ਼ ਕਰਦਾ ਹਰ ਕੋਈ ਚਾਹੁੰਦਾ ਮੇਰਾ ਪ੍ਰੋਜੈਕਟ ਮਾਸਟਰਪੀਸ ਹੋਵੇ ਜਦੋਂ ਕਦੀ ਕਦਾਈ ਇਹ ਲੋਕ ਇਸ ਬਿਲਡਿੰਗ ਤੋਂ ਬਾਰ ਬਾਰ ਇੱਕ ਕੈਫੇ ਦੇ ਵਿੱਚ ਮਿਲਦੇ ਤਾਂ ਇੱਕ ਦੂਸਰੇ ਦੇ ਨਾਲ ਉਹ ਆਪਣੀਆਂ ਕਲਾਕ੍ਰਿਤੀਆਂ ਸਾਂਝੀਆਂ ਕਰਦੇ ਇੱਕ ਦੂਸਰੇ ਨੂੰ ਦਾ ਪੇਚ ਦੱਸਦੇ ਕਈਆਂ ਦੀ ਆਪਸ ਦੇ ਵਿੱਚ ਹੁਣ ਸੋਹਣੀ ਅਤੇ ਗੂੜੀ ਯਾਰੀ ਦੋਸਤੀ ਪੈ ਗਈ ਗੱਲ ਕਰੀਏ ਨਾ ਇਹਨਾਂ ਦੋ ਕੁੜੀਆਂ ਦੀ ਇੱਕ ਦਾ ਨਾਂ ਸੀ ਸੂ ਅਤੇ ਇੱਕ ਦਾ ਨਾਂ ਸੀ ਜੌਨ ਸੀ ਵੈਸੇ ਤਾਂ ਇੱਕ ਦੂਸਰੇ ਨੂੰ ਨਹੀਂ ਸੀ ਜਾਣਦੀਆਂ ਪਰ ਇਹਨਾਂ ਦੀ ਸਾਂਝ ਸੀ ਕਲਾ ਦੀ ਦੋਵੇਂ ਕਲਾਕਾਰ ਸੀ ਹੌਲੀ ਹੌਲੀ ਦੋਵਾਂ ਦੇ ਵਿੱਚ ਯਾਰੀ ਦੋਸਤੀ ਵਧੀ ਸੋਚਿਆ ਆਪਾਂ ਇੱਕੇ ਘਰ ਦੇ ਵਿੱਚ ਕਿਉਂ ਨਾ ਰਹਿ ਲਈਏ ਅਤੇ ਹੌਲੀ ਹੌਲੀ ਦੋਵਾਂ ਦਾ ਭੈਣਾਂ ਵਰਗਾ ਪਿਆਰ ਇਹ ਤੀਸਰੀ ਮੰਜ਼ਿਲ ਦੇ ਉੱਤੇ ਰਹਿੰਦੀਆਂ ਅਤੇ ਹੇਠਾਂ ਇੱਕ ਬਜ਼ੁਰਗ ਰਹਿੰਦਾ ਜੋ ਕਿ ਕਲਾਕਾਰ ਸੀ ਉਹ ਵੀ ਇਹਨਾਂ ਵਰਗੀਆਂ ਪੇਂਟਿੰਗ ਬਣਾਉਂਦਾ ਉਹ ਵੀ ਇਹਨਾਂ ਨੂੰ ਬੜੇ ਸੋਹਣੇ ਤਜਰਬੇ ਦੱਸਦਾ ਬੜੇ ਦਾ ਪੇਚ ਦੱਸਦਾ ਹੌਲੀ ਹੌਲੀ ਉਸ ਬਜ਼ੁਰਗ ਦੇ ਨਾਲ ਵੀ ਇਹਨਾਂ ਦੀ ਸਾਂਝ ਕਾਫੀ ਵਧੀ ਉਹ ਆਪਣੀਆਂ ਧੀਆਂ ਵਾਂਗ ਸਮਝਦਾ ਸੀ ਇੱਕ ਦਿਨ ਉਹਨੇ ਆਪਣੇ ਘਰ ਚਾਹ ਦੇ ਲਈ ਸੱਦਿਆ ਅਤੇ ਅਚਾਨਕ ਸੂਰ ਨੇ ਵੇਖਿਆ ਕਿ ਸਾਈਡ ਦੇ ਉੱਤੇ ਇੱਕ ਖਾਲੀ ਕੈਨਵਸ ਪਿਆ ਉਸ ਖਾਲੀ ਕੈਨਵਸ ਨੂੰ ਵੇਖ ਕੇ ਕੁੜੀ ਦੇ ਮਨ ਦੇ ਵਿੱਚ ਸਵਾਲ ਆਇਆ ਇਹ ਕੈਨਵਸ ਖਾਲੀ ਕਿਉਂ ਪਿਆ ਇਹਦੇ ਉੱਤੇ ਤੁਸੀਂ ਇੱਦਾਂ ਲੱਗਦਾ ਕਾਫੀ ਦੇਰ ਤੋਂ ਕੁਛ ਬਣਾਇਆ ਨਹੀਂ ਤਾਂ ਬਜ਼ੁਰਗ ਹੱਸ ਕੇ ਕਹਿਣ ਲੱਗਾ ਇਸ ਕੈਨਵਸ ਦੇ ਉੱਤੇ ਮੈਂ ਉਹ ਸ਼ਾਹਕਾਰ ਬਣਾਊਂਗਾ ਜਿਹੜਾ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ ਹਾਲੇ ਤੱਕ ਮੈਨੂੰ ਕੋਈ ਇੱਦਾਂ ਦਾ ਆਈਡੀਆ ਹੀ ਨਹੀਂ ਮਿਲਿਆ ਮੈਨੂੰ ਜੋ ਵੀ ਮਿਲਦਾ ਮੈਂ
ਇੱਧਰ ਉੱਧਰ ਲਕੀਰਾਂ ਮਾਰ ਲੈਂਦਾ। ਸੱਚ ਪੁੱਛੋ ਤਾਂ ਅੱਧੀ ਪੌਣੀ ਉਮਰ ਲੰਘ ਗਈ, ਹਾਲੇ ਤੱਕ ਕੋਈ ਇੱਦਾਂ ਦਾ ਆਈਡੀਆ ਨਹੀਂ ਮਿਲਿਆ ਜਿਹੜਾ ਮੈਂ ਕਹਿ ਸਕਾਂ ਕਿ ਹਾਂ ਇਹ ਦੁਨੀਆ ਦੇ ਵਿੱਚ ਮੇਰੇ ਨਾਂ ਦੇ ਉੱਤੇ ਯਾਦ ਰੱਖਿਆ ਜਾਊਗਾ। ਇਹ ਨਾ ਕਹਿ ਕੇ ਫਿਰ ਉਹ ਹੱਸਣ ਲੱਗ ਪਿਆ। ਖੈਰ ਸ਼ਾਇਦ ਕਲਾਕਾਰਾਂ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਇੱਕ ਸੁਪਨਾ ਤਾਂ ਹਮੇਸ਼ਾ ਰਹਿੰਦਾ। ਹੁਣ ਉਹ ਅਕਸਰ ਹੀ ਇੱਕ ਦੂਸਰੇ ਨੂੰ ਰਾਏ ਗਾਏ ਮਿਲਦੇ ਅਤੇ ਇੱਕ ਦੂਸਰੇ ਦੇ ਨਾਲ ਆਪਣੀਆਂ ਬਣਾਈਆਂ ਤਸਵੀਰਾਂ ਸਾਂਝੀਆਂ ਕਰਦੇ, ਆਈਡੀਆ ਸਾਂਝੇ ਕਰਦੇ। ਅਚਾਨਕ ਇੱਕ ਦਿਨ ਖਬਰ ਮਿਲੀ ਕਿ ਇਸ ਬਿਲਡਿੰਗ ਦੇ ਵਿੱਚ ਕਈ ਲੋਕ ਨੇ ਜਿਨ੍ਹਾਂ ਨੂੰ ਨਮੂਨੀਆ ਹੋ ਗਿਆ। ਕਾਫੀ ਸਮੱਸਿਆ ਹੌਲੀ ਹੌਲੀ ਵੱਧਦੀ ਵੱਧਦੀ ਇਹਨਾਂ ਤੱਕ ਵੀ ਪਹੁੰਚ ਗਈ। ਕੀ ਪਤਾ ਲੱਗਦਾ ਕਿ ਜੌਨਸੀ ਕਾਫੀ ਜ਼ਿਆਦਾ ਬਿਮਾਰ ਹੋ ਗਈ ਹੈ। ਉਹਨਾਂ ਦੋਵਾਂ ਕੁੜੀਆਂ ਦੇ ਵਿੱਚੋਂ ਇੱਕ ਕੁੜੀ ਉਹ ਇੰਨੀ ਕੁ ਜ਼ਿਆਦਾ ਬਿਮਾਰ ਹੋ ਗਈ ਆ ਕਿ ਉਹਦੇ ਕੋਲ ਹੁਣ ਬਿਸਤਰੇ ਤੋਂ ਉੱਠਿਆ ਨਹੀਂ ਜਾਂਦਾ। ਨਮੂਨੀਏ ਨੇ ਉਹਦਾ ਜਿੱਦਾਂ ਸਾਰਾ ਸਰੀਰ ਹੀ ਖਿੱਚ ਲਿਆ ਹੋਵੇ। ਡਾਕਟਰ ਲਗਾਤਾਰ ਆਉਂਦਾ ਵਾ ਉਹਨੂੰ ਚੈੱਕ ਕਰਦਾ, ਨਾ ਕਿ ਸਿਰਫ ਉਹਨੂੰ, ਉਸ ਬਿਲਡਿੰਗ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ। ਅਤੇ ਉੱਤੋਂ ਮੌਸਮ ਇੱਦਾਂ ਦਾ ਇੰਨਾ ਜ਼ਿਆਦਾ ਖਰਾਬ, ਕੋਈ ਪਤਾ ਨਹੀਂ ਕਿਹੜੇ ਵੇਲੇ ਤੇਜ਼ ਹਵਾਵਾਂ ਠੰਡੀਆਂ ਹਵਾਵਾਂ ਵਗਣ ਲੱਗ ਪੈਂਦੀਆਂ, ਮੀਂਹ ਪੈਣ ਲੱਗ ਪੈਂਦਾ, ਕਿਹੜੇ ਵੇਲੇ ਹਲਕੀ ਹਲਕੀ ਜਿਹੀ ਬਰਫ਼ ਵੀ ਡਿੱਗਣ ਲੱਗ ਪੈਂਦੀ। ਠੰਡ ਦੇ ਵਿੱਚ ਇੱਦਾਂ ਦਾ ਬਿਮਾਰ ਹੋਣਾ ਇੱਕ ਬਹੁਤ ਵਧੀਆ ਸੰਕੇਤ ਨਹੀਂ ਸੀ। ਇੱਕ ਦਿਨ ਡਾਕਟਰ ਨੇ ਨਿਰੀਖਣ ਕਰਨ ਤੋਂ ਬਾਅਦ ਸੂ ਨੂੰ ਬਾਹਰ ਸੱਦਿਆ ਅਤੇ ਕਹਿਣ ਲੱਗਾ, ਤੇਰੀ ਸਹੇਲੀ ਦੇ ਸਰੀਰ ਨੂੰ ਮੈਂ ਦਿਨੋਂ ਦਿਨ ਕਮਜ਼ੋਰ ਹੁੰਦਿਆਂ ਵੇਖ ਰਿਹਾ। ਇਹਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ। ਮੈਂ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਹਾਂ। ਅਕਸਰ ਹੀ ਇਸ ਉਮਰ ਦੇ ਵਿੱਚ ਲੋਕ ਆਪਣੇ ਆਪ ਰਿਕਵਰ ਕਰ ਲੈਂਦੇ ਆ, ਪਰ ਮੈਨੂੰ ਇੱਦਾਂ ਲੱਗਦਾ ਜਿੱਦਾਂ ਇਹਨੇ ਆਸ ਛੱਡ ਦਿੱਤੀ ਹੈ, ਜਿੱਦਾਂ ਇਹਨੇ ਉਮੀਦ ਛੱਡ ਦਿੱਤੀ ਹੈ। ਹੁਣ ਇਹਨੂੰ ਕੋਈ ਚੀਜ਼ ਜੇ ਜਿਉਂਦੀ ਰੱਖ ਸਕਦੀ ਆ ਤਾਂ ਉਹ ਆਸ ਉਮੀਦ ਦੀ ਕਿਰਨ। ਦਵਾਈਆਂ ਤਾਂ ਮੈਂ ਸਾਰੀਆਂ ਦੇ ਕੇ ਵੇਖ ਲਈਆਂ। ਇਹ ਗੱਲ ਸੁਣ ਕੇ ਸੂ ਕਾਫੀ ਪਰੇਸ਼ਾਨ ਹੋਈ। ਉਹਨੇ ਸੋਚਿਆ ਉਹ ਜਾ ਕੇ ਬਜ਼ੁਰਗ ਦੇ ਨਾਲ ਵੀ ਸਾਂਝੀ ਕਰਦੀ ਆ। ਦੋਵੇਂ ਜਾਣੇ ਕਾਫੀ ਚਿੰਤਾ ਦੇ ਵਿੱਚ ਨੇ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਬਿਮਾਰ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਹੁਣ ਤਾਂ ਜਿੱਦਾਂ ਉਹਦੇ ਕੋਲ ਬਿਸਤਰੇ ਤੋਂ ਵੀ ਨਾ ਉੱਠਿਆ ਜਾਂਦਾ। ਇੱਕ ਦਿਨ ਆਇਆ ਉਹਨੇ ਖਾਣ ਪੀਣ ਵੀ ਛੱਡ ਦਿੱਤਾ, ਜਿੱਦਾਂ ਹੱਡੀਆਂ ਦਾ ਪਿੰਜਰ ਉੱਥੇ ਬਿਸਤਰੇ ਦੇ ਉੱਤੇ ਪਿਆ ਰਹਿੰਦਾ ਹੋਵੇ। ਇੱਕ ਖਿੜਕੀ ਦੇ ਲਾਗੇ ਉਹਦਾ ਮੰਜਾ, ਅਤੇ ਸਾਰਾ ਦਿਨ ਉਸ ਖਿੜਕੀ ਤੋਂ ਬਾਹਰ ਵੇਖਦੀ ਰਹਿੰਦੀ ਖਰਾਬ ਮੌਸਮ ਨੂੰ, ਰੁੱਖਾਂ ਤੋਂ ਝੜਦੇ ਪੱਤਿਆਂ ਨੂੰ। ਅਤੇ ਪਤਾ ਨਹੀਂ ਕੀ ਸੋਚਦੀ ਰਹਿੰਦੀ।

10 9 8 ਤਾਂ ਇੰਨੇ ਦੇ ਉੱਤੇ ਸੂ ਨੇ ਜਗਾ ਦਿੱਤਾ। ਤੂੰ ਕੀ ਗਿਣ ਰਹੀ ਹੈ? ਤਾਂ ਬਾਰੀ ਦੇ ਵਿੱਚੋਂ ਬਾਹਰ ਨੂੰ ਇਸ਼ਾਰਾ ਕਰਕੇ ਕਹਿਣ ਲੱਗੀ, ਉਹ ਵੇਖਿਆ, ਉਹ ਜਿਹੜੀ ਸਾਡੀ ਬਿਲਡਿੰਗ ਦੇ ਬਾਹਰ ਇੱਕ ਅੰਗੂਰ ਦੀ ਵੇਲ ਹੈ, ਹੌਲੀ ਹੌਲੀ ਕਰਕੇ ਉਹਦੇ ਤੋਂ ਸਾਰੇ ਪੱਤੇ ਝੜ ਰਹੇ ਆ। ਮੈਂ ਅਕਸਰ ਹੀ ਇਹਨੂੰ ਵੇਂਦੀ ਰਹਿੰਦੀ ਹਾਂ। ਮੈਨੂੰ ਇੱਦਾਂ ਲੱਗਦਾ ਜਿੱਦਾਂ ਹੀ ਇਹਦੇ ਸਾਰੇ ਪੱਤੇ ਡਿੱਗ ਪਏ ਮੈਂ ਵੀ ਮਰ ਜਾਣਾ। ਹੁਣ ਬਹੁਤ ਥੋੜ੍ਹੇ ਪੱਤੇ ਰਹਿ ਗਏ ਸੀ। ਅੱਜ ਦੀ ਜਿਹੜੀ ਹਨੇਰੀ ਆਈ ਉਹਦੇ ਨਾਲ ਹੁਣ ਕੁੱਲ 8 ਪੱਤੇ ਬਚੇ ਨੇ। ਜਿਸ ਤੋਂ ਬਾਅਦ ਫਿਰ ਹਨੇਰੀਆਂ ਆਈਆਂ, ਝੱਖੜ ਆਇਆ, ਤੂਫਾਨ ਆਇਆ, ਤਾਂ ਹੌਲੀ ਹੌਲੀ ਕਰਕੇ ਆਖਰੀ ਪੱਤਾ ਵੀ ਝੜ ਜਾਣਾ। ਜਿਸ ਦਿਨ ਆਖਰੀ ਪੱਤਾ ਝੜਿਆ ਉਸ ਦਿਨ ਮੈਂ ਵੀ ਮਰ ਜਾਣਾ। ਇਹਨਾਂ ਕਹਿ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਤਰੇ ਪਤਰੇ ਪੱਥਰੂ ਵਗਣ ਲੱਗ ਪਏ, ਨਾ ਕਿ ਸਿਰਫ ਉਹਦੇ। ਸਹੇਲੀ ਨੂੰ ਵੀ ਇਹ ਗੱਲ ਬਹੁਤੀ ਵਧੀਆ ਨਹੀਂ ਲੱਗੀ। ਅਗਲੇ ਦਿਨ ਉਹਨੇ ਡਾਕਟਰ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਮੇਰੀ ਸਹੇਲੀ ਹੁਣ ਜਿਉਣ ਦੀ ਉਮੀਦ ਛੱਡ ਚੁੱਕੀ ਹੈ, ਮੈਂ ਕਰਾਂ ਤਾਂ ਕੀ ਕਰਾਂ? ਡਾਕਟਰ ਨੇ ਫਿਰ ਉਹੀ ਜਵਾਬ ਦਿੱਤਾ, ਮੈਂ ਆਪਣੀਆਂ ਸਾਰੀਆਂ ਦਵਾਈਆਂ ਦੇ ਕੇ ਵੇਖ ਚੁੱਕਾ, ਇਸ ਟਾਈਮ ਉਹਨੂੰ ਜੇ ਲੋੜ ਆ ਤਾਂ ਉਹਨੂੰ ਲੋੜ ਆ ਹੌਂਸਲੇ ਦੀ, ਉਹਨੂੰ ਆਪਣੇ ਆਪ ਦੇ ਵਿੱਚ ਵਿਸ਼ਵਾਸ ਰੱਖਣਾ ਪਊਗਾ, ਉਮੀਦ ਰੱਖਣੀ ਪਊਗੀ ਕਿ ਉਹ ਠੀਕ ਹੋ ਜਾਊਗੀ। ਉਹ ਇਸ ਟਾਈਮ ਸਾਰੀਆਂ ਢੇਰੀਆਂ ਢਾ ਚੁੱਕੀ ਹੈ, ਜੇਕਰ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਿਹਾ ਤਾਂ ਉਹ ਆਖਰੀ ਪੱਤੇ ਵਾਲੀ ਗੱਲ ਠੀਕ ਵੀ ਹੋ ਸਕਦੀ ਹੈ, ਉਹ ਕਿਸੇ ਵੇਲੇ ਵੀ ਮਰ ਸਕਦੀ। ਸੋ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਉਹ ਕਰੇ ਕੀ। ਉਹਨੇ ਬਥੇਰਾ ਉਹਦਾ ਧਿਆਨ ਉਲਝਾਉਣ ਦੀ ਕੋਸ਼ਿਸ਼ ਕੀਤੀ, ਕੈਨਵਸ ਲਿਆ ਕੇ ਉਹਦੇ ਸਾਹਮਣੇ ਰੱਖਿਆ, ਕੁਛ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ। ਜੌਨਸੀ ਹੁਣ ਵਾਕਈ ਉਮੀਦ ਛੱਡ ਚੁੱਕੀ ਸੀ। ਮੌਸਮ ਵੀ ਲਗਾਤਾਰ ਵਿਗੜਦਾ ਜਾ ਰਿਹਾ ਸੀ। ਉਹਨੂੰ ਪਤਾ ਸੀ ਕਿ ਅੱਜ ਰਾਤ ਕਾਫੀ ਤੇਜ਼ ਮੀਂਹ ਵਰਨਾ, ਕਾਫੀ ਤੇਜ਼ ਹਨੇਰੀਆਂ ਵਗਣੀਆਂ, ਅਤੇ ਜਿਹੜੇ ਤਰੀਕੇ ਦੇ ਨਾਲ ਪੱਤੇ ਝੜ ਰਹੇ ਨੇ, ਜਿਹੜੇ ਤਰੀਕੇ ਦੇ ਨਾਲ ਪੱਤੇ ਪੀਲੇ ਪਏ ਨੇ, ਵਾਕਈ ਅੱਜ ਰਾਤ ਸਾਰੇ ਡਿੱਗ ਪੈਣੇ। ਇਹਦਾ ਮਤਲਬ ਮੇਰੀ ਸਹੇਲੀ। ਇਸ ਤੋਂ ਅੱਗੇ ਤਾਂ ਉਹ ਸੋਚਣਾ ਵੀ ਨਹੀਂ ਸੀ ਚਾਹੁੰਦੀ, ਹੋਰ ਕੁਛ ਨਹੀਂ ਸੋਚਿਆ। ਤਾਂ ਭੱਜੀ ਭੱਜੀ ਕਾਲੀ ਕਾਲੀ ਉਸ ਬਜ਼ੁਰਗ ਕਲਾਕਾਰ ਦੇ ਕੋਲ ਗਈ। ਉਹਨੇ ਆਪਣੀ ਸਾਰੀ ਕਹਾਣੀ ਦੱਸੀ, ਸਾਡੀ ਦੋਸਤ ਦਿਨੋਂ ਦਿਨ ਮਰ ਰਹੀ ਹੈ। ਉਹ ਬਜ਼ੁਰਗ ਚਿੱਤਰਕਾਰ ਇਹ ਗੱਲ ਸੁਣ ਕੇ ਕਾਫੀ ਜ਼ਿਆਦਾ ਪਰੇਸ਼ਾਨ ਹੋਇਆ। ਆਪਣੀ ਧੀ ਵਰਗੀ ਨੂੰ ਭੱਜ ਕੇ ਮਿਲਣ ਦੇ ਲਈ ਆਇਆ, ਉਸਨੇ ਪਰਦਾ ਪਿੱਛੇ ਹਟਾਇਆ ਅਤੇ ਬਾਰੀ ਥਾਣੀ ਬਾਹਰ ਵੇਖਿਆ। ਉਸ ਵੇਲ ਦੇ ਉੱਤੇ ਦੋ ਪੱਤੇ ਬਾਕੀ ਸੀ। ਸੁੱਤੀ ਪਈ ਦੇ ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗਾ, ਉਮੀਦ ਬਾਕੀ ਹੈ, ਮੈਂ ਦੁਆ ਕਰਾਂਗਾ, ਮੈਂ ਉਸ ਰੱਬ ਅੱਗੇ ਫਰਿਆਦ ਕਰਾਂਗਾ, ਹਾਲੇ ਤਾਂ ਦੋ ਪੱਤੇ ਬਾਕੀ ਨੇ। ਇੰਨਾ ਕਹਿ ਕੇ ਸ਼ਾਇਦ ਉਹ ਅੱਖਾਂ ਪੂੰਝਦਾ ਬਾਹਰ ਚਲਾ ਗਿਆ। ਸ਼ਾਇਦ ਉਹ ਦੋਵੇਂ ਜਣੇ ਪਤਾ ਨਹੀਂ ਕੁਛ ਕਰ ਸਕਦੇ ਸੀ ਜਾਂ ਨਹੀਂ ਸੀ ਕਰ ਸਕਦੇ। ਰਾਤ ਬਹੁਤ ਤੇਜ਼ ਹਨੇਰੀਆਂ ਵਗੀਆਂ, ਸੂ ਕਾਫੀ ਪਰੇਸ਼ਾਨ ਸੀ। ਉਹਨੂੰ ਲੱਗਦਾ ਸੀ ਕਿ ਮੇਰੀ ਸਹੇਲੀ ਇਹ ਝੜੇ ਪੱਤੇ ਨਹੀਂ ਵੇਖ ਪਾਊਗੀ। ਉਹਨੇ ਬਾਰੀ ਦੇ ਅੱਗੇ ਉਹ ਪਰਦਾ ਕਰ ਦਿੱਤਾ ਜਿਹਦੇ ਥਾਣੀ ਉਹਨੂੰ ਪੱਤੇ ਨਾ ਦੇਖ ਸਕਣ। ਜਦੋਂ ਸਵੇਰੇ ਜੌਨਸੀ ਉੱਠੀ ਤਾਂ ਉਹਨੇ ਜ਼ਿੱਦ ਕੀਤੀ, ਸੋ ਇਹ ਪਰਦਾ ਤੂੰ ਪਿੱਛੇ ਹਟਾ ਦੇ, ਮੈਂ ਵੇਖਣਾ ਚਾਹੁੰਦੀ ਹਾਂ ਅੰਗੂਰ ਦੀ ਵੇਲ ਦੇ ਉੱਤੇ ਕਿੰਨੇ ਪੱਤੇ ਬਾਕੀ ਨੇ। ਸੂ ਨੇ ਬਹਾਨਾ ਮਾਰਿਆ, ਮੌਸਮ ਬਾਹਰ ਕਾਫੀ ਖਰਾਬ ਹੈ, ਰਾਤ ਵੀ ਮੌਸਮ ਕਾਫੀ ਖਰਾਬ ਰਿਹਾ, ਇੰਨੇ ਜ਼ਿਆਦਾ ਝੱਖੜ ਦੇ ਵਿੱਚ ਤੂੰ ਬਾਹਰ ਵੇਖ ਕੇ ਕੀ ਕਰਨਾ, ਠੀਕ ਨਹੀਂ ਮਹਿਸੂਸ ਹੁੰਦਾ। ਲਗਾਤਾਰ ਜ਼ਿੱਦ ਕਰਨ ਦੇ ਉੱਤੇ ਸੂ ਨੂੰ ਉਹ ਪਰਦਾ ਹਟਾਉਣਾ ਪਿਆ। ਤਾਂ ਕੀ ਵੇਖਦੀ, ਬਾਹਰ ਸਿਰਫ ਇੱਕ ਹੀ ਪੱਤਾ ਬਚਿਆ। ਤਾਂ ਜੌਨਸੀ ਨੇ ਫਿਰ ਦੁਬਾਰਾ ਸੂ ਵੱਲ ਵੇਖਦਿਆਂ ਕਿਹਾ, ਸੂ ਇੱਕ ਹੀ ਪੱਤਾ ਬਚਿਆ, ਜਦੋਂ ਇਹ ਝੜ ਗਿਆ ਉਦੋਂ ਮੈਂ ਗਈ, ਇਹਦਾ ਮਤਲਬ ਕਿ ਮੇਰੇ

और बहुता समा नहीं बचा। पर फिर भी उहदी सहेली नूं एक चीज़ की खुशी सी कि आखिरकार वो एक पत्ता हाले भी बाकी, वो एक पत्ता हाले नहीं बचा, हाले नहीं चढ़िया। तो जिन्ना चिर वो नहीं चढ़ता उन्ना चिर तो मेरे को साथ हैगा ना अपनी सहेली का। वो एक उम्मीद लैके बैठी सी। अगले दिन मौसम फिर काफ़ी खराब रहा, उन्हें पर्दा हटाया फिर वेख्या वो एक पत्ता हाले भी डटिया सी, विचों हरिया किनारियां तो पीला पर मजबूत। वो पत्ता जिदा जिद करके बैठा होवे मैं तेनू मरन नहीं देना तू जीना। जदों भी वह वेखती पत्ता उस तरह के नाल डटिया हुंदा चाहे किन्ने भी तेज तूफान नेरियां आईयां होण। एक दिन सू बाहरों कुछ लैन दे ली गई तो उस दिन उन्हें बहुत चंगा महसूस होया क्योंकि जॉनसी ने हुण उन्हें आवाज़ मार के कहा सी जे पत्ता नेरियां दे नाल लड़ सकता तूफाना दे नाल लड़ सकता तो मैं भी लड़ सकती हाँ। मैनू लगता मैनू कुछ नहीं होगा क्योंकि इस पत्ते नूं कुछ नहीं होया। मैं वेखदी हाँ हर रोज़ ये पत्ता किन्ने तूफान झल गया किन्निया नेरियां झल गया इन्ने खराब मौसम के बावजूद भी यह पत्ता नहीं चढ़िया। इहदा मतलब कि रब मैनू कोई संकेत दे रहा मैनू कुछ नहीं होगा। तो बस फिर की सी अज होर कल होर दो दिन के हालत काफ़ी सुधर गई। अज तो उन्हें मंग भी की है कि तू मैनू सूप बना के दे सकदी। डॉक्टर ने कहा हुणे खाण पीण लग गई है इस करके इहनू कुछ नहीं हुंदा। इहदा मतलब कि हुणे दी सेहत दे विच काफ़ी सुधार हो गया। तो वाकई जॉनसी दी सेहत दे विच काफ़ी सुधार हो चुका सी। अज जदों डॉक्टर ने चंगी तरह दे नाल निरीक्षण किया तो चेहरे ते खुशी जाहर की। वो काफ़ी खुश सी कि हुण पहलां दे नालों काफ़ी बेहतर है। डॉक्टर ने बाहर जाण लग्या सूनो आवाज़ मारी तो बाहर सद के कहा तेरी सहेली हुण ठीक है तू इहदा बहुत साथ दिता तू इहदी बहुत सेवा कीती तेरा साथ ना हुंदा तां पता नहीं की होना सी पर हुणे बिल्कुल सेफ है तैनू इस गल की खुशी होनी चाहिए है। पर तेरे लिए एक माड़ी खबर भी है तैनू पता वो जिहड़ा बजुर्ग चित्रकार बर्मन तुहाडी बिल्डिंग दे विच हेठां रहिंदा सी वो बीती रात नमूनिया दे नाल मर गया। उम्र काफ़ी सी इस करके वो नमूनिया झल नहीं सकिया। सू दे जिदा पैरां हेठों जमीन निकल गई होवे एकदम हो सकता। तो डॉक्टर साहब ने दस्या मैनू चौकीदार दसदा सी दो दिन पहला वो एक तूफान वाली रात दे विच जिद करके पौड़ी लैके पता नहीं बिल्डिंग की कंध दे उत्ते किहड़ी चित्रकारी बनाउंदा रहा। इन्ना ज़्यादा खराब मौसम दे विच जदों चित्र बना के थले उतरिया तां शायद उत्थे ही डिग पिया। रात ठंड दे विच पिया रहा जिन्हें चिन्ह फड़ के उन्हों घर लैके आंदा गया काफ़ी देर हो चुकी शरीर बुढ़ा सी मैं उन्हों नहीं बचा सकिया। तो सू दे जिदा सारी रील वापस घूम गई होवे सू ने याद किया कि यही रात सी जदों बजुर्ग चित्रकार दे कोल गई सी उन्हें गल सांझी की ही कि आखिरी पत्ता बचा ये आखिरी पत्ता जेकर चढ़ गया तो मेरी सहेली मर जूगी उहदी उम्मीद टुट जूगी उहदी आखिरी आस चली जाऊगी। बजुर्ग चित्रकार ने वह पत्ता नहीं चढ़न दिता उन्हें उन्हां कुड़ियां दी बिल्डिंग दे बाहर जाके एक बड़ा सोहना पत्ता बना दिता वह पत्ता जिहड़ा कदी नहीं चढ़ सकता। उन्हें अपनी वह चित्रकारी बना दित्ती सी उस पत्ते दे रूप दे विच
ਉਹ ਚਿੱਤਰਕਾਰੀ ਬਣਾ ਦਿੱਤੀ ਸੀ ਜਿਹੜੀ ਵਾਕਈ ਉਹਨੂੰ ਦੁਨੀਆ ਦੇ ਵਿੱਚ ਅਮਰ ਕਰ ਗਈ, ਜਿਹਦੇ ਬਾਰੇ ਉਹ ਹਮੇਸ਼ਾ ਗੱਲ ਕਰਦਾ ਸੀ ਕਿ ਮੈਂ ਇੱਦਾਂ ਦੀ ਚਿੱਤਰਕਾਰੀ ਕਰੂੰਗਾ ਜਿਹੜੀ ਰਹਿੰਦੀ ਦੁਨੀਆ ਦੇ ਵਿੱਚ ਯਾਦ ਕੀਤੀ ਜਾਵੇ, ਜਿਹੜੀ ਮੇਰੀ ਸਰਵਸ੍ਰੇਸ਼ਟ ਚਿੱਤਰਕਾਰੀ ਹੋਵੇ। ਅਤੇ ਉਹਨੇ ਵਾਕਈ ਉੱਦਾਂ ਦਾ ਇੱਕ ਪੱਤਾ, ਉੱਦਾਂ ਦੀ ਇੱਕ ਚਿੱਤਰਕਾਰੀ ਬਣਾ ਦਿੱਤੀ। ਸੋ ਉਹਨੇ ਆ ਕੇ ਜਦੋਂ ਇਹ ਸਾਰੀ ਕਹਾਣੀ ਜੌਨਸੀ ਨੂੰ ਦੱਸੀ ਤਾਂ ਜੌਨਸੀ ਨੇ ਦੁਬਾਰਾ ਪਰਦਾ ਹਟਾਇਆ, ਪੱਤੇ ਨੂੰ ਧਿਆਨ ਦੇ ਨਾਲ ਵੇਖਿਆ। ਉਹ ਤਾਂ ਵਾਕਈ ਇੱਕ ਬੜੀ ਪਿਆਰੀ ਕਲਾਕ੍ਰਿਤੀ ਸੀ, ਉਹ ਅਸਲੀ ਪੱਤਾ ਨਹੀਂ ਸੀ, ਉਹ ਅੰਗੂਰ ਦੀ ਵੇਲ ਦਾ ਪੱਤਾ ਨਹੀਂ ਸੀ। ਸ਼ਾਇਦ ਅੰਗੂਰ ਦੀ ਵੇਲ ਦੇ ਸਾਰੇ ਪੱਤੇ ਉਸ ਰਾਤ ਝੜ ਚੁੱਕੇ ਸੀ, ਕਿਉਂਕਿ ਉਸ ਰਾਤ ਠੰਡ ਬੜੀ ਸੀ, ਤੂਫਾਨ ਚੱਲਦਾ ਸੀ। ਪਰ ਉਸ ਚੱਲਦੇ ਤੂਫਾਨ ਦੇ ਵਿੱਚ ਇੱਕ ਬਜ਼ੁਰਗ ਇੱਕ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਆਪਣੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਕਲਾਕਾਰੀ ਕਰ ਰਿਹਾ ਸੀ, ਅਤੇ ਇਸ ਕਲਾਕਾਰੀ ਨੇ ਇਸ ਧੀ ਦੀ ਜਾਨ ਬਚਾ ਦਿੱਤੀ। ਇਹ ਕਹਾਣੀ ਲਿਖੀ ਹੈ ਉਹ ਹੈਨਰੀ ਨੇ, ਦ ਲਾਸਟ ਲੀਫ, ਅਤੇ ਇਹਦਾ ਅਨੁਵਾਦ ਕਰਦਿਆਂ ਕਈ ਚੀਜ਼ਾਂ ਜ਼ਰੂਰ ਉੱਤੇ ਥੱਲੇ ਹੋਈਆਂ ਹੋਣਗੀਆਂ, ਉਹਦੇ ਲਈ ਮੁਆਫ਼ੀ। ਪਰ ਕਹਾਣੀ ਦੇ ਵਿਚਲੀ ਉਮੀਦ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀ ਹੈ। ਕਈ ਵਾਰ ਆਪਾਂ ਉਮੀਦ ਛੱਡ ਦਿੰਦੇ ਹਾਂ, ਕਈ ਵਾਰ ਆਪਾਂ ਹੌਸਲਾ ਛੱਡ ਦਿੰਦੇ ਹਾਂ, ਲੈ ਹੁਣ ਤਾਂ ਗਏ। ਪਤਾ ਨਹੀਂ ਕਿਉਂ ਦਿਮਾਗ ਦੇ ਵਿੱਚ ਇੱਦਾਂ ਦੇ ਵਿਚਾਰ ਆਉਂਦੇ ਨੇ ਕਿ ਹੁਣ ਤਾਂ ਸਭ ਕੁਝ ਖਤਮ ਹੈ। ਪਰ ਜਿੰਨਾ ਚਿਰ ਤੱਕ ਉਮੀਦ ਜ਼ਿੰਦਗੀ ਦੇ ਵਿੱਚ ਬਾਕੀ ਹੈ, ਸਾਰਾ ਕੁਝ ਬਾਕੀ ਹੈ। ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਹਾਰ ਮੰਨ ਲਈ, ਇਹਦਾ ਮਤਲਬ ਕਿ ਕੋਈ ਦਵਾਈ ਵੀ ਅਸਰ ਨਹੀਂ ਕਰੂਗੀ। ਅਤੇ ਨਾਲੇ ਜੋ ਵੀ ਰੱਬ ਨੇ ਤੁਹਾਡੇ ਵਿੱਚ ਕਲਾ ਪਾਈ ਹੈ, ਕਿਸੇ ਵੀ ਤਰ੍ਹਾਂ ਦੀ, ਕੁਛ ਬਣਾਉਣ ਦੀ, ਕੁਛ ਕਰਨ ਦੀ, ਕੁਛ ਗਾਉਣ ਦੀ, ਗੱਲਾਂ ਦੀ, ਉਹ ਸੱਚੀ ਕਲਾ ਕਈ ਵਾਰ ਬਲਿਦਾਨ ਵੀ ਮੰਗਦੀ ਹੈ। ਸੱਚੀ ਕਲਾ ਅਤੇ ਬਲਿਦਾਨ ਦਾ ਅਸਲੀ ਅਰਥ ਕੀ ਹੈ ਸਾਨੂੰ ਸਮਝ ਲੈਣਾ ਚਾਹੀਦਾ, ਉਸ ਬਜ਼ੁਰਗ ਦੇ ਮਾਸਟਰਪੀਸ ਤੋਂ ਸਮਝ ਲੈਣਾ ਚਾਹੀਦਾ, ਜਿਹੜਾ ਸਾਰੀ ਉਮਰ ਇਹ ਸੁਪਨਾ ਵੇਖਦਾ ਰਿਹਾ ਕਿ ਉਹ ਆਪਣੇ ਉਸ ਖਾਲੀ ਕੈਨਵਸ ਦੇ ਉੱਤੇ ਇੱਕ ਮਾਸਟਰਪੀਸ ਕਰੂਗਾ। ਪਰ ਉਹਨੂੰ ਨਹੀਂ ਸੀ ਪਤਾ ਕਿ ਉਹ ਇਹ ਮਾਸਟਰਪੀਸ ਕਿਸੇ ਦੀ ਜਾਨ ਬਚਾਉਣ ਦੇ ਲਈ ਕਰੂਗਾ। ਅਤੇ ਜਦੋਂ ਮੌਕਾ ਆਇਆ, ਉਹਨੇ ਆਪਣੀ ਜ਼ਿੰਦਗੀ ਦੀ ਪਰਵਾਹ ਤੱਕ ਨਹੀਂ ਕੀਤੀ। ਸੋ ਵੇਖਿਆ ਜਾਵੇ ਤਾਂ ਸੱਚੀ ਮਹਾਨਤਾ ਬੰਦੇ ਦੀ ਕਲਾਕ੍ਰਿਤੀ ਦੇ ਵਿੱਚ ਨਹੀਂ ਆ, ਸੱਚੀ ਮਹਾਨਤਾ ਬੰਦੇ ਦੀ ਕੁਰਬਾਨੀ ਦੇ ਵਿੱਚ। ਚਾਹੇ ਤੁਸੀਂ ਜ਼ਿੰਦਗੀ ਦੇ ਵਿੱਚ, ਦੁਨੀਆ ਦੇ ਵਿੱਚ ਕਿੰਨੀ ਵੀ ਪ੍ਰਸਿੱਧੀ ਖੱਟ ਲਓ, ਕਿੰਨਾ ਵੀ ਨਾਂ ਖੱਟ ਲਓ, ਪਰ ਜੇਕਰ ਉਹਦੇ ਪਿੱਛੇ ਕਿਸੇ ਦੀਆਂ ਦੁਆਵਾਂ ਨਹੀਂ ਆ ਨਾ, ਜੇਕਰ ਉਹ ਕੰਮ ਉਹ ਕਾਰਜ ਕਰਕੇ ਤੁਹਾਨੂੰ ਕਿਸੇ ਦੀਆਂ ਦੁਆਵਾਂ ਨਹੀਂ ਮਿਲੀਆਂ, ਤਾਂ ਉਹ ਸਾਰਾ ਕੁਛ ਵਿਅਰਥ ਹੈ। ਕੁਰਬਾਨੀ ਉਹ ਜਿਹੜੀ ਨਿਰਸਵਾਰਥ ਹੋਵੇ, ਤੁਹਾਡੀ ਕਲਾ ਉਹ ਜਿਹੜੀ ਕਿਸੇ ਦੇ ਕੰਮ ਆਵੇ, ਤੁਹਾਡੀ ਮਹਾਨਤਾ ਉਹ ਜਿਹੜੀ ਕਿਸੇ ਦੀ ਜ਼ਿੰਦਗੀ ਸਵਾਰ ਦੇਵੇ, ਕਿਸੇ ਦੀ ਜਾਨ ਬਚਾ ਦੇਵੇ, ਫਿਰ ਤੁਸੀਂ ਰਹਿੰਦੀ ਦੁਨੀਆ ਤੱਕ ਯਾਦ ਰਹਿੰਦੇ ਹੋ ਲੋਕਾਂ ਨੂੰ। ਅੱਜ ਦੀ ਕਹਾਣੀ ਸੱਚੀ ਉਮੀਦ ਦੇ ਨਾਂ, ਦੋਸਤੀ ਦੇ ਨਾਂ, ਕੁਰਬਾਨੀ ਦੇ ਨਾਂ, ਕੁੱਲ ਮਿਲਾ ਕੇ ਵੇਖੀਏ ਤਾਂ ਜ਼ਿੰਦਗੀ ਦੇ ਅਰਥ ਹੀ ਇਹੋ ਨੇ। ਆਪਾਂ ਹਮੇਸ਼ਾ ਸ਼ਾਇਦ ਪੈਸੇ ਪਿੱਛੇ ਭੱਜਦੇ ਰਹਿੰਦੇ ਹਾਂ, ਸ਼ੋਹਰਤ ਪਿੱਛੇ, ਨਾਂ ਪਿੱਛੇ, ਪਰ ਉਹਦੇ ਨਾਲ ਰਹਿੰਦੀ ਦੁਨੀਆ ਤੱਕ ਨਾਂ ਨਹੀਂ ਕਮਾਇਆ ਜਾ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਬੋਝ ਆ ਉਹ ਆਪਾਂ ਇੱਕ ਪਾਸੇ ਰੱਖੀਏ ਅਤੇ ਹੱਸੀ ਹਸਾਈਏ ਅਤੇ ਛੁੱਟੀਆਂ ਦਾ ਆਨੰਦ ਮਾਣੀਏ। ਧੰਨਵਾਦ ਬੱਚਿਆਂ ਦਾ ਅਤੇ ਉਹਨਾਂ ਦੇ ਮਾਪਿਆਂ ਦਾ ਜਿਹੜੇ ਛੁੱਟੀਆਂ ਦੇ ਵਿੱਚ ਵੀ ਡਟੇ ਨੇ, ਅਤੇ ਇਹਨਾਂ ਬੱਚਿਆਂ ਨੂੰ ਸਲਾਮ। ਇਹਨਾਂ ਬੱਚਿਆਂ ਦੀ ਸਵੇਰੇ ਸਵੇਰੇ ਉੱਠਣ ਨੂੰ ਲੈ ਕੇ, ਹੌਸਲੇ ਨੂੰ ਲੈ ਕੇ, ਅਤੇ ਬੜਾ ਨਜ਼ਾਰਾ ਆਉਂਦਾ ਵੇਖ ਕੇ। ਧੰਨਵਾਦ। ਅਤੇ ਆਪਾਂ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ। ਤੁਸੀਂ ਵੀ ਆਸ ਕਰਦਾ ਵੀ ਉੱਠ ਪਏ ਹੋਵੋਗੇ, ਜ਼ਰੂਰ ਜ਼ਰੂਰ ਅਤੇ ਜ਼ਰੂਰ ਹੱਸਿਓ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਹਿੱਸੇ ਜੀ ਆਇਆਂ ਨੂੰ। ਸਵੇਰ ਹੋ ਚੁੱਕੀ ਹੈ ਜੀ, ਪ੍ਰੋਗਰਾਮ ਦਾ ਕਾਫੀ ਸਾਰਾ ਹਿੱਸਾ ਤੁਸੀਂ ਉਹਦਾ ਆਨੰਦ ਮਾਣਿਆ। ਹੁਣ ਮੇਰਾ ਖਿਆਲ ਬੱਚਿਆਂ ਨੇ ਆਪਣੇ ਨਾਲ ਉਹੀ ਕਰਨੀ ਹੈ ਜਿਵੇਂ ਆਪਾਂ 7:30 ਵਾਲੀਆਂ ਖਬਰਾਂ ਵਾਲੇ ਰਮਨ ਪ੍ਰਾਣ ਨਾਲ ਕਰਦੇ ਹੁੰਦੇ ਸੀ। ਹੁਣ ਰਮਨ ਕੁਮਾਰ ਨੇ ਅੰਕਲ ਜੀ ਤੁਸੀਂ ਉਹੀ ਨਹੀਂ ਜਿਹੜਾ ਸਵੇਰੇ ਸਵੇਰੇ ਛੁੱਟੀਆਂ 'ਚ ਬਿਠਾ ਲੈਂਦੇ ਹੁੰਦੇ ਹੋ। ਚੰਗੀ ਭਲੀ ਫਿਲਮ ਚੱਲਦੀ ਹੁੰਦੀ, ਤੁਸੀਂ ਖਬਰਾਂ ਜਿਹੀਆਂ ਲੈ ਕੇ ਆ ਜਾਂਦੇ ਹੁੰਦੇ ਜੀ ਰਮਨ ਕੁਮਾਰ।
0: ਹਾਂ, ਸੋ ਉਹ ਕੰਮ ਫਿਰ ਹੋਣਾ ਹੁਣ। ਅਤੇ ਆਓ ਫਿਰ, ਸਭ ਤੋਂ ਪਹਿਲਾਂ ਸਾਡੇ ਨਾਲ ਆਈ ਸੀ ਅੱਜ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਚਾਲ ਤੁਹਾਡਾ?
1: ਛੁੱਟੀਆਂ ਨੇ ਹੁਣ ਤਾਂ, ਅਸੀਂ ਠੀਕ ਠਾਕ ਆ, ਪੂਰੇ ਵਧੀਆ।
2: ਅਸੀਂ ਬ੍ਰੇਕਫਾਸਟ ਖਾ ਰਹੇ ਸੀਗੇ।
1: ਓਕੇ,
0: ਅੱਛਾ, ਕੀ ਕੀ ਬਣਾਇਆ ਤੁਸੀਂ ਅੱਜ?
2: ਮੈਨੂੰ ਹਮੇਸ਼ਾ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੈਨੂੰ ਮੰਮਾ ਤੇ ਜ਼ਿਆਦਾਤਰ ਤਾਂ ਮੈਨੂੰ ਦੋ ਹੀ ਐਗ ਦਿੰਦੇ ਆ, ਪਰ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤਿੰਨ ਐਗ ਦਿੰਦੇ ਆ,
1: ਜਦੋਂ ਉੱਤੇ ਮੈਂ ਤੇ ਕਾਲੀ ਮਿਰਚ ਭੁੱਕ ਦਿੰਦੇ।
0: ਅੱਛਾ ਅੱਛਾ, ਨਹੀਂ ਅੱਗੇ ਦੋ ਹੀ ਦਿੰਦੇ ਆ ਤੇ ਜਦੋਂ ਤਿੰਨ ਐਗ ਦਿੰਦੇ ਉਦੋਂ ਉਹਨੂੰ ਬਹੁਤ ਵਧੀਆ ਲੱਗਦਾ।
1: ਮੈਨੂੰ ਲੱਗਦਾ ਉਹ ਇੱਕੋ ਹੀ ਅੰਡੇ ਨੂੰ ਤਿੰਨ ਸੈਲ ਕੱਟ ਦਿੰਦੇ ਹੋਣੇ।
0: ਹਾਂ,
2: ਤੇ ਕਾਲੀ ਮਿਰਚ ਪਾ ਕੇ ਵੀ।
0: ਹਾਂ, ਅੱਛਾ, ਉੱਤੇ ਕਾਲੀ ਮਿਰਚ ਤੇ ਲੂਣ ਵੀ ਥੋੜਾ ਜਿਹਾ,
1: ਉਹ ਜਾਦੂ ਮਸਾਲਾ ਜਿਹਾ ਬਣਿਆ ਹੁੰਦਾ ਜਿਹੜਾ, ਚਰਖੜੀ ਜੀ ਵਾਲਾ।
0: ਓਕੇ,
2: ਮੰਮਾ ਅੱਜ ਭੁੱਲ ਗਏ ਸੀਗੇ ਕਾਲੀ ਮਿਰਚ।
0: ਅੱਛਾ, ਕਾਲੀ ਮਿਰਚ ਭੁੱਲ ਗਏ। ਓਕੇ ਓਕੇ, ਤੇ ਉਹ ਤੇ ਬਸ ਉਦਾਂ ਘੁਮਾਉਣੀ ਹੁੰਦੀ ਹੈ, ਕੁਰਚ ਕੁਰਚ ਤੇ ਉੱਤੇ ਪੈ ਜਾਂਦੀ, ਉਹ ਤੇ ਆਪੇ ਕਰ ਲਿਆ ਕਰੋ।
1: ਉਹ ਨਹੀਂ, ਜਿਹੜਾ ਸਰਵ ਕੀਤੇ ਦਾ ਮਜ਼ਾ ਹੀ ਆਪਣਾ।
2: ਬਾਬਾਰ ਸੀ ਤਾਂ ਕਰਕੇ ਮੈਂ ਤੇ ਫਤੇ।
0: ਅੱਛਾ ਅੱਛਾ ਅੱਛਾ,
2: ਬਾਅਦ ਵਿੱਚ ਸਵੇਰੇ ਸਵੇਰੇ ਲਾਈਕ ਲੇਜ਼ੀ ਸੀਗੇ ਤਾਂ ਕਰਕੇ, ਪਰ ਫਿਰ ਵੀ ਮੈਂ ਬਰਸ਼ ਕਰ ਲਿਆ। ਕਿਉਂਕਿ ਮੈਨੂੰ ਆਦਤ ਆ ਕਿ ਬ੍ਰੇਕਫਾਸਟ ਖਾਣ ਤੋਂ ਪਹਿਲਾਂ ਹਮੇਸ਼ਾ ਬਰਸ਼ ਕਰਨਾ।
0: ਗੁੱਡ ਗੁੱਡ ਗੁੱਡ।
1: ਇਹਨੂੰ ਜਣੀ ਮੰਨਤ ਨੂੰ ਉਹ ਅੰਡਾ ਤੇ ਫਤੇ ਨੂੰ ਮੁਰਗਾ ਬਣਾਉਂਦੇ ਹੁੰਦੇ।
0: ਓਕੇ,
1: ਗਲਤੀ ਕਰ ਲਾ ਨਾ ਕੋਈ ਦਿੱਕਤ।
0: ਫਤਿਹ ਫਾਈਨ ਕਰ ਦਿੰਦਾ ਹੁੰਦਾ ਜੇ ਉਹਨੂੰ ਇਦਾਂ ਦੀ ਗੱਲ ਕਰੋ।
1: ਮਿਲੀਅਨ ਗਜ਼ਿਲੀਅਨ।
2: ਹਾਂ, ਸਾਰੀ ਬ੍ਰੈਡ ਦੇ ਨਾਲ ਐਗ ਮਿਲਿਆ ਸੀਗਾ।
0: ਹਾਂ, ਫਤਿਹ ਕਿੰਨੇ ਅੰਡੇ ਖਾਂਦਾ?
2: ਫਤਿਹ ਜ਼ਿਆਦਾਤਰ ਤਾਂ ਜੀ ਤਾਂ ਇੱਕ ਕਰਦਾ, ਪਰ ਮੰਮਾ ਨੂੰ ਦੋ ਦੇ ਦਿੰਦੇ ਆ ਬਹਾਨੇ ਨਾਲ।
0: ਵਧੀਆ ਵਧੀਆ, ਦੋ ਦੋ ਖਾਣੇ ਚਾਹੀਦੇ ਘੱਟੋ ਘੱਟ, ਹੈ ਨਾ? ਦੋ ਜਣੇ ਐਟ ਲੀਸਟ, ਉਹ ਦੋਵੇਂ ਜਣੇ ਜਦੋਂ ਢਿੱਡ 'ਚ ਜਾਂਦੇ ਤੇ ਇੱਕ ਦੂਸਰੇ ਨਾਲ ਗੱਲਾਂ ਗੁੱਲਾਂ ਤੇ ਕਰਦੇ ਰਹਿੰਦੇ ਨਾ।
1: ਵੱਢ ਕੇ ਜੇ ਰੱਖ ਦਿੰਦੇ ਹੁੰਦੇ ਅੰਡਾ, ਵੀ ਆਪਸ ਚ ਉਹਨਾਂ ਦੀ ਇੰਟਰੈਕਸ਼ਨ ਰਵੇ, ਵਿਚਾਲੇ ਨੂੰ ਢਿੱਡ ਪਾੜ ਦਿੰਦੇ ਆ ਨਾ ਚਾਕੂ ਨਾਲ।
0: ਆਪਾਂ ਜਦੋਂ ਖਾਈਦਾ ਫੇਰ ਇਕੱਠਾ ਹੋ ਜਾਂਦਾ ਨਾ ਜਾ,
1: ਆਪਸ ਚ ਗੱਲਾਂ ਗੁੱਲਾਂ ਕਰਕੇ
0: ਫੇਰ
1: ਭੈਣ ਜੀ ਹੈ, ਭੈਣ ਜੀ ਕਰਕੇ, ਭੈਣ ਜੀ ਹਾਂ, ਭੈਣ ਜੀ
0: ਹੈਵੇਂ ਅੰਡਾ, ਦੂਜਾ ਕਹਿੰਦਾ ਹੈਵੇਂ ਅੰਡੇ।
1: ਮੰਨਣ ਦੇ ਕਹਿਣਾ ਅੰਕਲ ਜੀ ਵੀ ਹੋਰ ਵੀ ਗੱਲਾਂ ਜੀ ਕਰੀ ਜਾਂਦੇ ਰਹਿੰਦੇ।
2: ਅੰਕਲ ਜੀ,
0: ਹਾਂਜੀ,
2: ਮੰਮਾ ਨੇ ਨਾ ਮੇਰੀ ਜ਼ਿੰਦਗੀ ਬਚਾ ਲਈ ਕੱਲ। ਡਾਕਟਰ ਸਾਹਿਬ, ਡਾਕਟਰ ਨਾ ਸਾਨੂੰ ਹਮੇਸ਼ਾ ਜਦੋਂ ਸਾਨੂੰ ਫੋਰ ਐਗਜ਼ਾਮਪਲ ਜ਼ਿਆਦਾ ਜ਼ੁਕਾਮ ਹੁੰਦਾ ਸੀ, ਹਮੇਸ਼ਾ ਡਾਕਟਰ ਕੋਲ ਜਾਂਦੇ ਆ ਸਾਡੇ ਜਿਹੜੇ ਨੇ, ਤੇ ਉਹ ਨਾ ਹਮੇਸ਼ਾ ਕੋਣ ਹੀ ਐਂਟੀਬਾਇਓਟਿਕ ਦੇ ਦਿੰਦੇ ਆ।
0: ਅੱਛਾ,
1: ਸੀ ਦਿੰਦੇ ਬੱਚਿਆਂ ਨੂੰ ਜ਼ਿਆਦਾ?
2: ਪੂਰੀ ਮੁੱਠੀ ਭਰ ਕੇ ਖਾਣੀ ਪੈਂਦੀ ਖੰਡ।
0: ਓਹੋ, ਅੱਛਾ, ਤੇ ਖੰਡ ਫਿਰ ਨਾਲ ਲੈ ਕੇ ਜਾਂਦੇ ਹੋ ਕਿ ਦਵਾਈ ਘਰ ਲੈ ਆਉਂਦੇ ਹੋ?
2: ਫਿਰ ਮੰਮਾ ਨੇ ਨਾ ਡਾਕਟਰ ਨੂੰ ਕਿਹਾ ਕਿ ਇਸ ਵਾਰੀ, ਮੰਮਾ ਨੇ ਡਰ ਰੱਖ ਕੇ ਕਿਹਾ ਕਿ ਡਾਕਟਰ ਵੀ ਤੁਸੀਂ ਮੰਨੇ ਤੇ ਨੂੰ ਕੋੜੀ ਐਂਟੀਬਾਇਓਟਿਕ ਨਾ ਦਿਓ, ਤੇ ਉਹਨਾਂ ਨੇ ਨਾ ਫਿਰ ਮੰਮਾ ਨੂੰ ਪੁੱਛਿਆ ਜੀ ਕੈਪਸੂਲ ਖਾ ਲੈਂਦੀ ਹੈ? ਮੈਂ ਮੰਮਾ ਨੇ ਕਿਹਾ ਹਾਂਜੀ ਖਾ ਲੈਂਦੀ ਆ, ਤੇ ਫਿਰ
0: ਜ਼ਿੰਦਗੀ ਬਚਾ ਲਾ
1: ਮੈਂ। ਪਾਣੀ ਦੀ ਵੱਡੀ ਘੁੱਟ ਭਰਨੀ ਹੁੰਦੀ ਕੈਪਸੂਲ ਨਾਲ, ਹੈ ਨਾ? ਪਤਾ ਹੀ ਹੋਣਾ ਵੈਸੇ ਤਾਂ।
2: हां जी
0: तो हुन फिर तुसी एंटीबायोटिक खा रहे हो?
2: ਪੁੱਠੀਆਂ
1: ਟੂਟੀਆਂ ਲੱਗੀਆਂ ਜਿੱਥੇ ਪਾਣੀ ਇਧਰੋਂ ਉਧਰੋਂ ਥੱਲੇ ਨੂੰ ਡਿੱਗਦਾ ਹੁੰਦਾ ਉੱਪਰ ਨੂੰ ਜਾਂਦਾ ਉੱਥੇ ਕਾਫੀ ਕੁਛ ਹੀ ਆ ਉੱਥੇ ਜਾਦੂ ਮਸਾਲਾ ਜਿਹਾ
0: ਮਤਲਬ ਜਦੋਂ ਜਾ ਕੇ ਆਊਗੀ ਫਿਰ ਦੱਸੂਗੀ ਨਾ
1: ਚਾਕਲੇਟ ਫੈਕਟਰੀ ਵੀ ਉੱਥੇ ਤੁਸੀਂ ਇਨਾਮ ਵੀ ਜਿੱਤ ਸਕਦੇ ਹੋ ਚਾਕਲੇਟ ਵਾਲੇ
2: ਅਸੀਂ ਪਹਿਲਾਂ ਦੋ ਵਾਰੀ ਗਏ
0: ਆ ਅੱਛਾ
1: ਹਾਂ ਮੈਂ ਤਾਂ ਮਨ ਤੇ ਪੰਜਾਂ ਦਾ ਇੱਥੋਂ ਹੀ ਲੈ ਕੇ ਖਾ ਲੈਣਾ ਉਹਨਾਂ ਸਾਡੇ ਨੇੜੇ ਹੈਗਾ ਬੁਲਵਰਤ ਜਿਹਾ
0: ਚਲੋ ਸੁਣਾ ਕੀ ਸੁਣਾਓਗੇ ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਓਕੇ
2: ਟੀਨਾ ਪਰਸੋਂ ਨੂੰ ਮੇਰਾ ਵਿਆਹ ਵਾ ਤੇ ਤੂੰ ਵਾਪਸ ਕਿਉਂ ਆਇਆ ਮੇਰੀ ਜ਼ਿੰਦਗੀ ਚ ਪੱਪੂ ਹੁਣ ਟੈਂਟ ਦਾ ਕੰਮ ਵੀ ਛੱਡ ਦੀਏ
1: ਗੱਲ ਤੇ ਸਹੀ ਹੈ ਫਿਰ ਹਾਂ ਨਵਾਂ ਸੀ ਬਈ ਮਾਰਕੀਟ ਵੀ ਨਵਾਂ ਹੈ
0: ਮੰਨਤ ਦਾ ਚੁਟਕਲਾ ਬੈਸਟ ਹੁੰਦਾ
1: ਕੋਈ ਸ਼ੱਕ ਨਹੀਂ
0: ਮੰਨਤ
1: ਤੇ ਨਾਲੇ ਬੜਾ ਯੂਨੀਕ ਜਿਹਾ ਕਿਤੋਂ ਲੱਭ ਕੇ ਲਿਆਉਂਦੀ ਹੈ ਨਾ
0: ਇਹਦਾ ਸਟਾਈਲ ਬੜਾ ਘੈਂਟ ਆ
1: ਸੁਣਿਆ ਸੁਣਾਇਆ ਨਹੀਂ ਹੁੰਦਾ ਇਹਦਾ
0: ਐਂਡ ਤੇ ਜਿੱਦਾਂ ਸਿਕਸਰੀ ਮਾਰ ਦਿੰਦੀ ਹੈ ਚਲੋ ਫਿਰ ਆਉਣਾ ਨੀ ਛੁੱਟੀਆਂ ਚ ਫਿਰ
2: ਆਵਾਂਗੇ
0: ਚਲੋ ਠੀਕ ਆ ਤੇ ਫਤਿਹ ਕਿੱਥੇ ਆ ਹਾਂਜੀ
2: ਮੈਨੂੰ
0: ਪਤਾ ਲੱਗਾ ਵੀ ਸੌਂਦੇ ਵੀ ਬੜੇ ਟਾਈਮ ਨਾਲ ਹੈ 8-9 ਵਜੇ ਤੱਕ ਸੌਂ ਜਾਂਦੇ ਆ
1: ਫਿਰ ਤਾਂ 5 ਵਜੇ ਉੱਠਣਾ ਚਾਹੀਦਾ
0: 7-8 ਹੀ ਸੌ ਜਾਂਦੇ ਹੋ
1: 5 ਵਜੇ ਉੱਠਿਆ ਕਰੋ ਯਾਰ
0: ਵਾਹ
1: ਕਮਾਲ ਹੀ ਆ ਤਾਂ
0: ਤਾਂਹੀਓ ਫਿਰ ਫਤਿਹ ਛੇਤੀ ਵੱਡਾ ਹੋਈ ਜਾਣ ਡਿਆ ਨਾ ਇਹ ਬੋਲਿੰਗ ਵੀ ਬੜੀ ਤੇਜ਼ ਕਰਦਾ ਜੀ
1: ਅੱਛਾ ਸਾਡੇ ਪਿੰਡ ਵੀ ਇੱਕ ਮੁੰਡਾ ਬਹੁਤ ਤੇਜ਼ ਬਾਲ ਛੱਡਦਾ ਇਹਦੇ ਵਾਂਗੂ ਪਰ ਉਹ ਇੱਕ ਦਿਨ ਬਨੈਣ ਚੋਂ ਨਿਕਲ ਕੇ ਡਿੱਗ ਪਿਆ ਪੁੱਛੋਂ ਭੱਜ ਕੇ ਬਣਾਉਂਦਾ ਨਾ ਫਾਸਟ ਬਾਲ ਕਰਾਉਣ ਲਈ
0: ਕਿਉਂ ਫਤਿਹ ਤੁਹਾਡੇ ਨਾਲ ਹੋਇਆ ਕਦੀ ਇੱਦਾਂ
1: ਇਹਦੀ ਸਿਹਤ ਠੀਕ ਆ
0: ਹਾਂ ਫਤਿਹ ਨਾ ਨਹੀਂ ਇੱਦਾਂ ਦਾ ਫਤਿਹ ਦੀਆਂ ਲੱਤਾਂ ਪਤਾ ਕਿੱਡੀਆਂ ਲੰਮੀਆਂ ਹੋ ਗਈਆਂ ਐਡੀਆਂ ਲੰਮੀਆਂ ਬਾਹਾਂ ਨਾਲੋਂ ਵੀ ਲੰਮੀਆਂ ਲੱਤਾਂ
2: ਠੀਕ ਆ ਜੀ ਮੈਂ ਸੁਣਾਉਂਗਾ
1: ਵਨ ਪੀਸ ਤਾਂ ਨਹੀਂ ਦੇਖ ਲਈ
0: ਹਾਂਜੀ ਹਾਂਜੀ
2: ਸੋਨੇ ਦੀ ਸਿਲਾਈ ਘਰ ਦੇ ਉੱਪਰ ਦੀ
1: ਰਜਾਈ ਖਿੱਚ ਕੇ ਨਿਕਲ ਆਈ
2: ਕੋਠਾ ਟੱਪ ਕੇ ਘਰੇ ਆਈ
0: ਸੂਰਜ ਹੋ ਸਕਦਾ
1: ਸੂਰਜ ਦੀਆਂ ਕਿਰਨਾਂ
0: ਹਾਂ ਇਹ ਹੋ ਸਕਦਾ ਪਰ ਆਪਾਂ ਦੱਸਣਾ ਨੀ ਇਹਨੇ ਫਾਈਨ ਕਰ ਦੇਣਾ ਜੀ
1: ਜਿਹੜਾ ਕਲਾਊਡ ਦੇ ਆਲੇ ਦੁਆਲੇ ਉਹ ਗੋਲਡਨ ਜੀ ਗੋਟਾ ਜਿਹਾ ਲੱਗਿਆ ਹੁੰਦਾ ਓਦਾਂ ਦਾ ਨੀ ਕੁਛ ਹੋ ਸਕਦਾ
0: ਆਪਾਂ ਬਿਹਤਰ ਆਪਾਂ ਨਾ ਪੁੱਛ ਲਈਏ ਕਿਸੇ ਨੂੰ
1: ਮੋਮਬੱਤੀ ਦੱਸਣਾ ਆਪਾਂ ਕਿਸੇ ਨੂੰ
0: ਐ ਸਹੀ ਆ ਓਕੇ ਓਕੇ ਓਕੇ ਓਕੇ ਓਕੇ
1: ਆ ਕੋਈ ਮੋਮਬੱਤੀ ਕਹੀ ਜਾਂਦਾ ਸੂਰਜ ਕਿੱਥੇ
0: ਹੈ ਨਹੀਂ ਨਹੀਂ ਯਾਰ ਆ ਤਵਨੀਤ ਦੇ ਮੰਮਾ ਕਹਿੰਦੇ ਮੋਮਬੱਤੀ ਆ
2: ਗਲਤ ਆ
0: ਹੈ ਫਾਈਨ ਕਰ ਲਓ ਫਿਰ ਇਹਨਾਂ ਨੂੰ ਗਲਤ ਆ
1: ਯਾਰ ਮੋਮਬੱਤੀ ਨਾਲ ਥੋੜੀ ਨਿੱਕਰ ਸੁੱਕ ਸਕਦੀ
0: ਹਾਂਜੀ ਹਾਂਜੀ ਦੱਸੋ ਦੱਸੋ ਦੱਸੋ
2: ਆਨਸਰ ਹੈਗਾ ਧੁੱਪ
0: ਧੁੱਪ ਸੂਰਜ ਦੀ ਕਿਰਨ
1: ਕਿਤੇ ਧੁੱਪ ਕਿਤੇ ਸ਼ਾਮ ਵਾਹ ਰੱਬਾ ਤੇਰੀਆਂ ਕੁਦਰਤਾਂ
2: ਓਕੇ ਬਾਏ ਹੈਵ ਅ ਨਾਈਸ ਡੇ
0: ਥੈਂਕ ਯੂ ਹੈਵ ਅ ਨਾਈਸ ਡੇ
1: ਅਗਲੀ ਸਵਾਰੀ
0: ਨੈਕਸਟ ਸਾਡੇ ਨਾਲ ਅਸੀਸ ਕੌਰ ਸਤਿ ਸ੍ਰੀ ਅਕਾਲ ਅਸੀਸ ਕੌਰ ਕੀ ਹਾਲ ਚਾਲ ਨੇ ਤੁਹਾਡੇ ਕੁੜੀਏ ਪਰ ਮੈਨੂੰ ਹਲੇ ਵੀ ਤੁਸੀਂ ਜਰਾਈ ਚ ਲੱਗਦੇ ਹੋ ਪਰ ਅੱਜ ਤੇ ਇੰਨੀ ਸੁਸਤੀ ਵਾਲਾ ਦਿਨ ਆ ਨਾ ਅਸੀਸ, ਮੇਰਾ ਵੀ ਤੇ ਉੱਠਣ ਨੂੰ ਜੀ ਨਹੀਂ ਕਰਦਾ ਅੱਜ, ਇੰਨੀ ਸੁਸਤੀ ਸੀ ਅੱਜ, ਹੈ ਨਾ?
1: ਘਰ ਦੇ ਕਹਿੰਦੇ
2: ਪੈਣਗੀਆਂ,
0: ਪਰ ਛੁੱਟੀ ਤੇ ਮਜ਼ਾ ਨੀ ਨਾ ਆਉਂਦਾ ਫਿਰ
1: ਪਈਏ, ਕਹਿੰਦੇ ਕਿਹਨੂੰ,
0: ਜਦੋਂ ਛੁੱਟੀ ਕਰਕੇ
1: ਬੋਸ ਆਪ ਹੀ ਨੇ ਨਾ, ਆਪਦੇ ਆਪ ਨੂੰ ਥੋੜੀ ਛੁੱਟੀ ਦੇ ਦੇਣਗੇ ਹੁਣ।
0: ਇਹ ਤੇ ਕਮਾਲ ਦੀ ਗੱਲ ਹੈ ਨਾ, ਜਦੋਂ ਆਪਾਂ ਛੁੱਟੀ ਕਰ ਲਈਏ ਤੇ ਫਿਰ ਉੱਠਣ ਨੂੰ ਜੀ ਕਰ ਆਉਂਦਾ, ਨਾ ਛੁੱਟੀ ਹੋਵੇ ਤੇ ਫਿਰ ਸੌਣ ਨੂੰ ਜੀ ਕਰ ਆਉਂਦਾ, ਇਹ ਪਤਾ ਨੀ ਕੀ ਹੁੰਦਾ ਵਾ।
2: ਨਾਲੇ
0: ਤੁਸੀਂ ਤੇ ਸਿਆਣੇ ਬੱਚੇ ਹੋ,
1: ਛੁੱਟੀਆਂ ਚ ਕੋਈ ਪਲਾਨ ਹੈਗਾ ਫਿਰ ਕਿੱਦਾਂ ਟਾਈਮ ਸਪੈਂਡ ਕਰਨਾ, ਕੋਈ ਹੋਬੀ?
2: ਮੈਨੂੰ
1: ਲੱਗਿਆ ਜਿਵੇਂ ਨਿਊਜ਼ੀਲੈਂਡ ਚ ਹੁੰਦਾ, ਹਰ ਜਗ੍ਹਾ ਨੂੰ ਦੋ ਵਾਰ ਕਹਿੰਦੇ ਨਾ, ਜਿਵੇਂ ਕੁਰੀ ਕੁਰੀ।
0: ਪਰ
1: ਵੱਡੀ ਹੋ ਗਈ, ਨਹੀਂ ਮੈਨੂੰ ਕਹਿਣਾ ਸੀ ਪਾਪ ਪੈਟਰੋਲ ਡਾਇਨੋ ਮੂਵੀ ਬਹੁਤ ਵਧੀਆ।
0: ਓਕੇ, ਤੇ ਤੁਸੀਂ ਤੁਸੀਂ ਇਧਰਲੇ ਪਾਸੇ ਆ ਸਕਦੇ, ਤੁਸੀਂ ਉਹ ਵੇਖ ਲਓ ਰਾਇਲ ਮੈਲਬਨ ਸ਼ੋ ਕੱਲ ਤੋਂ ਸ਼ੁਰੂ ਹੋਣਾ।
2: ਓਕੇ
0: ਤੈਨੂੰ ਨਹੀਂ ਸੱਚ, ਘੋੜੇ ਨੇ ਕਹਿਣਾ, ਘੋੜੇ ਨੇ ਨਾ, ਉੱਥੇ ਇੱਕ ਘੋੜਾ ਵਾ, ਹਾਂ ਉਹ ਘੋੜਾ ਵਾ, ਉਹ ਜਿਹੜੇ ਬੱਚੇ ਦਾ ਨਾਂ ਹੁੰਦਾ ਨਾ, ਉਹ ਬੱਚੇ ਦਾ ਨਾਂ ਲੈਂਦਾ ਵਾ, ਉਹਨੇ ਤੁਹਾਨੂੰ ਵੇਖ ਕੇ ਕਹਿਣਾ
1: ਜਿਹਦਾ ਨਾਂ ਆਵੇ ਉਹਨੂੰ ਕਹਿਣਾ
0: ਕੀ ਸੁਣਾਓਗੇ ਫਿਰ?
1: ਨਵੇਂ ਨਿਆਣੇ ਕੰਮ ਲਾਤੇ ਆ ਸਵੇਰੇ ਸਵੇਰੇ।
0: ਤੁਹਾਡਾ ਨਾਂ ਕਿੱਦਾਂ ਰਹੂਗਾ ਘੋੜਾ? ਤੇ ਜੇ ਉਹ ਕੁਛ ਖਾਂਦਾ ਹੋਇਆ ਨਾ, ਇੱਕ ਮਿੰਟ ਮੈਂ ਨਾ ਅਰਨਵ ਨੂੰ ਵੀ ਆਨ ਏਅਰ ਕਰ ਲਵਾਂ, ਸੋਰੀ ਮਤਲਬ ਗੱਡੀ ਚ ਬਾ ਲਈਏ ਨਾ। ਹਾਂ ਇੱਕ ਮਿੰਟ, ਉਹ ਵੀਰਾ ਇੱਕ ਹੋਰ ਆਇਆ ਸੀ, ਤੇ ਕੀ ਸੁਣਾਓਗੇ ਫਿਰ?
2: ਮਾਸੀ ਨੇ ਖਰੋਨੇ ਗੁੱਤ ਕਰਾਏ, ਮਾਸੀ ਨੇ ਖਰੋਨੇ ਗੁੱਤ ਕਰਾਏ, ਟਕਲੀ ਬਾਲ ਪਵਾ ਕੇ
0: ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਜਾਗੋ ਦੇ ਵਿੱਚ ਆ ਕੇ ਨੀ ਉਹ ਖਿਲਰ ਗਈ, ਬਲ ਬਲ ਬਲ ਬਲ ਬਲ
1: ਨਾਰੇ
0: ਨਾਰੇ ਨਾਰੇ। ਮੈਂ ਹੁਣ ਫਿਰ ਕੀ ਖਾਣ ਦਾ ਮੂਡ ਆ ਅੱਜ? ਕਿਸਮਿਸ ਯਾਰਾ,
2: ਕਿਸਮਿਸ ਯਾਰਾ,
0: ਹਾਂ ਉਹ ਤਾਂ ਸੁਣਾਇਆ ਨੀ ਮੁੜ ਕੇ ਤੁਸੀਂ?
2: ਕਿਸਮਿਸ ਯਾਰਾ ਲਾਈਮਸ ਕਰ ਅੱਖੀਆਂ ਲਗਾਈ ਰੱਖਣਾ, ਕਿਸਮਿਸ ਯਾਰਾ ਲਾਈਮਸ ਕਰ ਅੱਖੀਆਂ ਲਗਾਈ ਰੱਖਣਾ, ਮੇਰੀ ਜਾ ਮੇਰੀ ਹਾਂ ਉਹ ਮੇਰੇ ਨਾਲ ਨਾਲ ਰਹਿਣਾ, ਮੇਰੀ ਜਾ ਮੇਰੀ ਹਾਂ ਉਹ ਮੇਰੇ ਸਾਥ ਸਾਥ ਰਹਿਣਾ, ਕਿਸਮਿਸ ਯਾਰਾ ਲਾਈਮਸ ਕਰ
0: ਅੱਖੀਆਂ ਲਗਾਈ ਰੱਖਣਾ,
2: ਕਿਸਮਿਸ ਯਾਰਾ ਲਾਈਮਸ ਕਰ ਅੱਖੀਆਂ ਲਗਾਈ ਰੱਖਣਾ।
0: ਵਾਹ ਵੈਰੀ ਨਾਈਸ, ਤੁਹਾਨੂੰ ਤੇ ਹਲੇ ਵੀ ਯਾਦ ਆ
2: ਬਾਬਾ।
0: ਥੈਂਕ ਯੂ ਸੀ, ਥੈਂਕ ਯੂ, ਥੈਂਕ ਯੂ, ਥੈਂਕ ਯੂ,
2: ਓਕੇ ਬਾਏ ਬਾਏ,
0: ਥੈਂਕ
2: ਟੁਮਾਰੋ, ਹੈਵ ਅ ਨਾਈਸ ਡੇ, ਹੈਵ ਅ ਬ੍ਰਿਲੀਅੰਟ ਬ੍ਰਿਲੀਅੰਟ ਡੇ,
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ, ਸਾਈਕਲਿੰਗ ਵਾਲੇ ਬੱਚੇ। ਸਾਰੇ ਜਾਣੇ ਸਾਈਕਲਾਂ ਸਾਈਕਲਾਂ ਤੇ ਹੈਲਮਟ ਪਾ ਕੇ ਜਾਂਦੇ, ਮੈਨੂੰ ਤਾਂ ਤੁਹਾਡੀ ਫੋਟੋ ਬੜੀ ਸੋਹਣੀ ਲੱਗੀ। ਰੋਜ਼ ਜਾਂਦੇ, ਵੈਰੀ ਵੈਰੀ ਨਾਈਸ, ਫਿਰ ਤੇ ਤੁਸੀਂ ਸਟਰੋਂਗ ਹੋ ਗਏ ਨਾ ਰੋਜ਼ ਜਾ ਜਾ ਕੇ।
2: ਹਾਂਜੀ, ਅਸੀਂ ਸਾਰਾ ਮੈਲਟਨ ਘੁੰਮ ਰਿਹਾ ਕੱਲ।
0: ਅੱਛਾ,
1: ਓਕੇ,
0: ਤੇ ਤੁਸੀਂ ਰੇਡੀਓ ਵੱਲ ਨੂੰ ਆ ਜਾਓ ਕਿਸੇ ਦਿਨ,
1: ਨੇੜੇ ਹੀ ਤਾਂ ਹੈਗਾ।
0: ਹੋਰ
1: 20 ਕਿਲੋਮੀਟਰ ਬਣਦਾ, ਉਹ
2: ਫ੍ਰੀਵੇ ਹੈ।
0: ਆਓ ਸੱਚ, ਹਾਂ ਉਹ ਤੇ ਫ੍ਰੀਵੇ ਹੈ,
2: ਅਸੀਂ ਗੇਦੀ ਚਾ ਸਕਤੇ।
1: ਹਾਂ ਨੇੜੇੋਂ ਆ ਕੇ ਸਾਈਕਲ ਕੱਢ ਲਿਓ ਉਹਦੇ ਚੋਂ।
0: ਹਾਂ ਤੁਹਾਨੂੰ ਛੁੱਟੀਆਂ ਵਾ, ਤੁਸੀਂ ਗੱਡੀ ਚ ਆ ਸਕਦੇ। ਹਾਂ ਇਹ ਗੁੱਡ ਆਈਡੀਆ, ਹੂੰ ਬਣਾਈਏ ਫਿਰ ਪ੍ਰੋਗਰਾਮ।
2: ਅਸੀਂ ਆਵਾਂਗੇ, ਅਸੀਂ ਆਵਾਂਗੇ।
0: ਚਲੋ ਠੀਕ ਆ, ਫਿਰ ਆਪਾਂ ਬਣਾਉਨੇ ਫਿਰ ਪ੍ਰੋਗਰਾਮ, ਠੀਕ ਆ।
2: ਅਸੀਂ ਡੈਡਾ ਲਈ ਵੇਟ ਕਰਦੇ।
0: ਅਸੀਂ ਡੈਡਾ ਲਈ ਵੇਟ ਕਰਦੇ, ਓਕੇ ਓਕੇ ਓਕੇ, ਹਾਂ
2: ਤੇ ਫਿਰ ਅਸੀਂ ਮੇ ਵੀ ਆਉਗੇ।
0: ਚਲੋ ਠੀਕ ਆ, ਤੁਸੀਂ ਡਿਸੀਜਨ ਮੇਕਰ ਤੁਸੀਂ ਲੱਗਦੇ ਜੀ ਮੈਨੂੰ ਘਰ ਚ ਲੱਗਦਾ।
2: ਡੈਡਾ,
0: ਅੱਛਾ ਡੈਡਾ, ਓਕੇ ਠੀਕ ਆ। ਹੋਰ ਫਿਰ ਕੀ ਚੱਲ ਰਿਹਾ ਛੁੱਟੀਆਂ?
2: ਅਸੀਂ ਦੱਸਣਾ ਹੋਣਾ ਜੇ ਕਨਫਰਮ ਹੋ ਗਿਆ। ਕਨਫਰਮ,
0: ਅੱਛਾ ਜੇ ਕਨਫਰਮ ਹੋ ਗਿਆ, ਓਕੇ ਚਲੋ ਠੀਕ ਆ, ਗੁੱਡ ਗੁੱਡ।
2: ਤੇ ਮੰਮਾ ਆਪੇ ਮੈਂ ਛੋਟੇ ਬਾਰੇ ਗੱਲਾਂ ਦੱਸੇ ਸੀ ਕੱਲ, ਤੇ ਮੈਂ ਇੱਕ ਤੇ ਦੱਸਣੀ ਉਹਦੇ ਚ ਗੱਲਾਂ।
0: ਹਾਂਜੀ ਹਾਂਜੀ ਹਾਂਜੀ।
2: ਤੋ ਮਿੱਠੂ ਮਾਮਾ ਜੀ, ਮੰਮਾ ਤੇ ਮੈਮਸੀ ਮਾਸੀ ਜੀ ਇੱਕ ਗੈਂਗ ਸੀ। ਤੇ ਇੱਕ ਦਿਨ ਮੈਮਸੀ ਮਾਸੀ ਦੀ ਤੇ ਮਿੱਠੂ ਮਾਮਾ ਜੀ ਦੀ ਲੜਾਈ ਹੋ ਗਈ, ਤੇ ਮੈਮਸੀ ਮਾਸੀ ਦੀ ਪਿੱਛੇ ਇੱਕ ਚ ਬੱਚਾ ਸੀ, ਤੇ ਮੰਮਾ ਜੀ ਸਾਈਡ ਤੇ ਖੜੇ ਹੋਏ ਸੀ, ਮੰਮਾ ਨੂੰ ਕੁਛ ਪਤਾ ਨੀ ਹੋ ਰਿਹਾ ਕੀ ਹੋ ਰਿਹਾ ਸੀ। ਤੇ ਫਿਰ ਮਿੱਠੂ ਮਾਮਾ ਜੀ ਨੇ ਮੈਮਸੀ ਮਾਸੀ ਨੂੰ ਟੱਕਾ ਦਿੱਤਾ, ਫਿਰ ਮੈਮਸੀ ਮਾਸੀ ਚ ਬੱਚੇ ਚ ਗਿਰੀ। ਤੇ ਫਿਰ ਮੰਮਾ ਮੰਮਾ ਮਿੱਠੂ ਮਾਮਾ ਜੀ ਨੂੰ ਕਹਿ ਰਹੇ ਕੋਈ ਨਾ ਮਿੱਠੂ ਕੋਈ ਚ ਬੱਚੇ ਚ ਬੱਚੇ ਚ ਗਿਰੀ ਕੁਤੇ ਹੋਰ ਨੀ ਗਿਰੀ। ਤੇ ਫਿਰ ਜਦੋਂ ਘਰ ਜਾਣਾ, ਤੇ ਫਿਰ ਮੰਮਾ ਕਹਿੰਦੇ ਮੇਰੇ ਕੋਲ ਪੱਖਾ ਹੈਗਾ, ਅਸੀਂ ਮੈਮਸੀ ਮਾਸੀ ਦੇ ਕੱਪੜੇ ਡਰਾਈ ਕਰ ਸਕਦੇ, ਨਹੀਂ ਤਾਂ ਨਾਨੀ ਜੀ ਨੂੰ ਪਤਾ ਲੱਗ ਜੂਗਾ ਦੈਟ ਅਸੀਂ ਗਿੱਲੇ ਹੋ ਗਿਆ, ਨਹੀਂ ਤਾਂ ਸਾਨੂੰ ਠਾਪੀ ਨਾ ਮਾਰੋਗੇ। ਤੇ ਫਿਰ ਮੰਮਾ ਪੱਖਾ ਲਿਆ, ਮੈਮਸੀ ਮਾਸੀ ਦੇ ਕੱਪੜੇ ਡਰਾਈ ਕੀਤੇ, ਤੇ ਫਿਰ ਮੈਮਸੀ ਮਾਸੀ ਤੇ ਮਿੱਠੂ ਮਾਮਾ ਜੀ ਫਿਰ ਇਕੱਠੇ ਆ ਗਏ, ਤੇ ਫਿਰ ਨਾਨੀ ਜੀ ਨੂੰ ਪਤਾ ਨੀ ਲੱਗਿਆ ਉਹ ਚ ਬੱਚੇ ਚ ਗਿਰੇ।
0: ਓ ਵਾਹ, ਬੜਾ ਖਤਰਨਾਕ ਗੈਂਗ ਹੀ ਮੰਮਾ ਹੋਣਾ ਦਾ ਫਿਰ ਤੇ। ਹੈ
2: ਪਤਾ ਨੀ
1: ਸਹੀ।
0: ਵੈਰੀ ਨਾਈਸ,
2: ਤੁਸੀਂ ਅਮਰੋਡ ਦੇ ਪਿੰਡੀ ਦਾ ਵਿਆਹ ਕਦੋਂ ਕਰਾਣਾ?
0: ਓ ਤੁਸੀਂ ਚੇਤਾ ਹੀ ਨੀ ਕਰਾਉਂਦੇ,
1: ਅਸੀਂ ਤਾਂ ਘੋੜਾ ਘੋੜੀ ਵੀ ਕਰ ਲਏ।
0: ਓ ਲੈ, ਮੇਰਾ ਤੇ ਚੇਤਾ ਹੀ ਬੜਾ ਮਾੜਾ, ਤੇ ਤੁਸੀਂ ਤੇ ਮੈਨੂੰ ਚੇਤਾ ਹੀ ਨੀ ਕਰਾਉਂਦੇ।
2: ਤੁਸੀਂ ਕਿਹਾ ਛੁੱਟੀ ਚ ਕਰੋਗੇ ਤੇ ਹੋਰ ਛੁੱਟੇ ਮੇਰੀ ਲੰਘ ਚੱਲੇ।
0: ਓਹੋ, ਪਰ ਤੁਹਾਨੂੰ ਚਾਹੀਦਾ ਵਾ ਵੀ ਛੁੱਟੀਆਂ ਤੋਂ ਪਹਿਲਾਂ ਮੈਨੂੰ ਇੱਕ ਵਾਰੀ ਚੇਤਾ ਕਰਾਓ। ਮੈਨੂੰ ਤੇ ਚਾਹ ਦਾ ਵੀ ਨੀ ਚੇਤਾ ਰਹਿੰਦਾ, ਨਿਆਣੇ ਮੈਨੂੰ ਆ ਕੇ ਚੇਤਾ ਕਰਾਉਂਦੇ ਵੀ ਚਾਹ ਪੀ ਲਈ ਤੇ ਫਿਰ ਮੈਂ ਪੀ ਲੈਣਾ। ਇਹ ਤੁਹਾਡੀ ਗਲਤੀ ਆ, ਤੁਸੀਂ ਮੈਨੂੰ ਚੇਤਾ ਨੀ ਕਰਾਇਆ।
2: Because ਮੈਂ ਤੁਹਾਨੂੰ ਅੱਜ ਵੀਜੀ ਕੈਨ ਬੋਲ ਕੀਤਾ।
0: ਹਾਂ ਯੈਸ ਯੈਸ, ਚਲੋ ਤੁਸੀਂ ਆਪਾਂ ਇੱਦਾਂ ਕਰਦੇ ਹਾਂ,
2: ਸਿਕਰ ਵੀਜੀ ਹੋਰ ਤੁਹਾਨੂੰ ਸਾਰਾ ਕੁਝ ਚੇਤਾ ਆ ਗਿਆ।
0: ਤੇਰੇ ਮੈਂ ਚੀਂ ਚੀਂ ਕਰ ਦੇਣੀ ਤੇਰੀ ਮੈਂ।
2: ਨਹੀਂ ਮੰਮਾ ਮਿੱਠੂ ਮਾਮਾ ਜੀ ਦੀ ਮੈਮ ਸੀ ਮਾ ਸੀ ਦੀ ਚੀ ਚੀ ਕਰੋ।
0: ਉਹ ਨਹੀਂ, ਉਹ ਤੇ ਵੱਡੇ ਹੋ ਗਏ ਹੁਣ, ਹੁਣ ਥੋੜੀ ਉਸ਼ਤਾ ਨਹੀਂ ਕਰਦੇ, ਹੁਣ ਤੇ ਬੇਬੇ ਤੂੰ ਹੈ ਕੁੜੀਏ। ਜਿੱਦਣ ਤੁਸੀਂ ਆਓਗੇ ਨਾ, ਉਦਣ ਆਪਾਂ ਬਹਿ ਕੇ ਤੇ ਸਾਰੀ ਪਲੈਨਿੰਗ ਕਰਕੇ ਤੇ ਬੁਕਿੰਗ ਕਰਕੇ ਫਿਰ ਉਠਾਂਗੇ, ਠੀਕ ਆ? ਠੀਕ ਆ, ਹੁਣ ਤੁਹਾਡੀ ਤੁਹਾਡੀ ਤੁਹਾਡੀ ਰਿਸਪੋਂਸੀਬਿਲਟੀ ਆ ਹੁਣ। ਓਕੇ ਚਲੋ, ਕੀ ਸੁਣਾਓਗੇ ਕੀ ਸੁਣਾਓਗੇ?
2: ਇੱਕ ਬੋਲੀ।
0: ਹਾਂਜੀ,
2: ਵਾਰੀ ਬੱਸੀ ਖੱਟਣ ਗਈ ਸੀ ਖਟਕੇ ਲਿਆਂਦਾ ਜੂਸ, ਵਾਰੀ ਬੱਸੀ ਖੱਟਣ ਗਈ ਸੀ ਖਟਕੇ ਲਿਆਂਦਾ ਜੂਸ, ਅਮਰੂਦ ਤੇ ਪਿੰਡੀ ਦੇ ਵਿਆਹ ਨੇਰਾ ਝੂਠ ਨੇਰਾ ਝੂਠ, ਅਮਰੂਦ ਤੇ ਪਿੰਡੀ ਦਾ ਵਿਆਹ ਨੇਰਾ ਝੂਠ ਨੇਰਾ ਝੂਠ, ਅਮਰੂਦ ਤੇ ਪਿੰਡੀ ਦਾ ਵਿਆਹ ਨੇਰਾ ਝੂਠ ਨੇਰਾ ਝੂਠ।
0: ਉਹਨੇ ਭਿੰਡੀ ਦਾ
2: ਭਿੰਡੀ
0: ਦਾ ਭਾਪਾ ਜਿਹੜਾ ਹੈ ਨਾ, ਉਹ ਗਰਮ ਮਸਾਲਾ ਦੇਣ ਨੂੰ ਨਹੀਂ ਮੰਨਣ ਡਿਆ, ਇਸ ਕਰਕੇ ਨਾ ਉਹ ਗੱਲ ਅੜੀ ਆ, ਉਹ ਕਹਿਣ ਡਿਆ ਵੀ ਦਾਜ ਨਹੀਂ ਦੇਣਾ ਮੈਂ, ਤਾਂ ਕਰਕੇ ਨਾ ਉਹ ਗੱਲ ਜੀ ਅੜੀ ਆ ਥੋੜ੍ਹੀ ਜੀ। ਉਹਨੂੰ ਕਿੰਨੀ ਵਾਰੀ ਕਿਹਾ ਵੀ ਗਰਮ ਮਸਾਲਾ ਦਿਓ ਗਰਮ ਮਸਾਲਾ ਦਿਓ, ਉਹ ਕਹਿੰਦਾ ਨਹੀਂ ਦੇਣਾ। ਆਪਾਂ ਜਿੱਦਣ ਤੁਸੀਂ ਆਓਗੇ ਨਾ ਫੇਰ ਆਪਾਂ ਕਰਾਂਗੇ। ਓਕੇ ਚਲੋ ਠੀਕ ਆ। ਤੇ ਨੈਕਸਟ ਕੌਣ ਹੈ?
2: ਐਸ਼ਲਿਨ।
0: ਹਾਂਜੀ ਹੈਲੋ ਐਸ਼ਲਿਨ,
2: ਅੰਕਲ ਜੀ ਤੇ ਅੰਕਲ ਜੀ
0: ਸਤਿ ਸ੍ਰੀ ਅਕਾਲ। ਐਸ਼ਲਿਨ ਜੀ ਕੀ ਹਾਲ ਆ? ਐਸ਼ਲਿਨ ਤੁਹਾਡੇ ਕੋਲ ਤੇ ਹੈਲਮੈਟ ਬੜਾ ਸੋਹਣਾ ਆ। ਸਾਡਾ ਠੀਕ ਹੈ
2: ਜੀ,
0: ਤੁਹਾਡਾ ਹੈਲਮੈਟ ਹੀ ਬੜਾ ਸੋਹਣਾ।
2: ਪਹਿਲਾਂ ਦੀਦੀ ਪਾਉਂਦੇ ਫਿਰ ਮੰਮਾ ਨੂੰ ਪਤਾ ਲੱਗਿਆ ਉਹ ਐਕਚੁਅਲੀ ਮੇਰਾ ਹੈ।
0: ਦੀਦੀ ਦਾ ਸਿਰ ਵੱਡਾ ਤੁਹਾਡੇ ਤੋਂ ਕਿ ਨਿੱਕਾ?
2: ਮੈਂ ਪਾਏ ਨੇ ਮੰਮਾ ਨੂੰ ਚੁੰਡੀ ਮੋੜੀ, ਬਿਕੋਜ਼
0: ਗੁੱਡ ਆ, ਉਹ ਪਾ ਕੇ ਤੇ ਸਾਈਕਲ ਬੜਾ ਭੱਜਦਾ। ਕੀ ਸੁਣਾਓਗੇ?
2: ਸੜਕ ਚੇਂਜ ਕਰ ਲਈ ਸੀ।
0: ਅੱਛਾ, ਸੜਕ ਚੇਂਜ ਕਰ ਲਈ। ਓਕੇ ਓਕੇ, ਕੀ ਸੁਣਾਓਗੇ ਫਿਰ?
2: ਰੋਡ ਬਣ ਰਹੀ ਸੀ ਮੰਮਾ ਦੇ ਘਰ ਦੇ ਬਾਹਰ, ਫਿਰ ਉੱਥੇ ਕੁਛ ਸੀ ਵਾਇਰ
0: ਲੁੱਕ ਲੁੱਕ,
2: ਫਿਰ ਜਿਹੜੇ ਗਰਮੀਆਂ ਚ ਮੈਲਟ ਹੋ ਜਾਂਦੀ ਤੇ ਠੰਡਿਆਂ ਤੇ ਠੰਡ ਵਿੱਚ
0: ਗੋਲਾ ਬਣ ਜਾਂਦਾ। ਹਾਂਜੀ,
2: ਸਟਰੋਂਗ ਹੁੰਦੀ ਤੇ ਜਦੋਂ ਠੰਡਿਆ ਜਦੋਂ ਠੰਡ ਸੀ ਮੰਮਾ ਮੈਂ ਸੀ ਮਾਸੀ ਤੇ ਮਿੱਠੂ ਮਾਮਾ ਜੀ ਨੇ ਇਕੱਠਿਆ ਕਰ ਲਏ ਸਟੋਰ ਕਰਕੇ, ਤੇ ਫਿਰ ਜਦੋਂ ਗਰਮੀਆਂ ਆ ਗਈ ਉਹ ਮੈਲਟ ਹੋ ਗਏ, ਫਿਰ ਮੰਮਾ ਮੈਂ ਸੀ ਮਾਸੀ ਨੇ ਮਿੱਠੂ ਮਾਮਾ ਜੀ ਨੂੰ ਕੁੱਟ ਪਈ। ਮਾੜੀ ਚ ਰੱਖੀ ਸੀ ਤੇ ਕੱਪੜੇ ਖਰਾਬ ਹੋ ਗਏ।
0: ਤੁਸੀਂ ਫਿਰ ਹੋਰ ਗੱਲਾਂ ਇਕੱਠੀਆਂ ਕਰ ਲਿਓ ਤੇ ਜਦੋਂ ਤੁਸੀਂ ਆਓਗੇ ਨਾ ਉਦਣ ਸੁਣਾਓ। ਵੀਰ ਜੀ ਕੋ ਵੀ ਹੈਗੀ ਆ, ਓਕੇ ਲਿਆਓ ਫਿਰ ਵੀਰ ਜੀ ਨਾਲ ਵੀ ਕਰਾ ਦੂੰਗਾ।
2: ਤੇ ਮੈਂ ਇੱਕ ਬੁਜਾਰਤ ਸੁਣਾਣੀ।
0: ਹਾਂਜੀ ਹਾਂਜੀ,
2: ਕਿਹੜੀ ਚੀਜ਼ ਹੈ ਜਿਹੜੇ ਆਪ ਨੂੰ ਨਹੀਂ ਵਿਖਾ ਆਪਣੇ ਆਪ ਨਹੀਂ ਖਾਂਦੀ ਬਟ ਦੂਜੇ ਨੂੰ ਖਵਾਂਦੀ।
0: ਜੇ ਆਪ ਨਹੀਂ ਖਾਈਦੀ ਪਰ ਦੂਜੇ ਨੂੰ ਖਵਾਈਦੀ ਆ?
2: ਹਾਂਜੀ।
0: ਕੁੱਟ
2: ਨਹੀਂ,
0: ਮੋਮਬੱਤੀ
2: ਭਾਂਡੇ
0: ਚ ਚਮਚਾ, ਪਲੇਟ, ਗਲਾਸ,
1: ਕੌਲੀ,
0: ਕੌਲੀ,
1: ਜੱਗ।
0: ਅੱਛਾ ਕਲੋਜ਼ ਹੈ, ਓਕੇ। ਡਿਸਪੋਜ਼ੇਬਲ ਹੈ?
2: ਬਸ ਸਟਿਲ ਕਿਚਨ ਚ
0: ਹੈ। ਹਾਂ, ਓਕੇ, ਸਟਿਲ ਕਿਚਨ ਚ।
1: ਤੁਸੀਂ ਬੈਨੇ ਚ ਬੜ ਗਏ,
0: ਹੋਰ ਕੀ ਆ? ਚਲ ਹਾਰ ਗਏ।
2: ਚਮਚਾ?
0: ਓਹੋ,
1: ਪੱਕਿਆ ਮੈਨੂੰ ਲੱਗਦਾ ਚਮਚਾ ਕਿ ਨਹੀਂ।
0: ਆਹ ਨਹੀਂ, ਪਰ ਆਪਾਂ ਚਮਚਾ ਗਾਜਾ
1: ਗਾਜਾ ਪਾ ਰਹੇ
0: ਹਾਂ। ਆਪਾਂ ਚਮਚਾ ਕਿਹਾ ਸੀ,
1: ਆਪਾਂ ਡਿਸਪੋਜ਼ੇਬਲ ਕਹਿ ਦੋ।
2: ਹਾਂਜੀ ਜੀ, ਵੀਰ ਜੀ ਨਾਲ ਗੱਲ ਕਰ ਲੋ।
0: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਓ ਹੈਲੋ,
2: ਸਤਿ ਸ਼੍ਰੀ ਅਕਾਲ ਵੀਰ ਜੀ ਤੇ
1: ਤਾਇਆ ਜੀ, ਅੰਕਲ ਜੀ, ਤਾਇਆ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਸਰਦਾਰ ਜੀ?
2: ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਉਹ ਸਾਡਾ ਠੀਕ ਹੈ ਸਰਦਾਰ ਜੀ, ਬੱਲੇ ਬੱਲੇ
1: ਚੱਕ ਦੇਣੇ ਬੱਤੇ।
0: ਓ ਸ਼ਾਵਾ ਸ਼ਾਵਾ, ਮੈਨੂੰ ਪਤਾ ਲੱਗਾ ਸਭ ਤੋਂ ਵੱਧ ਸਾਈਕਲ ਭਜਾਉਂਦੇ ਹੋ ਤੁਸੀਂ।
1: ਉਹ ਵੀ ਹੈਲਮਟ ਲੈ ਕੇ?
2: ਹਾਂਜੀ, ਅਸੀਂ ਬ੍ਰਿਜ ਤੇ ਵੀ ਜਾਂਦੇ।
0: ਹਾਂ, ਸਰਦਾਰ ਜੀ ਤੇ ਨੇਰੀ ਲਿਆ ਦਿੰਦੇ ਆ। ਕਿੱਕ ਪਤਾ ਕਿੱਡੀ ਦੂਰ ਜਾਂਦੀ ਇਹਨਾਂ ਦੀ?
1: ਅੱਛਾ,
0: ਇਹਨਾਂ ਨੇ ਇੱਕ ਦਿਨ ਫੁੱਟਬਾਲ ਹੀ ਪੈਂਚਰ ਕਰਤਾ ਸੀ।
2: ਅਸੀਂ ਕਿਸੇ ਦੇ ਬ੍ਰਿਜ ਤੋਂ ਪਾਰਕ ਤੇ ਗਏ ਸੀ।
0: ਅੱਛਾ, ਤੇ ਫਿਰ
2: ਸਾਈਕਲ ਚਲਾ ਕੇ
1: ਜ਼ੋਰ ਬਹੁਤ ਲੱਗਦਾ। ਹਾਂਜੀ,
0: ਧੁੱਪੇ ਧੁੱਪੇ ਸਾਈਕਲ ਚਲਾਉਣ ਦਾ ਤੇ ਮਜ਼ਾ ਬੜਾ ਆਉਂਦਾ।
2: ਅਸੀਂ ਕੱਲ ਨੂੰ ਤਪਤਾ ਜਿੱਥੇ ਤਪਤਾ ਜਿੱਥੇ ਸਟਿਲ ਆਨ ਫੈਂਸ ਕੁਛ ਲਿਖਿਆ ਹੈ ਨਾ, ਉਹਦੇ ਕੋਲੇ ਅਮਾ ਤਪਤਾ ਜਿੱਥੇ ਲਾਈਕ ਨਾਨ ਗੱਡੀਆਂ ਨੇ, ਉਹਦੇ ਅੱਗੇ ਤੇ ਅੱਗੇ ਅਮਾ ਲੈਫਟ ਸਾਈਡ ਤੇ ਪਾਰਕ ਹੈਗਾ ਤੇ ਅਸੀਂ ਉੱਥੇ ਗਏ।
0: ਅੱਛਾ, ਬੱਲੇ ਬੱਲੇ ਬੱਲੇ, ਤੁਸੀਂ ਤੇ ਫਿਰ ਕਮਾਲ ਹੀ ਕਰੀ ਜਾਂਦੇ ਹੋ, ਤੁਸੀਂ ਤੇ ਲੈਫਟ ਸਾਈਡ ਵੀ ਪਹੁੰਚ ਗਏ ਹੈ। ਉੱਥੋਂ ਗਾਂ ਤੇ ਬਸ ਉਹ ਹੀ ਆ ਕੇ ਜਿੱਥੋਂ ਰੇਂਡੀਅਰ ਆਉਂਦਾ ਹੁੰਦਾ। ਹੈ? ਆਹੋ
1: ਆਹੋ,
0: ਠੀਕ ਆ ਗਏ ਹੈ ਸਰਦਾਰ ਜੀ, ਕੀ ਸੁਣਾਓਗੇ ਫਿਰ? ਇੱਕ ਬੋਲੀ, ਓਕੇ। ਹਲਦੀ
2: ਵਿਆਹ ਜਲਦੀ,
1: ਬੱਲੇ ਬੱਲੇ,
0: ਤੁਸੀਂ ਬੋਲੋ ਤਾਇਆ, ਤੁਸੀਂ ਬੋਲੋ ਤਾਇਆ, ਤੁਸੀਂ ਬੋਲੋ ਤਾਇਆ, ਤਾਇਆ,
2: ਤੁਸੀਂ ਬੋਲੋ,
0: ਤੁਸੀਂ ਬੋਲੋ ਹੁਣ, ਤੁਸੀਂ ਬੋਲੋ ਹੁਣ ਤਾਇਆ,
2: ਜਾਮਨੂ,
1: ਦੁਪਹਿਰ ਵਾਲਾ ਕੈਂਸਲ ਕਰ ਦਿੰਦੇ ਆ।
0: ਪੈਨਸਲ ਕੈਂਸਲ,
1: ਸ਼ੁਕਰ ਮਹਾਰਾਜ ਦਾ ਬਚਾ ਹੋ ਗਿਆ। ਸਰਦਾਰ ਜੀ ਜਿੰਦਾਬਾਦ, ਦੇਖ ਲੋ ਬੰਦਾ ਪਹਿਲਾਂ ਉਦਾਸ ਕਰਕੇ ਕਿੱਦਾਂ ਖੁਸ਼ ਕਰਤਾ ਤੁਹਾਨੂੰ
0: ਵੀਰ ਜੀ, ਬੱਲੇ ਬੱਲੇ,
1: ਪਹਿਲਾਂ ਵਿਆਹ ਕਰਾ ਕੇ ਫਿਰ ਨਾਲ ਹੀ ਕੈਂਸਲ ਕਰਕੇ ਖੁਸ਼ੀ ਦੇ ਦੀ।
0: ਓ ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਵੀਰ ਜੀ, ਬਾਏ ਬਾਏ ਬਾਏ ਬਾਏ।
1: ਵੀਰ ਜੀ ਨੰਬਰ ਲੈ ਗਿਆ ਸਾਰਿਆਂ ਨੂੰ,
0: ਵੀਰ ਜੀ ਤੇ ਮਤਲਬ ਰੋਜ਼ ਹੀ ਨੰਬਰ ਲੈ ਜਾਂਦਾ, ਵੀਰ ਜੀ ਤੇ ਵਾਟੀ ਕਾਰਡ ਛੱਡਦਾ। ਨੈਕਸਟ ਸਾਡੇ ਨਾਲ ਨੇ ਅਰਨਬ, ਸਤਿ ਸ਼੍ਰੀ ਅਕਾਲ ਅਰਨਬ।
3: ਹੈਲੋ
0: ਅੰਕਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਆ? ਬਹੁਤ ਵਧੀਆ, ਤੁਸੀਂ
2: ਮੈਂ ਫੋਨ ਤੇ ਲਾਉਂਦਾ ਤੇ ਫੋਨ ਹੀ ਚੁੱਕਦੇ।
0: ਕਿੰਨੇ ਵਜੇ ਕੀਤਾ ਸੀ ਪੁੱਤ?
2: ਮੈਂ 7 ਵਜੇ।
0: ਹਾਂਜੀ
1: 7 ਵਜੇ।
0: ਪੱਕੀ ਗੱਲ ਆ?
1: ਫੋਨ ਅਸੀਂ ਥੱਲੇ ਮਾਰ ਮਾਰ ਕੇ ਨਾ ਮਿਸਡ ਕਾਲਾਂ ਕੱਢ ਲੈਣੀਆਂ ਵਿੱਚੋਂ।
0: ਨਹੀਂ ਇਹ ਵੀ ਬੰਦਾ ਨਾ ਬੜਾ ਖਰਾਬ ਆ, ਇਹ ਇਹ ਹਰ ਵਾਰੀ ਕੇਸ ਆਪਣੇ ਤੇ ਪਾ ਕੇ ਗਾਂਹ ਚੱਲ ਜਾਂਦਾ।
1: ਇਹ ਪਹਿਲਾਂ CBI ਚ ਰਿਹਾ ਹੁਣ।
0: ਹਾਂ ਇਹ ਵੀ ਮਾਹਰ ਹੈ ਇਸ ਕੰਮ ਦਾ। ਹੈਲੋ ਹੈਲੋ
1: ਅਰਨਵ ਆਵਾਜ਼ ਆ ਰਹੀ?
0: ਹੈਲੋ
2: ਹਾਂਜੀ, ਫੋਨ ਗਲਤੀ ਨਾਲ ਕੱਟ ਗਿਆ ਮੇਰਾ।
1: 7 ਵਜੇ ਵੀ ਇਦਾਂ ਹੀ ਹੋਇਆ ਫਿਰ?
0: ਹਾਂਜੀ 7 ਵਜੇ ਵੀ ਬੁੱਤੋ ਇਦਾਂ ਹੀ ਹੋਇਆ, ਪਰ ਉਹ ਕੰਧ 'ਚ ਹੀ ਵੱਜਦਾ ਰਿਹਾ ਫੋਨ ਕਹਿੰਦੇ ਨਾ। ਹੈਂ ਉਹ ਇੱਧਰ ਨਹੀਂ, ਉਹ ਵੱਜਾ ਕਿਤੇ। ਹੋਰ ਕੀ ਸੁਣਾਓਗੇ?
2: ਮੈਂ ਤੇ ਨਾਲੇ ਹੁਣ ਤੁਹਾਨੂੰ ਪਤਾ ਮੇਰੀ ਕ੍ਰਿਕਟ ਦੀ ਟ੍ਰੇਨਿੰਗ ਸਟਾਰਟ ਹੋ ਗਈ।
0: ਓਕੇ ਓਕੇ ਓਕੇ ਓਕੇ। ਹਾਂ ਛੁੱਟੀਆਂ ਤੋਂ ਬਾਅਦ ਹੋ ਜਾਣੀ ਆ ਗਈ।
2: ਹਾਂਜੀ
1: ਕ੍ਰਿਕਟ ਸੁਣਾ ਦਿਓ।
0: ਸੁਣਾਓ ਫਿਰ ਕ੍ਰਿਕਟ
1: ਕਮੈਂਟਰੀ। ਜਾਪਾਨ ਕੇ ਸਾਥ ਮੈਚ, ਸਾਹਮਣੇ ਬੱਲੇਬਾਜ਼
0: ਹੈ।
1: ਕੱਲ ਜਾਪਾਨ ਨਾਲ ਮੈਚ ਸੀ, ਕੱਲ ਇੰਡੀਆ ਦਾ। ਆਸਟ੍ਰੇਲੀਆ ਵਾਲੇ ਮੈਚ ਫੋਲੋ ਕਰਦੇ ਹੋ ਜ਼ਿਆਦਾ?
2: ਜਾਪਾਨ ਨਾਲ ਹੀ ਇੰਡੀਆ
1: ਦਾ। ਹਾਰ ਗਏ?
0: ਨਹੀਂ ਜਿੱਤ ਗਏ। ਜਿੱਤ ਗਏ ਜਿੱਤ ਗਏ।
1: ਜੇ ਕਿਸੇ ਵਾਈਡ ਬਾਲ ਆਉਂਦੀ ਹੈ
2: ਜਾਪਾਨ ਵਾਲੇ।
0: ਹਾਂਜੀ ਕੀ ਸੁਣਾਓਗੇ ਫਿਰ?
2: ਮੂੰਹ ਬੰਦ ਢਿੱਡ ਵਿੱਚ ਦੰਦ।
0: ਅੱਛਾ ਮੂੰਹ ਬੰਦ
2: ਬੁਝਾਰਤ
1: ਢਿੱਡ ਵਿੱਚ ਦੰਦ।
2: ਮੂੰਹ ਬੰਦ ਢਿੱਡ ਵਿੱਚ ਦੰਦ।
0: ਓਕੇ ਡਾਕਟਰ ਕੋਲ ਕਹਿਣਾ ਚਾਹੀਦਾ।
1: ਇੱਕ ਕੈਪਸੂਲ ਐਂਟੀਬਾਇਓਟਿਕ ਲਿਖ ਦਿੰਦਾ ਅੱਜ ਕੱਲ੍ਹ, ਉਹ ਦਵਾਈ ਦਿੰਦਾ ਨਹੀਂ।
0: ਢਿੱਡ ਦੇ ਵਿੱਚ ਦੰਦ,
1: ਕੋਈ ਬੀਬੂ ਲੱਗਦੇ?
0: ਟੋਕਾ ਟੋਕਾ ਤਾਂ ਨਹੀਂ?
2: ਨਹੀਂ।
0: ਓਕੇ ਚੱਲ ਹਾਰ ਗਈ।
1: ਕੋਈ ਕੋਈ ਬਜ਼ੁਰਗ ਤਾਂ ਨਹੀਂ ਜਿਹੜਾ ਦੰਦ ਲੰਘਾ ਗਿਆ,
0: ਡੈਂਚਰ ਖਾ ਗਿਆ ਹੈ? ਕਾਈਟ ਕਾਈਟ
2: ਨਹੀਂ।
1: ਹਾਂ ਮੈਨੂੰ
0: ਲੱਗਦਾ ਪਹਿਲੇ ਦਾ ਆਂਸਰ ਹੈ
1: ਚਾਕੂ ਚਾਕੂ।
0: ਚੱਲ ਹਾਰ ਗਈ ਯਾਰ।
2: ਆਂਸਰ ਹੈਗਾ ਛੱਲੀ।
0: ਅੱਛਾ ਉਹ ਕਿਦਾਂ?
2: ਉਹਦੇ ਉੱਤੇ ਕਵਰ ਜਿਹਾ ਨਹੀਂ ਲੱਗਾ ਹੁੰਦਾ ਜਿਹੜਾ?
0: ਅੱਛਾ ਓਕੇ ਓਕੇ ਓਕੇ ਓਕੇ ਓਕੇ। ਹਾਂ
1: ਤੇਰੇ ਹਨਾ ਉਹ ਜਿਹੜੇ
0: ਜਿਹੜੇ ਕੱਪੜੇ ਪਾਏ ਹੁੰਦੇ ਆ, ਹਾਂ
1: ਮੋਤੀਆਂ ਵਰਗੇ ਦੰਦ ਛੱਲੀ ਦੇ ਦਾਣੇ ਵਰਗੇ।
0: ਓਕੇ ਓਕੇ ਓਕੇ ਠੀਕ। ਥੈਂਕ ਯੂ ਥੈਂਕ ਯੂ ਥੈਂਕ ਯੂ
2: ਥੈਂਕ ਯੂ। ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ।
2: ਬਣਦਾ
0: ਪਿਆ। ਓਕੇ ਓਕੇ ਓਕੇ ਓਕੇ
1: ਫਿਰ ਪੀਜ਼ਾ ਹੀ ਖਾਣਗੇ।
0: ਹਾਂ ਕਿੱਥੇ ਬਣਦਾ ਪਿਆ ਹਾਊਸ? ਪਿਛਲੇ ਹਫਤੇ ਤੁਸੀਂ ਮਕੈਨਿਕ ਬਣਨਾ ਸੀ, ਤੁਸੀਂ ਟਾਇਰ ਟੂਰ ਜੇ ਚੇਂਜ ਕਰਨ ਦੇ ਫਿਰਦੇ ਹੋ ਯੂਟ ਦਾ? ਹਾਂ
1: ਉਹਦਾ ਡਿਪਲੋਮਾ ਕੰਪਲੀਟ ਹੋ ਗਿਆ ਸੀ।
0: ਹੁਣ ਹੁਣ ਤੁਸੀਂ ਮਤਲਬ ਚੇਂਜ ਕਰ ਲਿਆ, ਮਾਇੰਡ ਬਦਲ ਲਿਆ? ਕਿੰਨੇ ਪੈਸੇ ਲਓਗੇ? ਵੈਰੀ ਗੁੱਡ,
1: ਫਾਈਵ ਚ ਤਾਂ ਠੀਕ ਆ।
0: ਆ ਗੁੱਡ ਆ।
1: ਪਹਿਲਾਂ 6 ਕਹਿੰਦੇ ਸੀਗੇ ਦੂਜੇ ਜਿਹੜੇ ਬੰਦੇ ਆਏ ਸੀ।
0: ਹੈ ਹਾਂ ਨਹੀਂ ਨਾਲੇ ਉਹਨਾਂ ਨੂੰ ਆਉਂਦਾ ਵੀ ਨਹੀਂ ਸੀ ਨਾ ਇੰਨਾ ਵਧੀਆ ਬਣਾਉਣਾ।
1: ਇੱਕ ਨਾ 11 ਫ੍ਰੀ ਵੀ ਸੀਗੇ।
0: ਹਾਂ ਉਹ ਵਿੱਚੋਂ ਪੈਸੇ ਵੀ ਖਾਣ ਨੂੰ ਫਿਰਦੇ ਸੀ ਇਹ ਬੰਦਾ, ਨਾਲੇ ਆਪਣੇ ਚਲੋ ਹੱਥੀ ਜੰਮਿਆ ਜਾਣ ਪਛਾਣ ਦਾ ਬੰਦਾ ਬਣਾ,
1: ਨਾਲੇ ਕਾਇੰਡ ਵੀ ਆ।
0: ਹੈ ਤੇ ਤੁਹਾਡੇ ਤੁਹਾਡੇ ਨਾਂ ਕੀ ਆ ਤੁਹਾਡੇ ਤੁਹਾਡੇ ਬਿਲਡਰ ਦਾ? ਤੁਸੀਂ ਨਾਂ ਕੀ ਰੱਖਣਾ ਆਪਣਾ? ਕੰਪਨੀ ਦਾ ਨਾਂ ਕੀ ਰੱਖਣਾ? ਕੰਪਨੀ ਦਾ
1: ਰੇਡੀਓ
0: ਜਸੜ ਹੋਮਜ਼ ਰੱਖ। ਅਸੀਸ ਸਿੰਘ ਜਸੜ ਹੋਮਜ਼।
1: ਅੱਛਾ ਵਧੀਆ ਨਾਮ।
0: ਓਹੋ ਓਹੋ ਖੰਗ ਲੱਗ ਗਈ ਆ
1: ASJ ਹੋਮਸ
0: ਹਾਂ ASJ ਹੋਮਸ ਕਰ ਦਈਏ
1: ਹਾਂਜੀ ਓਕੇ BTW ਪ੍ਰਾਈਵੇਟ ਲਿਮਿਟਡ ਬਿੱਟੂ ਟਿੱਕੀ ਵਾਲਾ
0: ਵੀਰ ਜੀ ਗੁੱਡ ਲੱਕ ਤੁਹਾਡੇ ਨਵੇਂ ਕੰਮ ਦੇ ਲਈ
1: ਨਵੇਂ ਵੈਂਚਰ ਲਈ
0: ਤੇ ਕੀ ਸੁਣਾਓਗੇ
2: ਬੋਲੀ
0: ਬੋਲੀ ਓਕੇ
2: ਬਾਰੀ ਬਸੀ ਕੱਟੇ ਆਂਦੀ ਬਾਰੀ ਬਸੀ ਕੱਟੇ ਆਂਦੀ ਸਾਰ ਕਾਕੇ ਨੂੰ ਅੱਗ ਮਾਰ ਗਿਆ ਡੱਡੂ
0: ਉਹ ਕੱਪੜੇ ਤੌਂਦੀ ਨੂੰ ਅੱਖ ਮਾਰ ਗਿਆ ਡੱਡੂ ਪਲਸਤਰ ਕਰਦੀ ਨੂੰ ਅੱਖ ਮਾਰ ਗਿਆ ਡੱਡੂ ਅੱਖ ਮਾਰ ਗਿਆ ਡੱਡੂ ਬਲ ਬਲ ਬਲ ਬਲ ਬਲੇ ਤੇ ਦੀਦੀ
1: ਮਾੜਾ ਬਿੱਲੀ ਤੋਂ ਡਰਦਾ ਡੱਡੂ
0: ਦੀਦੀ ਠੀਕ ਨੀ ਲਿਆਓ ਫਿਰ ਕਰਾਓ ਗੱਲ ਤੇ ਓਹੋ ਖੰਘ ਕਿਹਨੂੰ ਲੱਗੀ ਦੀਦੀ ਨੂੰ ਕਿ ਵੀਰੇ ਨੂੰ ਹੈਲੋ ਉਹ ਖੁਰੇ ਸਤਿ ਸ੍ਰੀ ਅਕਾਲ
1: ਜੀ
0: ਸ਼੍ਰੇਆ ਖੰਘ ਕਿਹਨੂੰ ਲੱਗੀ ਵੀਰੇ ਨੂੰ ਕਿ ਤੁਹਾਨੂੰ ਓਏ ਇਹ ਕਿੱਦਾਂ ਲੱਗ ਗਈ ਕੱਲ ਤੇ ਠੀਕ ਸੀ
1: ਦੁਪਹਿਰੇ 2 ਵਜੇ ਦੇਖਿਓ
0: ਤੇ ਤੁਸੀਂ ਕੀ ਬਣਨਾ ਵੱਡੇ ਹੋ ਕੇ ਹਾਂਜੀ ਚਾਹ ਪੀ ਲਈ ਪੁੱਤ ਥੈਂਕ ਯੂ ਤੁਸੀਂ ਚੇਤਾ ਕਰਾ ਦਿੰਦੇ ਉਹਨਾਂ ਨੇ ਤੇ ਰਹਿ ਹੀ ਜਾਂਦੀ ਆ
2: ਤੁਸੀਂ ਕਦੇ ਕਲੋਟ ਐਡਬਡਾਪ
0: ਨਹੀਂ ਉਹ ਨਹੀਂ ਇਹੋ ਜਿਹਾ ਨਹੀਂ ਕੁਛ ਵੀ ਨਸੀਬ
1: ਹੋਇਆ ਪਰੌਂਠਿਆਂ ਵਾਲੇ ਆ ਮੈਂ ਕਿਹਾ ਤੁਹਾਨੂੰ ਕਹੋ ਕਹੋ ਅਖਰੋਟ ਅਖਰੋਟ ਉਸੇ ਮੂਡ ਸੀਗੇ ਅਜੇ
0: ਤੇ ਕੀ ਸੁਣਾਓਗੇ ਫਿਰ ਅੱਜ
2: ਅੱਖ
0: ਮਾਰ ਗਿਆ ਡੱਡੂ ਸੈਰ ਕਰਦੀ ਨੂੰ ਅੱਖ ਮਾਰ ਗਿਆ ਡੱਡੂ ਸੈਰ ਕਰਦੀ ਨੂੰ ਅੱਖ ਮਾਰ ਗਿਆ ਡੱਡੂ ਬਲ ਬਲ ਬਲ ਬਲ ਬਲੇ ਸ਼ਵਾ ਸ਼ਵਾ ਉਹ ਡੱਡੂ ਜਿੱਧਰ ਵੀ ਜਾਓ ਆ ਜਾਂਦਾ ਡੱਡੂ ਥੈਂਕ ਯੂ
1: ਵਾਟਰ ਬੋਡੀਜ਼ ਨਾਲ ਰਿਲੇਟਡ ਬੋਲੀਆਂ ਪਾ ਲੈਣਾ
0: ਥੈਂਕ ਯੂ ਗੜੈ ਗੜੈ
2: ਉਹ ਤੇ ਪਿੱਟੀ ਕਰੂਗੀ
0: ਅੱਛਾ ਹੈ
2: ਪਿੱਟੀ ਕਰੂਗੀ
0: ਕੀ ਕਰੂਗੀ
2: ਡੱਡੂ ਨੂੰ ਡੱਡੂ ਨੂੰ
0: ਨੌ ਸੌ 64
1: ਬਸ ਜੀ ਸਭ ਦੁਨੀਆ ਫਾਨੀ ਹੈ ਮਾਇਆ ਦੇ ਚੱਕਰਾਂ ਚੋਂ ਇਨਸਾਨ ਬਾਜੇ
3: ਲਾਗੇ ਬੈਠੇ ਆ ਕਿਉਂ ਪਾਪਾ ਜੀ ਕਰਾਓ ਸੰਤਾਂ ਦਾ ਬਾਰ ਪੀੜਾ ਬੇੜਾ ਪਾਰ
1: ਅੰਜੋ ਗੀ ਜੰਗਲਾਂ ਚ ਵਸ ਕਰਦੇ ਪਹਾੜਾਂ ਤੇ ਰਾਜ ਕਰਦੇ ਸੱਪ ਦੀ ਸਰੀ ਨੂੰ ਫੇ ਕੇ ਸੱਪ ਦੀ ਸਰੀ ਤੋਂ ਸੁਰਮਾ ਤਿਆਰ ਕਰਦੇ ਬੱਚਾ ਕੀ ਨੁਕਸੇ
3: ਮੈਨੂੰ ਲੱਗਦਾ ਕਿ ਪ੍ਰਮੋਸ਼ਨ ਕਰਨੇ ਭਾਈ ਆਪਣੇ ਕੰਮ ਦੇ ਪੁੱਛਾਂ ਦੇ ਦੇ ਲੈਂਦੇ ਵੈ
1: ਆ ਇਹ ਇਦੋਂ ਬਾਅਦ ਮਸ਼ਹੂਰੀ ਆਪਣੀ ਚੱਲਣੀ ਇਹ ਤਾਂ ਕੰਮ ਹੀ ਨਹੀਂ
0: ਕੀ ਯਾਰ ਦਵਾ ਦਈਏ ਕਾਰੋਬਾਰ ਚਲਾ ਦਈਏ ਪਹਿਲੇ ਕਿਤੇ ਫਸੇ ਕੰਮ ਕਾਰ ਕਢਾ ਦਈਏ ਮੰਨੇਗਾ ਬਾਬਿਆਂ ਨੂੰ
1: ਉੱਤੋਂ ARTV ਪਵਾ ਦਈਏ ਮਤਲਬ ਫਸੇ ਹੋਏ ਕੰਮ ਫਿਰ ਵੀਜ਼ਾ ਕੈਂਸਲੇਸ਼ਨ ਦੀ ਗੱਲ ਹੋਈ ਹੈ
0: ਅੱਛਾ ਨਹੀਂ ਮੈਂ ਹੋਰ ਕਢਾਇਆ
1: ਕੋਈ ਮਾਮੀਆਂ ਨੂੰ ਰੋਵੇ ਕੋਈ ਮਾਸੀਆਂ ਨੂੰ
0: ਮੈਂ ਤੇ ਡੂਲ ਸਿਮ ਚੋਂ ਕਢਾਇਆ ਹਾਂਜੀ
3: ਤੁਸੀਂ ਕੁਛ ਵੀ ਕਹੀ ਜਾਓ ਉਹਦੇ ਨਾਲ ਰਿਲੇਟਡ ਤੁਹਾਨੂੰ ਕੋਈ ਨਾ ਕੋਈ ਗਾਹਕ ਤਾਂ ਲੱਭ ਹੀ ਜਾਣਾ ਕੋਈ ਨਾ ਕੋਈ
1: ਹਾਂ ਚੰਡੀਗੜ੍ਹ ਢਹਿਜੂ ਪਿੰਡਾਂ ਜੋਗਾ ਤਾਂ ਫੇਰ ਰਹਿ ਜਾਓ ਇੱਧਰ ਸਾਲਾ ਪਿੰਡ ਹੀ ਢਹਿਜੂ ਤਾਂ ਪਿੱਛੇ ਹੀ ਰਹਿ ਜਾਓ
0: ਹਨੇਰੇ 'ਚ ਮਾਰਾਂਗੇ ਕਿਸੇ ਦੇ ਤਾਂ ਵੱਜੂ
1: ਹਾਂ ਦੇਖਿਆ ਜਿੱਥੇ ਮਾਰੀ ਉੱਥੇ ਲੱਗੀ
3: ਉਹ ਅੱਜ ਕੱਲ੍ਹ ਲੋਕੀ ਫੜ ਕੇ ਮਾਰ ਲੈਂਦੇ ਆ
0: ਹੁਣ ਤਾਂ ਫਿਲਮ ਵੀ ਆ ਗਈ ਉੜਤਾ ਤੀਰ
1: ਅੱਗੇ ਗਾਣਿਆਂ 'ਚ ਬੜਾ ਸੁਣਿਆ ਸੀ ਉਹ 5 ਮਿੰਟ ਨਾਲ ਸਰਦਾ ਨਹੀਂ ਸੀ ਬੰਦੇ ਦਾ
3: ਤੂੰ ਮਹਿੰਗਾ ਆਇਆ ਮੈਂ 200 ਚ ਆਇਆ
0: ਤੂੰ ਤਾਂ ਭਾਗ ਲਿਆ ਮੈਨੂੰ ਆਪੇ ਭਾਗ ਲੈ ਆਏ
1: ਨਾਲੇ ਸਾਰੇ ਰਾਹ ਛੱਡ ਦੇ ਪਰੇ ਹੋਣ ਟੈਂਪੂ ਮੈਟਰ ਚ ਆਇਆ ਹੋਣਾ ਓਹੋ ਕੀ ਕਰੇ ਕੋਈ
0: ਚੈਰੀ
1: ਦਾ ਭਾਅ ਪੁੱਛ ਲਿਆ
0: ਕਿਤੇ ਬੇਬਾਰੇ ਅੰਬ ਲੈਣ ਚਲ ਗਏ ਕੀ ਕਿਹਾ ਤੁਸੀਂ ਟਾਇਟ ਜਾ ਕੇ ਸਾਈਡ ਜਾ
1: ਦੱਬੇ
0: ਕੁਚਲੇ ਜੇ ਪਤੀ ਟਾਈਪ ਆਵਾਜ਼ ਆ ਹਨਾ
1: ਜਿਵੇਂ ਭੋਰੇ ਚ ਬਹਿ ਕੇ ਨੀ ਬੰਦਾ ਦਿਨ ਕੱਟਦਾ ਹੁੰਦਾ ਕਹਿੰਦਾ ਯਾਰ ਠੀਕ ਹੀ ਕਰਨੀ ਪੈਣੀ ਆਵਾਜ਼
0: ਅੱਜ ਤੇ ਆਵਾਜ਼ ਨਾ

0: ਜਿਹਨਾਂ ਨਾਲ ਚੀਅਰਸ ਕਹਿੰਦੇ ਹੁੰਦੇ ਹੋ,
1: ਹਾਂ ਉਹੀ ਖੁਸ਼ੀਆਂ।
2: ਚਲੋ ਬੇਟਾ ਬੰਦਾ ਨਾ ਬੈਠਾ ਚੁੱਪ ਜਿਹਾ ਬੈਠਾ ਸਾਈਡ ਤੇ ਨਾ, ਤੇ ਨਾ ਲਾਗੋ ਲੰਘਦਾ ਬੰਦਾ ਕਹਿੰਦਾ ਭਾਜੀ ਆਂਦਾ $100 ਦੀਆਂ ਪਰਚੀਆਂ
1: ਹੈਗੀਆਂ
2: ਜੀ, ਆਂਦਾ ਨਹੀਂ ਹੈਗੀਆਂ। ਤੇ ਜਿੰਨੇ ਮੰਗਿਆ ਨਾ ਆਂਦਾ ਬਹੁਤ ਬਹੁਤ ਜਿਹਨੇ ਜਿਹਦੇ ਕੋਲ ਮੰਗਿਆ ਨਾ ਪਰਚੀਆਂ, ਆਂਦਾ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਆਂਦਾ ਕਾਹਦੀ ਥੈਂਕ ਯੂ ਨਾ, ਤੂੰ ਕਿਹੜੇ ਮੈਨੂੰ ਪਰਚੀਆਂ ਦਿੱਤੀਆਂ? ਆਂਦਾ ਪਰ ਤੁਸੀਂ ਮੈਨੂੰ ਐਸ ਲੈ ਕੇ ਸਮਝਿਆ ਮੇਰੇ ਕੋਲ $100 ਹੋ ਸਕਦਾ।
0: ਮਾਹੌਲ ਇੱਦਾਂ ਦਾ ਹੈ, ਕੁਈਨ ਹੈ ਰਾਣੀ ਨੂੰ ਹਨਾ, ਰਾਣੀ ਹਾਰ ਹਨਾ, ਬਾਗ ਬਹਾਰ ਤੇ ਹਨਾ, ਤੁਹਾਨੂੰ ਬਹੁਤ ਬਹੁਤ ਦੁਆਵਾਂ ਮੰਗਤਾ ਨੀ ਕਰਦਾ ਹੁੰਦਾ, ਕਹਿੰਦਾ ਮੈਂ ਅੰਨਾ ਮੈਨੂੰ ਦੋ ਕੁਛ, ਘਰ ਵਾਲੀ ਨੂੰ ਕਹਿੰਦਾ ਅੰਨਾ ਹੀ ਹੋਣਾ ਜਿਹੜਾ ਤੈਨੂੰ ਇੰਨਾ ਕੁਛ ਕਹੀ ਜਾਂਦਾ।
2: ਸੱਚੀ ਨਾ ਲੱਗਦਾ ਹੈ ਜਸਵਾਲ ਸਾਹਿਬ ਨਾ ਕਦੇ ਨਾ ਨਿੱਕੇ ਹੁੰਦੇ ਕੱਢਣ ਆਪ ਹੋ ਗਏ ਨਾ
0: ਸਾਰੇ ਦੇ ਸਾਰੇ।
1: ਸੱਚੀ ਕਹੋ,
0: ਮੈਂ ਕਿਤੇ ਉਹ ਸੁਣਿਆ ਲੱਗ ਗਿਆ ਵੀ ਕਿਤੇ ਨਾ ਜਹਾਜ਼ ਜਦੋਂ ਜਹਾਜ਼ ਚੜ੍ਹਨਾ ਸੀ ਉਹ ਕਹਿੰਦੇ ਜੀ ਮੂੰਹ ਹੈਂਡ ਕੈਰੀ ਕਰਨਾ ਜਾਂ ਪੈਕ ਕਰ ਦਈਏ, ਅਸੀਂ ਤਾਂ ਪਾਕਿਸਤਾਨੀਆਂ ਦੇ ਇਹੋ ਜਿਹੇ ਸੁਣਦੇ ਰਹੇ।
2: ਤੇਰਾ ਜਸਵਾਲ ਸਾਹਿਬ
0: ਗੱਲ ਹੀ ਭੁਲਾ ਦਿੱਤੀ,
2: ਉਹਨਾਂ ਨੇ ਫੋਨ ਆਇਆ ਡਰਾਈਵਰਾਂ ਦਾ ਨਾ ਘਰ, ਇਹਨਾਂ ਨੇ ਕੀਤਾ ਫੋਨ ਤੇ ਆਉਂਦੇ ਵੀ ਤੁਸੀਂ ਬੱਚਾ ਤੁਹਾਡਾ ਤਾਂ ਖੇਡਣਾ ਜੇ ਸਾਨੂੰ $10,00,000 ਦੋ। ਘਰ ਦੇ ਕਹਿੰਦੇ ਹੈ ਉਹਦੇ ਤਾਂ ਇੰਨੇ ਬਣਦੇ ਨੀ, ਜਿੰਨੇ ਸਹੀ ਸੀ ਬਣਦੇ ਉਨੇ ਉਨੇ ਪੈਸੇ ਮੰਗੂ ਇਹਦੇ
1: ਪੰਡ ਪੱਠਿਆਂ ਦੀ ਲੈਣੀ ਦੀ ਗੱਲ ਕਰੋ,
2: ਕਰ ਕਦਰ ਕੇ ਬਾਅਦ ਗੱਲ 501 ਤੇ ਗੱਲ ਮੁੱਕੀ ਬਾਅਦ।
1: ਤੁਸੀਂ ਸਥਿਰ ਜੇ ਆਪਣੇ ਜੁੜ ਗਏ,
0: ਕਹਿੰਦਾ ਖਾੜਾ ਤਾਂ ਲਾ ਦਾਂਗੇ, ਸ਼ੋਅ ਤਾਂ ਲਾ ਦਾਂਗੇ, ₹1,00,000 ਲਵਾਂਗੇ, ਨਹੀਂ ਘੱਟ ਕਰੋ। ਕਰਦੇ ਕਰਾਉਂਦੇ ਬਾਅਦ ਚੋਂ ਕਹਿੰਦੇ ਅੱਛਾ ਭਾਜੀ ਕੜਾਹੀ ਪਨੀਰ ਬਣਿਆ ਆ ਜਾਂਗੇ ਜੀ।
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ, ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ। ਤੇ ਦਿੱਲੀ ਜੂਲਰ ਵਾਲੇ ਕਹਿੰਦੇ 188 ਰੇਟ ਹੋ ਗਿਆ ਜੀ, ਵੀ
0: ਮਹਿੰਗਾਈ ਵਾਲੇ ਨਾਲ ਜੋੜਿਆ ਇਹ।
1: ਸਤਿ ਸ਼੍ਰੀ ਅਕਾਲ ਭੇਜਦੇ ਨੇ ਸੁਰਿੰਦਰਪਾਲ ਸਿੰਘ ਜੀ, ਬਹੁਤ ਮਿਹਰਬਾਨੀ। ਗ੍ਰੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਏ ਜੀ, ਅਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ, ਤੇ ਢੇਰ ਸਾਰੀਆਂ ਚੋਕਲੇਟਾਂ ਤੇ ਕੌਫੀਆਂ ਭੇਜਦੇ ਨੇ, ਵਾਹਿਗੁਰੂ ਚੜ੍ਹਦੀ ਕਲਾ ਚੜ੍ਹਦੀ।
0: ਇਹਨਾਂ ਨੂੰ ਉਹ ਚੁਟਕਲੇ ਨੂੰ ਚੇਤੇ ਆਉਂਦੇ ਜਿਵੇਂ ਉਹ ਮੁੰਡਾ ਨੀ ਕੁੜੀ ਨੂੰ ਕਹਿੰਦਾ ਕਿਵੇਂ ਆ ਖੰਡ, ਕਹਿੰਦੀ 75 ਰੁਪਏ ਕਿਲੋ। ਇਹ ਬੜੇ ਡੋਨਟ ਡੋਨਟ ਜੇ ਹੈ ਨਾ ਉਹ।
1: ਮੋਜੀਆਂ ਲਾਉਣੀਆਂ ਇੰਨਾ ਕੁਛ ਜੇ ਕਿਤੇ ਉਦਾਂ ਦਿੰਦੇ ਹੋਣ ਤੇ ਫਿਰ ਤੇ ਚਲੋ ਅਗਲੇ ਦਿਨ ਕੁਛ ਚੇਂਜ ਕਰ
0: ਲਓ, ਇਹਨਾਂ ਦੀ ਮੌਜ ਆ, ਮੋਜੀਆਂ ਭੇਜੀ ਜਾਣ,
1: ਮੌਜ ਆ। ਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੇ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਮਿਹਰ ਪ੍ਰਿਆਤ ਰੱਖੇ। ਤੇ ਸਾਹਿਬ ਡਡਵਾਲ ਜੀ ਤੁਸੀਂ ਨਾ ਅਗਲੇ ਹਿੱਸੇ ਦੇ ਵਿੱਚ ਕਰ ਲਿਓ, ਤੇ ਅੱਜ ਸੋਰੀ ਤੁਹਾਡੀ ਕਾਲ
0: ਵੀ ਲਾਲ ਜੀ ਤੇ ਚੁਟਕਲਾ ਸੁਣਾਉਣਾ ਜਾਂ ਜਸਵਾਲ ਸਾਹਿਬ ਤੇ
1: ਪਤਾ ਨਹੀਂ, ਮਤਲਬ ਮੈਂ
0: ਇਹ ਆਏ ਲਿਖ ਦੇਣ ਤਾਂ ਆਪਾਂ ਹੁਣੀ ਔਨ ਕਰ ਦਈਏ,
1: ਪਿੱਕ ਨਹੀਂ ਹੋ ਸਕੀ। ਸਤਿ ਸ਼੍ਰੀ ਅਕਾਲ, ਤੇ ਮਨਜੀਤ ਪਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ। ਤੇ ਰਮਨਦੀਪ ਕੌਰ ਸੀਜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਲਿਸਨਰਸ ਲਈ
0: ਇੰਜੋਏ ਕਰ ਰਹੇ ਹੋ, ਘੱਟ ਕਰਦੇ ਹਨ ਰਮਨ ਹੋਣੀ।
1: ਹਾਂਜੀ, ਹੁਣ ਪਹਿਲਾਂ ਇਹਨਾਂ ਨੇ ਵਿੱਚ ਜੇ ਮੈਨੂੰ ਲੱਗਦਾ ਫੇਸਬੁੱਕ ਖਰੇ ਸਿਨਿਆਸ ਲੈ ਲਿਆ ਸੀ,
0: ਫੋਨ ਤੋਂ ਬ੍ਰੇਕ ਲਈ ਹੋਣੀ, ਟਿਕਟੌਕ ਕਰ ਰਹੇ ਹੋਣੇ
1: ਆਪਣੇ ਸ਼ਾਇਦ। ਹਾਂ, ਤੇ ਧੰਨਵਾਦ ਜੀ, ਮਿਹਰਬਾਨੀ ਗੁਰਸੇਵਕ ਜੀ। ਤੇ ਕਹਿੰਦੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਹੈਪੀ ਵਾਲਾ ਬੁੱਧਵਾਰ ਅਤੇ ਕਹਾਣੀ ਵਧੀਆ ਲੱਗੀ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਕਹਿੰਦੇ ਕਿ ਕਹਾਣੀ ਵਧੀਆ ਲੱਗੀ। ਅਤੇ ਤੁਨਾ ਸਾਹਿਬ ਕਹਿੰਦੇ ਨੇ ਕਿ ਬੱਲੇ ਬੱਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਇੱਕ ਬੱਸ ਨਦੀ ਮੇਂ ਗਿਰ ਗਈ ਔਰ ਉਸਕੀ ਜਾਂਚ ਸ਼ੁਰੂ ਹੋਈ, ਜਾਂਚ ਕੇ ਦੌਰਾਨ ਅਫਸਰ ਡਰਾਈਵਰ ਸੇ ਬੱਸ ਨਦੀ ਮੇਂ ਕੈਸੇ ਗਿਰੀ, ਡਰਾਈਵਰ ਮੁਝੇ ਕੁਛ ਨਹੀਂ ਪਤਾ ਸਾਹਿਬ ਕੈਸੇ ਗਿਰੀ, ਅਫਸਰ ਯਾਦ ਕਰਕੇ ਬਤਾਓ ਕਿਆ ਹੁਆ ਥਾ, ਡਰਾਈਵਰ ਉਸ ਦਿਨ ਕੰਡਕਟਰ ਨਹੀਂ ਆਇਆ ਥਾ ਸ਼ਾਇਦ, ਔਰ ਜਬ ਬੱਸ ਨਦੀ ਮੇਂ ਗਿਰੀ ਮੈਂ ਪਿੱਛੇ ਵਾਲੇ ਯਾਤਰੀਓ ਸੇ ਕਿਰਾਇਆ ਲੈਣੇ ਗਿਆ ਥਾ।
0: ਰੋਲਸ ਵਿੱਚ ਹੋ ਗਿਆ, ਰੋਲਸ ਵਿੱਚ।
1: ਹਾਂ, ਧੰਨਵਾਦ। ਨਵੀਂ ਜੀ ਕਹਿੰਦੇ ਨੇ ਕਿ ਏਟੀਐਮ ਦੇ ਵਿੱਚੋਂ ₹500 ਕਢਵਾਏ, ਏਟੀਐਮ ਨੂੰ ਜੱਫੀ ਪਾ ਲਈ ਅਤੇ ਅੱਖਾਂ ਵਿੱਚ ਹੰਝੂ ਆ ਗਏ, ਕਹਿੰਦਾ ਮੇਰਾ ਸਕਾ ਭਰਾ ਚਵਾਨੀ ਨਹੀਂ ਦਿੰਦਾ ਅਤੇ ਤੂੰ ਮੈਨੂੰ ਪੰਜ ਸੌ ਦੇ ਦਿੱਤੇ।
0: ਇੱਦਾਂ ਦੇ ਹੀ ਹੁੰਦੇ ਨੇ, ਕਹਿੰਦਾ ਕੱਲ੍ਹ ਬੈਂਕ ਵਾਲਿਆਂ ਦਾ ਫੋਨ ਆਇਆ ਸੀ, ਕਹਿੰਦਾ ਕੀ ਕਹਿੰਦੇ

0: ਨਾ ਇੰਨੇ ਪੈਸੇ ਤਾਂ ਬਾਈ ਤੂੰ ਜੇਬ ਚ ਵੀ ਰੱਖ ਸਕਦਾ ਖਾਤਾ ਖਲਾਇਆ
1: ਤੇ ਹੁਣ ਲੈਂਦੇ ਹਾਂ ਬਾਈ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਰੇਡੀਓ ਵਾਜੀ 1674 AM

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
0: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵਰਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨ ਅਸ, ਕੰਡੀਸ਼ਨਸ ਅਪਲਾਈ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹੋਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਚਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ। ਅੱਜ 23 ਤਰੀਕ ਆ, ਬੁੱਧਵਾਰ ਦਾ ਦਿਨ, ਸਤੰਬਰ ਦਾ ਮਹੀਨਾ, ਉਹ ਵੇਖਦੇ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਹਾਂਜੀ, ਬਹੁਤ ਧੰਨਵਾਦ ਰੰਜੋ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਖਬਰਾਂ ਦੇ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਹੀ ਸ਼ੁਰੂਆਤ ਕਰ ਦਿੰਦੇ, ਜਿੱਥੇ ਪਹਿਲੀ ਖਬਰ ਕੁਦਰਤੀ ਆਫ਼ਤ ਦੇ ਨਾਲ ਜੁੜੀ ਹੋਈ ਜਾਪਾਨ ਤੋਂ ਜੁਜੁਆਨ ਤੂਫਾਨ ਦੇ ਨਾਲ ਜੁੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਪਿਛਲੇ 2 ਦਿਨਾਂ ਤੋਂ। ਇਹ ਖਬਰਾਂ ਨੇ, ਤੂਫਾਨ ਨੇ ਟੋਕੀਓ ਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਤਬਾਹੀ ਮਚਾ ਰੱਖੀ ਹੈ, ਮੋਹਲੇਧਾਰ ਬਾਰਿਸ਼ ਹੋ ਰਹੀ ਹੈ ਤੇ ਇਸ ਤੋਂ ਇਲਾਵਾ ਤੇਜ਼ ਹਵਾਵਾਂ ਵੀ ਵਗ ਰਹੀਆਂ ਨੇ। ਮੰਦਭਾਗੀ ਖਬਰ ਇਹ ਹੈ ਕਿ ਉਸਦੀ ਵਜ੍ਹਾ ਦੇ ਚੱਲਦਿਆਂ 4 ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ, ਔਰ ਇਸ ਤੂਫਾਨ ਦੀ ਵਜ੍ਹਾ ਦੇ ਚੱਲਦਿਆਂ 50,000 ਲੋਕਾਂ ਦੀ ਜਾਂ ਘਰਾਂ ਦੀ ਪ੍ਰੋਪਰਟੀਜ਼ ਦੀ ਜਿਹੜੀ ਬਿਜਲੀ ਉਹ ਗੁੱਲ ਹੋਈ ਪਈ ਹੈ, ਔਰ ਦੇਸ਼ ਦੇ ਵਿੱਚ ਰੱਦ ਕੀਤੀਆਂ। ਇਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਤੂਫਾਨ ਦੀ ਵਜ੍ਹਾ ਦੇ ਚੱਲਦਿਆਂ ਜਾਪਾਨ ਦੇ ਪੂਰਬੀ ਤੱਟ ਦੇ ਉੱਤੇ ਟਕਰਾਉਣ ਤੋਂ ਬਾਅਦ ਉੱਥੇ ਰਹਿਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਹ ਹੁਕਮ ਦੇ ਦਿੱਤੇ ਗਏ ਸੀ ਕਿ ਉਹ ਇਹਨਾਂ ਇਲਾਕਿਆਂ ਨੂੰ ਛੱਡ ਕੇ ਖਾਲੀ ਕਰਕੇ ਚਲੇ ਜਾਣ। ਸੋਮਵਾਰ ਦੇ ਦਿਨ ਵੀ ਤੂਫਾਨ ਨੇ ਸਭ ਤੋਂ ਜ਼ਿਆਦਾ ਪ੍ਰਭਾਵ ਦਿਖਾਇਆ ਸੀ, ਔਰ ਉਸ ਦਿਨ ਲੋਕਾਂ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਸੀ। ਜਿਹੜੀਆਂ ਐਮਰਜੈਂਸੀ ਸਰਵਿਸਿਸ ਸੀ 19 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣ ਦੀ ਅਪੀਲ ਕੀਤੀ ਗਈ ਸੀ। ਕਾਨਾਗਾਵਾ ਤੇ ਚੀਬਾ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ, ਜਿੱਥੇ 4 ਲੋਕਾਂ ਦੀ ਮੌਤ ਹੋਈ ਹੈ, 6 ਹੋਰ ਗਾਇਬ ਹੋਏ ਨੇ, ਹਾਲੇ ਵੀ ਲਾਪਤਾ ਨੇ। ਦੁਜਵਾਨ ਦੇ ਵਿੱਚ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ, ਜਦਕਿ ਪੈਸੀਫਿਕ ਸਮੁੰਦਰੀ ਖੇਤਰਾਂ ਦੇ ਵਿੱਚੋਂ ਜਿਹੜੇ ਤੂਫਾਨ ਦੀ ਵਜ੍ਹਾ ਦੇ ਚੱਲਦਿਆਂ ਦੁਜਵਾਨ ਨੂੰ ਜਿਹੜਾ ਇੱਕ ਕਿਸਮ ਦਾ ਇਹ ਕਹਿ ਸਕਦੇ ਹਾਂ ਕਿ ਬਲਦੀ ਚ ਘਿਓ ਵਾਲਾ ਕੰਮ ਹੋਇਆ ਕਿ ਇੱਕ ਤਾਂ ਦੁਜਵਾਨ ਦੇ ਚੱਲਦਿਆਂ ਤੇਜ਼ ਹਵਾਵਾਂ ਨੇ, ਉਸ ਤੋਂ ਬਾਅਦ ਪੈਸੀਫਿਕ ਖੇਤਰ ਦੇ ਵਿੱਚ ਜਿਹੜਾ ਦਬਾਅ ਬਣਿਆ ਹੋਇਆ ਹਵਾਵਾਂ ਦਾ ਉਹ ਹੋਰ ਜ਼ਿਆਦਾ ਇਸ ਤੂਫਾਨ ਨੂੰ ਵਧਾ ਰਿਹਾ ਹੈ, ਔਰ ਸਮੁੰਦਰ ਦੇ ਵਿੱਚ ਤਾਪਮਾਨ ਦੇ ਵਾਧੇ ਦੇ ਚੱਲਦਿਆਂ ਸੁਪਰ ਅਲ ਨੀਨੋ ਦੀ ਵਜ੍ਹਾ ਦੇ ਚੱਲਦਿਆਂ ਇਹਨਾਂ ਤੂਫਾਨਾਂ ਦੇ ਹੋਰ ਵੀ ਤਾਕਤਵਰ ਹੋਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਜਾ ਰਹੀ ਹੈ। ਉੱਥੇ ਸਾਊਦੀ ਅਰਬ ਨੇ ਆਪਣੀ ਈਸਟ ਵੈਸਟ ਪਾਈਪਲਾਈਨ ਫਿਰ ਤੋਂ ਸ਼ੁਰੂ ਕਰ ਦਿੱਤੀ, ਔਰ ਇਸ ਦੇ ਨਾਲ ਹੀ ਮੰਗਲਵਾਰ ਦੇ ਦਿਨ ਰੈੱਡ ਸੀ ਦੇ ਤੱਟ ਦੇ ਉੱਤੇ ਯਾਨਬੂ ਬੰਦਰਗਾਹ ਤੋਂ ਕੱਚੇ ਤੇਲ ਦੀ ਐਕਸਪੋਰਟ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਖਬਰ ਏਜੰਸੀ ਰੂਟਰਸ ਨੇ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ। ਰੂਟਰਸ ਨੇ ਲਿਖਿਆ ਹੈ ਕਿ ਰੂਟਰਸ ਨੂੰ 3 ਅਲੱਗ ਅਲੱਗ ਲੈਵਲਸ ਤੋਂ ਇਹ ਸੂਚਨਾ ਹਾਸਲ ਹੋਈ ਹੈ, ਹਾਲਾਂਕਿ ਸਾਊਦੀ ਅਰਬ ਨੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਹੈ। ਪਰ ਡਰੋਨ ਹਮਲਿਆਂ ਤੋਂ ਬਾਅਦ ਸਾਊਦੀ ਅਰਬ ਨੇ 13 ਸਤੰਬਰ ਨੂੰ ਈਸਟ ਵੈਸਟ ਪਾਈਪਲਾਈਨ ਨੂੰ ਬੰਦ ਕਰ ਦਿੱਤਾ ਸੀ, ਜਿਸ ਦੇ ਚੱਲਦਿਆਂ ਯਾਨਬੂ ਬੰਦਰਗਾਹ ਤੋਂ ਕੱਚੇ ਤੇਲ ਦੀ ਲੋਡਿੰਗ ਵੀ ਰੋਕ ਦਿੱਤੀ ਗਈ ਸੀ। ਮੰਗਲਵਾਰ ਦੇ ਦਿਨ ਤੇਲ ਸਪਲਾਈ ਫਿਰ ਤੋਂ ਸ਼ੁਰੂ ਹੋਣ ਦੇ ਚੱਲਦਿਆਂ ਹੁਣ ਦੁਨੀਆ ਭਰ ਦੇ ਵਿੱਚ ਜਿਹੜਾ ਇੱਕ ਤੇਲ ਸੰਕਟ ਬਣਿਆ ਹੋਇਆ, ਔਰ ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਤੇਲ ਜਿਹੜਾ ਇਸ ਵਕਤ ਗੱਡੀਆਂ ਦੇ ਵਿੱਚ ਭਰਵਾ ਰਹੇ ਹੋ, ਤੁਸੀਂ ਪੈਟਰੋਲ ਭਰਵਾ ਰਹੇ ਹੋ, ਉਹ ਕਾਫੀ ਮਹਿੰਗਾ ਹੋ ਚੁੱਕਿਆ, ਔਰ ਉਸਦੀ ਵੱਡੀ ਵਜ੍ਹਾ ਇਹ ਵੀ ਹੈ ਕਿ ਜਿਹੜਾ ਹਾਰਮੋਸਟ੍ਰੇਟ ਹੈ ਉਹ ਤਾਂ ਰਾਹਦਾਰੀ ਬੰਦ ਹੀ ਹੈ, ਪਰ ਲਾਲ ਸਾਗਰ ਵਾਲੇ ਪਾਸਿਓਂ ਵੀ ਜਿਹੜੀ ਹੈ ਲੋਡਿੰਗ ਇਸ ਵਕਤ ਹੋ ਨਹੀਂ ਸੀ ਰਹੀ। ਬ੍ਰੈਂਟ ਕਰੂਡ ਦੇ ਫਿਊਚਰ ਰੇਟ ਦੇ ਵਿੱਚ $2 ਪ੍ਰਤੀ ਬੈਰਲ ਤੋਂ ਵੀ ਜ਼ਿਆਦਾ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਹ ਵੀ ਕਾਫੀ ਹੋਏਗੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਲਿਆਉਣ ਦੇ ਲਈ ਸਪਲਾਈ ਨੂੰ ਵਧਾਉਣਾ ਹੋਏਗਾ। ਖਬਰ ਏਜੰਸੀ ਬਲੂਮਬਰਗ ਦਾ ਕਹਿਣਾ ਹੈ ਕਿ ਸਾਊਦੀ ਅਰਬ ਨੇ ਇਸ ਪਾਈਪਲਾਈਨ ਨੂੰ ਖੋਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਪੂਰੀ ਤਰ੍ਹਾਂ ਦੇ ਨਾਲ ਹਾਲੇ ਖੋਲੀ ਨਹੀਂ ਹੈ, ਪਰ ਅਮਰੀਕਾ ਇਜ਼ਰਾਈਲ ਨੇ ਇਰਾਨ ਦੇ ਨਾਲ ਛੇੜੀ ਜੰਗ ਤੋਂ ਬਾਅਦ ਇਸ ਵਕਤ ਦੁਨੀਆ ਭਰ ਦੇ ਵਿੱਚ ਤੇਲ ਦਾ ਇੱਕ ਸੰਕਟ ਖੜਾ ਕਰ ਦਿੱਤਾ। ਦੁਨੀਆ ਦੇ ਪ੍ਰਮੁੱਖ ਤੇਲ ਐਕਸਪੋਰਟਰਸ ਦੇ ਵਿੱਚ ਸ਼ਾਮਲ ਸਾਊਦੀ ਅਰਬ ਆਪਣੀ ਪਾਈਪਲਾਈਨ ਦੇ ਜ਼ਰੀਏ ਕਰੀਬ 40 ਲੱਖ ਬੈਰਲ ਪ੍ਰਤੀ ਦਿਨ ਤੇਲ ਜਿਹੜਾ ਉਹ ਯਾਨਬੂ ਤੱਕ ਪਹੁੰਚਾ ਰਿਹਾ ਸੀ। ਇਸ ਤੋਂ ਪਹਿਲਾਂ ਦੋਵੇਂ ਰਸਤੇ ਯਾਨੀ ਹਾਰਮੋਸਟ੍ਰੇਟ ਤੇ ਜਿਹੜਾ ਬਬ ਅਲ ਬੰਦੇ ਬੰਦਰਗਾਹ ਉਸਦੇ ਜ਼ਰੀਏ ਵੀ ਇਹ ਸਾਰਾ ਤੇਲ ਐਕਸਪੋਰਟ ਹੋ ਰਿਹਾ ਸੀ। ਵੈਸੇ ਸਾਊਦੀ ਅਰਬ ਤੇ ਉੱਤੇ ਹੁਣ ਜਿਹੜਾ ਇਹ ਸੰਕਟ ਆਇਆ ਸੀ ਜਾਂ ਜਿਹੜੀ ਇਹ ਈਸਟ ਵੈਸਟ ਪਾਈਪਲਾਈਨ ਬੰਦ ਕੀਤੀ ਸੀ, ਇਸ ਦੀ ਵਜ੍ਹਾ ਹੂਤੀ ਬਾਗੀ ਸੀ, ਤੇ ਇਸ ਦੇ ਨਾਲ ਜੁੜਿਆ ਇੱਕ ਪ੍ਰੋਗਰਾਮ ਅਸੀਂ ਲੰਘੀ ਕੱਲ ਆਪਣੇ ਸਿਡਨੀ ਸਟੂਡੀਓ ਤੋਂ ਪੇਸ਼ ਕਰ ਚੁੱਕੇ ਹਾਂ। ਵੈਸੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਉਸਦਾ ਪੋਡਕਾਸਟ ਸੁਣ ਸਕੋਗੇ ਤੇ ਸਮਝ ਸਕੋਗੇ ਕਿ ਸਾਊਦੀ ਅਰਬ ਦਾ ਇਹ ਸੰਕਟ ਆਖਰਕਾਰ ਐਡਾ ਵੱਡਾ ਕਿਵੇਂ ਬਣ ਗਿਆ। ਉੱਥੇ ਦੁਨੀਆ ਭਰ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅਮਰੀਕਾ ਦੇ ਨਾਲ ਹੀ ਜੁੜੀਆਂ ਜ਼ਿਆਦਾਤਰ ਖਬਰਾਂ ਨੇ। ਸੋਮਵਾਰ ਦੇ ਦਿਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਬਣੇ ਹੈਲੀਪੈਡ ਦਾ ਉਦਘਾਟਨ ਕੀਤਾ ਤਾਂ ਪ੍ਰੋਗਰਾਮ ਦੀ ਲਾਈਵ ਫੁਟੇਜ ਦੇ ਵਿੱਚ ਉਹਨਾਂ ਦੀ ਆਵਾਜ਼ ਬਾ ਮੁਸ਼ਕਿਲ ਸੁਣਾਈ ਦੇ ਰਹੀ ਸੀ। ਅਜਿਹਾ ਇਸ ਕਰਕੇ ਕਿਉਂਕਿ ਆਮ ਤੌਰ ਦੇ ਉੱਤੇ ਤਾਂ ਖਬਰਾਂ ਜਿਹੜੀਆਂ ਨੇ ਟਰੰਪ ਦੇ ਨਾਲ ਜੁੜੀਆਂ ਆ ਹੀ ਜਾਂਦੀਆਂ ਨੇ, ਪਰ ਇੱਕ ਸੰਸਥਾ ਹੈ ਵਾਈਟ ਹਾਊਸ ਪ੍ਰੈਸ ਪੂਲ, ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਰਾਸ਼ਟਰਪਤੀ ਜਦੋਂ ਤੱਕ ਦੂਜੇ ਮੀਡੀਆ ਅਦਾਰਿਆਂ ਦੇ ਨਾਲ ਛਿੜੇ ਹੋਏ ਆਪਣੇ ਵਿਵਾਦ ਨੂੰ ਸੁਲਝਾ ਨਹੀਂ ਲੈਂਦੇ, ਵਾਈਟ ਹਾਊਸ ਪ੍ਰੈਸ ਪੂਲ ਜਿਹੜਾ ਹੈ ਉਹ ਉਹਨਾਂ ਦੇ ਨਾਲ ਜੁੜੇ ਹੋਏ ਪ੍ਰੋਗਰਾਮਾਂ ਨੂੰ ਦਿਖਾਏਗਾ ਤਾਂ ਜ਼ਰੂਰ, ਪਰ ਛੇੜਛਾੜ ਕਰਕੇ। ਯਾਨੀ ਕਿ ਰਾਸ਼ਟਰਪਤੀ ਦਿਖ ਵੀ ਰਹੇ ਨੇ ਟੀਵੀ ਤੇ, ਸੁਣਾਈ ਨਹੀਂ ਦੇ ਰਹੇ, ਸੁਣਾਈ ਦੇ ਰਹੇ ਨੇ ਤਾਂ ਦਿਖਾਈ ਨਹੀਂ ਦੇ ਰਹੇ। ਅਜਿਹੇ ਦੇ ਵਿੱਚ ਰਾਸ਼ਟਰਪਤੀ ਦੇ ਅਗਲੇ ਪ੍ਰੋਗਰਾਮਾਂ ਦੀ ਕਵਰੇਜ ਦੇ ਉੱਤੇ ਵੀ ਅਸਰ ਪੈ ਸਕਦਾ, ਔਰ ਖਾਸ ਤੌਰ ਦੇ ਉੱਤੇ ਨਿਊਯਾਰਕ ਦੇ ਵਿੱਚ ਜਿਹੜੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੀ ਬੈਠਕਾਂ ਨੇ। ਵੈਸੇ ਕੱਲ੍ਹ ਦੇ ਦਿਨ ਦੇ ਸੰਬੋਧਨ ਦੇ ਬਾਰੇ ਤੁਹਾਡੇ ਨਾਲ ਅੱਗੇ ਚੱਲ ਕੇ ਖਬਰਾਂ ਸਾਂਝੀਆਂ ਕਰਦੇ ਹਾਂ, ਪਰ ਦੱਸ ਦਈਏ ਕਿ ਇਹ ਵਾਈਟ ਹਾਊਸ ਪ੍ਰੈਸ ਪੂਲ ਇੱਕ ਖਬਰੀ ਅਦਾਰਿਆਂ ਦਾ ਇੱਕ ਗਰੁੱਪ ਹੈ। ਰਾਸ਼ਟਰਪਤੀ ਜਿੱਥੇ ਵੀ ਜਾਂਦੇ ਨੇ, ਇਹ ਗਰੁੱਪ ਉਹਨਾਂ ਦੀ ਗਤੀਵਿਧੀਆਂ ਦੀ ਕਵਰੇਜ ਕਰਨ ਦੇ ਲਈ ਆਪਣੇ ਸੰਸਾਧਨਾਂ ਨੂੰ ਸਾਂਝਾ ਕਰਦਾ। ਇਸ ਦੇ ਵਿੱਚ ਓਵਲ ਆਫਿਸ ਜਾਂ ਇਸ ਤੋਂ ਇਲਾਵਾ ਏਅਰਫੋਰਸ ਵਨ, ਏਅਰਫੋਰਸ ਵਨ ਰਾਸ਼ਟਰਪਤੀ ਦਾ ਜਹਾਜ਼ ਹੈ ਜਿਸ ਦੇ ਜ਼ਰੀਏ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਨੇ। ਏਅਰਫੋਰਸ ਵਨ ਦੇ ਲਈ ਇੱਕ ਡੈਡੀਕੇਟਿਡ ਪੱਤਰਕਾਰਾਂ ਦੀ ਟੀਮ ਹੁੰਦੀ ਹੈ। ਏਦਾਂ ਨਹੀਂ ਹੁਣ ਸਕਦਾ ਅਮਰੀਕਾ ਦੇ ਵਿੱਚ ਕਿ ਹਰ ਵਾਰ ਨਵੇਂ ਪੱਤਰਕਾਰ ਉਸ ਦੇ ਵਿੱਚ ਆ ਜੁੜਨ। ਉਹਨਾਂ ਪੱਤਰਕਾਰਾਂ ਦੀ ਬਕਾਇਦਾ ਜਿਹੜੀ ਚੈੱਕ ਸੁਪਰਵੀਜ਼ਨ, ਉਹ ਰਾਸ਼ਟਰਪਤੀ ਦਫ਼ਤਰ ਦੀ ਤਰਫ ਤੋਂ ਹੀ ਕੀਤੀ ਜਾਂਦੀ ਹੈ। ਇਸ ਕਰਕੇ ਰਾਸ਼ਟਰਪਤੀ ਚਾਹੇ ਛੁੱਟੀਆਂ ਤੇ ਜਾਣ, ਚਾਹੇ ਅਧਿਕਾਰਕ ਦੌਰਿਆਂ ਦੇ ਉੱਤੇ, ਟੀਵੀ, ਫੋਟੋਗ੍ਰਾਫਰਸ, ਪ੍ਰਿੰਟ ਤੇ ਰੇਡੀਓ ਦੇ ਅਲੱਗ ਅਲੱਗ ਪੱਤਰਕਾਰਾਂ ਦਾ ਇੱਕ ਪ੍ਰੈਸ ਪੂਲ ਕਿਹਾ ਜਾਂਦਾ। ਇਸ ਤੋਂ ਇਲਾਵਾ ਨਿਊ ਮੀਡੀਆ ਦੇ ਲਈ ਵੀ ਇੱਕ ਕੈਟਾਗਰੀ ਹੈ। ਦਹਾਕਿਆਂ ਪਹਿਲਾਂ ਇਸ ਦੀ ਸ਼ੁਰੂਆਤ ਇਸ ਵਿਚਾਰ ਦੇ ਚੱਲਦਿਆਂ ਹੋਈ ਸੀ ਕਿ ਪ੍ਰੈਸ ਪੂਲ ਦੇ ਨਾਲ ਖਰਚ ਤੇ ਥਾਵਾਂ ਦੋਹਾਂ ਚੀਜ਼ਾਂ ਦੀ ਬਚਤ ਹੋ ਸਕੇਗੀ, ਕਿ ਇੱਕ ਥਾਂ ਤੋਂ ਰਾਸ਼ਟਰਪਤੀ ਦੂਜੀ ਥਾਂ ਤੱਕ ਜਾਂਦੇ ਨੇ, ਹਰ ਥਾਂ ਦੇ ਉੱਤੇ ਜਿਹੜੇ ਮੀਡੀਆ ਅਦਾਰੇ ਨੇ ਉਹ ਆਪਣੇ ਪੱਤਰਕਾਰ ਨਹੀਂ ਭੇਜ ਸਕਦੇ। ਇਸ ਕਰਕੇ ਪ੍ਰੈਸ ਪੂਲ ਦੇ ਹੀ ਸਾਂਝੇ ਪੱਤਰਕਾਰ ਜਾਂਦੇ ਨੇ ਤੇ ਉਹੀ ਇਹ ਸਾਰੀ ਕਵਰੇਜ ਜਿਹੜੀ ਹੈ ਦੂਸਰੀਆਂ ਸੰਸਥਾਵਾਂ ਨੂੰ ਦਿੰਦੇ ਨੇ। ਸੈਂਕੜਿਆਂ ਮੀਡੀਆ ਸੰਸਥਾਵਾਂ ਦੇ ਲਈ ਰਾਸ਼ਟਰਪਤੀ ਦੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਪਿੱਛੇ ਪਿੱਛੇ ਜਾਣਾ ਸੰਭਵ ਹੁੰਦਾ ਵੀ ਨਹੀਂ। ਪਰ ਹੁਣ ਤਾਜ਼ਾ ਵਿਵਾਦ ਜਿਹੜਾ ਪ੍ਰੈਸ ਪੂਲ ਦਾ, ਉਸਦੇ ਵਿੱਚ 5 ਮੈਂਬਰ ਨੇ, CNN, ABC, CBS, ਫੋਕਸ ਨਿਊਜ਼ ਤੇ NBC। ਵਿਵਾਦ ਸ਼ੁੱਕਰਵਾਰ ਦੇ ਦਿਨ ਸ਼ੁਰੂ ਹੋਇਆ ਜਦੋਂ ਟਰੰਪ ਨੇ 3 ਮੀਡੀਆ ਸੰਸਥਾਵਾਂ CNN, ਪੋਲੀਟਿਕੋ ਤੇ MS Now ਨੂੰ ਵਾਈਟ ਹਾਊਸ ਦੇ ਵਿੱਚ ਪਾਬੰਦੀ ਲਗਾਉਣ ਦੀ ਗੱਲ ਕੀਤੀ ਸੀ। ਉਹਨਾਂ ਕਿਹਾ ਸੀ ਕਿ ਫੇਕ ਨਿਊਜ਼ ਫੈਲਾਉਂਦੇ ਨੇ, ਮਨਘੜਤ ਖਬਰਾਂ ਛਾਪਦੇ ਨੇ, ਇਸ ਕਰਕੇ ਇਹਨਾਂ ਨੂੰ ਬੈਨ ਕਰ ਦਿੱਤਾ ਜਾਏਗਾ, ਵਾਈਟ ਹਾਊਸ ਦੇ ਵਿੱਚ ਇਹਨਾਂ ਨੂੰ ਪੜਨ ਨਹੀਂ ਦਿੱਤਾ ਜਾਏਗਾ। ਇਸ ਤੋਂ ਇੱਕ ਦਿਨ ਬਾਅਦ ਇਹਨਾਂ ਸੰਸਥਾਵਾਂ ਦੇ ਪੱਤਰਕਾਰਾਂ ਨੇ ਪਾਇਆ ਕਿ ਵਾਈਟ ਹਾਊਸ ਦੇ ਵਿੱਚ ਦਾਖਲੇ ਦੇ ਲਈ ਉਹਨਾਂ ਦੇ ਬੈਜ ਵੀ ਡੀਐਕਟੀਵੇਟ ਕਰ ਦਿੱਤੇ ਗਏ ਨੇ। ਸੋਮਵਾਰ ਦੇ ਦਿਨ ਅਮਰੀਕਾ ਦੇ ਸਾਰੇ ਪ੍ਰਮੁੱਖ ਟੀਵੀ ਨੈਟਵਰਕਸ ਨੇ ਵਾਈਟ ਹਾਊਸ ਪ੍ਰੈਸ ਪੂਲ ਦੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ, ਔਰ ਇਸ ਦਾ ਮਤਲਬ ਇਹ ਸੀ ਕਿ ਪ੍ਰਭਾਵੀ ਤੌਰ ਤੇ ਰਾਸ਼ਟਰਪਤੀ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰ ਦਿੱਤਾ। ਇਹੀ ਹੁਣ ਉਹਨਾਂ ਦੇ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਨਾਈਟਿਡ ਨੇਸ਼ਨ ਦੀ ਮਹਾਸਭਾ ਦੇ ਵਿੱਚ ਕਿਹਾ ਕਿ ਅਮਰੀਕਾ ਦੇ ਕੋਲ ਗੋਲਾ ਬਾਰੂਦ ਦੀ ਕੋਈ ਕਮੀ ਨਹੀਂ ਹੈ। ਉਹ ਈਰਾਨ ਨੂੰ ਖਤਮ ਕਰ ਸਕਦੇ ਨੇ, ਪਰ ਉਹਨਾਂ ਨੂੰ ਉਮੀਦ ਹੈ ਕਿ ਉਹ ਜਲਦੀ ਇੱਕ ਸਮਝੌਤਾ ਕਰ ਲੈਣਗੇ। ਈਰਾਨ ਦੇ ਕੋਲ ਵੀ ਪਰਮਾਣੂ ਹਥਿਆਰ ਨਹੀਂ ਰਹਿਣ ਦੇਣਗੇ। ਉਹਨਾਂ ਕਿਹਾ ਕਿ ਕਾਇਰ ਤੇ ਗੱਦਾਰ ਇਹ ਕਹਿਣਾ ਪਸੰਦ ਕਰਨਗੇ ਕਿ ਅਮਰੀਕਾ ਦੇ ਕੋਲ ਗੋਲੇ ਬਾਰੂਦ ਦੀ ਕਮੀ ਹੈ, ਪਰ ਅਜਿਹਾ ਤਾਂ ਹੈ ਨਹੀਂ। ਸਾਡੇ ਕੋਲ ਤਾਂ ਇੰਨਾ ਗੋਲਾ ਬਾਰੂਦ ਹੈ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਉਹਨਾਂ ਨੇ ਕਦੇ ਇਸਤੇਮਾਲ ਵੀ ਨਹੀਂ ਕੀਤਾ ਹੋਣਾ। ਅਸੀਂ ਆਪਣੇ ਭੰਡਾਰ ਨੂੰ ਹੁਣ ਤੇਜ਼ੀ ਦੇ ਨਾਲ ਅੱਗੇ ਵਧਾ ਰਹੇ ਹਾਂ। ਉਹਨਾਂ ਕਿਹਾ ਕਿ ਮੈਂ ਅਪੀਲ ਕਰਦਾ ਕਿ ਈਰਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਆਰਥਿਕ ਰੂਪ ਤੋਂ ਅਲੱਗ ਥਲੱਗ ਕਰਨ ਦੀ ਸਾਡੀ ਕੋਸ਼ਿਸ਼ ਦੇ ਵਿੱਚ ਸ਼ਾਮਲ ਹੋਵੋ, ਕਿ ਈਰਾਨ ਦੇ ਨਾਲ ਅਜਿਹਾ ਸਮਝੌਤਾ ਕੀਤਾ ਜਾਵੇ ਜਿਸ ਦੇ ਚੱਲਦਿਆਂ ਉਹਨਾਂ ਨੂੰ ਪਰਮਾਣੂ ਹਥਿਆਰ ਦੇ ਤੌਰ ਦੇ ਉੱਤੇ ਇੱਕ ਵਾਰ ਵਿਕਸਿਤ ਦੇਸ਼ ਦੇ ਤੌਰ ਦੇ ਉੱਤੇ ਵਿਕਸਿਤ ਕੀਤਾ ਜਾਵੇ। ਨਹੀਂ, ਉਹਨਾਂ ਕਿਹਾ ਕਿ ਮੈਂ ਇਸਲਾਮੀ ਗਣਰਾਜ ਦੀ ਜਾਂ ਇਸਲਾਮਿਕ ਰਿਪਬਲਿਕ ਦੀ ਪੂਰੀ ਤਰ੍ਹਾਂ ਦੇ ਨਾਲ ਸਫਾਇਆ ਕਰਨ ਦੀ ਤੁਹਾਡੇ ਨਾਲ ਵਾਅਦਾ ਕਰਦਾ, ਤਾਂ ਕਿ ਫਿਰ ਕਦੇ ਉਹ ਦੇਸ਼ ਜਿਹੜਾ ਆਪਣੇ ਹੀ ਲੋਕਾਂ ਨੂੰ ਖਤਮ ਨਾ ਕਰ ਸਕੇ। ਔਰ ਮੈਨੂੰ ਵਿਸ਼ਵਾਸ ਹੈ ਕਿ ਇਸ ਤੋਂ ਪਹਿਲਾਂ ਈਰਾਨ ਸਾਡੇ ਨਾਲ ਸਮਝੌਤਾ ਕਰ ਲਏਗਾ। ਈਰਾਨ ਦੇ ਮਾਮਲੇ ਦੇ ਵਿੱਚ ਮੈਂ ਮਿਡਟਰਮ ਚੋਣਾਂ ਨੂੰ ਬਿਲਕੁਲ ਵੀ ਮਹੱਤਵ ਨਹੀਂ ਦੇ ਰਿਹਾ, ਮੇਰੇ ਦਿਮਾਗ ਦੇ ਵਿੱਚ ਵੀ ਨਹੀਂ ਆਉਂਦਾ। ਮੇਰੇ ਦਿਮਾਗ 'ਚ ਬਸ ਇਹੀ ਗੱਲ ਹੈ ਕਿ ਈਰਾਨ ਦੇ ਕੋਲ ਪਰਮਾਣੂ ਹਥਿਆਰ ਕਦੇ ਆਣ ਹੀ ਨਹੀਂ ਦੇਣੇ। ਅਮਰੀਕੀ ਰਾਸ਼ਟਰਪਤੀ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਵਿੱਚ ਈਰਾਨ ਦੇ ਖਿਲਾਫ ਅਮਰੀਕਾ ਦੀ ਕਾਰਵਾਈ ਦਾ ਵੀ ਬਚਾਅ ਕੀਤਾ। ਈਰਾਨ ਨੂੰ 51 ਸਾਲ ਤੋਂ ਖਤਰਾ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਹੀ ਇਕਲੌਤਾ ਐਸਾ ਦੇਸ਼ ਰਿਹਾ ਹੈ ਜੋ ਉਹਨਾਂ ਦੇ ਸ਼ਬਦਾਂ ਦੇ ਵਿੱਚ ਇਸ ਦੇ ਨਾਲ ਨਜਿੱਠਣ ਦੇ ਲਈ ਤਿਆਰ ਸੀ। ਟਰੰਪ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਨਵੰਬਰ 'ਚ ਹੋਣ ਵਾਲੀਆਂ ਮਿਡਟਰਮ ਇਲੈਕਸ਼ਨ ਤੋਂ ਬਾਅਦ ਈਰਾਨ ਦੇ ਨਾਲ ਸਮਝੌਤਾ ਹੋ ਜਾਏਗਾ, ਪਰ ਉਹਨਾਂ ਨੇ ਇਹ ਕਿਹਾ ਕਿ ਈਰਾਨ ਫਿਰ ਤੋਂ ਆਪਣਾ ਨਿਰਮਾਣ ਕਰ ਸਕੇਗਾ, ਪਰ ਇਸ ਦੇ ਵਿੱਚ ਪਰਮਾਣੂ ਹਥਿਆਰ ਉਹਨਾਂ ਦੇ ਕੋਲ ਨਹੀਂ ਹੋਣਗੇ। ਵੈਸੇ ਸੰਯੁਕਤ ਰਾਸ਼ਟਰ ਚ ਆਪਣੇ ਭਾਸ਼ਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨਲੈਂਡ ਅਤੇ ਡੈਨਮਾਰਕ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਤੇ ਇੱਕ ਬੜੇ ਹੀ ਮਹੱਤਵਪੂਰਨ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਟਰੰਪ ਨੇ ਕਿਹਾ ਕਿ ਇਸ ਸਮਝੌਤੇ ਦੀ ਲੰਮੇ ਸਮੇਂ ਤੋਂ ਤਿਆਰੀ ਚੱਲ ਰਹੀ ਸੀ। ਉਹਨਾਂ ਕਿਹਾ ਕਿ ਸਮਝੌਤੇ ਤੇ ਹਸਤਾਖਰ ਕਰਨ ਵਾਲੇ ਤਿੰਨਾਂ ਧਿਰਾਂ ਨੂੰ ਲੰਮੇ ਸਮੇਂ ਤੱਕ ਸ਼ਾਨਦਾਰ ਸੰਬੰਧ ਬਣਾ ਕੇ ਰੱਖਣ ਦੇ ਵਿੱਚ ਮਦਦ ਮਿਲ ਸਕੇਗੀ। ਗ੍ਰੀਨਲੈਂਡ ਇੱਕ ਇੰਡੀਪੈਂਡੈਂਟ ਟੈਰੇਟਰੀ ਹੈ, ਪਰ ਇਹ ਫਿਰ ਵੀ ਡੈਨਮਾਰਕ ਦਾ ਇੱਕ ਹਿੱਸਾ ਕਹਿ ਲਿਆ ਜਾਂਦਾ ਹੈ, ਡੈਨਮਾਰਕ ਰਿਪਬਲਿਕ ਦਾ। ਔਰ ਵਿਦੇਸ਼ ਨੀਤੀ ਦੇ ਨਾਲ ਜੁੜੇ ਮਾਮਲੇ ਮੁੱਖ ਤੌਰ ਦੇ ਉੱਤੇ ਡੈਨਮਾਰਕ ਹੀ ਸੰਭਾਲਦਾ ਹੈ, ਪਰ ਸਮਝੌਤਿਆਂ ਦੀ ਬਹੁਤ ਘੱਟ ਜਾਣਕਾਰੀਆਂ ਜਿਹੜੀਆਂ ਨੇ ਅਕਸਰ ਸਾਹਮਣੇ ਆਉਂਦੀਆਂ ਨੇ, ਖਾਸ ਤੌਰ ਦੇ ਉੱਤੇ ਗ੍ਰੀਨਲੈਂਡ ਦੇ ਨਾਲ ਜੁੜੇ। ਹਾਲਾਂਕਿ ਟਰੰਪ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਅਮਰੀਕਾ ਗ੍ਰੀਨਲੈਂਡ ਨੂੰ ਦੋ ਵੱਡੇ ਫੌਜੀ ਅੱਡੇ ਬਣਾ ਕੇ ਤੇ ਉਹਨਾਂ ਦੀ ਵਰਤੋਂ ਕਰਦਾ ਰਹੇਗਾ। ਗ੍ਰੀਨਲੈਂਡ ਨੇ ਇਸ ਦੇ ਲਈ ਸਹਿਮਤੀ ਦਿੱਤੀ ਹੈ। ਉਧਰ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ ਨੇ ਕਿਹਾ ਹੈ ਕਿ ਨਵਾਂ ਸਮਝੌਤਾ ਇਸ ਗੱਲ ਨੂੰ ਤੈਅ ਕਰਦਾ ਹੈ ਕਿ ਅਮਰੀਕਾ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਖਾਤਮਾ ਤਾਂ ਕਰ ਦੇਗਾ, ਖਾਸ ਗੱਲ ਤੇ ਇਸ ਗੱਲ ਦੀ ਕੋਈ ਚਿੰਤਾ ਨਹੀਂ ਰਹੇਗੀ ਕਿ ਬਾਹਰੀ ਦੁਸ਼ਮਣ ਇਸ ਟਾਪੂ ਦੇ ਉੱਤੇ ਆ ਕੇ ਆਪਣੀ ਮੌਜੂਦਗੀ ਬਣਾ ਸਕੇ। ਨਾਲ ਹੀ ਡੈਨਮਾਰਕ ਤੇ ਗ੍ਰੀਨਲੈਂਡ ਦੇ ਘਰੇਲੂ ਅਧਿਕਾਰਾਂ ਦੀ ਵੀ ਇੱਜ਼ਤ ਰੱਖੀ ਜਾਏਗੀ। ਉਧਰ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ ਫ੍ਰੈਡਰਿਕ ਨੀਲਸਨ ਨੇ ਵੀ ਸੁਰੱਖਿਆ ਸਮਝੌਤੇ ਦੇ ਉੱਤੇ ਸਕਾਰਾਤਮਕ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਅਸੀਂ ਐਸੇ ਸਮਝੌਤੇ ਤੇ ਹਸਤਾਖਰ ਕਰ ਰਹੇ ਹਾਂ ਜੋ 1951 ਦੇ ਰੱਖਿਆ ਸਮਝੌਤੇ ਨੂੰ 2026 ਦੇ ਵਿੱਚ ਲਾਗੂ ਕਰ ਰਿਹਾ। ਅਸੀਂ ਅਮਰੀਕਾ ਦੇ ਪੱਕੇ ਦੋਸਤ ਹੈਗੇ ਹਾਂ, ਅੱਗੇ ਨੂੰ ਵੀ ਰਵਾਂਗੇ, ਔਰ ਵੈਸਟਰਨ ਅਲਾਇੰਸ ਦਾ ਅਸੀਂ ਹਿੱਸਾ ਹੈਗੇ ਹਾਂ, ਔਰ ਅਮਰੀਕਾ ਤੇ ਸਾਡੀ ਸੁਰੱਖਿਆ ਸਾਂਝੀ ਚੱਲ ਰਹੀ ਹੈ, ਔਰ ਡੈਨਮਾਰਕ ਦੀ ਸੁਰੱਖਿਆ ਵੀ ਜਿਹੜੀ ਹੈ ਇਸ ਦੇ ਨਾਲ ਹੀ ਜੁੜੀ ਹੋਈ ਹੈ, ਔਰ ਤਿੰਨਾਂ ਧਿਰਾਂ ਦੇ ਲਈ ਇਹ ਇੱਕ ਫਾਇਦੇਮੰਦ ਸਮਝੌਤਾ ਹੋਏਗਾ। ਖੈਰ, ਦੁਨੀਆਂ ਭਰ ਦੀਆਂ ਖਬਰਾਂ ਤੋਂ ਬਾਅਦ ਭਾਰਤ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸੇਬੀ ਜਿਹੜੀ ਭਾਰਤ ਦੇ ਵਿੱਚ ਵਿੱਤੀ ਸੰਸਥਾਵਾਂ ਦੇ ਉੱਤੇ ਨਿਗਰਾਨੀ ਰੱਖਦੀ ਹੈ, ਇਸ ਸੰਸਥਾ ਨੇ ਸੰਬੰਧਿਤ ਪਾਰਟੀ ਲੈਣ ਦੇਣ ਤੇ ਆਡਿਟ ਦੇ ਖੁਲਾਸੇ ਦੇ ਨਾਲ ਨਾਲ ਕਈ ਸਮੀਖਿਆ ਰਿਪੋਰਟਸ ਦੇ ਵਿੱਚ ਉਲੰਘਣ ਕਰਦਿਆਂ ਹੋਇਆਂ ਅਡਾਨੀ ਗਰੁੱਪ ਦੀਆਂ 5 ਕੰਪਨੀਆਂ ਦੇ ਖਿਲਾਫ 1.5 ਕਰੋੜ ਰੁਪਏ ਦੇ ਵਿੱਚ ਹੀ ਇਸ ਦਾ ਨਿਬੇੜਾ ਕਰ ਦਿੱਤਾ। ਇਹ ਕਾਰਵਾਈ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੇ ਸੇਬੀ ਦੀ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ। ਸਮਝੌਤੇ ਦੀਆਂ ਸ਼ਰਤਾਂ ਦੇ ਤਹਿਤ ਅਡਾਨੀ ਐਂਟਰਪ੍ਰਾਈਜ਼ ਨੇ 76 ਲੱਖ ਰੁਪਏ, ਜਦਕਿ ਅਡਾਨੀ ਗ੍ਰੀਨ ਐਨਰਜੀ ਨੇ 45.5 ਲੱਖ ਰੁਪਏ ਅਦਾ ਕੀਤੇ ਨੇ। ਇਸ ਤੋਂ ਇਲਾਵਾ ਅਡਾਨੀ ਟੋਟਲ ਗੈਸ, AW ਐਗਰੀ ਬਿਜ਼ਨਸ ਤੇ ਅਡਾਨੀ ਐਨਰਜੀ ਸੋਲਿਊਸ਼ਨ ਹਰ ਇੱਕ ਨੇ ਲਗਭਗ 10 ਲੱਖ ਰੁਪਏ ਅਦਾ ਕੀਤੇ ਨੇ, ਔਰ ਇਹ ਸਾਰਾ ਨਿਬੇੜਾ ਹੋ ਗਿਆ। ਕਾਂਗਰਸ ਨੇ ਸੇਬੀ ਵੱਲੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਵਿਰੁੱਧ ਬੜੇ ਸਸਤੇ ਦੇ ਵਿੱਚ ਜੁਰਮਾਨੇ ਲਗਾ ਕੇ ਉਹਨਾਂ ਨੂੰ ਛੱਡ ਦੇਣ ਦੇ ਔਰ ਮਹਿਜ਼ 1.5 ਕਰੋੜ ਰੁਪਏ ਦੇ ਵਿੱਚ ਨਿਬੇੜਾ ਕਰਨ ਜਾਣ ਦੇ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਸ਼ੇਅਰ ਮਾਰਕੀਟ ਰੈਗੂਲੇਟਰ ਨੇ ਹੈਰਾਨੀਜਨਕ ਹਿੰਮਤ ਦਿਖਾਈ ਹੈ। ਇੰਨੀ ਹਿੰਮਤ ਦੇ ਨਾਲ ਉਹਨਾਂ ਨੇ ਅਡਾਨੀ ਗਰੁੱਪ ਦੇ ਉੱਤੇ ਜੁਰਮਾਨਾ ਲਗਾ ਵੀ ਕਿਵੇਂ ਦਿੱਤਾ। ਉਧਰ ਇਲੈਕਸ਼ਨ ਕਮਿਸ਼ਨ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਵੈਸਟ ਬੰਗਾਲ ਦੀਆਂ ਰਾਜ ਸਭਾ ਦੀਆਂ 12 ਸੀਟਾਂ ਦੇ ਲਈ ਚੋਣਾਂ ਹੁਣ 16 ਅਕਤੂਬਰ ਨੂੰ ਹੋਣਗੀਆਂ। ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਬੜੇ ਦਿਲਚਸਪ ਮੁਕਾਬਲੇ ਦਾ ਰਾਹ ਪੱਧਰਾ ਹੋ ਗਿਆ, ਜਿੱਥੇ ਭਾਜਪਾ ਦੇ 10 ਦੇ ਵਿੱਚੋਂ 8 ਸੀਟਾਂ ਦੇ ਉੱਤੇ ਬਣੇ ਰਹਿਣ ਦੀ ਸੰਭਾਵਨਾ, ਜਦਕਿ ਸਮਾਜਵਾਦੀ ਪਾਰਟੀ ਨੂੰ 1 ਸੀਟ ਦਾ ਫਾਇਦਾ ਹੋਣ ਦੀ ਸੰਭਾਵਨਾ। ਰਾਜ ਸਭਾ ਦੇ ਵਿੱਚ ਭਾਜਪਾ ਦੀ 1 ਸੀਟ ਹੋਰ ਵੱਧ ਸਕਦੀ ਹੈ। ਇਹ ਸੀਟ ਅਦਾਕਾਰਾ ਰੁਕਮਣੀ ਮਲਿਕ ਦੇ ਅਸਤੀਫੇ ਤੋਂ ਬਾਅਦ ਖਾਲੀ ਪਈ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਹੀ ਸਮਾਜਵਾਦੀ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਵੱਧ ਕੇ 2 ਹੋਣ ਦੀ ਵੀ ਸੰਭਾਵਨਾ ਹੈ। ਇਹਨਾਂ ਚੋਣਾਂ ਤੋਂ ਬਾਅਦ ਮਾਇਆਵਤੀ ਦੀ ਬਸਪਾ ਦੀ ਨੁਮਾਇੰਦਗੀ ਪਾਰਲੀਮੈਂਟ ਦੇ ਵਿੱਚ ਖਤਮ ਹੀ ਹੋ ਸਕਦੀ ਹੈ, ਇਸ ਕਿਸਮ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਔਰ ਇਸ ਦਰਮਿਆਨ ਇਲੈਕਸ਼ਨ ਕਮਿਸ਼ਨ ਨੇ ਇਹ ਵੀ ਦੱਸਿਆ ਕਿ 4 ਸੂਬਿਆਂ ਦੇ ਵਿੱਚ 28 ਗ੍ਰੈਜੂਏਟ ਤੇ ਅਧਿਆਪਕ ਚੋਣ ਹਲਕਿਆਂ ਦੇ ਲਈ ਵਿਧਾਨ ਪਰਿਸ਼ਦ ਦੀਆਂ 23 ਅਕਤੂਬਰ ਨੂੰ ਚੋਣਾਂ ਹੋਣਗੀਆਂ। ਉੱਥੇ ਇੱਕ ਦੋ ਹੋਰ ਖਬਰਾਂ ਭਾਰਤ ਦੇ ਨਾਲ ਜੁੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ, ਜਿੱਥੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਜ਼ਮੀਰ ਦੀ ਆਵਾਜ਼ ਜਾਂ ਧਾਰਮਿਕ ਆਸਥਾ ਕਾਰਨ ਵੰਦੇ ਮਾਤਰਮ ਗੀਤ ਗਾਉਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਅਦਾਲਤ ਨੇ ਸਰਕਾਰ ਨੂੰ 1966 ਦੇ ਉਸ ਫੈਸਲੇ ਨੂੰ ਧਿਆਨ ਦੇ ਵਿੱਚ ਰੱਖਣ ਦੇ ਲਈ ਕਿਹਾ, ਜਿਸ ਦੇ ਵਿੱਚ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਹੀ ਜਾਂ ਉਸਦੇ ਆਧਾਰ ਦੇ ਉੱਤੇ ਹੀ ਕੌਮੀ ਤਰਾਨਾ ਗਾਉਣ ਤੋਂ ਇਨਕਾਰ ਕਰਨ ਵਾਲੇ ਬੱਚਿਆਂ ਨੂੰ ਰਾਹਤ ਦਿੱਤੀ ਗਈ ਸੀ। ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੋਮੇਲੀਆ ਬਾਗਚੀ ਤੇ ਵੀ ਮੋਹਨਾ ਦੀ ਬੈਂਚ ਨੇ ਕਰਨਾਟਕ ਦੇ ਗਾਇਕ TM ਕ੍ਰਿਸ਼ਨਾ ਵੱਲੋਂ ਦਾਖਲ ਕੀਤੀ ਉਸ ਪਟੀਸ਼ਨ ਦੀ ਸੁਣਵਾਈ ਕੀਤੀ ਹੈ, ਜਿਸ ਦੇ ਵਿੱਚ ਵੰਦੇ ਮਾਤਰਮ ਦੇ ਸਾਰੇ 6 ਛੰਦ ਜਿਹੜੇ ਨੇ ਉਹ ਗਾਣਾ ਲਾਜ਼ਮੀ ਬਣਾਉਣ ਤੋਂ ਬਾਅਦ ਜਿਹੜਾ ਇੱਕ ਕਾਨੂੰਨ ਜਿਹੜਾ ਸਰਕਾਰ ਦੀ ਤਰਫ ਤੋਂ ਲਿਆਂਦਾ ਗਿਆ ਸੀ, ਉਸ ਤੋਂ ਬਾਅਦ ਇਸ ਕਾਨੂੰਨ ਨੂੰ ਚੁਣੌਤੀ ਦਿੰਦਿਆਂ ਹੋਇਆ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ। ਪਟੀਸ਼ਨ ਚ ਦਲੀਲ ਦਿੱਤੀ ਗਈ ਸੀ ਕਿ ਆਖਰੀ 4 ਬੰਦ ਮੁਲਕ ਦੇ ਧਰਮ ਨਿਰਪੱਖ ਸਰੂਪ ਦੀ ਉਲੰਘਣਾ ਕਰਦੇ ਨੇ। ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਜਵਾਬ ਤਲਬ ਕਰਦਿਆਂ ਬੈਂਚ ਨੇ ਕਿਹਾ ਕਿ ਇਹ ਉਮੀਦ ਕਰਦੇ ਹਾਂ ਕਿ ਅਦਾਲਤ ਵੱਲੋਂ 1986 ਦੇ ਬਿਜੋਏ ਮੈਨੂਅਲ ਬਨਾਮ ਕੇਰਲਾ ਸੂਬੇ ਦੇ ਮਾਮਲੇ ਦੇ ਵਿੱਚ ਤੈਅ ਕੀਤੇ ਗਏ ਸਿਧਾਂਤ ਸੋਧੇ ਹੋਏ ਕਾਨੂੰਨ ਤੇ ਵੀ ਲਾਗੂ ਹੋਣਗੇ। ਦੱਸ ਦਈਏ ਕਿ ਵੰਦੇ ਮਾਤਰਮ ਦੇ ਪਹਿਲੇ 2 ਜਿਹੜੇ ਛੰਦ ਹੈਗੇ ਨੇ, ਪਹਿਲੇ 2 ਜਿਹੜੇ ਪੈਰ ਨੇ, ਉਹ ਤਾਂ ਫੇਰ ਵੀ ਗਾਏ ਜਾਂਦੇ ਹੈਗੇ ਨੇ ਭਾਰਤ ਭਰ ਦੇ ਵਿੱਚ, ਪਰ ਉਸ ਤੋਂ ਅਗਲੇ ਪੈਰਿਆਂ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਉਸਤਤ ਹੈ, ਜਿਸ ਨੂੰ ਮੁਸਲਿਮ ਧਰਮ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਨੇ ਉਹ ਗਾਣਾ ਪਸੰਦ ਨਹੀਂ ਕਰਦੇ। ਇਸ ਕਰਕੇ ਜਸਟਿਸ ਬਾਗਚੀ ਨੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਜਿਹੜੇ ਸਰਕਾਰ ਦੀ ਤਰਫ ਤੋਂ ਪੇਸ਼ ਹੋਏ ਸੀ ਉਹਨਾਂ ਨੂੰ ਸੰਬੋਧਨ ਕਰਦਿਆਂ ਜ਼ੁਬਾਨੀ ਟਿੱਪਣੀ ਹੀ ਕੀਤੀ ਕਿ ਅਸੀਂ ਨੋਟਿਸ ਜਾਰੀ ਕਰਨ ਦੇ ਚਾਹਵਾਨ ਤਾਂ ਨਹੀਂ ਹਾਂ, ਪਰ ਅਸੀਂ ਉਮੀਦ ਕਰਦੇ ਹਾਂ ਕਿ ਮੁਲਕ ਦਾ ਕਾਨੂੰਨ ਜਿਵੇਂ ਇਸ ਅਦਾਲਤ ਨੇ ਬਿਜੋਏ ਮੈਨੂਅਲ ਮਾਮਲੇ ਦੇ ਵਿੱਚ ਜ਼ਿਕਰ ਕੀਤਾ ਸੀ ਉਸੇ ਤਰ੍ਹਾਂ ਦੇ ਨਾਲ ਲਾਗੂ ਹੋਏਗਾ, ਔਰ ਕੌਮੀ ਗੀਤ ਕੀ ਹੈ ਇਸ ਬਾਰੇ ਕੋਈ ਵਿਵਾਦ ਨਹੀਂ ਹੈ। ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਜਿਹੜਾ ਅਦਾਲਤ ਦੀ ਤਰਫ ਤੋਂ ਹੁਣ ਜਦੋਂ ਸਰਕਾਰ ਨੂੰ ਇੱਕ ਤਾਕੀਦ ਕੀਤੀ ਗਈ ਆ, ਬੇਸ਼ੱਕ ਜ਼ੁਬਾਨੀ ਟਿੱਪਣੀ ਹੀ ਕੀਤੀ ਗਈ ਹੋਵੇ, ਪਰ ਇਸ ਮਸਲੇ ਦੇ ਉੱਤੇ ਹੁਣ ਵਿਰੋਧੀ ਧਿਰ ਨੂੰ ਇੱਕ ਮਦਦ ਮਿਲ ਸਕਦੀ ਹੈ, ਘੱਟੋ ਘੱਟ ਸਰਕਾਰ ਦੇ ਨਾਲ ਅੱਡਾ ਲੈਣ ਦੇ ਲਈ ਇੱਕ ਰਿਕਾਰਡ ਜਾਂ ਇੱਕ ਆਧਾਰ ਜਿਹੜਾ ਉਹ ਕਾਂਗਰਸ ਜਾਂ ਦੂਸਰੀਆਂ ਵਿਰੋਧੀ ਧਿਰਾਂ ਦੇ ਕੋਲ ਜ਼ਰੂਰ ਹੋਏਗਾ। ਵੈਸੇ ਇਸ ਦੇ ਨਾਲ ਜੁੜੀਆਂ, ਭਾਰਤ ਦੇ ਨਾਲ ਜੁੜੀਆਂ ਖਬਰਾਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਂਝੀਆਂ ਕਰਨਗੇ ਤੁਹਾਡੇ ਨਾਲ। ਭਾਰਤ ਦੇ ਨਾਲ ਜੁੜੀ ਇੱਕ ਖਬਰ ਦਾਦਾ ਸਾਹਿਬ ਫਾਲਕੇ ਅਵਾਰਡ ਦੇ ਨਾਲ ਜੁੜੀ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ, ਪਰ ਪਹਿਲਾਂ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾ ਲਈਏ। ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨਾਂ ਦੇ ਦਰਮਿਆਨ ਇੱਕ ਬਹਿਸ ਇਹ ਜ਼ਰੂਰ ਤੁਰ ਪਈ ਹੈ ਕਿ ਕੀ ਨਵਾਂ ਜਿਹੜੇ ਨਵੇਂ ਨਵੇਂ ਮਾਪੇ ਜਿਹੜੇ ਨੇ ਉਹ ਬਣਨ ਜਾ ਰਹੇ ਨੇ, ਬੱਚੇ ਪੈਦਾ ਹੋਣਗੇ, ਕੀ ਉਹਨਾਂ ਨੂੰ $75,000 ਪ੍ਰਤੀ ਬੱਚੇ ਦੇ ਲਿਹਾਜ਼ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਦਿੱਤੇ ਜਾਣੇ ਚਾਹੀਦੇ ਨੇ। ਇੰਟਰਜੈਨਰੇਸ਼ਨਲ ਰਿਪੋਰਟ ਜਿਹੜੀ ਜਾਰੀ ਕੀਤੀ ਗਈ ਸੀ ਉਸ ਨੂੰ ਲੈ ਕੇ ਹੁਣ ਬਹਿਸ ਤੁਰ ਪਈ ਹੈ। ਦੱਸ ਦਈਏ ਕਿ ਇਸੇ ਨੂੰ ਲੈ ਕੇ ਹੁਣ ਵਿਰੋਧੀ ਧਿਰ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਬੌਬ ਕੈਟਰ ਨੇ ਜਿਹੜਾ ਇਹ ਤਰਕ ਦਿੱਤਾ ਕਿ ਦੇਸ਼ ਦੇ ਵਿੱਚ ਫਰਟੈਲਿਟੀ ਰੇਟ ਨੂੰ ਵਧਾਉਣ ਦੇ ਲਈ ਜਾਂ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਲਈ ਇੱਕ ਬੋਨਸ ਦਿੱਤਾ ਜਾਣਾ ਚਾਹੀਦਾ, ਉਸ ਨੂੰ ਲੈ ਕੇ ਹੁਣ ਨੈਸ਼ਨਲ ਪਾਰਟੀ ਨੇ ਆਪਣੀ ਟਿੱਪਣੀ ਦਿੱਤੀ ਹੈ। ਨੈਸ਼ਨਲ ਪਾਰਟੀ ਦੀ ਤਰਫ ਤੋਂ ਜਿਹੜੇ ਨੇਤਾ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੌਬ ਕੈਟਰ ਦੀ ਤਰਫ ਤੋਂ ਦਿੱਤਾ ਗਿਆ ਤਰਕ ਇਸ ਵਕਤ ਜਿਹੜਾ ਬੇਤੁਕਾ ਜਾਪਦਾ। ਮੈਟ ਕੈਨਾਵਾਨ ਨੈਸ਼ਨਲ ਪਾਰਟੀ ਦੇ ਨੇਤਾ ਨੇ ਇਹ ਕਹਿੰਦੇ ਹੋਇਆ ਕਿ ਜੇਕਰ ਭਵਿੱਖ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਤੀ ਬੱਚਿਆਂ ਦੇ ਪੈਦਾ ਹੋਣ ਦੇ ਉੱਤੇ $75,000-$75,000 ਦੀਆਂ ਗ੍ਰਾਂਟਾਂ ਦਿੱਤੀਆਂ ਜਾਣ ਲੱਗ ਪਈਆਂ ਤਾਂ ਆਸਟ੍ਰੇਲੀਆ ਦੇ ਬਜਟ ਦੇ ਵਿੱਚ ਇੱਕ ਵੱਡਾ ਨਿਘਾਰ ਆ ਜਾਏਗਾ ਔਰ ਜਿਸ ਤੋਂ ਉੱਭਰ ਪਾਉਣਾ ਮੁਸ਼ਕਲ ਹੋਏਗਾ। ਉਧਰ ਦੂਸਰੇ ਪਾਸੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਚੋਰੀ ਛੁਪੇ ਅੱਖੀਆਂ ਲੜਾਈਆਂ ਜਾ ਰਹੀਆਂ ਨੇ ਪੌਲਿਨ ਹੈਨਸਨ ਦੀ ਵਨ ਨੇਸ਼ਨ ਤੇ ਗੱਠਜੋੜ ਯਾਨੀ ਨੈਸ਼ਨਲ ਤੇ ਵਨ ਲਿਬਰਲ ਪਾਰਟੀ ਦੀ ਤਰਫ ਤੋਂ ਕਈ ਸੀਟਾਂ ਦੇ ਉੱਤੇ ਚੁੱਪ ਚੁਪੀਤੇ ਗੱਲਬਾਤ ਤੁਰ ਰਹੀ ਹੈ। ਹਾਲਾਂਕਿ ਖਬਰ ਡੇਲੀ ਟੈਲੀਗ੍ਰਾਫ ਨੇ ਹੀ ਪ੍ਰਕਾਸ਼ਿਤ ਕੀਤੀ ਹੈ, ਪਰ ਇੱਥੇ ਇਸ ਗੱਲ ਨੂੰ ਕੋਈ ਖੁੱਲ੍ਹ ਕੇ ਸਵੀਕਾਰ ਨਹੀਂ ਕਰ ਰਿਹਾ ਹੈ। ਕੋਲੇਸ਼ਨ ਬੜੀਆਂ ਸਾਰੀਆਂ ਨੀਤੀਆਂ ਦੇ ਵਿੱਚ ਵਨ ਨੇਸ਼ਨ ਦੇ ਨਾਲ ਸਹਿਮਤ ਨਜ਼ਰ ਆਉਂਦੀ ਹੈ। News24 ਦੇ ਨਾਲ ਹੋਈ ਹੈ ਕਿ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਬਾਨਬੀ ਜੋਇਸ, ਜਿਹੜੇ ਕਿ ਪੌਲਿਨ ਹੈਨਸਨ ਦੇ ਇਸ ਵਕਤ ਘੱਟੋ ਘੱਟ ਉਹ ਤਾਂ ਖੁਦ ਨੂੰ ਸੱਜਾ ਹੱਥ ਸਮਝਦੇ ਹੀ ਨੇ, ਪੌਲਿਨ ਹੈਨਸਨ ਦੇ ਇੱਕ ਲੈਫਟ ਹੈਂਡ ਜਾਂ ਰਾਈਟ ਹੈਂਡ ਬਣੇ ਹੋਏ ਨੇ, ਉਹਨਾਂ ਨੇ ਇਹ ਜਿਹੜੀ ਖਬਰ ਸਾਂਝੀ ਕੀਤੀ ਹੈ। ਮੈਂ ਕਿਹਾ ਕਿ ਵਨ ਨੇਸ਼ਨ ਇਸ ਗੱਲ ਦੇ ਲਈ ਤਿਆਰੀ ਕਰ ਰਹੀ ਹੈ ਕਿ ਗੱਠਜੋੜ ਕਿਤੇ ਮਾਈਨੋਰਿਟੀ ਗਵਰਨਮੈਂਟ ਦੇ ਵਿੱਚ ਨਾ ਆ ਜਾਵੇ। ਇਹ ਗੱਲ ਤਾਂ ਤੈਅ ਹੈ ਕਿ ਲੇਬਰ ਪਾਰਟੀ ਨਹੀਂ ਆਏਗੀ, ਪਰ ਜੇਕਰ ਗੱਠਜੋੜ ਮਾਈਨੋਰਿਟੀ ਦੇ ਵਿੱਚ ਆਉਂਦਾ ਹੈ ਤੇ ਵਨ ਨੇਸ਼ਨ ਦੇ ਕੋਲ ਵੀ ਸਰਕਾਰ ਬਣਾਉਣ ਦਾ ਇੱਕ ਸੰਤੁਲਨ ਪੈਦਾ ਕਰਨ ਦਾ ਵਿਕਲਪ ਹੋਏਗਾ ਤਾਂ ਅਸੀਂ ਉਸ ਗੱਲ ਦੇ ਲਈ ਤਿਆਰੀ ਦੇ ਵਿੱਚ ਹੋਵਾਂਗੇ। ਹਾਲਾਂਕਿ ਉਹ ਕਿਹੜੀਆਂ ਸੀਟਾਂ ਦੇ ਉੱਤੇ ਗੱਲਬਾਤ ਹੋ ਰਹੀ ਹੈ ਇਸ ਦੇ ਬਾਰੇ ਨਹੀਂ ਜ਼ਿਕਰ ਕੀਤਾ ਗਿਆ, ਤਾਂ ਹੋ ਸਕਦਾ ਹੈ ਕਿ ਬਾਨਬੀ ਜੋਇਸ ਦੇ ਕੋਲ ਇਸ ਦੀ ਜਾਣਕਾਰੀ ਨਾ ਹੋਵੇ। ਪਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਬੜੀ ਵਾਰ ਖੁੱਲ੍ਹ ਕੇ ਕਹਿ ਚੁੱਕੇ ਨੇ ਕਿ ਉਹ ਇਸ ਕਿਸਮ ਦੇ ਕਿਸੇ ਵੀ ਮੂਡ ਦੇ ਵਿੱਚ ਨਹੀਂ ਨੇ ਕਿ ਉਹ ਵਨ ਨੇਸ਼ਨ ਦੇ ਨਾਲ ਸਮਝੌਤਾ ਕਰਨ। ਇਸ ਤੋਂ ਪਹਿਲਾਂ ਸੈਨੇਟਰ ਹੈਨਸਨ ਵੀ ਕਈ ਵਾਰ ਇਹ ਗੱਲ ਘੱਟੋ ਘੱਟ ਨੈਸ਼ਨਲ ਪਾਰਟੀ ਨੂੰ ਤਾਂ ਕਹਿ ਚੁੱਕੇ ਨੇ ਕਿ ਮੈਨੂੰ ਭੰਡਣ ਦੀ ਲੋੜ ਨਹੀਂ ਹੈ, ਤੁਸੀਂ ਜੇ ਮੀਡੀਆ ਦੇ ਵਿੱਚ ਜਾਂ ਕਿਸੇ ਵੀ ਥਾਂ ਦੇ ਉੱਤੇ ਸਰਕਾਰ ਨੂੰ ਭੰਡਣਾ ਹੈ ਤਾਂ ਲੇਬਰ ਪਾਰਟੀ ਨੂੰ ਹੀ ਨਿਸ਼ਾਨੇ ਦੇ ਉੱਤੇ ਲਵੋ, ਵਨ ਨੇਸ਼ਨ ਦੇ ਨਾਲ ਇਸ ਕਿਸਮ ਦੀ ਜਿਹੜੀ ਅੜਿੰਕਾ ਨਾ ਪਾਇਆ ਜਾਵੇ। ਵੈਸੇ ਇਸੇ ਮਸਲੇ ਦੇ ਉੱਤੇ ਹੁਣ ਜਿਹੜੇ ਸਵਾਲ ਉੱਠਣ ਲੱਗ ਪਏ ਨੇ ਕਿ ਕੀ ਚੋਰੀ ਛਿਪੇ ਇਸ ਕਿਸਮ ਦੀਆਂ ਡੀਲਸ ਜਿਹੜੀਆਂ ਨੇ ਵਨ ਨੇਸ਼ਨ ਤੇ ਲਿਬਰਲ ਪਾਰਟੀ ਦੇ ਦਰਮਿਆਨ ਹੋ ਰਹੀਆਂ ਨੇ, ਜੇਕਰ ਹੁੰਦੀਆਂ ਨੇ ਤਾਂ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲਿਬਰਲ ਔਰ ਨੈਸ਼ਨਲ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹਦੇ ਉੱਤੇ ਵੀ ਅਸਰ ਪੈ ਸਕਦਾ ਹੈ। ਸਾਈਆਂ ਕਿਸੇ ਹੋਰ ਨਾਲ ਤੇ ਲਾਈਆਂ ਕਿਸੇ ਹੋਰ ਨਾਲ, ਉਹ ਗੱਲ ਜਿਹੜੀ ਹੈ ਵਿਕਟੋਰੀਆ ਦੇ ਕੁਝ ਇੱਕ ਨੇਤਾਵਾਂ ਦੇ ਉੱਤੇ ਲਾਗੂ ਹੁੰਦੀ ਹੈ। ਲੇਬਰ ਪਾਰਟੀ ਦੀ ਮੰਤਰੀ ਜੈਕਲਿਨ ਸਿਮਸ ਜਿਹਨਾਂ ਨੇ ਇਸ ਵਕਤ ਆਪਣੇ ਸੰਸਦੀ ਹਲਕੇ ਦੇ ਵਿੱਚ ਤਾਂ ਨਹੀਂ ਰਹਿੰਦੇ, ਖੇਤਰੀ ਇਲਾਕਾ, ਬੇਸ਼ੱਕ ਇਹ ਲੀਡਰ ਜਿਹੜੇ ਨੇ ਇਹ ਲੋਕ ਜਿਹੜੇ ਨੇ ਕਹਿ ਦਿੰਦੇ ਨੇ ਕਿ ਪ੍ਰਵਾਸੀਆਂ ਨੂੰ ਖੇਤਰੀ ਇਲਾਕਿਆਂ ਦੇ ਵਿੱਚ ਜਾਣਾ ਚਾਹੀਦਾ, ਪਰ ਆਪ ਇਹ ਸ਼ਹਿਰੀ ਇਲਾਕਿਆਂ ਦੇ ਵਿੱਚ ਹੀ ਰਹਿ ਰਹੇ ਨੇ। ਹੈਰਾਲਸਨ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਵਿੱਚ ਦੱਸਿਆ ਗਿਆ ਕਿ ਸਿਰਫ ਜੈਕਲਿਨ ਸਿਮਸ ਹੀ ਨਹੀਂ ਬਲਕਿ ਡਿਪਟੀ ਪ੍ਰੀਮੀਅਰ ਗੈਬਰੀਅਲ ਵਿਲੀਅਮਸ ਵੀ ਆਪਣੇ ਜਿਹੜੀ ਸੰਸਦੀ ਸੀਟ ਹੈ ਡੈਨੀਡੋਂਗ ਉਸ ਤੋਂ ਲਗਭਗ 26 ਕਿਲੋਮੀਟਰ ਦੂਰ ਇਨਰ ਵੈਸਟ ਦੇ ਵਿੱਚ ਰਹਿੰਦੇ ਨੇ। ਐਸੇ ਹੋਰ ਬਹੁਤ ਸਾਰੇ ਸਿਆਸਤਦਾਨ ਨੇ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਨਾ ਰਹਿ ਕੇ ਰਹਿੰਦੇ ਕਿਤੇ ਹੋਰ ਨੇ, ਜ਼ਿਆਦਾਤਰ ਮੈਲਬਰਨ ਜਾਂ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਾਂ ਪੌਸ਼ ਇਲਾਕਿਆਂ 'ਚ ਰਹਿ ਰਹੇ ਨੇ, ਪਰ ਚੋਣਾਂ ਜਿਹੜੀਆਂ ਨੇ ਉਹ ਖੇਤਰੀ ਇਲਾਕਿਆਂ ਤੋਂ ਲੜ ਰਹੇ ਨੇ। ਰਜਿਸਟਰ ਆਫ ਇੰਟਰਸਟ ਡਾਕੂਮੈਂਟਸ ਰਿਵੀਲ ਹੁੰਦਿਆਂ ਹੋਇਆਂ ਇਹ ਖਬਰ ਸਾਹਮਣੇ ਆਈ ਹੈ ਕਿ ਜਿਹੜੇ ਜੈਕਲਿਨ ਸਿਮਸ ਨੇ ਉਹ ਆਪਣੇ ਵਿਕਟੋਰੀਆ ਦੇ ਉੱਤਰੀ ਇਲਾਕਿਆਂ ਦੇ ਵਿੱਚ ਜਿਹੜੇ ਰਿਹਾਇਸ਼ ਨਾ ਰੱਖ ਕੇ ਬਲਕਿ ਮੈਲਬਰਨ ਦੇ ਵਿੱਚ 80 ਕਿਲੋਮੀਟਰ ਦੂਰ ਆਪਣੇ ਇਲਾਕੇ ਤੋਂ ਰਹਿ ਰਹੇ ਨੇ ਔਰ ਇਸ ਨੂੰ ਲੈ ਕੇ ਹੁਣ ਉਹਨਾਂ ਤੋਂ ਜਦੋਂ ਟਿੱਪਣੀ ਪੁੱਛੀ ਗਈ ਹੈ ਤਾਂ ਇਸ ਦਾ ਕੋਈ ਫਿਲਹਾਲ ਜਵਾਬ ਸਾਹਮਣੇ ਨਹੀਂ ਆਇਆ। ਵੈਸੇ ਸਿਰਫ ਇਹ ਹੀ ਨਹੀਂ ਨੇ ਜਾਂ ਗੈਬਰੀਅਲ ਵਿਲੀਅਮਸ ਹੀ ਨੇ ਬਲਕਿ ਹੁਣ ਲਿਬਰਲ ਪਾਰਟੀ ਦੇ ਵੀ ਕਈ ਨੇਤਾ ਨੇ ਜਿਹੜੇ ਇਸ ਕਿਸਮ ਦੇ ਨਾਲ ਆਪਣੇ ਸੰਸਦੀ ਖੇਤਰਾਂ ਦੇ ਵਿੱਚ ਨਹੀਂ ਰਹਿ ਰਹੇ, ਜਿਵੇਂ ਐਂਥਨੀ ਮਾਰਸ਼ ਵੀ ਉਹਨਾਂ ਦੇ ਵਿੱਚੋਂ ਕੁਝ ਇੱਕ ਨੇ। ਵੈਸੇ ਉਹਨਾਂ ਦੇ ਬਾਰੇ ਵਿਸਤਾਰ ਖਬਰ ਹੈਰਾਲਸਨ ਨੇ ਸਾਂਝੀ ਨਹੀਂ ਕੀਤੀ ਹੈ। ਉੱਥੇ ਡੇਟਾ ਸੈਂਟਰਸ ਦੇ ਨਿਰਮਾਣ ਦੇ ਉੱਤੇ ਪਾਬੰਦੀ ਦੇ ਨਾਲ ਜੁੜੇ ਹੋਏ ਕਾਨੂੰਨ ਤੈਅ ਕਰਨ ਤੋਂ ਬਾਅਦ ਹੁਣ ਬੈਨ ਕੈਰਲ ਜਿਹੜੇ ਲਿਬਰਲ ਪਾਰਟੀ ਦੇ ਇਸ ਵਕਤ ਵਿਕਟੋਰੀਆ ਦੇ ਵਿੱਚ ਨੇਤਾ ਨੇ ਔਰ ਪ੍ਰੀਮੀਅਰ ਨੇ ਉਹਨਾਂ ਦੇ ਉੱਤੇ ਇਤਰਾਜ਼ ਉੱਠ ਰਹੇ ਨੇ। ਕਿਹਾ ਇਹ ਜਾ ਰਿਹਾ ਹੈ ਕਿ ਜਿਹੜੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿਹੜੇ ਘਰ ਨਾ ਦੇ ਪਾਉਣ ਦਾ ਜਾਂ ਡੇਟਾ ਸੈਂਟਰਸ ਨਾ ਬਣਾ ਪਾਉਣ ਦਾ ਜਿਹੜਾ ਇੱਕ ਸੰਤੁਲਨ ਹੈ ਉਹ ਬੈਨ ਕੈਰਲ ਆਪ ਹੀ ਨਹੀਂ ਬਿਠਾ ਪਾ ਰਹੇ। ਅਸਲ ਦੇ ਵਿੱਚ ਕੱਲ ਦੇ ਦਿਨ ਇਹ ਗੱਲ ਕਹੀ ਗਈ ਸੀ ਕਿ ਚਾਹੇ ਖੇਤਰੀ ਇਲਾਕੇ ਨੇ ਜੇਕਰ ਰੀਜਨਲ ਏਰੀਆਜ਼ ਨੇ ਉੱਥੇ ਘਰਾਂ ਤੋਂ ਸਕੂਲਾਂ ਤੋਂ ਘੱਟੋ ਘੱਟ 150 ਮੀਟਰ ਦੇ ਦਾਇਰੇ ਦੇ ਵਿੱਚ ਜਿਹੜੇ ਡੇਟਾ ਸੈਂਟਰਸ ਉਹਨਾਂ ਦਾ ਨਿਰਮਾਣ ਨਹੀਂ ਹੋਏਗਾ। ਹਾਲਾਂਕਿ ਹੁਣ ਸਵਾਲ ਇਹ ਉੱਠ ਰਹੇ ਨੇ ਕਿ ਕੀ ਇਸ ਤਰੀਕੇ ਦਾ ਬਫਰ ਇੱਕ ਤੈਅ ਕਰ ਦੇਣ ਦੇ ਨਾਲ ਪਾਣੀ ਦੀ ਕਿੱਲਤ ਜਿਹੜੀ ਉਹ ਹੱਲ ਹੋ ਸਕੇਗੀ ਕਿ ਡੇਟਾ ਸੈਂਟਰਸ ਫੇਰ ਵੀ ਪਾਣੀ ਦਾ ਇਸਤੇਮਾਲ ਨਹੀਂ ਕਰੇਗਾ, ਬਿਜਲੀ ਦਾ ਇਸਤੇਮਾਲ ਨਹੀਂ ਕਰੇਗਾ। ਠੀਕ ਹੈ, ਉਸਦੇ ਆਪਣੇ ਇੱਕ ਮਾੜੇ ਅਸਰ ਹੋ ਸਕਦੇ ਨੇ, ਪਰ ਬੈਨ ਕੈਰਲ ਦੀ ਤਰਫ ਤੋਂ ਜਿਹੜਾ ਇਹ ਨਿਯਮ ਲਿਆਂਦਾ ਗਿਆ ਕਿ 500 ਮੀਟਰ ਦੇ ਰੇਡੀਅਸ ਦੇ ਵਿੱਚ ਇੱਕ ਨਹੀਂ ਹੋਣੇ ਚਾਹੀਦੇ, ਅਜਿਹੇ ਦੇ ਵਿੱਚ 150 ਮੀਟਰ ਦੇ ਰੇਡੀਅਸ ਦੇ ਵਿੱਚ ਹੀ ਜਿਹੜੇ ਡੇਟਾ ਸੈਂਟਰਸ ਦਾ ਨਿਰਮਾਣ ਹੋ ਰਿਹਾ ਉਹਨਾਂ ਦੇ ਉੱਤੇ ਸਵਾਲ ਉੱਠਣ ਲੱਗ ਪਏ ਨੇ। ਉਦਾਹਰਨ ਦੇ ਤੌਰ ਦੇ ਉੱਤੇ ਕੈਪੀਟੋਲ ਨਾਮ ਦੀ ਇੱਕ ਜਿਹੜੀ ਨੈਕਸਟ ਡੀਸੀ ਦਾ ਜਿਹੜਾ ਡੇਟਾ ਸੈਂਟਰ ਆ ਰਿਹਾ ਉਹ ਰਿਹਾਇਸ਼ੀ ਇਲਾਕੇ ਦੇ ਠੀਕ ਵਿਚਕਾਰ ਡੇਟਾ ਸੈਂਟਰ ਹੈ ਔਰ ਜਿਸਦਾ ਨਿਰਮਾਣ ਧੜੱਲੇ ਦੇ ਨਾਲ ਚੱਲ ਵੀ ਰਿਹਾ ਵੈਸਟ ਫੁੱਟਸ ਕਰੇ ਦੇ ਵਿੱਚ ਔਰ ਇਸਦੇ ਆਲੇ ਦੁਆਲੇ ਘਰ ਵੀ ਬਣੇ ਹੋਏ ਨੇ। 500 ਕਿਲੋਮੀਟਰ 500 ਮੀਟਰ ਤਾਂ ਬਹੁਤ ਦੂਰ ਦੀ ਗੱਲ ਬਲਕਿ ਇਹ ਤਾਂ ਸ਼ਹਿਰ ਦੇ ਵੀ ਬੜਾ ਲਾਗੇ ਪੈ ਜਾਂਦਾ ਹੈ ਤੇ ਅਜਿਹੇ ਦੇ ਵਿੱਚ ਜਿਹੜੀ ਇਹ ਨਿਯਮ ਜਿਹੜਾ ਵਿਕਟੋਰੀਆ ਸਰਕਾਰ ਨੇ ਖੁਦ ਹੀ ਲਿਆਂਦਾ ਹੈ ਉਸਦੇ ਉੱਤੇ ਇਤਰਾਜ਼ ਉੱਠਣ ਲੱਗ ਪਏ ਨੇ। ਉੱਥੇ ਕ੍ਰਿਸਮਿਨਸ ਸਰਕਾਰ ਹੈ ਜਿਹੜੀ NSW ਦੇ ਵਿੱਚ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਰਿਪੋਰਟ ਸਾਹਮਣੇ ਆਉਂਦੀ ਹੈ ਕਿ ਸਿਡਨੀ ਸਾਊਥ ਵੈਸਟ ਦੇ ਵਿੱਚ ਹੁਣ ਜਿਹੜੀ ਮੈਟਰੋ ਟ੍ਰੇਨ ਦੀ ਲੋੜ ਹੈ ਉਹ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਗੱਲ ਕਹੀ ਗਈ ਸੀ ਕਿ ਨਵੇਂ ਮੈਟਰੋ ਸਟੇਸ਼ਨ ਦਾ ਨਿਰਮਾਣ ਹੋ ਸਕਦਾ ਹੈ ਮੈਕਆਰਥਰ ਮਾਊਂਟੇਨ ਨੈਰਾਲੈਂਡ ਔਰਨ ਪਾਰਕ ਇਹਨਾਂ ਇਲਾਕਿਆਂ ਦੇ ਵਿੱਚ, ਪਰ ਇਸ ਦੇ ਬਾਰੇ ਵਿਰੋਧੀ ਧਿਰ ਦੇ ਜਿਹੜੇ ਟਰਾਂਸਪੋਰਟ ਮਹਿਕਮੇ ਦੀ ਬੁਲਾਰਾ ਨੇ ਨੈਥਲੀ ਵਾਰਡ ਉਹਨਾਂ ਦਾ ਕਹਿਣਾ ਕਿ ਐਂਥਨੀ ਅਲਬਨੀ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਲੋਕ ਘਰਾਂ ਦਾ ਨਿਰਮਾਣ ਕਰਨ ਨਾ ਕਰਨ, ਸਾਊਥ ਵੈਸਟ ਮੈਟਰੋ ਲਾਈਨ ਬਣੇਗੀ ਕਿ ਨਹੀਂ ਬਣੇਗੀ, ਇਸ ਦੇ ਬਾਰੇ ਕੱਲ ਦੇ ਦਿਨ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜੋ ਕਿ ਅਖਬਾਰਾਂ ਦੀ ਤਰਫ ਤੋਂ ਖਬਰ ਇਸ ਤਰੀਕੇ ਦੇ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਰਿਪੋਰਟਾਂ ਲੀਕ ਹੀ ਹੋਈਆਂ ਨੇ, ਯਾਨੀ ਸਰਕਾਰ ਨੇ ਹਾਲੇ ਤੱਕ ਨਹੀਂ ਦੱਸਿਆ। ਸਾਊਥ ਵੈਸਟ ਸਿਡਨੀ ਅਲਾਇੰਸ ਨਾਮ ਦਾ ਇੱਕ ਗੁੱਟ ਵੀ ਬਣਿਆ ਹੋਇਆ ਜਿਨ੍ਹਾਂ ਦੀ ਤਰਫ ਤੋਂ ਇਹ ਕਿਹਾ ਗਿਆ ਹੈ ਕਿ ਸਿਰਫ ਲਿਵਰਪੂਲ ਤੇ ਮੈਕਆਰਥਰ ਰੀਜਨ ਦੇ ਵਿੱਚ ਹੀ ਗੱਲ ਕਰੀਏ ਜਿੱਥੇ 7 ਲੱਖ ਦੇ ਆਸ ਪਾਸ ਦੀ ਆਬਾਦੀ ਵੱਸਦੀ ਹੈ, ਇੱਥੇ ਘੱਟੋ ਘੱਟ 13 ਸਟੇਸ਼ਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਸਿਡਨੀ ਦਾ ਨੌਰਥ ਵੈਸਟ ਜਿੱਥੇ 7.5 ਲੱਖ ਦੀ ਆਬਾਦੀ ਵੱਸਦੀ ਹੈ ਉੱਥੇ 23 ਸਟੇਸ਼ਨ ਆਲਰੇਡੀ ਮੈਟਰੋ ਦੇ ਨਾਲ ਬਣੇ ਹੋਏ ਨੇ, ਜਦਕਿ ਬਲੂ ਮਾਊਂਟੇਨ ਦੇ ਰੀਜਨ ਦੇ ਵਿੱਚ ਜਿੱਥੇ 80,000 ਲੋਕ ਰਹਿੰਦੇ ਨੇ ਉੱਥੇ 18 ਸਟੇਸ਼ਨ ਬਣੇ ਹੋਏ ਨੇ। ਅਜਿਹੇ ਦੇ ਵਿੱਚ ਸਾਊਥ ਵੈਸਟਰਨ ਦੇ ਨਾਲ ਇਸ ਕਿਸਮ ਦਾ ਧੱਕਾ ਕਿਉਂ ਕੀਤਾ ਜਾ ਰਿਹਾ? ਬਲਕਿ ਸਾਲ 2046 ਤੱਕ ਜਾਂਦਿਆਂ ਜਾਂਦਿਆਂ ਸਾਊਥ ਵੈਸਟ ਦੇ ਵਿੱਚ ਜਿਹੜਾ 80,000 ਲੋਕਾਂ ਦੇ ਉੱਤੇ ਇੱਕ ਹੀ ਸਟੇਸ਼ਨ ਹੋਏਗਾ, ਜਦਕਿ ਇਸ ਦੀ ਤੁਲਨਾ ਜੇਕਰ ਨਾਰਥ ਵੈਸਟ ਦੇ ਨਾਲ ਕਰੀਏ ਤਾਂ 45,000 ਲੋਕਾਂ ਦੇ ਪਿੱਛੇ ਇੱਕ ਸਟੇਸ਼ਨ ਹੈ ਉੱਥੇ। ਯਾਨੀ ਕਿ ਇਸ ਗੱਲ ਦੇ ਵਿੱਚ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਲਿਬਰਲ ਪਾਰਟੀ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੀਆਂ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਇਸ ਰਣਨੀਤੀ ਨੂੰ ਕੋਈ ਤਵੱਜੋ ਦਿੱਤੀ ਤੇ ਨਾ ਹੀ ਮੌਜੂਦਾ ਲੇਬਰ ਪਾਰਟੀ ਦੀ ਸਰਕਾਰ ਉਸ ਰਣਨੀਤੀ ਦੇ ਵਿੱਚ ਕੋਈ ਵਿਸਤਾਰ ਕਰ ਰਹੀ ਹੈ ਕਿ ਜਦੋਂ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਇੱਕ ਨਵਾਂ ਹਵਾਈ ਅੱਡਾ ਆ ਸਕਦਾ, ਮਾਫ ਕਰਨਾ ਵੈਸਟ ਦੇ ਵਿੱਚ, ਤਾਂ ਸਾਊਥ ਵੈਸਟ ਨੂੰ ਉਸ ਹਵਾਈ ਅੱਡੇ ਦੇ ਨਾਲ ਲਿੰਕ ਕਿਉਂ ਨਹੀਂ ਕੀਤਾ ਜਾ ਰਿਹਾ? ਜੇਕਰ ਲਿੰਕ ਕੀਤਾ ਜਾ ਰਿਹਾ ਤਾਂ ਉਸਦਾ ਬਲੂ ਪ੍ਰਿੰਟ ਜਾਰੀ ਕਿਉਂ ਨਹੀਂ ਕੀਤਾ ਜਾ ਰਿਹਾ? ਤੇ ਜੇ ਜਾਰੀ ਕਰ ਵੀ ਦਿੱਤਾ ਗਿਆ ਤਾਂ ਉਸਨੂੰ ਲੁਕੋ ਕੇ ਕਿਉਂ ਰੱਖਿਆ ਜਾ ਰਿਹਾ? ਸਵਾਲ ਬਹੁਤ ਸਾਰੇ ਪੈਦਾ ਹੁੰਦੇ ਨੇ, ਪਰ ਕ੍ਰਿਸਮਿਨ ਸਰਕਾਰ ਦੀ ਤਰਫ ਤੋਂ ਇਸ ਦੇ ਉੱਤੇ ਫਿਲਹਾਲ ਬਿਆਨ ਲੈਣੇ ਬਾਕੀ ਨੇ। ਉਧਰ ਲਿਬਰਲ ਪਾਰਟੀ ਦੀ ਨੇਤਾ ਕੈਲੀ ਸੋਲੇਨ ਨੇ ਕਿਹਾ ਕਿ ਜੇਕਰ ਉਹਨਾਂ ਦੀ ਪਾਰਟੀ ਜਦੋਂ ਵੀ NSW ਦੇ ਵਿੱਚ ਚੋਣਾਂ ਹੋਈਆਂ ਤਾਂ ਉਹ ਵਾਅਦਾ ਕਰਦੇ ਨੇ ਕਿ ਜਿਸ ਤਰੀਕੇ ਦੇ ਨਾਲ ਨਾਰਥ ਵੈਸਟ ਦੇ ਵਿੱਚ ਰੇਲਵੇ ਦਾ ਨਿਰਮਾਣ ਹੋਇਆ ਉਸ ਦੀ ਐਕਸਟੈਂਸ਼ਨ ਸਾਊਥ ਵੈਸਟ ਦੇ ਵਿੱਚ ਵੀ ਲੈ ਕੇ ਆਉਂਦੀ ਜਾਏਗੀ। ਉਹਨਾਂ ਕਿਹਾ ਕਿ ਉਹਨਾਂ ਦੀ ਹੀ ਸਰਕਾਰ ਦੇ ਵੇਲੇ ਇਹ ਪਲੈਨਿੰਗ ਹੋਈ ਸੀ ਤੇ ਇਸ ਦਾ ਨਿਰਮਾਣ ਸ਼ੁਰੂ ਹੋਇਆ ਸੀ, ਦੁਬਾਰਾ ਵੀ ਉਹ ਇਸੇ ਨੂੰ ਸ਼ੁਰੂ ਕਰਨ ਦੇ ਲਈ ਤਿਆਰ ਨੇ। ਉਧਰ ਕੁਆਂਟਸ ਦੀ ਤਰਫ ਤੋਂ ਹੁਣ ਦੱਸ ਦਿੱਤਾ ਗਿਆ ਕਿ ਸਿਡਨੀ ਤੋਂ ਨਿਊਯਾਰਕ ਤੱਕ ਦੀ ਜਿਹੜੀ ਨਾਨ ਸਟਾਪ ਫਲਾਈਟ ਹੈ ਉਹ ਕਦੋਂ ਸ਼ੁਰੂ ਕੀਤੀ ਜਾਏਗੀ। ਦੱਸ ਦਈਏ ਕਿ ਸਿਰਫ 18 ਘੰਟਿਆਂ ਦੇ ਵਿੱਚ ਸਿਡਨੀ ਤੋਂ ਨਿਊਯਾਰਕ ਤੱਕ ਇੱਕ ਨਾਨ ਸਟਾਪ ਫਲਾਈਟ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਕੁਆਂਟਸ ਦੀ ਤਰਫ ਤੋਂ, ਪਰ ਹਾਲੇ ਇੰਨੀ ਛੇਤੀ ਨਹੀਂ। ਸਾਲ 2028 ਦੇ ਮੱਧ ਤੱਕ ਜਾਂਦਿਆਂ ਜਾਂਦਿਆਂ ਜਿਹੜਾ ਪ੍ਰੋਜੈਕਟ ਸਨਰਾਈਜ਼ ਆ ਉਸਨੂੰ ਸ਼ੁਰੂ ਲਾਂਚ ਕੀਤਾ ਜਾਏਗਾ। ਔਰ ਇਸ ਦਰਮਿਆਨ ਜਿਹੜੀਆਂ ਨਿਊਯਾਰਕ ਤੱਕ ਜਿਹੜਾ ਆਸਟ੍ਰੇਲੀਆ ਦਾ ਸੰਪਰਕ ਹੈ ਉਹ ਹੋਰ ਵਧਾਇਆ ਜਾਏਗਾ। ਏਅਰਬੱਸ 350 ਜਿਹੜੇ ਏਅਰਕ੍ਰਾਫਟ ਨੇ ਉਹ ਵਰਤੇ ਜਾਣਗੇ। ਵੈਸੇ ਆਮ ਤੌਰ ਦੇ ਉੱਤੇ ਏਅਰਬੱਸ 350 ਜਿਹੜਾ ਏਅਰਕ੍ਰਾਫਟ ਹੈ ਉਹ 22 ਘੰਟੇ ਤੱਕ ਲਗਾਤਾਰ ਉਡਾਨ ਭਰ ਸਕਦਾ ਹੈ, ਬਿਨਾਂ ਰੁਕਿਆਂ 16,000 ਕਿਲੋਮੀਟਰ ਦਾ ਰਸਤਾ ਤੈਅ ਕਰ ਸਕਦਾ ਹੈ। ਸੋ ਇਸ ਕਿਸਮ ਦੇ 12 ਏਅਰਕ੍ਰਾਫਟ ਜਿਹੜੇ ਨੇ ਉਹ ਕੁਆਂਟਸ ਨੇ ਆਰਡਰ ਕੀਤੇ ਨੇ ਤਾਂ ਕਿ ਸਿਡਨੀ ਤੋਂ ਬਗੈਰ ਰੁਕਿਆ ਜਿਹੜੀ ਨਾਨ ਸਟਾਪ ਫਲਾਈਟ ਹੈ ਲੰਡਨ ਤੇ ਨਿਊਯਾਰਕ ਦੇ ਲਈ ਸ਼ੁਰੂ ਕਰ ਦਿੱਤੀਆਂ ਜਾਣ। ਅਜਿਹੇ ਦੇ ਵਿੱਚ ਸਾਲ 2028 ਤੋਂ ਇਹ ਉਡਾਨਾਂ ਜਿਹੜੀਆਂ ਸ਼ੁਰੂ ਕੀਤੀਆਂ ਜਾਣਗੀਆਂ। ਸਿਡਨੀ ਤੋਂ ਲੰਡਨ ਤੱਕ ਦੀ 17,000 ਕਿਲੋਮੀਟਰ ਦੀ ਦੂਰੀ ਤੇ ਸਿਡਨੀ ਤੋਂ ਨਿਊਯਾਰਕ ਤੱਕ ਦੀ 16,000 ਕਿਲੋਮੀਟਰ ਦੀ ਦੂਰੀ ਜਿਹੜੀ ਹੈ ਇਸ ਏਅਰਬੱਸ ਦੇ ਰਾਹੀਂ ਤੈਅ ਕੀਤੀ ਜਾਏਗੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ 6 ਫਸਟ ਕਲਾਸ ਸੂਟ ਹੋਣਗੇ, 52 ਬਿਜ਼ਨਸ ਸੂਟ ਹੋਣਗੇ, 40 ਪ੍ਰੀਮੀਅਮ ਇਕੋਨਮੀ ਸੀਟਾਂ ਤੇ 140 ਇਕੋਨਮੀ ਸੀਟਾਂ ਦੇ ਨਾਲ ਜਿਹੜੀ ਇਹ ਕਨਫਿਗਰੇਸ਼ਨ ਇਸ ਜਹਾਜ਼ ਦੇ ਵਿੱਚ ਦਿੱਤੀ ਜਾਏਗੀ। ਉਧਰ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਜਾਪਾਨ ਦੇ ਵਿੱਚ ਏਸ਼ੀਆਈ ਖੇਡਾਂ ਚੱਲ ਰਹੀਆਂ ਨੇ ਔਰ ਇਹਨਾਂ ਏਸ਼ੀਆਈ ਖੇਡਾਂ ਦੇ ਵਿੱਚ ਭਾਰਤ ਨੂੰ ਪਹਿਲਾ ਸੋਨ ਤਮਗਾ ਹਾਸਲ ਹੋਇਆ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ਦੇ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਹੋਇਆ ਲਗਾਤਾਰ ਦੂਜੀ ਵਾਰ ਸੋਨ ਤਮਗਾ ਹਾਸਲ ਕੀਤਾ। ਫਾਈਨਲ ਦੇ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 147 ਦੌੜਾਂ ਦੇ ਵੱਡੇ ਫਰਕ ਦੇ ਨਾਲ ਮਾਤ ਦਿੱਤੀ ਔਰ ਇਸ ਵਾਰ ਦੀਆਂ ਖੇਡਾਂ 'ਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਬਾਂਗਲਾਦੇਸ਼ ਨੂੰ 31 ਦੌੜਾਂ ਦੇ ਨਾਲ ਹਰਾ ਕੇ ਕਾਂਸੇ ਦਾ ਤਮਗਾ ਵੀ ਹਾਸਲ ਕੀਤਾ ਸੀ। ਭਾਰਤ ਦੀ ਇਸ ਜਿੱਤ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਵਧਾਈ ਦਿੱਤੀ ਹੈ। ਸੋਨ ਤਮਗਿਆਂ ਦਾ ਖਾਤਾ ਜ਼ਰੂਰ ਖੁੱਲ੍ਹ ਗਿਆ। ਭਾਰਤ ਨੇ ਹੁਣ ਤੱਕ ਚਾਂਦੀ ਦੇ ਤਾਂ ਤਮਗੇ ਜਿਹੜੇ ਨੇ ਇਸ ਏਸ਼ੀਆਈ ਖੇਡਾਂ ਦੇ ਵਿੱਚ ਹਾਸਲ ਕੀਤੇ ਹੀ ਨੇ। ਉਧਰ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਵਿੱਚ ਗੋਲਾਂ ਦੀ ਝੜੀ ਲਗਾਉਂਦਿਆਂ ਹੋਇਆਂ ਸ਼੍ਰੀਲੰਕਾ ਨੂੰ 16-1 ਦੇ ਨਾਲ ਹਰਾ ਕੇ ਪੂਲ ਏ ਦੇ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਵੈਸੇ ਇਹ ਵੱਡੀ ਜਿੱਤ ਜਿਹੜੀ ਹੈ ਭਾਰਤ ਦੀ ਇੰਡੋਨੇਸ਼ੀਆ ਨੂੰ ਵੀ ਇੱਕ ਵੱਡੇ ਫਰਕ ਦੇ ਨਾਲ ਹਰਾਉਣ ਤੋਂ ਬਾਅਦ ਸਾਹਮਣੇ ਆਈ ਹੈ। ਭਾਰਤ ਦੀ ਪੁਰਸ਼ਾਂ ਦੀ ਜਿਹੜੀ ਕ੍ਰਿਕਟ ਟੀਮ ਹੈ ਇਸ ਵਕਤ ਇੱਕ ਚੰਗਾ ਪ੍ਰਦਰਸ਼ਨ ਜਿਹੜਾ ਏਸ਼ੀਆਈ ਖੇਡਾਂ ਦੇ ਵਿੱਚ ਕਰ ਰਹੀ ਹੈ। ਉਧਰ ਬੈਡਮਿੰਟਨ ਮੁਕਾਬਲਿਆਂ ਦੇ ਵਿੱਚ ਭਾਰਤ ਦੀ ਪੁਰਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਜਾਪਾਨ ਨੂੰ ਕੁਆਟਰ ਫਾਈਨਲ ਦੇ ਵਿੱਚ 3-0 ਦੇ ਨਾਲ ਹਰਾ ਕੇ ਆਪਣੇ ਤਮਗੇ ਪੱਕੇ ਕਰ ਲਏ। ਇਸ ਦੇ ਉਲਟ ਭਾਰਤ ਦੀ ਮਹਿਲਾ ਟੀਮ ਮੇਜ਼ਬਾਨ ਜਾਪਾਨ ਹੱਥੋਂ ਹੀ 1-3 ਦੇ ਨਾਲ ਹਾਰ ਕੇ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ। ਜਦਕਿ ਕਬੱਡੀ ਦੇ ਮੁਕਾਬਲਿਆਂ ਦੇ ਵਿੱਚ ਦਬਦਬਾ ਬਰਕਰਾਰ ਰੱਖਦੇ ਹੋਇਆਂ ਭਾਰਤ ਦੀ ਪੁਰਸ਼ ਟੀਮ ਨੇ ਗਰੁੱਪ ਏ ਦੇ ਮੁਕਾਬਲੇ ਦੇ ਵਿੱਚ ਸਾਊਥ ਕੋਰੀਆ ਨੂੰ 63-31 ਦੇ ਫਰਕ ਦੇ ਨਾਲ ਹਰਾਇਆ, ਲਗਾਤਾਰ ਦੂਜੀ ਜਿੱਤ ਹੈ ਜਿਸ ਦੇ ਚੱਲਦਿਆਂ ਪਿਛਲੇ ਵਾਰ ਦੀ ਏਸ਼ੀਆਈ ਖੇਡਾਂ ਦੀ ਚੈਂਪੀਅਨ ਟੀਮ ਕਬੱਡੀ ਦੇ ਵਿੱਚ ਭਾਰਤੀ ਟੀਮ ਹੁਣ ਆਪਣੇ ਗਰੁੱਪ ਦੇ ਵਿੱਚ ਸਿਖਰਲੇ ਸਥਾਨ ਤੇ ਪਹੁੰਚ ਗਈ ਹੈ। ਹੁਣ ਅੱਜ ਦੇ ਦਿਨ ਭਾਰਤ ਦਾ ਸਾਹਮਣਾ ਬਾਂਗਲਾਦੇਸ਼ ਤੇ ਫਿਰ ਕੱਲ੍ਹ ਨੂੰ ਚਾਈਨੀਜ਼ ਤਾਈਪੀ ਦੇ ਨਾਲ ਹੋਏਗਾ। ਸ਼ੁਰੂ ਤੋਂ ਹੀ ਸ਼ਾਨਦਾਰ ਖੇਡ ਖੇਡਦੇ ਹੋਇਆ ਭਾਰਤੀ ਟੀਮ ਨੇ ਹਾਫ ਤੱਕ ਜਿਹੜਾ ਮੈਚ ਦਾ ਅੱਧ ਸਮਾਂ ਸੀ ਉਹਦੇ ਤੱਕ 34-14 ਦੀ ਲੀਡ ਬਣਾ ਲਈ ਸੀ। ਦੂਜੇ ਅੱਧ ਦੇ ਵਿੱਚ ਵੀ 29-17 ਦੇ ਨਾਲ ਆਪਣਾ ਦਬਦਬਾ ਬਰਕਰਾਰ ਰੱਖਿਆ। ਮੈਚ ਦੌਰਾਨ ਭਾਰਤ ਨੇ ਸਫਲ ਰੇਡਾਂ ਦੇ ਰਾਹੀਂ 38 ਬੋਨਸ ਤੋਂ 17 ਤੇ ਆਲ ਆਊਟ ਤੋਂ 6 ਤੇ ਸੁਪਰ ਟੈਕਲ ਦੇ ਰਾਹੀਂ 2 ਅੰਕ ਹਾਸਲ ਕੀਤੇ ਸੀ। ਉਧਰ ਵਿਸ਼ਵ ਚੈਂਪੀਅਨ T20 ਦੀ ਜਿਹੜੀ ਟੀਮ ਹੈ, ਇੰਡੀਅਨ ਟੀਮ, ਉਹ T20 ਦੇ ਕ੍ਰਿਕਟ ਦੇ ਸਭ ਤੋਂ ਵੱਡੇ ਉਲਟ ਫੇਰ ਦਾ ਸ਼ਿਕਾਰ ਹੋਣ ਤੋਂ ਵਾਲ ਵਾਲ ਬਚ ਗਈ। ਮੀਂਹ ਦੇ ਕਾਰਨ 5 ਓਵਰ ਦੇ ਵਿੱਚ ਕਿਤੇ ਗਏ T20 ਮੁਕਾਬਲੇ ਦੇ ਵਿੱਚ ਜਾਪਾਨ ਵਰਗੀ ਕਮਜ਼ੋਰ ਟੀਮ ਨੇ ਵਿਸ਼ਵ ਚੈਂਪੀਅਨ ਟੀਮ ਨੂੰ ਅਜਿਹੀਆਂ ਭਾਜੜਾਂ ਪਾਈਆਂ ਕਿ ਭਾਰਤ ਮਸਾਂ 2 ਦੌੜਾਂ ਦੇ ਨਾਲ ਹੀ ਜਿੱਤ ਸਕਿਆ। ਹਾਲਾਂਕਿ ਜਿੱਤ ਦਾ ਸਿਹਰਾ ਤਜਰਬੇਕਾਰ ਸਪਿਨਰ ਅਕਸ਼ਰ ਪਟੇਲ ਦੇ ਸਿਰ ਵੱਜਿਆ, ਜਿਨ੍ਹਾਂ ਨੇ ਚੰਗੀ ਗੇਂਦਬਾਜ਼ੀ ਕਰਕੇ ਭਾਰਤ ਨੂੰ ਮੈਚ ਜਿਤਾਇਆ। ਭਾਰਤੀ ਟੀਮ ਨੇ T20 ਦੀ ਵਿਸ਼ਵ ਚੈਂਪੀਅਨ ਟੀਮ ਦਾ ਖਿਤਾਬ ਹਾਸਲ ਕੀਤਾ, ਜਦਕਿ ਜਾਪਾਨ ਟੈਸਟ ਦਰਜਾ ਟੀਮ ਵੀ ਨਹੀਂ ਹੈ ਬਲਕਿ 41ਵੇਂ ਸਥਾਨ ਦੇ ਉੱਤੇ ਹੈ ਦੁਨੀਆ ਦੀ ਬਿਹਤਰ ਜਿਹੜੀਆਂ ਕ੍ਰਿਕਟ ਟੀਮਾਂ ਨੇ ਉਸ ਦੇ ਵਿੱਚ। ਟਾਸ ਜਿੱਤ ਕੇ ਪਹਿਲਾਂ ਖੇਡਦੇ ਹੋਇਆ ਭਾਰਤੀ ਟੀਮ ਨੇ ਜਾਪਾਨੀ ਸਪਿਨਰਸ ਦੇ ਅੱਗੇ ਬੇਵਸ ਨਜ਼ਰ ਆਈ। ਪਿੱਚ ਦੇ ਉੱਤੇ ਨਮੀ ਹੋਣ ਕਾਰਨ ਗੇਂਦ ਕਾਫੀ ਘੁੰਮ ਰਹੀ ਸੀ। ਭਾਰਤ ਦੀ ਟੀਮ ਸਿਰਫ 32 ਦੌੜਾਂ ਹੀ ਬਣਾ ਸਕੀ। ਕਪਤਾਨ ਸ਼੍ਰੇਯਸ ਅਈਅਰ ਨੇ 16 ਦੌੜਾਂ ਬਣਾਈਆਂ, ਸੰਜੂ ਸੈਮਸਨ ਨੇ 10 ਦੌੜਾਂ ਬਣਾਈਆਂ। ਜਾਪਾਨ ਵੱਲੋਂ ਸਪਿਨਰ ਚਾਰਲੀ ਹਾਰਾ ਨੇ 2 ਵਿਕਟਾਂ ਹਾਸਲ ਕੀਤੀਆਂ ਤੇ ਮਹਿਜ਼ 33 ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਆਏ। ਭਾਰਤ ਉਸ ਵੇਲੇ ਸੰਕਟ ਚ ਵੀ ਘਿਰ ਗਿਆ ਜਦੋਂ ਰਵੀ ਬਿਸ਼ਨੋਈ 3ਜੇ ਓਵਰ ਦੇ ਵਿੱਚ 10 ਦੌੜਾਂ ਦੇ ਬੈਠੇ। ਵਾਸ਼ਿੰਗਟਨ ਸੁੰਦਰ ਨੇ 4ਥੇ ਓਵਰ ਦੇ ਵਿੱਚ 7 ਦੌੜਾਂ ਦੇ ਦਿੱਤੀਆਂ। ਜਾਪਾਨ ਨੂੰ ਆਖਰੀ ਓਵਰ ਦੇ ਵਿੱਚ ਜਿੱਤ ਦੇ ਲਈ 8 ਦੌੜਾਂ ਦੀ ਲੋੜ ਸੀ। ਲੱਗ ਰਿਹਾ ਸੀ ਕਿ ਕ੍ਰਿਕਟ ਜਗਤ ਦਾ ਸਭ ਤੋਂ ਵੱਡਾ ਉਲਟਫੇਰ ਹੋਣ ਵਾਲਾ ਹੈ, ਪਰ ਅਜਿਹੇ ਮੌਕੇ ਤੇ ਅਕਸ਼ਰ ਪਟੇਲ ਦਾ ਤਜਰਬਾ ਕੰਮ ਆਇਆ ਤੇ ਉਸਨੇ ਜਾਪਾਨੀ ਬੱਲੇਬਾਜ਼ਾਂ ਨੂੰ ਕੋਈ ਵੱਡਾ ਸ਼ਾਟ ਖੇਡਣ ਦਾ ਮੌਕਾ ਨਹੀਂ ਦਿੱਤਾ ਤੇ ਭਾਰਤੀ ਟੀਮ ਬਾਲ ਬਾਲ ਬਚਦਿਆਂ ਹੋਇਆ ਆਖਰੀ 2 ਓਵਰ ਦੇ ਵਿੱਚ 7 ਦੌੜਾਂ ਦੇ ਕੇ ਜਾਪਾਨ ਨੂੰ ਟੀਚੇ ਤੋਂ 2 ਕਦਮ ਦੂਰ ਹੀ ਰੋਕ ਕੇ ਜਿੱਤ ਦਾ ਜਿਹੜਾ ਅਹਿਸਾਸ ਕਰ ਸਕੀ। ਉਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ ਦੇ ਦਿਨ ਭਾਰਤੀ ਸਿਨੇਮਾ ਦੀਆਂ ਚੋਟੀ ਦੀਆਂ ਹਸਤੀਆਂ ਨੂੰ ਸਾਲ 2024 ਦੇ ਲਈ 72ਵੇਂ ਕੌਮੀ ਫਿਲਮ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤਾ। ਇਸ ਦਰਮਿਆਨ ਉੱਘੇ ਕੰਨੜ ਅਭਿਨੇਤਾ ਅਨੰਤ ਨਾਗ ਨੂੰ ਦਾਦਾ ਸਾਹਿਬ ਫਾਲਕੇ ਦਾ ਪੁਰਸਕਾਰ ਦਿੱਤਾ ਗਿਆ, ਜਦਕਿ ਯਾਮੀ ਗੌਤਮ, ਮਮੂਟੀ ਤੇ ਕਾਰਤਿਕ ਆਰਿਅਨ ਨੂੰ ਸਰਵੋਤਮ ਅਦਾਕਾਰਾਂ ਦੀ ਕੈਟਾਗਰੀ ਦੇ ਵਿੱਚ ਪੁਰਸਕਾਰ ਦਿੱਤੇ ਗਏ। ਅਦਿਤਿਆ ਸੁਹਾਸ ਜਾਂਬਲੇ ਵੱਲੋਂ ਨਿਰਦੇਸ਼ਿਤ ਫਿਲਮ ਆਰਟੀਕਲ 370 ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ, ਪਰ ਇਹ ਪਹਿਲੀ ਵਾਰ ਹੋਇਆ ਭਾਰਤ ਦੇ ਇਤਿਹਾਸ ਦੇ ਵਿੱਚ ਕਿ ਇਹਨਾਂ ਪੁਰਸਕਾਰਾਂ ਨੂੰ ਦਿੱਲੀ ਦੇ ਵਿੱਚ ਆਯੋਜਿਤ ਨਾ ਕਰਕੇ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਏਕਤਾ ਨਗਰ ਦੇ ਵਿੱਚ ਕਰਵਾਇਆ ਗਿਆ, ਜਿੱਥੇ ਰਾਸ਼ਟਰਪਤੀ ਨੇ ਇਹ ਸਮਾਰੋਹ ਜਿਹੜਾ ਸੀ ਸਟੈਚੂ ਆਫ ਯੂਨਿਟੀ ਦੇ ਬਿਲਕੁਲ ਨੇੜੇ ਕਰਵਾਇਆ ਤੇ ਉੱਥੇ ਹੀ ਜਿਹੜਾ ਇੱਕ ਵੱਡੇ ਸਮਾਗਮ ਦੇ ਵਿੱਚ ਇਹਨਾਂ ਕਲਾਕਾਰਾਂ ਨੂੰ ਪੁਰਸਕਾਰ ਦਿੱਤੇ ਗਏ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਜੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakdi hai.
3: Attention, please. Dil kehnda hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te.
4: Smith's Lane by Mowak Vich. Apne bhavikh di shuruaat karo. Hune kadam chukko. Ate Smith's Lane de chune hoye lots te. Simit samay layi milan wale $30,000 tak di land rebate da fayda lavo. Chunve yog lots te. House and land package ajhe hi mauke zyada der nahi rehnde. Hor jankari layi aaj hi. smithslane.mirvac.com te jao. Niyam, shartaan ate yogta de maapdand lagu han. Offer 15 September 2026 nu khatam hai.

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
0: ਔਨ ਰੋਡਸ ਆਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Lion 7 ਪ੍ਰੀਮੀਅਮ ਸਿਰਫ $54,990, BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨ ਅਸ, ਕੰਡੀਸ਼ਨਸ ਅਪਲਾਈ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ Werribee Toyota,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ Werribee Toyota ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। Werribee Toyota, the smart choice।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.in।

ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
0: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ

ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।

ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਪੰਮੀ ਬਾਈ ਦੀ ਆਵਾਜ਼ ਦੇ ਵਿੱਚ ਅਤੇ ਗੱਲਾਂ ਬਾਤਾਂ ਚੱਲ ਰਹੀਆਂ ਡਰਾਈਵਰੀ ਦੀਆਂ ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਸੜਕਾਂ ਦੇ ਬਾਰੇ ਹੋਣਗੀਆਂ ਡਰਾਈਵਰੀ ਦੇ ਬਾਰੇ ਹੀ ਹੋਣਗੀਆਂ ਅਤੇ ਪਰ ਇਹਨਾਂ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਪੰਮੀ ਬਾਈ ਜੀ ਮੈਲਬਨ ਦੇ ਵਿੱਚ ਨੇ ਇਸ ਟਾਈਮ ਦੇ ਉੱਤੇ ਕਿਉਂਕਿ ਇਸ ਵੀਕਐਂਡ ਦੇ ਉੱਤੇ ਭੰਗੜੇ ਦੇ ਕੰਪੀਟੀਸ਼ਨ ਨੇ ਭੰਗੜਾ ਡਾਊਨ ਅੰਡਰ ਦੇ ਅਤੇ ਉੱਥੇ ਉਹ ਜਜਮੈਂਟ ਅਤੇ ਸ਼ਾਇਦ ਨਹੀਂ ਪਰ ਪਰਫੋਰਮੈਂਸ ਦੇਣ ਆ ਰਹੇ ਨੇ ਸੋ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਤੇ ਪਰ ਉਹ ਤਾਂ ਇਹ ਵੀ ਜਿਹੜੇ ਭੰਗੜੇ ਦੇ ਸ਼ੌਕੀਨ